0: ਹੁੰਦਾ। ਕਈ ਬੰਦੇ ਵਾਸਨਾ ਦੀ ਭੁੱਖ ਨੂੰ ਇੰਨਾ ਕੁਛ ਸਾਧ ਜਾਂਦੇ ਨੇ, ਉਸ ਭੁੱਖ ਨੂੰ ਨਾਮ ਦੀ ਭੁੱਖ ਵੀ ਤਬਦੀਲ ਕਰ ਜਾਂਦੇ। ਸਤਿਗੁਰੂ ਨੇ ਸ਼ਬਦ ਵਰਤੇ, ਕਹਿਣ ਲੱਗੇ ਪਹਿਲਾ ਦੋਖ ਕਾਮ, ਇਸ ਤੋਂ ਬਚਨ, ਇਹ ਤੇਰੀ ਜ਼ਿੰਦਗੀ ਨੂੰ ਤਬਾਹ ਕਰੇਗਾ। ਤੂੰ ਗੁਰੂ ਦੇ ਸ਼ਬਦ ਦੀ ਰੋਸ਼ਨੀ ਚ ਜੀ। ਦੂਸਰਾ ਹੈ ਕ੍ਰੋਧ, ਇਹ ਵੀ ਇੱਕ ਦੋਖ ਹੈ। ਮੈਂ ਸਿਰਫ ਇਹ ਵੀ ਸੰਖੇਪ ਜਿਹਾ ਸ਼ਬਦ ਵਰਤੇ, ਮੈਂ ਬਾਕੀ ਕਿਸੇ ਹੋਰ ਗ੍ਰੰਥਾਂ ਦਾ ਹਵਾਲਾ ਨਹੀਂ ਦਿੱਤਾ। ਹਾਲੇ ਕਿ ਕਾਮੀ ਬੰਦਾ ਜਿੰਨਾ ਕਾਮੀ ਹੋਵੇਗਾ, ਬਹੁਤ ਹਿੱਸਾ ਉਹਦਾ ਕ੍ਰੋਧੀ ਤੇ ਖਿਜਿਆ ਹੋਇਆ ਹੋਵੇਗਾ ਜ਼ਿਆਦਾਤਰ। ਤੁਸੀਂ ਦੇਖੋ ਉੱਲੂ ਨੂੰ ਸਵੇਰੇ ਨਜ਼ਰ ਨਹੀਂ ਆਉਂਦਾ ਤੇ ਕਾਂ ਨੂੰ ਰਾਤੀ ਨਜ਼ਰ ਨਹੀਂ ਆਉਂਦਾ। ਉੱਲੂ ਸਵੇਰੇ ਨਹੀਂ ਦੇਖਦਾ ਤੇ ਕਾਂ ਰਾਤੀ ਨਹੀਂ ਦੇਖਦਾ। ਕਾਮੀ ਬੰਦੇ ਨੂੰ ਨਾ ਸਵੇਰੇ ਦਿਸਦਾ ਨਾ ਸ਼ਾਮ ਦਿਸਦਾ, ਉਹਨੂੰ ਕੇਵਲ ਵਾਸਨਾ ਹੀ ਨਜ਼ਰ ਆਉਂਦੀ। ਸਤਿਗੁਰੂ ਨੇ ਤੇ ਕਿਹਾ ਜਦੋਂ ਬੰਦੇ ਦੇ ਸੁਭਾਅ ਦਾ ਜ਼ਿਕਰ ਕਰਾਂਗੇ, ਇਹਦੀ ਬੋਡੀ ਦੇ ਜਿਉਂ ਜਿਉਂ ਸੁਭਾਅ ਚੇਂਜ ਹੋਏ। ਤੇ ਮੈਂ ਇੱਕ ਵਾਰ ਅਰਜ਼ ਕੀਤੀ ਸੀ ਹਿੰਦੁਸਤਾਨ ਦੀ ਚਿਕਿਤਸਾ ਕਹਿ ਲਓ ਜਾਂ ਆਪਾਂ ਸ਼ਬਦ ਵਰਤੀਏ ਉੱਥੋਂ ਦੀ ਜਿਹੜੀ ਦਵਾਈਆਂ ਨੇ ਪੁਰਾਤਨ ਰਿਸ਼ੀਆਂ ਮੁਨੀਆਂ ਦੀਆਂ ਬਣਾਈਆਂ ਹੋਈਆਂ ਆਯੁਰਵੇਦ ਆਦਿ, ਉਹ ਇੱਕ ਗੱਲ ਕਹਿੰਦੇ ਨੇ ਬੰਦੇ ਦੇ ਸਰੀਰ ਦੇ ਵਿੱਚ ਹਰ 7 ਸਾਲ ਬਾਅਦ ਤਬਦੀਲੀ ਆਉਂਦੀ ਹੈ ਸੁਭਾਅ ਵਿੱਚ ਵੀ। ਪਰ ਜਦੋਂ ਗੁਰੂ ਨੇ ਸੁਭਾਅ ਦੇ ਪੜਾਅ ਦਰ ਪੜਾਅ ਜ਼ਿਕਰ ਕੀਤਾ ਤੇ ਉਹਦੇ ਵਿੱਚ ਹਜ਼ੂਰ ਨੇ ਕਿਹਾ ਕਿ ਪਹਿਲਾ ਪਿਆਰ ਲੱਗਾ ਥਨ ਦੁੱਧ, ਦੂਜਾ ਮਾਏ ਬਾਪ ਕੀ ਸੁੱਧ, ਤੀਜਾ ਭਈਆ ਭਾਬੀ ਬੇਬ, ਚੌਥਾ ਪਿਆਰ ਉਪੰਨੀ ਖੇਡ, ਪੰਜਵੇਂ ਖਾਣ ਪੀਣ ਕੀ ਧਾਤ, ਤੇ ਜਦੋਂ ਇਹਨੇ ਜ਼ੋਰ ਪਾਇਆ ਛੇਵੇਂ ਕਾਮ ਨਾ ਪੁੱਛੇ। ਜਾਤ ਉਦੋਂ ਨਹੀਂ ਜੇ ਬੰਦਾ ਬਰਾਦਰੀਆਂ ਦੇਖਦਾ, ਜਾਤ ਨਹੀਂ। ਸਤਿਗੁਰੂ ਨੇ ਕਿਹਾ ਇਹਦੇ ਲਈ ਇੱਕ ਅਰਦਾਸ ਕਰ ਕਿ ਸੱਚੇ ਪਾਤਸ਼ਾਹ ਕਿਰਪਾ ਕਰ, ਤਰਸ ਕਰ, ਮੈਨੂੰ ਬਚਾ। ਅੱਗੇ ਹੈ ਇਸ ਤੋਂ ਕ੍ਰੋਧ। ਹੁਣ ਕ੍ਰੋਧ ਵੀ ਇੱਕ ਅੰਦਰ ਦੀ ਤਾਕਤ ਹੈ। ਸਤਿਗੁਰੂ ਨੇ ਕਾਮ ਨੂੰ ਸੰਯਮ ਚ ਤਬਦੀਲ ਕਰ ਦਿੱਤਾ, ਨਾਮ ਚ ਬਦਲ ਦਿੱਤਾ, ਕ੍ਰੋਧ ਆ ਗਿਆ। ਕ੍ਰੋਧ ਇੱਕ ਬੜੀ ਵੱਡੀ ਤਾਕਤ ਹੈ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਇਹਦਾ ਬੜਾ ਵਾਰੀ ਜ਼ਿਕਰ ਆਇਆ ਹੈ। ਮਹਾਰਾਜ ਕਹਿੰਦੇ ਨੇ ਜਦੋਂ ਬੰਦੇ ਉੱਤੇ ਕ੍ਰੋਧ ਅਸਰ ਕਰਦਾ, ਇਸ ਤਰ੍ਹਾਂ ਨੱਚਦਾ ਜਿਵੇਂ ਸੱਪ ਨੱਚਦਾ, ਵਾਹਿਗੁਰੂ ਜਿਵੇਂ ਬਾਂਦਰ ਨੱਚਦਾ। ਮਹਾਰਾਜ ਜੀ ਦਾ ਬਚਨ ਹੈ ਕਿ ਕੱਲ ਮੂਲ ਕ੍ਰੋਧਨ ਕਦੰਚ ਕਰਨਾ ਨਾ ਉਪਰਜਤੇ। ਮੈਂ ਸਿਰਫ ਦੋ ਤਿੰਨ ਤਿੰਨ ਤੁਕਾਂ ਉਹਨਾਂ ਪਵਿੱਤਰ ਸ਼ਲੋਕਾਂ ਦੀਆਂ ਲਈਆਂ ਨੇ, ਸਾਰਾ ਨਹੀਂ। ਇਹ ਕੱਲ ਮੂਲ ਕ੍ਰੋਧਨ, ਲੜਾਈ ਦੀ ਜੜ ਲਾਈ, ਲੜਾਈ ਦਾ ਪਵਾੜੇ ਦੀ ਜੜ ਕਹਿ ਲਓ, ਬੀਜ ਕਹਿ ਲਓ ਕ੍ਰੋਧ। ਇਹ ਕੱਲ ਮੂਲ ਕ੍ਰੋਧਨ ਕਦੰਚ ਕਰਨਾ ਨਾ ਉਪਰਜਤੇ, ਉਪਰਜਤੇ ਜਦੋਂ ਕਿਸੇ ਅੰਦਰ ਤੂੰ ਪੈਦਾ ਹੋ ਜਾ, ਤੂੰ ਤਾਂ ਹਥਿਆਰਾ ਬਣ ਜਾਂਦਾ। ਕਿੱਥੇ ਕਰਨਾ ਉਹਦੀ ਰਹਿੰਦੀ ਸੀ, ਫਿਰ ਕਰਨਾ ਕੀ ਹੈ? ਤੂੰ ਜੀਵਾਂ ਨੂੰ ਆਪਣੇ ਵੱਧ ਕਰਨਾ ਹੈ। ਵਿਖਮਤ ਜੀਵਮ ਵਸਿੰ ਕ੍ਰੋਧ, ਨ੍ਰਿਤਿਮ ਕ੍ਰੋਧ ਜਥਾ ਮਰਕਟ ਹੈ। ਜਦੋਂ ਤੂੰ ਬੰਦੇ ਤੇ ਅਸਰ ਕਰਨਾ, ਇਸ ਤਰ੍ਹਾਂ ਤੇਰੇ ਪ੍ਰਭਾਵ ਥੱਲੇ ਨੱਚਦਾ ਕਿ ਜਿਵੇਂ ਕਲੰਦਰ ਦੇ ਅਸਾਰਿਆਂ ਉੱਤੇ ਬਾਂਦਰ ਨੱਚਦਾ। ਕ੍ਰੋਧ ਐਨਰਜੀ ਰੁਕਦੀ ਨਹੀਂ, ਚੇਤੇ ਰੱਖੋ ਜਦੋਂ ਰੁਕਣ ਲੱਗ ਪੈਂਦੀ ਹੈ ਨਾ। ਮੈਂ ਕ੍ਰੋਧ ਸ਼ਬਦ ਵਰਤ ਰਿਹਾ, ਪਰ ਇਹ ਕ੍ਰੋਧ ਹੀ ਤਬਦੀਲ ਹੋ ਕੇ ਵੀਰ ਰਸ ਬਣਦਾ, ਇਹ ਕ੍ਰੋਧ ਹੀ ਤਬਦੀਲ ਹੋ ਕੇ ਫਿਰ ਕ੍ਰੋਧੀ ਵੀ ਛੁੜਾ ਪਕੜਦਾ। ਪਰ ਉਸ ਕ੍ਰੋਧੀ ਦੇ ਛੁੜੇ ਨੂੰ ਸਟਾਉਣ ਵਾਸਤੇ ਸਿੱਖ ਅੰਦਰ ਵੀਰ ਰਸ ਦਾ ਰੂਪ ਧਾਰਨ ਕਰਦਾ, ਉਹ ਫਿਰ ਕਿਰਪਾਨ ਨੂੰ ਹੱਥ ਪਾਉਂਦਾ। ਉਹ ਕਹਿੰਦਾ ਤੈਨੂੰ ਸਾਰੇ ਮੌਕੇ ਦਿੱਤੇ, ਹੁਣ ਸਾਰੇ ਲੰਘ ਹੈ, ਮੇਰੀ ਅਣਖ ਨੂੰ ਵਗਾ ਰਿਹਾ, ਤੂੰ ਗੁੱਸੇ ਚ ਆਇਆ, ਮੈਂ ਵੀਰ ਰਸ ਚਾ ਰਿਹਾ। ਇਸ ਕਰਕੇ ਕ੍ਰੋਧ ਸ਼ਬਦ ਨਹੀਂ ਵਰਤਿਆ। ਵੀਰ ਰਸ ਤਾਂ ਹੀ ਗੁਰੂ ਨੇ ਕਿਹਾ ਚੂੰਕਾਰ ਅਬ ਹਮ ਅਖੀਲ ਤੇ ਦਰ ਗੁਜਸ, ਹਲਾਲ ਅਸਤ ਬੁਰਦੇ ਨੇ ਬਾਜ ਸ਼ਮਸ਼ੀਰ ਦਸਤ। ਜਦੋਂ ਸਾਰੇ ਕੀਲੇ ਨਿਕਲ ਜਾਣ, ਪਰ ਇਹਦਾ ਮਤਲਬ ਇਹ ਨਹੀਂ ਵੀ ਇਹ ਕਹੀਏ ਵੀ ਸਿੱਖ ਅੰਦਰ ਐਨਰਜੀ ਮੁੱਕ ਗਈ, ਇਹ ਤਾਂ ਵਾਹਿਗੁਰੂ ਦੀ ਬੜੀ ਕਿਰਪਾ ਸਿਖਾਉਂਦੇ ਦੀ। ਉਹ ਵੀਰ ਰਸ ਹੁਣ ਜਦੋਂ ਇਹ ਕੱਲਾ ਕ੍ਰੋਧ ਬਣਦਾ ਹੈ, ਕਿਵੇਂ ਇਹ ਆਪਣਾ ਕੰਮ ਕਰਦਾ? ਮੈਂ ਇੱਕ ਛੋਟੀ ਜਿਹੀ ਉਦਾਹਰਨ ਦੇਖ ਕੇ ਸਮਾਪਤੀ ਕਰਾਂਗਾ। ਇਸ ਪ੍ਰਕਰਨ ਨੂੰ ਮੈਂ ਯਤਨ ਕਰਾਂਗਾ ਕੱਲ ਤੱਕ ਮੁਕੰਮਲ ਕਰ ਦਿਆਂ। ਹੁਣ ਜਦੋਂ ਕ੍ਰੋਧ ਆਉਂਦਾ ਬੰਦੇ ਅੰਦਰ, ਇਹ ਚੰਡਾਲ ਦਾ ਰੂਪ ਹੈ। ਬੰਦੇ ਦੇ ਬੁੱਲ ਫਰਕਦੇ ਨੇ, ਅੱਖਾਂ ਚ ਲਾਲੀ, ਬਲੱਡ ਪ੍ਰੈਸ਼ਰ ਮਾਰਦਾ ਛਾਵਾਂ ਜਾਂਦਾ ਉੱਚੇ, ਦਿਲ ਦੀ ਧੜਕਣ ਕਿਤੇ ਹੱਥ ਲਾ ਕੇ ਦੇਖੋ ਕਿਵੇਂ ਭਟਕਦਾ, ਗੁੱਸੇ ਚ ਆਇਆ, ਕੰਬਦਾ ਇਹਦਾ ਸਰੀਰ, ਨੱਚਦਾ, ਗੁਰੂ ਗ੍ਰੰਥ ਸਾਹਿਬ ਕਹਿੰਦੇ। ਪਰ ਏਡੀ ਵੱਡੀ ਤਾਕਤ ਗੁੱਸੇ ਵਿੱਚ ਆਈ ਹੋਈ ਮਾਂ, ਕ੍ਰੋਧ ਵਿੱਚ ਤਪੀ ਹੋਈ ਮਾਂ ਆਪਣੇ ਬੱਚੇ ਨੂੰ ਸੀਨੇ ਦਾ ਦੁੱਧ ਪਿਆਵੇ, ਸੱਚ ਹੋਵੇ, ਦੁੱਧ ਵੀ ਬੱਚੇ ਨੂੰ ਨਹੀਂ ਪਾ ਸਕਦਾ, ਪਚੇਗਾ ਨਹੀਂ, ਕਿਉਂਕਿ ਉਹਦੇ ਉੱਤੇ ਕ੍ਰੋਧ ਦਾ ਅਸਰ ਹੈ। ਮੈਂ ਇੱਥੇ ਇੱਕ ਬੇਨਤੀ ਕਰਾਂ, ਕਿਵੇਂ ਕ੍ਰੋਧ ਜਿਹੜਾ ਆਪਣੇ ਘਰਾਂ ਚ ਕਿਵੇਂ ਪ੍ਰਭਾਵਿਤ ਹੁੰਦਾ। ਇੱਕ ਛੋਟੀ ਜਿਹੀ ਉਦਾਹਰਣ ਹੈ, ਸਿਰਫ ਸਮਝਣ ਲਈ ਕਹਾਣੀ ਨਹੀਂ। ਮੰਨ ਲਓ ਇੱਕ ਆਦਮੀ ਕੰਮ ਕਰਨ ਗਿਆ, ਆਪਣੇ ਆਫਿਸ ਦਫ਼ਤਰ ਗਿਆ, ਤੇ ਉਹਦੇ ਜਿਹੜਾ ਬੌਸ ਹੈ ਉਹਨੇ ਝਿੜਕ ਦਿੱਤਾ, ਚੰਗੀ ਝਿੜਕ ਚਮਕੀ ਤੀ, ਜੋ ਮੂੰਹ ਚ ਆਇਆ ਬੋਲਿਆ, ਹੁਣ ਅੱਗੋਂ ਬੋਲਿਆ ਨੀ, ਅੰਦਰ ਸਮੋਈ ਗਿਆ। ਕਿਵੇਂ ਕਰੋ, ਦੇਖੋ ਚੱਲਦਾ ਕਿੱਥੇ ਤੇ ਡਿੱਗਦਾ ਕਿੱਥੇ ਆ ਕੇ। ਉਹ ਸੁਣੀ ਗਿਆ, ਉਹਦੇ ਬੋਲ ਬੋਲੇ ਹੋਏ ਸੁਣੀ ਗਿਆ, ਅੰਦਰ ਅੰਦਰ ਰਿੱਝੀ ਗਿਆ, ਕੰਮ ਕਰੀ ਗਿਆ ਛੇਤੀ ਛੇਤੀ। ਤੇ ਸੱਚ ਦੇਖਿਆ, ਜਦੋਂ ਕਿ ਪਿੰਡਾਂ ਚ ਬੀਬੀਆਂ ਦੇ ਕ੍ਰੋਧ ਮਾਰਦਾ ਸਾਰਾ, ਇੰਜ ਭਾਂਡੇ ਮਾਂਜਦੀਆਂ ਨੇ ਤੇਜ਼ੀ ਨਾਲ ਜਿਵੇਂ ਕਿਤੇ ਮਸ਼ੀਨ ਮਾਂਜਦੀ ਹੋ। ਉਹ ਐਨਰਜੀ ਦਿੰਦਾ ਨਾ, ਮਾਰਦਾ ਸਾਲਾ ਹੁੰਦਾ ਕ੍ਰੋਧ। ਉਹ ਸਭ ਕੁਝ ਸਮੇਟੀ ਗਿਆ, ਘਰ ਆਇਆ, ਆ ਕੇ ਸੱਟਿਆ ਬੈਗ, ਪ੍ਰਸ਼ਾਦਾ ਘਰ ਵਾਲੀ ਨੇ ਤਿਆਰ ਕੀਤਾ ਸੀ, ਵਾਈਫ ਨੇ ਰੋਟੀ ਤਿਆਰ ਕੀਤੀ। ਹੁਣ ਉਹ ਨਿਕਲੇ ਕਿੱਥੇ ਐਨਰਜੀ ਜਿਹੜੀ ਬੌਸ ਨੇ ਭਰੀ ਸੀ ਅੰਦਰ, ਝਿਗੜੀ ਚੰਬ ਕਰਕੇ ਰੋਟੀ ਖਾਣ ਲੱਗਾ, ਰੋਟੀ ਅੱਗੇ ਵੀ ਖਾਂਦਾ। ਅੱਜ ਪਤਾ ਨੀ ਵਿੱਚ ਕਿਤੇ ਕੋਈ ਲੂਣ ਮਿਰਚ ਘੱਟ ਲੈ ਗਈ ਨੇ, ਅਜੇ ਉਹ ਤਾਂ ਬਹਾਨਾ ਚਾਹੀਦਾ ਕਿਉਂਕਿ ਭਰਿਆ ਪਿਆ ਅੰਦਰੋਂ। ਉਹਨੇ ਵੇਖਦਿਆਂ ਸਾਰ ਪਲੇਟ ਧੂ ਕੇ ਮਾਰੀ, ਪਰ ਜਿਉਂ ਲੱਗਾ ਬੋਲਣ, ਤੈਨੂੰ ਅਕਲ ਦੀ, ਮੈਂ ਸਾਰੇ ਦਿਨ ਦਾ ਥੱਕਿਆ, ਮੈਂ ਮਰ ਗਿਆ ਕੰਮ ਕਰਦਿਆਂ, ਮੈਂ ਤੁਹਾਡੀ ਖਾਤਰ ਝਿੜਕਾ ਖਾਣਾ ਫਿਰਨਾ। ਉਹ ਜੋ ਕੁਝ ਉਹਦੇ ਕੋਲ ਸੀ ਉਹਨੇ ਸਾਰੇ ਘਰ ਵਿੱਚ ਝਾੜ ਦਿੱਤਾ, ਆਪ ਠੰਡਾ ਜਿਹਾ ਹੋ ਕੇ ਬਹਿ ਗਿਆ। ਹੁਣ ਉਹ ਵਿਚਾਰੀ ਦਾ ਵੱਸ ਕੋਈ ਨੀ। ਦੇਖੋ ਕ੍ਰੋਧ ਇੱਕ ਐਨਰਜੀ ਹੈ, ਸਿੱਖ ਇਹਨੂੰ ਸ਼ਬਦ ਨਾਲ ਇਹਨੂੰ ਵੀ ਕਾਬੂ ਕਰਦਾ। ਐਵੇਂ ਨੀ ਗੁਰੂ ਨੇ ਕਿਹਾ, ਕਹਿਣ ਲੱਗੇ ਕਿ ਸਭ ਜਦੋਂ ਪੜ੍ਹਨਿਆ, ਹਉ ਗੁਸਾਈ ਦਾ ਪਹਿਲਵਾਨੜਾ, ਮੈਂ ਗੁਰਮਿਲ ਉੱਚ ਦੁਮਾਲੜਾ, ਸਭ ਹੋਈ ਚਿੰਜ ਇਕੱਠੀਆ, ਦਿਓ ਬੈਠਾ ਵੇਖੈ ਆਪ ਜੀਓ, ਬਾਤ ਵੱਜਣ ਟਮਕ ਭੇਰੀਆਂ, ਮਲ ਲੱਥੇ ਲੈਂਦੇ ਫੇਰੀਆਂ। ਅੱਗੇ ਗੁਰੂ ਨੇ ਕਿਹਾ, ਨਹਿਤੇ ਪੰਜ ਜਵਾਨ ਮੈਂ ਗੁਰਥਾਪੀ ਦਿੱਤੀ, ਕੰਡ ਜੀ ਉਹਨੇ ਥਾਪੜਾ ਦਿੱਤੀ, ਮੈਂ ਪੰਜੇ ਕਾਬੂ ਕਰ ਲਏ, ਕਾਬੂ ਕੀਤੇ। ਹੁਣ ਉਹ ਗੁੱਸੇ ਨਾਲ ਭਰੀ ਪਈ ਉਹ ਵਿਚਾਰੀ, ਉਹਦਾ ਨਿਆਣਾ ਬਾਹਰੋਂ ਆ ਗਿਆ ਖੇਡਦਾ ਸਕੂਲੋਂ, ਪੜ੍ਹ ਕੇ ਆਇਆ, ਉਹ ਫੱਟੀ ਲੈ ਕੇ ਆ ਗਿਆ। ਮੈਂ ਆਪਣੀ ਉਦਾਹਰਣ ਲੈ ਕੇ ਲੱਗਾ ਇੰਡੀਆ ਦੀ, ਕਿਉਂਕਿ ਤੁਹਾਡੇ ਤਾਂ ਇੱਥੇ ਗੱਲ ਕਿੱਥੇ ਚੱਲਣੀ ਹੈ, ਫੋਨ ਨਾਲ ਹੀ ਪਿਆ ਹੁੰਦਾ। ਉਹਨੇ ਜੀ ਨਿਆਣੇ ਨੇ ਸਾਈ ਸੂਈ ਸਾਰੀ ਹੱਥ ਲਿਬੜੇ, ਮੂੰਹ ਤੇ ਵੀ ਸਾਈ ਲਿੰਬੀ, ਕੱਪੜੇ ਲੱਗੇ, ਅੱਗੇ ਆਉਣਾ ਮਾਂ ਨੇ ਕਹਿਣਾ, ਆ ਮੇਰਾ ਲਾਲ ਪੜ੍ਹ ਕੇ ਆਇਆ। ਸਾਈ ਵਾਲਾ ਮੂੰਹ ਵੀ ਕਹਿਣਾ, ਕਿੰਨਾ ਸੋਹਣਾ ਮੁੱਖੜਾ ਲੱਗਦਾ, ਅੱਜ ਘਰ ਵਾਲੇ ਵੀ ਝਿੜਕਿਆ ਸੀ, ਭਰੀ ਉਹ ਪਈ ਉਹਨੇ ਹੁੰਦਿਆਂ ਸਰ ਦੋ ਚਾਰ ਵੱਟ ਕੇ ਚਪੇੜਾਂ ਮਾਰੀਆਂ, ਤੈਨੂੰ ਅਕਲ ਨੀ, ਸਾਰੀ ਸ਼ਾਹੀ ਨਾਲ ਮੂੰਹ ਭਰ ਕੇ ਆ ਗਏ। ਦੇਖੋ ਗੁੱਸਾ ਅੱਗੇ ਗਿਆ। ਹੁਣ ਨਿਆਣਾ ਕੀ ਕਰੂਗਾ, ਨਿਆਣੇ ਦੇ ਹੱਥ ਆ ਗਿਆ ਬੈਠ, ਉਹਨੇ ਸਾਹਮਣੇ ਪਏ ਸਨ ਕੱਚ ਦੇ ਭਾਂਡੇ, ਪੂਰੇ ਜ਼ੋਰ ਨਾਲ ਮਾਰਿਆ, ਉਹਨੇ ਕੱਚ ਦੇ ਭਾਂਡੇ ਤੋੜ ਕੇ ਰੱਖ ਦਿੱਤੇ। ਕ੍ਰੋਧ ਦੀ ਐਨਰਜੀ ਅੱਗੇ ਚੱਲਦੀ ਹੈ, ਉਹ ਇੱਕ ਸਰੀਰ ਚੋਂ ਅੱਗੇ, ਇਸ ਤੋਂ ਅੱਗੇ, ਉਸ ਤੋਂ ਅੱਗੇ। ਇਹੀ ਕਾਰਨ ਕਿ ਕ੍ਰੋਧੀ ਬੰਦਾ ਜਦੋਂ ਸਭ ਕੁਝ ਬੋਲ ਲੈਂਦਾ ਨਾ, ਉਦੋਂ ਇਹ ਠੰਡਾ ਜਿਹਾ ਹੋ ਕੇ ਬਹਿ ਜਾਂਦਾ, ਜਿਵੇਂ ਕਿਤੇ ਗੁਬਾਰੇ ਵਿੱਚੋਂ ਫੂਕ ਨਿਕਲੀ ਹੁੰਦੀ ਹੈ, ਕਿਉਂਕਿ ਉਹਦੀ ਐਨਰਜੀ ਹੈ। ਗੁਰੂ ਸਾਹਿਬ ਨੇ ਕਿਹਾ, ਸੱਚ ਏਵੇਂ ਇੱਕ ਅੱਗ ਹੈ, ਮਾਚਿਸ ਦੀ ਤੀਲੀ ਆਪਣੇ ਆਪ ਸੜਨ ਤੋਂ ਬਿਨਾਂ ਦੂਜੇ ਨੂੰ ਨਹੀਂ ਸਾੜ ਸਕਦੀ। ਮਾਚਿਸ ਦੀ ਤੀਲੀ ਹਮੇਸ਼ਾ ਆਪਣਾ ਮੂੰਹ ਸਾੜੇਗੀ, ਮੂੰਹ ਸਾੜਨ ਤੋਂ ਬਾਅਦ ਦੂਜੇ ਨੂੰ ਸਾੜੇਗੀ। ਕ੍ਰੋਧੀ ਬੰਦਾ ਪਹਿਲਾਂ ਆਪਣੇ ਅੰਦਰੋਂ ਸੜਦਾ, ਫਿਰ ਦੂਜੇ ਨੂੰ ਸਾੜਦਾ। ਕ੍ਰੋਧ ਪਹਿਲਾਂ ਆਪ ਉਬਾਲੇ ਲੈਂਦਾ ਹੈ। ਸਤਿਗੁਰੂ ਨੇ ਕਿਹਾ, ਉਹ ਭਲਿਆ ਇਹ ਤਾਂ ਇੱਕ ਇੱਕ ਨਾਲ ਮਰ ਗਿਆ, ਤੇਰਾ ਕੀ ਬਣੇਗਾ। ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ, ਏਕ ਦੋਖ ਬਿਨਾਸ ਪੰਚ ਦੋਖ ਆਸਾਦ ਜਾਮੈ ਤਾਕੀ ਚੇਤਕ ਆਸ। ਇੱਥੇ ਮੈਂ ਲੜੀ ਸਮਾਪਤ ਕਰ ਰਿਹਾ ਪਰ ਅੱਜ ਦੇ ਦਿਨ ਦੀ, ਬਾਕੀ ਅਸੀਂ ਕ੍ਰੋਧ ਤੋਂ ਕੱਲ ਨੂੰ ਅੱਗੇ ਸ਼ੁਰੂ ਕਰਾਂਗੇ। ਮੇਰੇ ਅੱਜ ਬੋਲਦਿਆਂ ਕੋਈ ਸ਼ਬਦ ਮੇਰਾ ਆਪ ਨੂੰ ਅਸਭਕ ਲੱਗਾ ਹੋਵੇ, ਕਿਉਂਕਿ ਬੰਦਾ ਪੂਰਾ ਨਹੀਂ, ਉਹ ਜ਼ਰੂਰ ਮੈਨੂੰ ਖਿਮਾ ਕਰ ਦਿਓ। ਜਿਹੜੀ ਬੇਨਤੀ ਮੈਂ ਕੀਤੀ ਹੈ, ਕਿਉਂਕਿ ਸੰਗਤ ਵਿੱਚ ਨੌਜਵਾਨ ਤਾਂ ਹੁੰਦੇ ਹੀ ਘੱਟ ਆ, ਉਹਨਾਂ ਦੇ ਵੀ ਕਸੂਰ ਕੋਈ ਨਹੀਂ, ਜੋ ਅਸੀਂ ਬੋਲ ਰਹੇ ਹਾਂ ਸਾਡੇ ਕੋਲ ਉਨੇ ਸ਼ਬਦ ਕੋਈ ਨਹੀਂ ਕਿ ਅਸੀਂ ਉਹਨਾਂ ਨੂੰ ਕੋਈ ਸਮਝਾ ਸਕੀਏ। ਪਰ ਸੱਚ ਇਹ, ਜਿਹੜੀਆਂ ਕੌਮਾਂ ਕਾਮ ਦੇ ਨਸ਼ੇ ਵਿੱਚ ਮਾਰੀਆਂ ਗਈਆਂ, ਉਹ ਏਡੇ ਏਡੇ ਵੱਡੇ ਰਾਜ ਭਾਗ ਹੁੰਦਿਆਂ ਵੀ ਨਾਮੋ ਨਿਸ਼ਾਨ ਮਿਟ ਗਿਆ, ਕਿਉਂਕਿ ਕਾਮ ਕ੍ਰੋਧ ਕਾਇਆਂ ਕੋ ਗੱਲ ਹੈ, ਜਿਉਂ ਕੰਚਨ ਸੁਹਾਗਾ ਢਾਲ ਹੈ। ਬਾਕੀ ਕ੍ਰੋਧ ਦੀ ਵਿਚਾਰ ਲੋਭ ਤੇ ਮੋਹ ਤੇ ਅਹੰਕਾਰ ਦੀ ਵਿਚਾਰ ਕੱਲ ਨੂੰ ਕਰਨ ਦਾ ਯਤਨ ਕਰਾਂਗਾ ਜੀ। ਆਪ ਸਭ ਦਾ ਤਹਿ ਦਿਲੋਂ ਧੰਨਵਾਦ। ਆਓ ਕਰੋ ਕਿਰਪਾ ਉਸ ਮਾਲਕ ਦੀ ਦਿੱਤੀ ਹੋਈ ਦਾਤ ਵਾਹਿਗੁਰੂ ਗੁਰਮੰਤਰ ਦਾ ਜਾਪ ਆਪਾਂ ਕਰ ਲਈਏ। ਜਿਨ੍ਹਾਂ ਸੰਗਤਾਂ ਨੇ ਜਾਣਾ ਉਹ ਜ਼ਰੂਰ ਜਾਓ ਕਿਉਂਕਿ ਆਪ ਕੰਮ ਕਾਰ ਤੇ ਸਵੇਰੇ ਪਹੁੰਚਣਾ ਹੈ। ਕਰੋ ਕਿਰਪਾ ਪਿਆਰ ਅਦਬ ਨਾਲ ਉਚਾਰਨ ਕਰੋ ਜੀ।
1: ਵਾਹਿਗੁਰੂ।

0: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.

ਸਰਕਾਰ ਨੇ ਕੱਲ੍ਹ ਦੇ ਦਿਨ ਗੁਰੂ ਨਾਨਕ ਦੇ ਰੂਪ ਵਿੱਚ ਧਰਤੀ 'ਤੇ ਆਉਣਾ ਕੀਤਾ। ਜਿਨ੍ਹਾਂ ਨੇ ਗੁਰੂ ਨਾਨਕ ਦੇ ਨਾਲ ਪਿਆਰ ਕੀਤਾ ਉਸ ਪਿਆਰ ਦੀਆਂ ਉਚਾਈਆਂ ਨੂੰ ਛੋਇਆ ਹੈ, ਉਹਨਾਂ ਦਾ ਫਿਰ ਬਚਨ ਹੈ ਕਿ ਕੱਲ੍ਹ ਦੇ ਦਿਨ ਕੋਈ ਪਸ਼ੂ ਪੰਛੀ ਪਰਿੰਦਾ ਵੀ ਚੜ੍ਹਾਈ ਕਰਦੇ ਅਤੇ ਦਰਗਾਹ ਦੇ ਬੂਹੇ ਖੁੱਲ੍ਹੇ ਅਤੇ ਨਰਕਾਂ ਨੂੰ ਨਹੀਂ ਜਾਂਦੇ। ਦੁਬਾਰਾ ਜਨਮ ਮਿਲ ਸਕਦਾ।

ಬಿಟ್ಟರೆ ಅದು ಇರೋಕ್ಕೆ ಅಂತ ತಡೆ. ਧਰਤੀ ਤੇ ਆਏ ਥਾਂ ਥਾਂ ਤੇ ਜਾ ਕੇ ਗੁਰੂ ਨਾਨਕ ਸਾਹਿਬ ਨੇ ਹਿਰਦੇ ਦੇ ਹਨੇਰੇ ਨੂੰ ਮਿਟਾਇਆ, ਚਾਨਣਾ ਕੀਤਾ। ਇਸ ਵੀਰਵਾਰ ਦੇ ਦੀਵਾਨ ਜਾ ਕੇ ਥੋੜਾ ਜਿਹਾ ਇਹ ਨਿਸ਼ਾਨਾ ਜ਼ਰੂਰ ਰੱਖਿਓ, ਗੁਰੂ ਨਾਨਕ ਜਿਨ੍ਹਾਂ ਦੇ ਹਿਰਦੇ ਦਾ ਹਨੇਰਾ ਤੂੰ ਮਿਟਾਇਆ, ਕਿਰਪਾ ਕਰ ਤੇਰੀ ਸੰਗਤ ਜਾ ਕੇ ਇਹ ਮੇਰਾ ਵੀ ਹਨੇਰਾ ਮਿਟ ਜਾ ਰਿਹਾ। ਵੀਰਵਾਰ ਕਿਉਂ ਆਉਂਦੇ ਹਾਂ ਸੰਗਤ ਵਿੱਚ? ਮਨ ਘੜਿਆ ਜਾ ਰਿਹਾ, ਕਿ ਮਨ ਘੜਿਆ ਜਾਵੇ ਕਿਉਂਕਿ ਮੁੱਲ ਹੀ ਘੜੇ ਹੋਏਗਾ। ਪੱਥਰ ਦੇ ਟੁਕੜੇ ਦੇਖੋ, ਉੱਥੇ ਲੋਕ ਗੰਦਗੀ ਵੀ ਕਰਦੇ ਨੇ, ਮਿੱਟੀ ਵੀ ਪੈਂਦੀ ਹੈ, ਪਿਸ਼ਾਬ ਵੀ ਕਰਦੇ ਨੇ, ਪਰ ਉਹ ਪੱਥਰ ਦਾ ਟੁਕੜਾ ਜੇ ਘੜਿਆ ਜਾਵੇ ਤੇ ਸਤਸੰਗ ਜੀ ਮੁੱਲ ਪੈ ਜਾਂਦਾ। ਪੱਥਰ ਦਾ ਟੁਕੜਾ ਵੀ ਘੜਿਆ ਜਾਵੇ ਤੇ ਉਹਦਾ ਵੀ ਮੁੱਲ ਪੈ ਜਾਂਦਾ। ਇਹ ਗੁਰੂ ਤੇ ਸਿੱਖ ਸੰਗਤ 'ਚ ਆਉਣਾ, ਸਾਡਾ ਮਨ ਘੜਿਆ ਜਾਵੇ, ਇਹ ਮਨ ਦਾ ਹਨੇਰਾ ਮਿਟ ਜੇ, ਇਹਦੀ ਧੁੰਦ ਮਿਟ ਜੇ, ਘੜਿਆ ਜਾਵੇ। ਕਿ ਗੁਰੂ ਨਾਨਕ ਨੇ ਜਿਨ੍ਹਾਂ ਦਾ ਹਨੇਰਾ ਮਿਟਾਇਆ ਹਿਰਦੇ ਦਾ, ਕੋਈ ਬਚਨ ਸਾਡੇ ਵੀ ਪੱਲੇ ਪੈ ਜੇ ਤੇ ਮਨ ਘੜਿਆ ਜਾਏ, ਸਾਡਾ ਵੀ ਹਨੇਰਾ ਮਿਟ ਜੇ। ਦੋ ਸਿੱਖ ਹੋਏ ਨੇ ਜੀ, ਭਾਈ ਸਿਰਨਾ ਤੇ ਭਾਈ ਜੋਤ, ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੇ ਵਿੱਚੋਂ ਇਹ ਦਾਤ ਮੰਗੀ ਹੈ ਜੀਵਨ ਸਫਲ ਹੋ ਜਾਏ। ਮਨ ਟਿਕ ਜਾਵੇ, ਸਵਾਲ ਸਵਾਲ ਨਾਮ ਜਪਣ ਦੀ ਦਾਤ ਮਿਲ ਜਾਵੇ, ਮਨ ਦੀ ਕਲਪਨਾ ਖਤਮ ਹੋ ਜਾਵੇ, ਜੀਵਨ ਸਫਲ ਹੋ ਜਾਵੇ, ਇਹ ਦੋ ਸਿੱਖਾਂ ਨੇ ਜ਼ਰੂਰੀ ਕੀਤੀ ਹੈ। ਤੇ ਸਾਧ ਸੰਗਤ, ਗੁਰੂ ਨਾਨਕ ਸਾਹਿਬ ਨੇ 6 ਬਚਨ ਇਹਨਾਂ ਸਿੱਖਾਂ ਦੀ ਝੋਲੀ 'ਚ ਪਾਏ ਨੇ ਹਨੇਰਾ ਮਿਟਾਉਣ ਲਈ, ਹਿਰਦੇ ਦਾ ਕਿਵੇਂ ਮਨ ਟਿਕਜੇ, ਕਿਵੇਂ ਜੀਵਨ ਸਫਲ ਹੋ ਜਾਵੇ। ਇੱਕ ਬੜਾ ਸੁੰਦਰ ਬਚਨ ਹੈ ਕਿਸੇ ਸਤਪੁਰਖ ਦਾ, ਕਹਿੰਦੇ ਜੇ ਚਾਹੁੰਦਾ ਇਹ ਕਰਮਾਂ ਦੇ ਬੰਧਨ ਕੱਟੇ ਜਾਣ ਤੇ ਤੈਨੂੰ ਆਪਣੇ ਆਪ ਨੂੰ ਬੰਧਨ 'ਚ ਪਾਉਣਾ ਪਏਗਾ। ਬੰਧਨ ਕਟਾਉਣ ਲਈ ਬੰਧਨ 'ਚ ਪਾਉਣਾ ਪਏਗਾ। ਗੁਰੂ ਬੰਧਨ ਕੱਟਣ ਦੇ ਸਮਰੱਥੇ, ਪਰ ਜੇ ਤੂੰ ਚਾਹੁੰਦਾ ਬੰਧਨ ਕੱਟੇ ਜਾਣ, ਤੈਨੂੰ ਖੁਦ ਨੂੰ ਬੰਧਨ ਵਿੱਚ ਪਾਉਣਾ ਪਏਗਾ। ਕੋਈ ਜਿਵੇਂ ਇੰਨਾ ਟਾਈਮ ਗੁਰੂ ਨਾਨਕ ਨੂੰ ਦੇਣਾ ਬੰਧਨ 'ਚ ਪਾਉਣਾ ਪਏ, ਇੰਨਾ ਸਮਾਂ ਸਿਮਰਨ ਕਰਨਾ ਇਹ ਬੰਧਨ ਪਾਉਣਾ ਪਏ। ਬੰਧਨ ਨੂੰ ਕਟਾਉਣ ਲਈ ਆਪਣੇ ਆਪ ਨੂੰ ਚੰਗੇ ਬੰਧਨ 'ਚ ਪਾਉਣਾ, ਕਿਉਂਕਿ ਗੁਰੂ ਨੇ ਕਿਹਾ ਮੈਨੂੰ ਸਿੱਖ ਪਿਆਰਾ ਨਹੀਂ, ਮੈਨੂੰ ਰਹਿਤ ਪਿਆਰਾ। ਜਿਹਨੇ ਆਪਣੇ ਆਪ ਨੂੰ ਰੱਖਿਆ ਰਹਿਤ, ਬੰਧਨ ਟਿਕਾ ਰਹਿਣੀ ਰਹੇ ਕੋਈ ਕਿਸਮ ਨਹੀਂ, ਉਹ ਸਹਿਜ ਮਹਿਸੂਸ ਕਰਕੇ। ਆ ਭਾਈ ਮਰਦਾਨੇ ਨੂੰ ਵੀ ਜਦੋਂ ਬਾਬਾ ਜੀ ਨੇ ਨਾਂ ਲਿਆ, ਤਿੰਨ ਬੰਧਨ ਦਿੱਤੇ, ਤਿੰਨ ਸ਼ਰਤਾਂ ਦਿੱਤੀਆਂ, ਤਿੰਨ ਬਚਨ, ਤਿੰਨ ਸ਼ਰਤਾਂ। ਮਰਦਾਨੇ, ਜੇ ਮੇਰਾ ਜੀਵਨ ਸਾਥੀ ਬਣਨਾ ਹੀ, ਮੇਰੇ ਨਾਲ ਚੱਲਣਾ ਹੀ, ਤੇ ਤਿੰਨ ਸ਼ਰਤਾਂ ਹੀ, ਤਿੰਨ ਬੰਧਨ ਹੀ।
کہ پہلی شرط سی کیس نہیں کٹانا دوڑ دوسرا سی پچھل رات جاگا کہ تین بچن مردانے نہ لے کے کر کے پھر دوڑیا نہیں پچھے جی کئی شریر دار کہ باقی کیرتن بک کر لیں گے گاواں نہیں بک کر لے وہ کیرتن نہیں کیوں نہیں کرتے میں نے سوچا کہ جواب دئیے کہ یہ کیرتن نہیں تا نہیں کرتے میں کہ گرو نانک کی برسمت ہے اپن شرط رکھتے ہیں حق ستنا کیوں یہ بھی چنگے کام نہیں رکھنے جنہیں ویروار آتے ضرور دھیان رکھو ساڈا انند سنسکار بہت بگڑتا جائے تھوڑا حملہ مارو انقلاب لیا چار سنسکار ہوتے ہیں سارے جنم سنسکار امرت سنسکار ساڈا جنم لینا وہ سنسکار جب سکھ بننے ہیں گرو والے ہندو دھرم میں جدو جنیو پہ کے رسم کرتے مسلمان دھرم میں جدو سنت عیسائی دھرم کرتے جن کا پتر پانی اس امرت سنسکار ہے سکھ جدو امرت چکر ہے وہ امرت سنسکار تیجا سنسکار ہوتا آنند سنسکار چوتھا انتم سنسکار یہ چار سنسکار آتے ہیں جن تو تھی خود ویخ لینا بھی ہوں جا سواں چل رہا ہے آنند سنسکار وگڑ گیا بہت وگڑیا روپ دھارن کا یتن کرو یہ حملہ مار کے کوئی ٹکانے لے گئے یہ داس میں سوال ہوں گا تھوڑے دن ہوئے میں سوچیا میں کہ جواب میں کہ آپ بھی اسے شرط رکھ لینا کاپی سے میں چھ لکھی ہوں کہ چار بھی شاید جوانی جا رہی ہوں جہاں کہہ رہا تھوڑے کو ناواں بنا میں کہ جی پہلی شرط کڑی کو بیوٹی پارلر دینی چاہیے ہوگی سکھ کی بچی تو جائے بیوٹی پارلر تو تیار ہو اج کچھ سنیا جی ضرور یہ کتنے کھانے وساؤنا گھر کوئی سما آئے بالکل نہیں چاہیے کئی چنگے بھلی دیر بھی نہیں ہوئی ہوتی اتنے جا کے ایسا پرواہ پہن کا ہو رہا لے نہیں ٹھیک نہیں کرتی بچن ہوں کہ گل لے آنی نہیں پی تھوڑے ہی مہینے سمجھ لو بھی بچی نو بھیجا گیا بیوٹی پارلر سے تیار ہوں آئی برو کے وال سے اتر نہیں تھی انہیں ساری اپنی باہوں کے بھی بال وہ بھی سارے جب پوچھا گیا یہ کیوں کہتے جی باہوں کے اتنے ڈولیا تک مہندی لانی ہوتی ہے وال نہ اتاریے تو مہندی نہیں صحیح لگے ہوں دسو کتنے کتنے آنند سنسکار وگڑے یتن کرو یہ بچاؤ بھائی تھی وکیل ہو سنگت کرتے ہو اتوں کام نہ شروع ہوئے گا تو کتنے ہوئے گا آپ ستنا
ਇਹ ਸਕੂਲ ਤੋਂ ਇਹ ਪ੍ਰਚਾਰ ਨਾ ਹੋਏਗਾ ਤਾਂ ਕਿੱਥੋਂ ਹੋਏਗਾ? ਅਸੀਂ ਕਹਿੰਦੇ ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਗੱਲ ਚੱਲੀ ਹੈ ਕੇਸਾਂ ਦੀ, ਗੁਰੂ ਨਾਨਕ ਨੇ ਵੀ ਪਹਿਲੀ ਸ਼ਰਤ ਦੇ ਕੋਲ ਰੱਖੀ ਨੇ ਮਰਦਾਨਿਆਂ, ਜੇ ਮੇਰੇ ਨਾਲ ਚੱਲਣਾ ਹੀ ਕੇਸ ਨਹੀਂ। ਇਹ ਜਿਹੜੇ ਸਾਨੂੰ ਵੀ ਫਿਰ ਜ਼ੋਰ ਪਾਉਂਦੇ ਅਵਲ ਤਾਂ ਇੱਥੇ ਭੱਜ ਜਾਂਦੇ, ਜਦੋਂ ਕਹੀ ਦਾ ਨਾ ਬੱਚੀ ਨੂੰ ਡਿਊਟੀ ਪਾਰਲਰ ਨਹੀਂ ਭੇਜਣਾ, ਘਰੇ ਹੀ ਤਿਆਰ ਕਰਨਾ, ਰੋਮਾਂ ਦੀ ਜਿੱਦ ਦੀ ਨਾ ਉਹਦੇ। ਅਤੇ ਜਦੋਂ ਦੂਜੀ ਸ਼ਰਤ ਰੱਖੀ ਦੀ ਹੈ, ਮੈਂ ਕਿਹਾ ਜੀ ਲਾਵਾਂ 12 ਤੋਂ ਪਹਿਲੇ ਹੁਣ ਦੇਖੋ 4-4 ਵਜੇ ਕਹੀ ਦਾ, 5-5 ਵਜਣ ਦੇ ਸ਼ਾਮ ਦੇ, ਜੇ ਕਿਤੇ ਆ ਕੇ ਕੋਈ 1-1.5 ਵਜੇ ਰਹਿ ਵੀ ਜਾਂਦਾ, ਮੁੰਡੇ ਨੂੰ ਇਕੱਠੇ ਨਾਲ ਬਾਇਆ ਵੀ ਗਿਆ, ਲੈ ਆਉਂਦਾ ਉੱਥੇ ਗੁਰਦੁਆਰੇ। ਹੁਣ ਲੜਕੀ ਸੂਟ ਬਦਲਣ ਗਈ, ਹੁਣ ਉਹ ਅੱਧਾ 1.25 ਘੰਟਾ ਠੀਕ ਹੋ ਜੀ ਪੂਰਾ। ਜੋ ਆ ਗਏ ਤਾਂ ਕਹਿੰਦੇ ਜੀ ਕਲਗੀ ਵਧਾਓ ਜੀ, ਪੁਰਾਣੇ ਰਿਸ਼ਤੇਦਾਰ ਨੇ ਵਧਾਉਣੀ ਹੈ, ਹੁਣ ਉਹਨੂੰ ਦੇਖੋ ਜੀ ਉਹ ਕਿੱਥੇ ਗਿਆ, ਸਵੇਰੇ ਵਧਾਓ ਜੀ ਤਾਂ ਉਹਨੇ ਵਧਾਉਣੇ ਨੇ। ਆਹ ਕਿੰਨੇ ਰਿਵਾਜ਼ ਬਣਾ ਲਿਆ, ਕੋਈ ਨਹੀਂ ਰਾਗੀ ਵਿਹਲੇ ਬੈਠੇ ਤੁਰਿਆ ਰਹਿਣ। ਆਪਾਂ ਵੀ ਦੂਜੀ ਸ਼ਰਤ ਰੱਖਦੀ 12 ਤੋਂ ਪਹਿਲੇ, ਕਿਉਂ ਸੂਈ ਰਾਗ ਵੀ ਜਿਹੜਾ ਗੁਰੂ ਰਾਮਦਾਸ ਜੀ ਨੇ ਲਾਵਾਂ ਜਾ ਰਹੀਆਂ ਨਾ, ਸੂਈ ਰਾਗ ਇਹ 12ਵੇਂ ਤੋਂ ਪਹਿਲੇ ਦਾ ਰਾਗ ਹੈ, ਇਹ ਮਹਾਰਾਜ ਨੂੰ ਇਸ਼ਾਰਾ ਹੀ ਹੋ ਸਕਦਾ ਇਸ ਸਮੇਂ ਤੋਂ ਪਹਿਲੇ। ਤੀਸਰੀ ਸ਼ਰਤ ਸੋਚੀ, ਜਿਹੜਾ ਕਹਿੰਦਾ ਤੁਹਾਡੇ ਕੋਲ ਨਾਂ ਤੁਸੀਂ ਪੜ੍ਹੋ। ਤੀਜੀ ਸ਼ਰਤ ਰੱਖਦੀ ਸੀ ਜੀ, ਰੋਟੀ ਮੀਟ ਦੀ ਅਤੇ ਸ਼ਰਾਬ ਦੀ। ਇੱਕ ਵਿਆਹ 'ਚ ਭੇਜਿਆ ਕਿਸੇ ਨੂੰ, ਉਹ ਜਦੋਂ ਉਹਨੇ ਕੋਈ ਥੋੜ੍ਹਾ ਸਤਿਕਾਰ ਦੇ ਦਿੱਤਾ ਤਾਂ ਘਰ ਵਾਲੇ ਕਹਿੰਦੇ ਮਾਫ਼ੀ ਦੇਣੀ ਤੁਹਾਡੇ ਖਾਣ ਨੂੰ, ਕੇਵਲ ਕੋਲਡ ਹੀ ਹੈ ਠੰਡਾ, ਹੋਰ ਅਸੀਂ ਕੋਈ ਚੀਜ਼ ਅਸੀਂ ਤੁਹਾਡੇ ਖਾਣ ਵਾਲੀ ਨਹੀਂ, ਤੁਸੀਂ ਵੀਰਵਾਰ ਦੇ ਦਿਨ ਕਰੋ। ਇਕੱਲੀ ਇਕੱਲੀ ਟਰੇ ਦੇ ਉੱਤੇ ਉਹ ਚਿੱਟਾਂ ਲੱਗੀਆਂ, ਫਲਾਣੀ ਫਿਸ਼, ਫਲਾਣੀ ਫਿਸ਼, ਫਲਾਣਾ ਚਿਕਨ, ਫਲਾਣਾ ਉਹ। ਮੈਨੂੰ ਤਾਂ ਫਿਰ ਉਹ ਬਚਨ ਯਾਦ ਆ ਜਾਂਦੇ ਨੇ, ਬਾਬਾ ਨੰਦ ਸਿੰਘ ਜੀ ਦੇ ਬਚਨ ਨੇ, ਸ਼ਰਾਬੀ ਦੀ ਧੀ ਨੂੰਹ ਬਣਾ ਲੈ ਪਰ ਸ਼ਰਾਬੀ ਕਰ ਧੀ ਨਹੀਂ ਦੇਣੀ। ਬਾਬਾ ਜੀ ਦਾ ਬਚਨ, ਸ਼ਰਾਬੀ ਦੀ ਧੀ ਨੂੰਹ ਭਾਵੇਂ ਬਣਾ ਲੈ, ਕਿਉਂ ਉਹਦਾ ਜੀਵਨ ਸੌਰ ਗਿਆ। ਇੱਕ ਸ਼ਰਾਬ ਵਾਲੇ ਘਰ 'ਚੋਂ ਸਵਰਗ ਚੱਕ ਜੀਵਨ ਸੌਰ ਗਿਆ, ਪਰ ਸ਼ਰਾਬੀ ਘਰ ਧੀ ਦੇਣ ਤੋਂ ਪਹਿਲੇ 100 ਵਾਰੀ ਸੋਚ ਨਹੀਂ। ਉਹ ਨਾ ਹੋਵੇ ਜਿਸ ਹੱਥ ਵਿੱਚ ਵੀਰਵਾਰ ਦੀ ਬੱਚੀ ਨੇ, ਇਸ ਸੰਗਤ ਦੀ ਬੱਚੀ ਨੇ ਮਾਲਾ ਤੇ ਗੁਟਕਾ ਫੜਨਾ ਸੀ, ਉਸ ਹੱਥ ਨਾਲ ਸ਼ਰਾਬ ਨਾ ਪਰੋਸ ਕੇ ਦੇਣੀ ਪਵੇ ਘਰ ਵਾਲੇ, ਉਸ ਹੱਥ ਨਾਲ ਮਾਸ ਨਾ ਬਣਾਉਣਾ ਪਵੇ, ਬਣਾਉਣਾ ਹੀ ਪਊ ਜੇ ਦੇ ਦਿਆਂਗੇ। ਕਿੰਨੇ ਜੀਵਾਂ ਦੀ ਬਦਸਤੀ ਕਿੱਥੇ ਜਾਏਗਾ? ਆਪਾਂ ਤੀਜੀ ਗੱਲ ਰੱਖਤੀ ਵੀ ਆਹ ਨਹੀਂ, ਦੋਵੇਂ ਚੀਜ਼ਾਂ 6 ਮੈਂ ਕਾਪੀ 'ਤੇ ਲਿਖੀਆਂ ਸੀ, ਇਕੱਲਾ ਬੈਠਾ ਸੀ, ਮੈਂ ਕਿਹਾ ਇਹਦਾ ਜਵਾਬ ਲਿਖੀ ਹੈ, ਮੈਨੂੰ 4 ਤੱਕ ਯਾਦ ਹੈ, ਅਤੇ 4 ਮੈਂ ਕਿਹਾ ਜੀ ਜੈ ਮਾਤਾ ਜੀ ਰਿਵਾਜ ਹੈ ਜੀ। ਤਕਰੀਬਨ 80 ਪੈਸੇ ਤਾਂ ਭੱਜ ਜਾਂਦੇ, ਕਹਿੰਦੇ ਜੀ ਅਸੀਂ ਹੋਰ ਕਿਸੇ ਕੋਲ ਲਾਵਾਂ ਕਰਾ ਲਵਾਂਗੇ, ਆਹ ਸਾਡੇ ਕੋਲ ਨਹੀਂ। ਚੰਗੀ ਗੱਲ ਦੀ ਸ਼ਰਤ ਰੱਖਣੀ, ਕੋਈ ਘਬਰਾਹਟ ਨਹੀਂ, ਡਟ ਕੇ ਲੋੜ ਹੈ, ਆਨੰਦ ਸੰਸਕਾਰ ਸੁਧਰ ਜਾਣ ਲੋੜ ਹੈ, ਜ਼ਰੂਰੀ ਹੈ, ਬਹੁਤ ਜ਼ਰੂਰੀ। ਜਿਵੇਂ ਅੱਗੇ ਤੁਸੀਂ ਪਤਾ ਨਹੀਂ ਪਿਛਲੇ ਵੀਰਵਾਰ ਕਿਸ ਤੋਂ ਪਿਛਲੇ ਵੀਰਵਾਰ ਬਚਨ ਸੁਣਿਆ ਸੀ ਨਾ, ਵੀ ਇੱਕ ਬੰਬਈ ਦਾ ਸਰੀਰ ਲੜਕੇ ਦਾ ਵਿਆਹ ਹੋਇਆ ਅਤੇ ਅਗਲੇ ਦਿਨ ਉਹਨੇ ਸ਼ੁਕਰਾਨਾ ਜਿਹੜਾ ਪਾਰਟੀ ਉਹ ਕਿਸ ਰੂਪ 'ਚ ਕੀਤੀ ਹੈ, ਸਭ ਰਿਸ਼ਤੇਦਾਰਾਂ ਨੂੰ ਸੱਦਿਆ ਪਾਰਟੀ 'ਤੇ, ਸਭ ਨੂੰ ਸੱਦਿਆ ਸ਼ੁਕਰਾਨੇ 'ਤੇ, ਅਤੇ 2 ਕੀਰਤਨੀ ਜੱਥੇ ਬੁਲਾ ਕੇ ਅਤੇ ਕੀਰਤਨ ਕਰਾ ਕੇ ਔਰ ਗੁਰੂ ਦੀਆਂ ਸੰਗਤਾਂ ਨੂੰ ਲੰਗਰ ਰੂਪ 'ਚ ਲੰਗਰ ਛਕਾ ਕੇ ਸ਼ੁਕਰਾਨਾ ਕੀਤਾ। ਗੁਰੂ ਨਾਨਕ ਮੇਰੀ ਘਰ ਦੀ ਨੂੰਹ ਨੇ ਵੀ ਸ਼ਬਦ ਪੜਿਆ,
ਚਲੋ ਟੇਬਲਾਂ ਤੇ ਵੀ ਦੇਣਾ ਹੋਵੇ ਪਾਰਟੀ ਕਰਨੀ, ਕਈ ਚੀਜ਼ਾਂ ਦਾ ਕੰਟਰੋਲ, ਬੇਤਹਾਸ਼ਾ ਲੇਟ ਦਾ ਕੰਟਰੋਲ, ਬੇਤਹਾਸ਼ਾ ਨੱਚਣ ਦਾ ਕੰਟਰੋਲ, ਬੇਤਹਾਸ਼ਾ ਗੰਦਗੀ ਦੇ ਗੀਤਾਂ ਦਾ ਕੰਟਰੋਲ, ਇਹੋ ਸ਼ਬਦ ਲੱਗੇ ਹੋਣ ਕੀ ਚੀਜ਼ ਲੋੜ? ਬਾਕੀ ਸਾਨੂੰ ਪੂਰਾ ਨਹੀਂ ਪਤਾ, ਤੁਹਾਨੂੰ ਜ਼ਿਆਦਾ ਪਤਾ ਹੋਊਗਾ, ਜਦੋਂ ਅਸੀਂ ਜਾਂਦੇ ਉਦੋਂ ਸ਼ਬਦ ਲਾ ਦਿੰਦੇ ਹਾਂ, ਉਦੋਂ ਲਾ ਦਿੰਦੇ ਸ਼ਬਦ, ਤਕਰੀਬਨ ਦੇਖਿਆ ਹੁਣੇ ਵੀ ਥੋੜ੍ਹੇ ਗਏ ਹਾਂ ਦਿਨ ਤੇ, ਪਹਿਲੇ ਤਾਂ ਕਾਫ਼ੀ ਸ਼ੋਰ ਸ਼ਰਾਬਾ ਲੱਗਾ ਸੀ, ਦੋ ਕੁ ਮਿੰਟ ਬਾਅਦ ਉਹ ਸ਼ਬਦ ਲੱਗ ਗਏ, ਸ਼ਬਦ ਲੱਗਾ ਸੀ ਬਾਬਰ ਮੇਰਾ ਵੜ ਸਮਰੱਥਾ ਕਰਨ ਕਾਰਨ ਪ੍ਰਭਾ, ਅਸੀਂ ਜੋ ਸਦਨ ਦੇਣਾ ਸੀ, ਜੋ ਹੋਰ ਦੇਣਾ ਸੀ, ਸਰੋਪਰ ਪਾਇਆ, ਜੋ ਕਾਰਜ ਸੀ, ਜੋ ਸਦਨ ਦੇ ਸੀ, ਇਸ ਤਰ੍ਹਾਂ ਹੀ ਪਾਰਟੀ, ਉਹ ਜਿਹੜਾ ਹਾਊਸ ਸੀ ਉਹਦਾ ਦਫ਼ਤਰ ਨੂੰ ਬਾਹਰ ਫਿਰੇ ਤੇ ਕਾਫ਼ੀ ਹਾਊਸ ਵੱਡਾ, ਉਹ ਜਦੋਂ ਬਾਹਰ ਆਏ ਸਾਨੂੰ ਉਹਨਾਂ ਦਫ਼ਤਰ 'ਚ ਆਇਆ ਵੀ ਕੋਈ ਛੱਕ ਕੇ ਜਾਓ, ਉਹ ਪਿੱਛੋਂ ਸਾਰੇ ਸਮਝੇ ਵੀ ਚਲੇ ਗਏ, ਉਹਦੇ ਦਫ਼ਤਰ 'ਚ ਬੈਠੇ ਸੀ, ਫਿਰ ਗਾਣੇ ਸ਼ੁਰੂ, ਵਿੱਚ ਬੰਦਾ ਭੱਜਿਆ ਗਿਆ, ਇਹ ਨਹੀਂ ਗਏ, ਉਹ ਨਹੀਂ ਗਏ ਲੱਗਾ ਰਹਿੰਦੇ, ਮੈਂ ਕਿਹਾ ਵੇਖ ਬਾਬਾ ਵੀ ਜਦੋਂ ਮੈਂ ਕਿਹਾ ਹੁਣ ਕੋਈ ਹੋਰ ਆਊਗਾ ਕੀਰਤਨੀਆਂ ਜਾਂ ਕੋਈ ਹੋਰ, ਜਿਹਨੂੰ ਚਲੋ ਸਤਪੁਰੇ ਦਾ ਜਿਵੇਂ ਹੋਰ ਕਿਸੇ ਤਰ੍ਹਾਂ ਦਾ ਸਤਿਕਾਰ ਦਿੰਦੇ, ਮੈਂ ਕਿਹਾ ਫਿਰ ਬਦਲਾ ਦੇਣਗੇ ਵੀ ਤੁਸੀਂ ਆਏ ਹੋ, ਫਿਰ ਗਏ ਹੋ, ਫਿਰ ਅਸੀਂ ਉੱਤਰ ਬਦਲ, ਐਸੇ ਜੀ ਅਰਦਾਸ ਕਰੋ ਸਾਡੇ ਵਿਆਹ ਦੀਆਂ ਪਾਰਟੀਆਂ ਵੀ ਗੁਰਮਤ ਵਰਗੀਆਂ ਬਣ ਜਾਣ, ਗੁਰੂ ਪਿਆਰਿਓ, ਇਨਕਲਾਬ ਲਿਆਓ, ਇਨਕਲਾਬ, ਤੁਸੀਂ ਵੀ ਲਿਆਉਣਾ ਕਿਹਨੇ ਲਿਆਉਣਾ, ਕਿੱਥੋਂ ਤਾਂ ਗੱਲ ਸ਼ੁਰੂ ਹੋਣੀ, ਇਹ ਗੱਲ ਕੋਈ ਉਹਨਾਂ ਹੋਰਾਂ ਤੋਂ ਥੋੜ੍ਹੀ ਸ਼ੁਰੂ ਹੋਊਗੀ, ਸੰਗਤ ਰੂਪ ਤੋਂ ਹੀ ਸ਼ੁਰੂ ਹੋਏਗੀ, ਅਨੰਤ ਸੰਸਕਾਰ ਨੂੰ ਜਿੰਨਾ ਵੀ ਹੋ ਸਕੇ ਸੁਧਾਰ ਵੱਲ। ਅੱਜ ਹੀ ਇੱਕ ਬੱਚੀ ਦੀ ਗੱਲ ਹੋ ਰਹੀ ਸੀ ਲਾਵਾਂ ਦੀ, ਕਹਿਣ ਲੱਗੇ ਕਿਵੇਂ, ਮੈਂ ਕਿਹਾ ਮੇਰਾ ਤਾਂ ਦਿਲ ਕਰਦਾ ਸਵੇਰੇ ਲਾਓ ਅਸਾਈ ਵਾਰ ਦੇ ਦੀਵਾਨ, ਜਿੱਥੇ ਸਦੋ ਤਿੰਨ ਚਾਰ ਮਾਤਾ ਟੋਲਾਂ ਦੇ ਹੁਣ ਕੇ ਰੱਖੋ, 8 ਵਜੇ ਲਾਵਾਂ ਅਤੇ ਅੰਮ੍ਰਿਤ ਵੇਲੇ ਦੀ ਅਸਾਈ ਵਾਰ ਲਾਵਾਂ, ਮੈਂ ਕਿਹਾ ਮੇਰੇ ਖਿਆਲ ਨਾਲ ਗੁਰੂ ਬਸੇਗਾ ਆਪ ਸਤਨਾਮ, ਗੁਰੂ ਦੀਆਂ ਖੁਸ਼ੀਆਂ ਨੇ ਠੀਕ ਦੀ, ਮੈਂ ਕਿਹਾ ਭੇਜੇ ਨੇ ਭਾਈ ਅਮਨਦੀਪ ਸਿੰਘ ਨੂੰ ਚਾਰ ਛੱਕੇ ਉਹ ਲਾਏਗਾ ਸ਼ਬਦ, ਮੁੜ ਕੇ ਭਾਈ ਲਿਟਲ ਮਾਸਟਰ ਲਾਏਗਾ ਚਾਰ ਛੱਕੇ ਸ਼ਬਦ, ਦੀਵਾਨਾ ਹੀ ਲਾਹਾਂਗੇ, ਇਸ ਤਰ੍ਹਾਂ ਸਾਰੀ ਰਿਸ਼ਤੇਦਾਰੀ ਨੂੰ ਸਦੋ ਸੰਗਤ ਨੂੰ ਛੱਡੋ 3-3 ਵਜੇ, ਭਾਵ ਕਿਸੇ ਬੰਦੇ ਥੋੜ੍ਹਾ ਥੋੜ੍ਹਾ ਤੁਰਾਂਗੇ ਤਾਂ ਜ਼ਰੂਰ ਤਬਦੀਲੀ ਆਏਗੀ, ਅੱਜ ਉਸ ਅੱਜ ਦੀ ਰਾਤ ਕੱਲ੍ਹ ਦਾ ਦਿਨ ਉਸ ਦਾਤੇ ਦਾ ਆਗਮਨ ਦਿਨ ਹੈ ਜਿਹਨੇ ਹਨੇਰਾ ਲਾਇਆ, ਹੁਣ ਸਾਫ਼ੀ ਸ਼ੁਰੂ ਨਹੀਂ ਹੋਈ ਹੈ ਜੇ, ਅਤੇ ਜਿੰਨਾ ਕੁ ਚੱਲ ਸਕੇ ਬਾਬਾ ਜੀ ਕਿਰਪਾ ਕਰਨ ਚਲਾਉਣ, ਬਾਕੀ ਜਿਵੇਂ ਨਹੀਂ ਅਗਲੇ ਵੀਰਵਾਰ ਇੱਕ ਵਾਰੀ ਪੰਕਤੀ ਪੜ੍ਹ ਲਓ ਜੀ।

ਇਹ ਦੋ ਸਿੱਖ ਆਏ ਨੇ ਭਾਈ ਕਰਨਾ ਅਤੇ ਰੋਜ਼, ਜਿਨ੍ਹਾਂ ਨੇ ਆਖਿਆ ਸਤਿਗੁਰੂ ਜਨਮ ਸਫਲ ਹੋ ਜਾਵੇ, ਕਿਰਪਾ ਕਰੋ ਮਨ ਟਿਕ ਜਾਵੇ, ਰਸਤਾ ਬਖਸ਼ੋ। ਅਤੇ ਛੇ ਬਚਨ ਗੁਰੂ ਨਾਨਕ ਸਾਹਿਬ ਨੇ ਇਹ ਦੋ ਸਿੱਖਾਂ ਦੀ ਝੋਲੀ 'ਚ ਪਾਏ ਸਤਿਗੁਰੂ। ਪਹਿਲਾ ਬਚਨ ਸੀ ਪਿੱਛਲ ਰਾਤ ਜਾਗਣਾ ਹੈ, ਪਿਆਰ ਨਾਲ ਆਖੋ ਸਤਨਾਮ। ਕਈ ਕਹਿਣਗੇ ਭਾਈ ਮਰਦਾਨੇ ਦਾ ਤੀਜਾ ਬਚਨ ਉਹ ਛੱਡਿਆ ਗਿਆ ਵਿੱਚੋਂ। ਭਾਈ ਮਰਦਾਨੇ ਨੂੰ ਤਿੰਨ ਬਚਨ ਕੀਤੇ ਸੀ, ਖੇਤ ਨੂੰ ਕਟਾਉਣੇ, ਪਿੱਛਲ ਰਾਤ ਜਾਗਣਾ, ਤੀਜਾ ਬਚਨ ਸੀ ਸਾਧੂ ਸੰਤ ਮਹਾਤਮਾ ਦੀ ਸੇਵਾ ਸ਼ਰਧਾ ਭਾਵਨਾ ਨਾਲ ਕਰਨਾ। ਇਹ ਭਾਈ ਕਰਨਾ ਤੇ ਯੋਗ, ਜਿਨ੍ਹਾਂ ਨੇ ਮਨ ਦੇ ਟਿਕਾਓ, ਜੀਵਨ ਸਫਲ, ਪਹਿਲਾ ਬਚਨ ਗੁਰੂ ਨਾਨਕ ਸਾਹਿਬ ਜੀ ਨੇ ਝੋਲੀ 'ਚ ਪਾਇਆ ਪਿੱਛਲ ਰਾਤ ਜਾਗਣਾ। ਵੈਸੇ ਸਾਰੇ ਜ਼ਰੂਰ ਮੇਰੇ ਸਮੇਤ ਝਾਤੀ ਪਾਇਓ, ਅਜੇ ਅੰਮ੍ਰਿਤ ਵੇਲਾ ਸੰਭਾਲਿਆ ਗਿਆ ਨਹੀਂ। ਫਿਰ ਕੀ ਅੱਗੇ ਰੱਖੀਏ, ਜਿਤ ਦਿੱਸੇ ਮੋਹ ਕੀ ਬੋਲਣ ਬੋਲੀਏ, ਅੰਮ੍ਰਿਤ ਵੇਲਾ ਵੜਿਆਈ। ਇਹਦੇ ਵੇਰਵੇ 'ਚ ਨਹੀਂ ਜਾਂਦੇ, ਇੰਨੀ ਬੇਨਤੀ ਕਰ ਰਹੇ ਹਾਂ। ਢਾਈ ਸੌ ਸਿੰਘ ਸ਼ਹੀਦ ਕਰਾ ਲਿਆ ਸੀ ਗੁਰੂ ਗੋਬਿੰਦ ਸਿੰਘ ਜੀ ਨੇ, ਪਰ ਇਹੋ ਜਿਹੇ ਭਗਤ ਨਹੀਂ ਲੱਭਣੇ ਕਿ ਆਸਾ ਜੀ ਦੀ ਵਾਰ ਅੰਮ੍ਰਿਤ ਵੇਲਾ ਨਹੀਂ ਛੱਡਿਆ। ਇਹਦੀਆਂ ਕਾਫੀ ਟੇਪਾਂ 'ਚ ਡਿਟੇਲ ਹੋ ਚੁੱਕੀ ਹੈ, ਦੂਜੇ ਬਚਨ ਨੂੰ ਥੋੜ੍ਹਾ ਡਿਟੇਲ ਸਾਂਝਾ ਕਰ ਲੈਂਦੇ ਹਾਂ ਪੰਜ ਕੁ ਮਿੰਟ ਵਿੱਚ। ਭਾਈ ਫਿਰਨੇ ਅਤੇ ਭਾਈ ਯੋਗ ਨੂੰ ਦੂਸਰਾ ਬਚਨ ਗੁਰੂ ਨਾਨਕ ਸਾਹਿਬ ਜੀ ਨੇ ਬਖਸ਼ਿਸ਼ ਕੀਤਾ, ਸ਼ਬਦ ਦਾ ਅਭਿਆਸ ਕਰਨਾ। ਸਾਰੇ ਪਾਸੇ ਚੱਲ ਵਾਹਿਗੁਰੂ ਸ਼ਬਦ ਦਾ ਅਭਿਆਸ, ਪਰ ਹੱਥ ਜੋੜ ਕੇ ਬੇਨਤੀ ਜੇ ਜਦੋਂ ਕਿਤੇ ਵਾਹਿਗੁਰੂ ਸਿਮਰਨ 'ਚ ਬੈਠੋ, ਇੱਕ ਅੰਦਰ ਨਿਸ਼ਾਨਾ ਜ਼ਰੂਰ ਰੱਖਣਾ ਕਿ ਹਰ ਚੀਜ਼ ਦੁਨੀਆ ਦੀ ਦਿਨਸ ਜਾਣੀਏ, ਆਹ ਜੋ ਮੈਂ ਜਪ ਰਿਹਾ ਹਾਂ ਇਹ ਨਹੀਂ ਦਿਨਸਣਾ, ਇਹ ਭਾਵਨਾ ਨਾਲ ਜਪਿਆ ਔਰ ਪੱਕੀ ਪ੍ਰਤੱਖ ਕੀ ਕਰ ਰਹੀ। ਤੁਹਾਡੇ 'ਚੋਂ ਕੋਈ ਇੱਕ ਕੋਠੀ ਨਹੀਂ ਦੋ ਬਣਾ ਲਏ ਫਿਰ ਕੀ ਕਰ ਰਹੇ, ਤਿੰਨ ਬਣਾ ਲਏ ਫਿਰ ਕੀ ਕਰ ਰਹੇ, ਇੱਕ ਕਾਰਖਾਨਾ ਇੱਕ ਹੋਰ ਖੋਲ ਲਿਆ ਫਿਰ ਕੀ ਕਰ ਲਓ, ਤੀਜਾ ਖੋਲੋਗੇ ਫਿਰ ਕੀ ਕਰ ਲਓ, ਥੋੜ੍ਹਾ ਇਹ ਵੀ ਚੀਜ਼ ਕਰਾਂ ਇਹ ਵੀ ਮੇਰੇ ਅੰਦਰ ਬਣ ਲੱਗਦੇ ਫਿਰ ਕੀ ਕਰ ਲਓ, ਕਦੀ ਦੇਖੋ ਐਂਡ ਕੀ ਹੈ ਸਾਡਾ। ਮਿੱਟੀ 'ਚ ਮਿੱਟੀ ਕਬੀਰ ਸੂਤਾ ਕਿਆ ਕਰੇ, ਜਾਗ ਰੋਏਗਾ ਦੁੱਖ ਜਾਂ ਤਾਂ ਬਾਸਾ ਗੌਰ ਮੈਂ, ਹੋਰ ਕਹਿੰਦੇ ਮਿੱਟੀ ਕਬਰ ਨੂੰ ਜਾਂ ਤਾਂ ਬਾਸਾ ਗੌਰ ਮੈਂ ਸੁੱਖ ਨਾ ਸੁਣ, ਫਰੀਦਾ ਖਾਕ ਨਾ ਨਿੰਦੀ ਖਾਕੂ ਜੇੜ ਨਾ ਕੋਏ, ਜੀਵਨ ਦੀਆਂ ਪੈਰਾਂ ਤਲੇ ਮੋਇਆ ਉੱਪਰ ਉੱਪਰ ਤਾਂ ਹੀ ਨਹੀਂ। ਆ ਜੋ ਸ਼ਬਦ ਦਾ ਅਭਿਆਸ ਹੈ, ਕਈ ਵਾਰੀ ਅਸੀਂ ਕਰਦੇ ਹਾਂ ਪਰ ਨਿਸ਼ਚੇ ਨਾਲ ਨਹੀਂ ਕਰਦੇ, ਨਿਸ਼ਚੇ ਨਾਲ ਕਰੋ। ਮਹਾਤਮਾ ਗਾਂਧੀ ਨੂੰ ਮਹਾਂਪੁਰਸ਼ ਮਿਲੇ ਸੀ, ਉਹ ਕਹਿਣ ਲੱਗੇ ਗਾਂਧੀ ਜੀ ਬੜਾ ਜ਼ੋਰ ਲਾਤਾ ਜੇ ਹਿੰਦੁਸਤਾਨ ਨੂੰ ਯਾਦ ਕਰਾਉਣ 'ਚ। ਹਾਂ ਬਈ ਇੱਕ ਗੱਲ ਤੇ ਦੱਸੋ, ਆਜ਼ਾਦ ਹੋ ਗਿਆ ਫਿਰ ਕੀ ਕਰੋਗੇ, ਹਿੰਦੁਸਤਾਨ ਆਜ਼ਾਦ ਹੋ ਗਿਆ ਆਪਣੀ ਹਕੂਮਤ ਹੋਏਗੀ ਫਿਰ, ਆਪਣੇ ਮਿਨਿਸਟਰ ਹੋਣਗੇ ਫਿਰ, ਆਪਣੀ ਕਲਮ ਹੋਏਗੀ ਫਿਰ, ਆਪਣੀ ਕੁਰਸੀ ਹੋਏਗੀ ਫਿਰ, ਆਪਣਾ ਹੁਕਮ ਚੱਲੇਗਾ ਫਿਰ, ਅਖੀਰ ਉਹ ਫਿਰ ਮਹਾਂਪੁਰਸ਼ ਨੇ ਜਗਾਇਆ ਕਹਿੰਦੇ ਅਖੀਰ ਫਿਰ ਮਿੱਟੀ ਹੈ ਨਾ, ਸਭ ਕੁਝ ਕਰ ਲਓ ਕੀ ਕਰ, ਕਹਿੰਦੇ ਉਹ ਅਖੀਰ ਜਿਹੜਾ ਨਾਲ ਜਾਣਾ
کے رشتے نہ جتیا نہیں بانی کی ہے جی مات پتا ستلیت نہ پائی من پوا نام یہ نشے نہ جپو باقی جو مرضی پالو جتنا مرضی پالو اپنی رشت تو پرے پالو ہو پالو اینڈ کی آ کیول نال جانا شبد کا ویا سک ست پنڈ مہا ان گوارا ہر کا نام راج جنک کا گرو بھی اشٹا بکر راج جنک نے اپنے اشٹا بکر گرو نو کیا سی جی پرکاش کی دیوا منگایا پرکاش راجا جنک کہنا جی ہوں خوب مارا ہے پرکاش گیا راجا جنک کا گرو کہتا ہے جس کو اگے سورج اندر ہوں کوئی پرکاش نہیں راجا جن کہتا جی متیا دیا رات آن چندرما گیا پرکاش بدل آئے سورج کا رک جا پرکاش وہ بھی گیا پرکاش ہی دیوے نو خوب ماری بج گیا متیا دیا رات آئی چندرما گیا بدل آئے سورج راجا جنک کا گرو کہ چوتھا پرکاش جی سارے گلے چوں بچن نکلا اس ماڑی کا راجا جن کہتا جی جدو کنٹھ بند ہو گیا درد ہو کے جی میں باڑی جی لکھا نینو نیر پہ تن کینا پے کے سدوانی ردا کنٹھ چودھری مجھے لائی جی باڑی کتوں یہ گیا راجا جنک کا گرو کہ من کا پرکاش جی جدو یہ چنچل پونے دوجے بنے تر پے چنگے بنے جائے اس کو اگے کہ مت کا پرکاش متی کہ جدو بندہ برس گیا یہ بھی کری کہڑا پرکاش ہے جڑا ستھر رہے راج جنگ کا گرو کہتا ہے سر ایکو پرکاش سبق جیڑا مرن تو بعد نہیں ختم نہیں بن جا رہے سکھ آم دے شبد آم

ਭਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਇਕਾਸ਼ ਕਿਹਦੇ ਤੇ ਖੜਾ ਹੈ ਨਾਮ ਦੇ ਕੋਈ ਇਹਦੇ ਥੱਲੇ ਪਿੱਲਰ ਨਹੀਂ ਹੈ ਇਹੀ ਸਮਝ ਲੈ ਬੱਚੇ ਦਾ ਜਨਮ ਨਹੀਂ ਹੋਇਆ ਉਹਦੀ ਖੁਰਾਕ ਮਾਤਾ ਕੋਲ ਆ ਗਈ ਕੌਣ ਬੈਠਾ ਹੈ ਉਹਨੂੰ ਸਮਝ ਬੜਾ ਜ਼ਰੂਰੀ ਹੈ ਪ੍ਰਚਾਰ ਵਾਹਿਗੁਰੂ ਵਾਹਿਗੁਰੂ ਜਪੋ ਤੇ ਨਿਸ਼ਚਾ ਨਾ ਹੋਵੇ ਤੇ ਸਮਝ ਲਓ 5% ਮਹਾਤਮ ਨਿਸ਼ਚੈ ਕਿ ਜੋ ਮੈਂ ਜਪ ਰਿਹਾ ਵਾਂ ਇਹ ਅਟਲ ਪ੍ਰਕਾਸ਼ ਜਪ ਸਤਨਾਮ ਜੋ ਇਹ ਮੈਂ ਜਪ ਰਿਹਾ ਵਾਂ ਸਭ ਕੁਝ ਜਿੰਨੇ ਮਰਜ਼ੀ ਖਲੇਰੇ ਕੋਈ ਪਾਲੇ ਤਿੰਨ ਜਾਣੇ ਪਰ ਇਹ ਸੌਦਾ ਨਾ ਜਾਣਾ ਜੋ ਨਿਸ਼ਚੈ ਨਾਲ ਕੰਮ ਕਰੋ ਉਹਦਾ ਮਹਾਤਮ 100% ਹੋ ਜਾਵੇ ਨਿਸ਼ਚੈ ਨਾ ਹੋਵੇ ਕੰਮ ਕਰਨ ਇੱਕ ਨਿਸ਼ਚੈ ਲਈ 2 ਮਿੰਟ ਕਰਾ ਰਹੇ ਹਾਂ ਆ ਕਈ ਕਹਿੰਦੇ ਨਾ ਜੀ ਵਿਕਾਰ ਬੜੇ ਆਉਂਦੇ ਆ ਵਿਕਾਰ ਜਾਗਦੇ ਵਾਸ਼ਨਾਵਾਂ ਤੰਗ ਕਰਦੀਆਂ ਕਈ ਵਾਸ਼ਨਾਵਾਂ ਨੂੰ ਅਸੀਂ ਸਮਝਦੇ ਹਾਂ ਗਲਤ ਹੈ ਉਹਨੂੰ ਭੋਗਨੇ ਵੀ ਆ ਫਿਰ 2 ਦਿਨ ਬਾਅਦ ਫਿਰ ਉਹਦੇ ਡਿੱਗਦੇ ਪਤਾ ਗਲਤ ਤੇ ਕਹਿੰਦੇ ਸੀ ਵਾਸ਼ਨਾਵਾਂ ਉੱਥੇ ਦੀਆਂ ਜ਼ਿਆਦਾ ਜਾਗਦੀਆਂ ਜਿਹਦੇ ਵਿਚਾਰ ਨੀਵੇਂ ਨੇ ਵਿਚਾਰ ਹਲਕੇ ਨੇ ਜਿੱਦਣ ਵਿਚਾਰ ਦਸਮ ਦੁਆਰ ਦੇ ਲਾਗੇ ਆਉਂਦੇ ਨੇ ਨਾ 9 ਦੁਆਰਿਆਂ ਤੋਂ ਟੱਪ ਕੇ ਉਤਲੀ ਕਿਰਿਆ ਵਿੱਚ ਤੇ ਉਹਦੀਆਂ ਵਾਸ਼ਨਾ ਕਰਦੇ ਨੇ ਕਬੂਤਰ ਦੀ ਮਿਸਾਲ ਦਿੰਦੇ ਕਹਿੰਦੇ ਕਬੂਤਰ ਜਦੋਂ ਬਹਿੰਦਾ ਹੋਰ ਤਾਂ ਕਬੂਤਰ ਬੈਠੇ ਹੋਣ ਉਹਨਾਂ ਨੂੰ ਚੁੰਝਾਂ ਵੀ ਮਾਰੂ ਸ਼ਰਾਰਤਾਂ ਵੀ ਕਰੂ ਕਈ ਕੁਝ ਹਿੱਲੇਗਾ ਜੁਲੇਗਾ ਤੰਗ ਕਰੇਗਾ ਥੋੜਾ ਜਿਹਾ ਉਡਾਰੀ ਮਾਰਦਾ ਫਿਰ ਉਹ ਆਨੰਦ ਲੈਂਦਾ ਖਤਮ ਚੁੰਝਾਂ ਮਾਰਨੀਆਂ ਸਤਨਾਮ ਖਤਮ ਸ਼ਰਾਰਤਾਂ ਸਭ ਕੁਝ ਹੁਣ ਕਾਲੀ ਦੀ ਡਾਰੀ ਦਾ ਆਨੰਦ ਲੈਂਦਾ ਆਪਣੇ ਵਿਚਾਰਾਂ ਨੂੰ ਜਦ ਤੱਕ ਨੀਵਾਂ ਰੱਖੇਗਾ ਤੇ ਚੁੰਝਾਂ ਵੀ ਮਾਰੇਗਾ ਲੜਾਈਆਂ ਵੀ ਕਰੇਗਾ ਪੰਗੇ ਵੀ ਲਏਗਾ ਕਈ ਕੁਝ ਕਰੇਗਾ ਜਰਾ ਜਾਂ ਵਿਚਾਰਾਂ ਨੂੰ ਲੈ ਜਾ ਦਸਮ ਦੁਆਰ ਦੀ ਉਡਾਰੀ ਤੇ ਫਿਰ ਤੂੰ ਵੀ ਆਨੰਦ ਮਾਣ ਉਹ ਤੁਡਾਰੀ ਆਪ ਸਤਨਾਮ ਬਹੁਤ ਪ੍ਰਲੱਖੇ ਵਿਚਾਰਾਂ ਮੈਂ ਤੁਹਾਨੂੰ ਆਪਣੀ ਗੱਲ ਜਲਦੀ ਦੱਸਣਾ ਗੁਰੂ ਦੀ ਵਰੀ 3 ਦਿਨ ਹੋ ਗਏ ਵਿਚਾਰ ਤੰਗ ਕਰੀ ਜਾ ਰਹੀ ਕਰੀ ਜਾ ਰਹੀ ਕਰੀ ਜਾ ਉਹਦਾ ਜਵਾਬ ਨਹੀਂ ਆ ਰਿਹਾ ਦਿਮਾਗ ਕੀ ਹੱਲ ਕਰਨਾ ਉਹ ਬੰਦੇ ਦੀ ਪਰੇਸ਼ਾਨੀ ਕੀ ਹੱਲ ਕਰਨਾ ਆਹ ਤੁਹਾਡੇ ਇੱਥੇ ਦਰਸ਼ਨ ਕਰਨ ਤੋਂ ਘੰਟਾ ਕੁ ਪਹਿਲਾਂ ਦਿਮਾਗ ਵਿੱਚ ਉਹਦਾ ਜਵਾਬ ਆਇਆ ਉਸ ਤੋਂ ਬਾਅਦ ਟਿਕ ਗਿਆ ਕੰਮ ਜਵਾਬ ਦੇ ਤਾਂ ਜਦ ਤੱਕ ਵਿਚਾਰਾਂ ਹੇਠਾਂ ਨੇ ਕਬੂਤਰ ਬੈਠਣਾ ਕਿਤੇ ਆਉਂਦਾ ਚੰਗਾ ਮਾਰਦਾ ਚਾਰ ਪੰਜ ਕਰਦਾ ਉਹ ਸਭ ਕੁਛ ਜਦੋਂ ਉੱਤੇ ਉਡਾਰੀ ਦੀ ਸਭ ਕੁਛ ਖਤਮ ਹੁਣ ਉਡਾਰੀ ਮਾਰ ਰਿਹਾ ਹੁਣ ਆਪਣਾ ਆਨੰਦ ਲੈ ਰਿਹਾ ਇਹ ਸਿੱਖਾਂ ਜਦ ਤੱਕ ਵਿਚਾਰਾਂ ਸਭ 9 ਦੁਆਰਿਆਂ 'ਚ ਨੇ ਤੇਰਾ ਧਿਆਨ ਵਾਸ਼ਨਾਵਾਂ ਵੱਲ ਵੀ ਜਾਏਗਾ ਹੋਰ ਕਈ ਬਣੇ ਜਾਏਗਾ ਚੁੰਝਾਂ ਵੀ ਮਾਰੇਗਾ ਪੰਗੇ ਵੀ ਲਏਗਾ ਇਹਦੇ ਨਾਲ ਇਹ ਕਰਦੇ ਹਾਂ ਇਹਦੇ ਨਾਲ ਹਾਂ ਕਰਦੇ ਹਾਂ ਜਦੋਂ ਤੇਰੇ ਵਿਚਾਰ ਥੋੜੇ ਉੱਤੇ ਨੂੰ ਜਾਣਗੇ ਤੇਰਾ ਜੀਵਨ ਵੀ ਰੁਕਿਆ ਜਾਏਗਾ ਬਹੁਤ ਸਾਰਾ ਦਾਸ ਨੇ ਕਈ ਵਾਰੀ ਟਰਾਈ ਕੀਤੀ ਬੱਚੇ ਨੂੰ ਦਵਾਈ ਦਿੰਦੇ ਹੋਣ ਕਈ ਵਾਰ ਪਹਿਲੀ ਪੌੜੀ ਪੜ੍ਹ ਕੇ ਦੇਈ ਦੀ ਕਈ ਵਾਰ ਨਹੀਂ ਕੀ ਪਤਾ ਹੋਣਾ ਕਦੀ ਅਸਰ ਗਿਆ ਜਦੋਂ ਵਿਚਾਰ ਦੀ ਤਾਕਤ ਆ ਜਾਏ ਨਹੀਂ ਇਹਨੇ ਆਪਣਾ ਨਾਲ ਬਾਣੀ ਨੇ ਅਸਰ ਕਰਨਾ ਹੀ ਕਰਨਾ ਫਿਰ ਇਹ ਜਿਹੜਾ ਦੂਜਾ ਬਚਨ ਗੁਰੂ ਨਾਨਕ ਦਾ ਇਹਨੂੰ ਇਸ ਢੰਗ ਨਾਲ ਸੰਭਾਲਣਾ ਬਾਬਾ ਜੀ ਨੇ ਸ਼ਬਦ ਦਾ ਅਭਿਆਸ ਕਰਨਾ ਤੇ ਸ਼ਬਦ ਦਾ ਅਭਿਆਸ ਇਸ ਨਿਸ਼ਚੇ ਨਾਲ ਕਰਨਾ ਕਿ ਬਾਕੀ ਸਭ ਪ੍ਰਕਾਸ਼ ਖਤਮ ਹੋ ਸਕਦੇ ਨੇ ਇੱਕ ਸ਼ਬਦ ਦਾ ਪ੍ਰਕਾਸ਼ ਹੈ ਜਿਹੜਾ ਖਤਮ ਨਹੀਂ ਹੋ ਸਕਦਾ ਇਹ ਉਹ ਤਾਰੇ ਜਿਹੜਾ ਤੈਨੂੰ ਉਸ ਘਰ 'ਚ ਲੈ ਜਾਏਗਾ ਸ਼ਬਦ ਤਾਰੇ ਸੋ ਦਰ ਤੇਰਾ ਕਿਹਾ ਸੋ ਘਰ ਗੁਰੂ ਦਾ ਸ਼ਬਦ ਉਹ ਤਾਰੇ ਉਹ ਪ੍ਰਕਾਸ਼ ਦੇ ਘਰ ਲੈ ਜਾਂਦਾ ਪਰਮੇਸ਼ਰ ਦੇ ਪ੍ਰਕਾਸ਼ ਦੇ ਘਰ ਇਸ ਨਿਸ਼ਚੇ ਨਾਲ ਸ਼ਬਦ ਦਾ ਅਭਿਆਸ ਕਰਿਓ ਕਿ ਹੋਰ ਕੋਈ ਭੈਣਾ ਹਿੰਦੁਸਤਾਨ ਦਾ ਰਾਜਾ ਬਣ ਜੇ ਹੋਰ ਸਾਰੇ ਮੁਲਕਾਂ ਦਾ ਰਾਜਾ ਉਹਦਾ ਐਂਡ ਕੀ ਹੈ ਪਰ ਇਹ ਚੀਜ਼ ਨਹੀਂ ਨਾਸ ਗੁਰਬਾਣੀ ਨੇ ਕਿਹਾ ਜੈ ਮਾਤ ਪਿਤਾ ਸੁਤ ਮੀਤ ਨਾ ਭਾਈ ਮਨਸੂਆ ਨਾਮ ਤੇਰੇ ਇਸ ਨਿਸ਼ਚੇ ਨਾਲ ਦੱਸਿਆ ਕੋਈ ਸ਼ਬਦ ਆ ਰਿਹਾ ਨਾਮ ਰਹੋ
ਸਾਧੂ ਰਹੇ ਹੋ, ਹੋਰ ਤਾਂ ਕੋਈ ਕਿਆ ਰਹੇ, ਹੋਰ ਕੋਈ ਕਿਆ ਹੁੰਦਾ ਨਾ, ਕੋਈ ਆ ਜਾਂਦੀ ਚੀਜ਼ ਚੌਥੀ। ਹਾਂ ਭਾਈ, ਸ਼ਬਦ ਰਹੇਗਾ ਨਾਮ, ਜਾਂ ਇਹਨੂੰ ਜਪਣ ਵਾਲਾ, ਮਨ ਸਾਧਣ ਵਾਲਾ, ਜਾਂ ਗੁਰਗੋਬਿੰਦ ਅੱਖ ਸਤਨਾਮ, ਇਹ ਦੂਸਰਾ ਵਚਨ। ਗੁਰੂ ਨਾਨਕ ਸਾਹਿਬ ਨੇ ਭਾਈ ਫਿਰਨੇ ਤੇ ਜੋਤੀ ਚੋਲੀ ਚ ਪਾਇਆ। ਪਹਿਲਾ ਬਚਨ ਪਿਛਲ ਰਾਤ ਜਾਗਣਾ, ਦੂਜਾ ਬਚਨ ਸ਼ਬਦ ਦਾ ਅਭਿਆਸ ਕਰਨਾ, ਬਾਕੀ ਦੇ ਚਾਰ ਬਚਨ ਛੇ ਦੇ ਕੋਲ ਉਹ ਅਗਲੇ ਵੀਰਵਾਰ ਅਰਦਾਸ ਕਰਨਾ ਮਹਾਰਾਜ ਜੀ ਸਾਂਝ

ਇਹ ਅਮੁੱਲ ਅਨਮੋਲ ਤੇ ਦਰਗਾਹੀ ਬਾਣੀ ਦਾ ਕੀਰਤਨ ਅਤੇ ਸਮਾਜ ਸੁਧਾਰ ਜੀਵਨ ਜੁਗਤ ਅਤੇ ਅਧਿਆਤਮਿਕ ਵਿਚਾਰਾਂ ਭਾਈ ਗੁਰ ਇਕਬਾਲ ਸਿੰਘ ਗੁਰਦੁਆਰਾ ਮਾਤਾ ਕੌਲਾਂ ਜੀ ਵਾਲੇ ਤਿੰਨਾਂ ਦੀ ਰਸਨਾ ਤੋਂ ਸਰਵਨ ਕਰ ਰਹੇ ਸੀ। ਭਾਈ ਸਾਹਿਬ ਤੋਂ ਗੁਰੂ ਨਾਨਕ ਪਾਤਸ਼ਾਹ ਜੀ ਨਿਸ਼ਕਾਮ ਸੇਵਾ ਲੈ ਰਹੇ ਹਨ। ਆਪ ਸੰਗਤ ਦੀ ਦਿੱਤੀ ਮਾਇਆ ਰੂਪੀ ਸੇਵਾ ਨਾਲ ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਜੰਡਿਆਲਾ ਗੁਰੂ ਬਰੇਲੀ ਤੇ ਦਿੱਲੀ ਜਮਨਾ ਪਾਰ ਵਿਧਵਾ ਬੀਬੀਆਂ ਦੇ ਕੇਂਦਰ ਚੱਲ ਰਹੇ ਹਨ। ਇਸ ਦੇ ਨਾਲ ਹੀ ਦੇਹਰਾਦੂਨ, ਲੁਧਿਆਣਾ, ਜੰਡਿਆਲਾ ਗੁਰੂ ਤੇ ਅੰਮ੍ਰਿਤਸਰ ਵਿੱਚ ਹਸਪਤਾਲ ਦੇ ਰੂਪ ਵਿੱਚ ਸੇਵਾ ਅਤੇ ਹੋਰ 46 ਜਗ੍ਹਾ ਧਾਰਮਿਕ ਤੇ ਸਮਾਜਿਕ ਸੇਵਾ ਚੱਲ ਰਹੀਆਂ ਹਨ। ਹਰ ਪਲ, ਹਰ ਘੜੀ, ਹਰ ਪੱਖ ਤੋਂ ਆਪ ਸੰਗਤ ਦੀ ਅਸੀਸ ਦੀ ਲੋੜ ਹੈ। ਭਾਈ ਸਾਹਿਬ ਵੱਲੋਂ ਬੇਨਤੀ ਹੈ, ਅੰਮ੍ਰਿਤ ਛਕੋ, ਅੰਮ੍ਰਿਤ ਵੇਲਾ ਬਣਾਓ, ਅੰਮ੍ਰਿਤ ਬਾਣੀ ਨਾਲ ਜੁੜੋ।

0: ਕੇਲਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CIFT 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

ਪ੍ਰਤਾਪ ਚੰਦ ਦੀਪ ਸੰਭਵੇ ਸਾਰੇ ਤਾਂ ਮਨੋ ਜਨ ਸਮੋਤੀ ਰੂਪ ਮਾਲਿਆਨ ਲੋ ਸਗਲ ਜਗਲ ਕਰੇ ਸਗਲ ਬਨਰਾਏ ਬੁਲੰਤ ਜੋਤੀ ਸਹਿਜ ਆਰਤੀ ਹੋਏ ਸਭ ਬੰਦਨਾ ਤੇਰੀ ਆਰਤੀ ਅਨਹਤਾ ਸ਼ਬਦ ਵਾ ਜੰਤ ਤੇਰੀ ਰਹਾਓ ਸਹਿ ਸਭ ਨੈਣ ਨਨ ਨੈਣ ਹੈ ਤੋਹੇ ਪਾਓ ਸਹਿਸ ਮੂਰਤ ਨਨਾ ਇਕ ਤੋਹੀ ਸਹਿਸ ਪਦ ਬਿਮਲ ਨਨ ਇਕ ਪਦ ਗੰਦ ਬੈਨ ਸਹਿਸ ਸਭ ਗੰਦੇ ਬਚਲ ਸਮੋਹੀ ਸਭ ਨੋਤ ਜੋਤ ਹੈ ਸੋਏ।

ਸਾਧੂ ਖੰਡਲ ਖੰਡਾ ਹੈ ਪੂਰਬ ਲੈਸਲ ਹੈ ਗੁਰ ਪਾਇਆ ਮਨ ਹਰ ਲੈ ਗੋ ਮੰਦਰ ਮੰਡਾ ਹੈ ਕਰ ਸਾਧੂ ਅੰਜਲੀ ਪੁਨ ਵੱਡਾ ਹੈ ਕਰ ਡੰਡਾਓਤ ਪੁਨ ਵੱਡਾ ਹੀ ਰਹਾਓ ਸਾਧ ਹਰ ਸਾਧ ਨਾ ਜਾਣਿਆ ਤਨੇ ਅੰਤਰ ਹਉਮੈ ਕੰਡਾ ਹੈ ਜਿਉਂ ਜਿਉਂ ਚਲ ਹੈ ਜੁਗ ਪਾਲ ਹੈ ਜਿਨ ਕਾਲ ਸਹ ਹੈ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁੱਖ ਜਨ ਮਰਨ ਪਵ ਖੰਡਾ ਹੈ ਅਵਨਾਸੀ ਪੁਰਖ ਭਾ ਪਰਮੇਸ਼ਰ ਬਹੁਤ ਸੋਭ ਖੰਡ ਲੈ ਮੰਡਾ ਹੈ ਹਮ ਗਰੀਬ ਮਸਤੀਰ ਪ੍ਰਭ ਤੇਰੇ ਹਰ ਰਾਸ ਰਾਸ ਵੱਡ

ਵੇਲਾ ਸਿੰਘਾਂ ਖਾੜ ਜਲਵਰ ਆਜੈ ਬਸਲ ਸੁਹਿਲਾ ਹੌਂਦ ਕਟੈ ਜਲ ਸਰੈ ਨਾਰੇ ਮਨ ਗੁਰਮਿਲ ਕਾ ਸਵਾਰੇ ਰਹਾਉ ਇਹ ਸੰਸਾਰ ਵਿਕਾਰ ਸੰਸੇ ਮੈਂ ਕਰਿਓ ਬ੍ਰਹਮ ਗਿਆਨੀ ਜਿਸੈ ਜਗਾਇ ਕੀਆ ਵਹਿ ਰਾਸ ਅਸਾਚ ਕਥਾ ਸੁਣ

ਨਾਨਕ ਦਾ ਇਹ ਸੁਖ ਮੰਗੈ ਮੋਕਾ ਕਰ ਸੰਤਨ ਕੀ ਧੂਰੇ ਅੰਤਰ ਜਮੀ

0: ਕਹਿਣ ਲੱਗਾ ਜੀ ਫਿਰ ਸਾਡਾ ਭਲਾ ਕਿਵੇਂ ਹੋਏਗਾ।
1: ਕੇਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਟਮਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3074 ਅਤੇ ਫੈਕਸ ਨੰਬਰ ਏਰੀਆ ਕੋਡ 250-392-3075।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call
4: 250-392-3874. ਜਿਸ ਨਿਰੰਕਾਰ ਪਰਮੇਸ਼ਰ ਨੇ ਪੰਜਾਂ ਤੱਤਾਂ ਦੀ ਚੀਜ਼ ਦਿੱਤੀ ਸੀ, ਜਿਸਨੂੰ ਬੜਾ ਰਤਨ ਵਰਗਾ ਸੁੰਦਰ ਸਰੀਰ ਮਨੁੱਖ ਪੈਦਾ ਕਰ ਦਿੱਤਾ, ਉਸ ਪਰਮਾਤਮਾ ਨੇ ਆਪਣੇ ਯਤਨ ਆਪਣੇ ਢੰਗ ਨਾਲ ਇਸ ਜੀਵ ਨੂੰ ਮਾਤਾ ਦੇ ਉਦਰ ਵਿੱਚ ਰੱਖਿਆ। ਕਹਿੰਦੇ ਉਸ ਨਿਰੰਕਾਰ ਨੇ ਮਾਤਾ ਦੇ ਉਹਦੇ ਵਿੱਚ ਹੱਥ ਦੇ ਕੇ ਰੱਖਿਆ। ਇਸ ਕਰਕੇ ਇਹ ਗੁਰਮੁਖ ਪਿਆਰਿਆ ਉਸ ਪਰਮਾਤਮਾ ਦੀ ਪ੍ਰਾਪਤੀ ਦਾ ਯਤਨ ਕਰ। ਜਿਨ ਦਿਨੀ ਸੋਭਾ ਵਡਿਆਈ ਤੇ ਸਰਵ ਕੋ ਆਸ ਪੈਰ ਧਿਆਈ, ਜਿਸ ਨਿਰੰਕਾਰ ਪਰਮੇਸ਼ਰ ਨੇ ਤੈਨੂੰ ਸੋਭਾ ਦਿੱਤੀ ਹੈ, ਵਡਿਆਈ ਦਿੱਤੀ ਹੈ, ਉਹਦਾ ਸ਼ੁਕਰਾਨਾ ਕਰ। ਅੱਠੇ ਪੈਰ ਦਿਨ ਰਾਤ ਉਸ ਪਰਮਾਤਮਾ ਦੇ ਨਾਂ ਨੂੰ ਧਿਆਉਣਾ ਕਰ। ਰਮਈਆ ਰੇਨ ਸਾਧ ਜਨ ਪਾਵੋ, ਗੁਰਮਿਲ ਆਪਣਾ ਖਸਮ ਧਿਆਵੋ। ਨਿਰੰਕਾਰ ਪਰਮੇਸ਼ਰ ਦੇ ਜਿਹੜੇ ਪਿਆਰੇ ਮਹਾਤਮਾ ਜੀ, ਉਹਨਾਂ ਨੂੰ ਪੂਰੀ ਜਿਹੜੀ ਪ੍ਰਾਪਤ ਕਰੋ, ਸਤਿਗੁਰਾਂ ਨੂੰ ਮਿਲ ਕੇ ਉਸ ਪਰਮੇਸ਼ਰ ਨੂੰ ਧਿਆਉਣਾ ਕਰੋ। ਜਿਨ ਕੀਤਾ ਮੂੜ ਤੇ ਬਗਤਾ, ਜਿਨ ਕੀਤਾ ਜੇ ਸੁਰਤ ਦੇ ਸੁਰਤਾ, ਜਿਸ ਨਿਰੰਕਾਰ ਪਰਮੇਸ਼ਰ ਨੇ ਮੂੜ ਮੈਨੇ ਮੂਰਖ ਤੋਂ, ਬਗਤਾ ਮੈਨੇ ਵਿਦਵਾਨ ਨੂੰ ਪੰਡਿਤ ਬਣਾ ਦਿੱਤਾ, ਜਿਸ ਨਿਰੰਕਾਰ ਬੇ ਸੁਰਤ ਜਿਹੜਾ ਸੋਝੀ ਤੋਂ ਬਿਨਾਂ ਅਗਿਆਨੀ ਸੀ, ਸੁਰਤਾ ਮੈਨੇ ਇਹਨੂੰ ਗਿਆਨਵਾਨ ਬਣਾ ਦਿੱਤਾ, ਜੇ ਸਮਝ ਤੋਂ ਸਮਝ ਵਾਲਾ ਬਣਾ ਦਿੱਤਾ ਹੈ। ਜਿਸ ਪ੍ਰਸਾਦ ਨਵੇਂ ਨਿਧ ਪਾਈ, ਸੋ ਬ੍ਰਹਮਣ ਤੇ ਵਿਸਰਤ ਨਾਹੀ, ਜਿਸ ਨਿਰੰਕਾਰ ਦੀ ਪ੍ਰਸਾਦ ਕਿਰਪਾ ਨਾਲ ਨੌ ਨਿਧੀਆਂ ਪ੍ਰਾਪਤ ਕੀਤੀਆਂ। ਕਹਿੰਦੇ ਐਸਾ ਜੋ ਪਰਮੇਸ਼ਰ ਹੈ ਸਾਡੇ ਮਨ ਚੋਂ ਕਦੋਂ ਵਿਸਰਤ ਨਾਹੀ ਭੁੱਲਦਾ ਨਹੀਂ, ਉਹਦੇ ਇੰਨੇ ਪਰ ਪਕਾਰ ਹਨ ਭਰਾਉਣੇ ਯੋਗ ਨਹੀਂ। ਜਿਨ ਦੀਆ ਨਥਾਵੇ ਕੋ ਥਾਨ, ਜਿਨ ਦੀਆ ਨਮਾਨੇ ਕੋ ਮਾਨ, ਜਿਸ ਨਿਰੰਕਾਰ ਨੇ ਨਥਾਵੇ ਨੂੰ ਪ੍ਰਤੱਖ ਇਸ ਰੂਪ ਰੂਪੀ ਥਾਂ ਦੇ ਦਿੱਤਾ ਹੈ, ਨਮਾਣਿਆਂ ਨੂੰ ਮਾਣ ਦਿੱਤਾ ਹੈ। ਜਿਨ ਕਿੰਨੀ ਸਭ ਆਪ ਸਭ ਪੂਰਨ ਆਸਾ, ਸਿਮਰੋ ਦਿਨ ਰਹਿਣ ਸਾਸ ਵਿਰਾਸਾ, ਜਿਸ ਪਰਮੇਸ਼ਰ ਨੇ ਸਾਰਿਆਂ ਨੇ ਆਸਾਂ ਮੁਰਾਦਾਂ ਪੂਰਨ ਕੀਤੀਆਂ ਹਨ, ਔਰ ਜਿਹੜਾ ਸਾਰੀਆਂ ਆਸਾਂ ਪੂਰਨ ਕਰਨ ਵਾਲਾ, ਅਤੇ ਉਸ ਨਿਰੰਕਾਰ ਨੂੰ ਦਿਨ ਰਾਤ ਸਾਸ ਸਵਾਸ ਲੈਂਦੇ ਹਾਂ, ਗਰਾਸਾ ਭੋਜਨ ਖਾਂਦਿਆਂ, ਸਵਾਸ ਬਾਹਰ ਆਉਂਦਿਆਂ ਅੰਦਰ ਜਾਂਦਿਆਂ ਉਹਦੇ ਨਾਮ ਦਾ ਸਿਮਰਨ ਕਰਨਾ ਕਰੋ। ਜਿਸ ਪ੍ਰਸਾਦ ਮਾਇਆ ਸਿਰ ਕਾਟੀ, ਗੁਰਪ੍ਰਸਾਦ ਅੰਮ੍ਰਿਤ ਵਿਖ ਕਾਟੀ, ਜਿਹਦੀ ਕਿਰਪਾ ਨਾਲ ਮਾਇਆ ਦੀ ਸਿਲਕ ਜਿਹੜੀ ਫਾਹੀ ਹੈ ਕੱਟੀ ਜਾਂਦੀ ਹੈ, ਔਰ ਸਤਿਗੁਰੂ ਜੀ ਦੀ ਪ੍ਰਸਾਦ ਕਿਰਪਾ ਨਾਲ ਅੰਮ੍ਰਿਤ ਰੂਪ ਜਿਹੜੇ ਖੋਖੇ ਹੈ, ਔਰ ਬੇਸਮੇ ਨੇ ਬੇਹ ਰੂਪ ਜਿਹੜੇ ਦੁੱਖੇ ਹੈ, ਇਹ ਫਿਰ ਬਰਾਬਰ ਕਾਟੀ ਮੈਨੇ ਪ੍ਰਾਪਤ ਹੁੰਦੇ ਹੈ। ਭਾਵ ਸੁੱਖ ਦੁੱਖ ਨੂੰ ਇੱਕ ਰੂਪ ਕਰਕੇ ਨਿਸ਼ਚੇ ਕਰਦਾ, ਸੁੱਖ ਕਰਕੇ ਬਹੁਤਾ ਉਹ ਭੁੱਲਦਾ ਨਹੀਂ, ਅਤੇ ਦੁੱਖ ਆਵੇ ਤਾਂ ਫਿਰ ਮਨ 'ਚ ਚੋਰਾ ਨਹੀਂ ਕਰਦਾ। ਇਸ ਪੂਰੀ ਕਿਰਪਾ ਨਾਲ ਹੀ ਹੈ, ਮੇਰੇ ਹੀ ਕਰਮਾਂ ਦਾ ਫਲ ਹੈ। ਸਤਿਗੁਰੂ ਦੀ ਕਿਰਪਾ ਨਾਲ ਜਿਹੜਾ ਬਿਰਖ ਗਿਆ ਰੂਪੀ ਸੰਸਾਰ ਹੈ, ਇਸ ਅੰਮ੍ਰਿਤ ਰੂਪੀ ਕਹਿੰਦੇ ਨਾਮ ਜਿਹੜਾ ਖਾਟੀ ਪ੍ਰਾਪਤ ਹੁੰਦਾ ਜੇ ਗੁਰੂ ਦਾ ਲੜ ਪੜ ਕੇ ਸਿਮਰਨ ਕਰੀਏ। ਕਹ ਨਾਨਕ ਇਸ ਤੇ ਕਿਸ ਨਾ ਹੀ ਰਾਖਣ ਹਾਰੇ ਪੌਸਾ ਲਾਹੀ। ਪਾਤਸ਼ਾਹ ਕਹਿੰਦੇ ਜੀਵ ਤੋਂ ਆਪਣੀ ਇੱਛਾ ਨਾਲ ਕੁਝ ਵੀ ਨਹੀਂ ਹੁੰਦਾ। ਕਹਿੰਦੇ ਅਸੀਂ ਤਾਂ ਪਰਮਾਤਮਾ ਜਿਹੜਾ ਰੱਖਿਆ ਕਰਨ ਵਾਲਾ ਉਹਦੀ ਫਲੋਤਾ ਸਿਫਤ ਕਰਦੇ ਹਾਂ, ਤੁਸੀਂ ਵੀ ਉਹਦੀ ਫਲੋਤਾ ਸਿਫਤ ਕਰੋ। ਗੌੜੀ ਗੁਆਰੇ ਜੀ ਮਹਲਾ ਪੰਜਵਾ, ਇਸ ਕੀ ਸਰਨ ਨਾਹੀਂ ਭੌਸੋ ਹੋਊਗਾ, ਉਸਦੇ ਬਾਹਰ ਕਛੂ ਨਾ ਹੋ। ਉਸ ਨਿਰੰਕਾਰ ਦੀ ਸਰਨ ਪਿਆ ਨਾ ਕੋਈ ਡਰ ਰਹਿੰਦਾ ਨਾ ਕੋਈ ਸੋਗ ਹੁੰਦਾ, ਔਰ ਉਹਦੇ ਹੁਕਮ ਤੋਂ ਬਾਹਰ ਤਾਂ ਕਹਿੰਦੇ ਕੁਝ ਹੁੰਦਾ ਹੀ ਨਹੀਂ। ਇਹ ਗੱਲ ਪ੍ਰਤੱਖ ਜਾਣ ਲਓ। ਕਜੀ ਸਿਆਣ ਬਲ ਬੁੱਧ ਵਿਕਾਰ ਦਾਸ ਆਪਣੇ ਕੀ ਰਾਖਣ ਹਾਰ। ਕਹਿੰਦੇ ਜਿਹੜੇ ਆਪਣੇ ਮਨ ਦੀ ਸਿਆਣਪ ਹੈ, ਬਲ ਆ, ਬੁੱਧੀ ਹੈ, ਜਿਹੜੇ ਵਿਕਾਰਾਂ ਦੀਆਂ ਇੱਛਾ ਉਹ ਸਭ ਤਿਆਗ ਦਿੱਤੀਆਂ। ਵਿਕਾਰਾਂ ਦੇ ਬਲ ਵਾਲੀ ਜਿਹੜੀ ਬੁੱਧੀ ਸੀ, ਚਿਤਰਾਈ ਪੁੱਠੇ ਕੰਮ ਵੱਲ ਤੁਰਤੀ ਜਾਂਦੀ ਸੀ, ਉਹ ਸਾਰੀਆਂ ਪੁੱਠੀਆਂ ਵਿਅਕਤੀਆਂ ਛੱਡ ਦਿੱਤੀਆਂ। ਔਰ ਇਹ ਯਕੀਨ ਕੀਤਾ ਕਿ ਆਪਣੇ ਦਾਸਾਂ ਦੀ ਪਰਮੇਸ਼ੁਰ ਹਰ ਸੰਕਟ 'ਚ ਆਪ ਹੀ ਰੱਖਿਆ ਕਰਨ ਵਾਲਾ ਹੈ। ਜਪ ਮਨ ਮੇਰੇ ਰਾਮ ਰਮ ਰੰਗ, ਘਰ ਬਾਰ ਤੇਰਾ ਸਤਸੰਗ ਰਹਾਓ। ਇਹ ਮਨ ਰੰਗ ਮੈਨੇ ਉਹਦੇ ਪਿਆਰ ਨਾਲ, ਯਾਨੀ ਪਰਮੇਸ਼ੁਰ ਰਮਿਆ, ਉਹਦਾ ਨਾਮ ਜਪਣਾ ਕਰ, ਕਿਉਂਕਿ ਪਰਮਾਤਮਾ ਘਰ ਤੋਂ ਬਾਅਦ ਸਦਾ ਤੇਰੇ ਨਾਲ ਹੀ ਰਹਿੰਦਾ। ਇਸ ਕੀ ਟੇਕ ਮਨ ਮੈਂ ਰਾਤ ਗੁਰਕਾ ਚਲੋ ਅੰਮ੍ਰਿਤ ਰੱਖਿਆ। ਉਸ ਨਿਰੰਕਾਰ ਵੀ ਟੇਕ ਹੈ, ਉਹਨੂੰ ਮਨ ਵਿੱਚ ਹਾਰ ਕੇ ਰੱਖ, ਔਰ ਸਤਿਗੁਰ ਸੱਚੇ ਪਾਤਸ਼ਾਹ ਦਾ ਉਪਦੇਸ਼ ਲੈ ਕੇ ਅੰਮ੍ਰਿਤ ਨਾਮ ਰੱਖ ਜਿਹੜਾ ਇਹਨੂੰ ਚੱਖਣਾ ਕਰ। ਔਰ ਯਤਨ ਕਹੋ ਕੌਣ ਕਾਜ, ਕਰ ਕਿਰਪਾ ਰੱਖੇ ਆਪ ਲਾਜ। ਕਹਿੰਦੇ ਦੱਸੋ ਨਾਮ ਤੋਂ ਬਿਨਾਂ ਹੋਰ ਜਿੰਨੇ ਵੀ ਇਸ ਤੌਰ ਤਰੀਕੇ ਯਤਨ ਕਰਨੇ ਤੇਰੇ ਕਿਹੜੇ ਕੰਮ ਹੋਣਗੇ। ਉਹ ਪਰਮਾਤਮਾ ਕਿਰਪਾ ਕਰਕੇ ਆਪੇ ਤੇਰੀ ਲਾਜ ਰੱਖੇਗਾ, ਜੀ ਤੁਸੀਂ ਸ਼ਰਨ ਗ੍ਰਹਿਣ ਕਰ ਲੈਂਦਾ। ਕਿਆ ਮਨੁੱਖ ਕਹੋ ਕਿਆ ਜੋਰ, ਝੂਠਾ ਮਾਇਆ ਦਾ ਸਭ ਸੋਨ। ਕਹਿੰਦੇ ਇਹ ਗੱਲ ਦੱਸੋ ਮਨੁੱਖ ਕਹਿੰਦੀ ਕੀ ਚੀਜ਼ ਹੈ, ਇਹਦੇ ਵਿੱਚ ਕੀ ਅਲਚਾਰੇ ਹੈ, ਕਿਹਦਾ ਜ਼ੋਰ ਬਲ ਵੀ ਕਾਹਦਾ ਹੈ, ਇਹ ਮਾਇਆ ਦਾ ਸ਼ੋਰ ਸ਼ਰਾਬਾ ਜਿਹੜਾ ਰੌਲਾ ਰੱਪਾ ਇਹ ਵੀ ਝੂਠਾ ਹੀ ਹੈ। ਕਰਨ ਗਰਾਬ ਨੁਹਾਰ ਸੋਨੇ ਸਗਲ ਘਟਾ ਕੇ ਅੰਤਰ ਜਾਮੀ। ਪੁਨਰੰਕਾਰ ਪਰਮਾਤਮਾ ਸਾਰੇ ਕਾਰਨਾਂ ਨੂੰ ਕਰਾਉਣੇ ਵਾਲਾ ਹੈ, ਸਮਰੱਥ ਹੈ, ਸਾਰੇ ਸਰੀਰ ਨੂੰ ਦੁੱਖ ਸੁੱਖ ਜਾਣਨ ਵਾਲਾ ਆ, ਆਪ ਅੰਤਰ ਜਾਮੀ। ਸਰਵ ਸੁੱਖਾ ਸੁੱਖ ਸੱਚਾ ਏ, ਰੋਗ ਪਰ ਸਾਧ ਮਨੇ ਮਹਿਲੇ ਹੋ। ਸਾਰਿਆਂ ਸੁੱਖਾਂ 'ਚ ਇਹ ਸੱਚਾ ਸੁੱਖ ਹੈ, ਜਿਹੜਾ ਜਿਹੜਾ ਆਤਮਾ ਗਿਆਨ ਦੀ ਪ੍ਰਾਪਤੀ ਪਰਮਾਤਮਾ ਨੂੰ ਪ੍ਰਾਪਤ ਕਰਨਾ, ਉਹਦੇ ਮਿਲਾਪ ਦਾ ਸੁੱਖ। ਮਨ ਵਿੱਚ ਕਹਿੰਦੇ ਸਦਾ ਵਾਸਤੇ ਸਤਿਗੁਰਾਂ ਦਾ ਉਪਦੇਸ਼ ਹੀ ਨੂੰ ਲੈਣਾ ਕਰੋ, ਗ੍ਰਹਿਣ ਕਰੋ। ਜਾ ਕੋ ਆਰਾਮ ਨਾਮ ਲਿਵ ਲਾਗੀ, ਕਹੋ ਨਾਨਕ ਕੋ ਤਨ ਵਡ ਪਾਵੀ। ਪਾਤਸ਼ਾਹ ਕਹਿੰਦੇ ਜਿਨ੍ਹਾਂ ਦੀ ਰਮੇ ਹੋਏ ਰਾਮ ਦੇ ਸਿਮਰਨ 'ਚ ਲੇਬਰ ਕੀ ਲੱਗ ਗਈ ਹੈ, ਪਾਤਸ਼ਾਹ ਕਹਿੰਦੇ ਉਹ ਪੁਰਖ ਵੱਡਿਆਂ ਭਾਗਾਂ ਵਾਲੇ ਵੀ ਹੈ, ਅਤੇ ਧਨਤਾ ਯੋਗ ਵਡਿਆਈ ਦੇ ਯੋਗ ਵੀ ਹੈ। ਗੌੜੀ ਵਾਰੀ ਮਹਲਾ ਪੰਜਵਾਂ, ਸੁਨਾਰ ਕਥਾ ਉਤਾਰੀ ਮੈਲ, ਮਹਾਂਪੁਰੀ ਭੈ ਸੁਖ ਫੈਲ। ਕਹਿੰਦੇ ਕਹਾਣੀਆਂ ਦਾ ਲੋਕ ਬਹੁਤ ਸੁਣਦੇ ਆ, ਇੱਧਰ ਉੱਧਰ ਦੀਆਂ ਸੁਖੀਆਂ, ਪਰ ਜਿਹੜੀ ਪਰਮਾਤਮਾ ਦੀ ਕਥਾ ਜਿਹਨਾਂ ਨੇ ਸੁਣ ਲਈ ਹੈ, ਕਥਾ ਦਾ ਮਹੱਤਵ ਇਹ ਹੈ ਜਿਹਦੇ ਨਾਲ ਮਨ ਦੀ ਮੈਲ ਉਤਰ ਜਾਂਦੀ, ਮਨ ਦੀ ਮੈਲ ਉਹਨੇ ਉਤਾਰ ਲਈ, ਫਿਰ ਉਹ ਮਹਾਂਪਨੀਤ ਬਹੁਤ ਹੀ ਪਵਿੱਤਰ ਹੋ ਕੇ ਸੁੱਖਾਂ ਵਿੱਚ ਸੈਲ ਕਰਦੇ ਨੇ। ਸੈਲਮੇ ਭਾਰੀ ਸੁੱਖਾਂ ਦੇ ਸਹਿਤ ਹੋ ਜਾਂਦੇ ਆ। ਸੈਲਮੇ ਨੇ ਉਹ ਜਿਹੜਾ ਪੂਰਾ ਨਿਰੰਕਾਰ ਪਰਮੇਸ਼ਰ ਆ, ਉਹਦੇ ਸੁੱਖ ਦੇ ਸਹਿਤ ਹੋ ਜਾਂਦੇ, ਉਹਦੇ ਮਿਲਾਪ ਵਾਲੇ ਬਣ ਜਾਂਦੇ ਆ। ਵੱਡਾ ਭਾਗ ਪਾਇਆ ਸਾਧ ਸੰਗ ਪਾਰ ਬ੍ਰਹਮ ਤੋਂ ਲਾਗੋ ਰੰਗ। ਵੱਡਿਆਂ ਭਾਗਾਂ ਨਾਲ ਸੱਚੀ ਸੰਗਤ ਜਿਹੜੀ ਪ੍ਰਾਪਤ ਹੁੰਦੀ ਹੈ ਅਤੇ

ਕਰਦਾ ਹੈ। ਅਗਨ ਸਾਗਰ ਗੁਰ ਪਾਰ ਉਤਾਰਿਆ, ਅਗਨੀ ਦਾ ਜਿਹੜਾ ਸਾਗਰ ਸਮੁੰਦਰ ਆ, ਸਤਿਗੁਰਾਂ ਨੇ ਉਹਨਾਂ ਨੂੰ ਪਾਰ ਉਤਾਰਾ ਦੇ ਦਿੱਤਾ। ਕਰ ਕੀਰਤਨ ਮਨ ਸੀਤਲ ਪਏ, ਜਨਮ ਜਨਮ ਕੇ ਕਿਲ ਵਿਲ ਗਏ। ਪਰਮੇਸ਼ੁਰ ਦਾ ਕੀਰਤਨ ਕਰਨ ਕਿ ਮਨ ਆਦਿਕ ਜਿਹੜੇ ਹਾਂਜੀ ਮਨ ਬੁੱਧ ਚਿੱਤ ਅਹੰਕਾਰ ਸੰਤੁਸ਼ਟ ਅੰਤਿਸ਼ ਕਰਨੇ ਸੀਤਲ ਮਹੀਨੇ ਸ਼ਾਂਤ ਹੋ ਗਏ। ਅਤੇ ਜਨਮਾਂ ਜਨਮਾਂ ਦੇ ਜਿਹੜੇ ਕਿਲ ਵਿਕ ਸੀ, ਪਾਪ ਸੀ, ਉਹ ਦੂਰ ਹੋ ਗਏ। ਸਰਮਦਾਨ ਪੇਕੇ ਮਨ ਮਾਰੇ, ਅਵ ਧੂੜਨ ਕਾਹੇ ਕੋ ਜਾਹੇ। ਸਾਰੇ ਨਿਧਾਨ ਖਜ਼ਾਨੇ ਮਨ ਦੇ ਵਿੱਚ ਦੇਖਣਾ ਕੀਤੇ, ਅਤੇ ਸਾਰੇ ਖਜ਼ਾਨਿਆਂ ਦਾ ਮਾਲਕ ਪਰਮੇਸ਼ੁਰ ਜਿਹੜਾ ਜਦੋਂ ਮਨ ਚ ਉਹਦੇ ਬਚਨ ਨੂੰ ਮੰਨ ਲਿਆ ਅਤੇ ਉਹਨੂੰ ਦੇਖ ਲਿਆ, ਹੁਣ ਢੂੰਡਣ ਕਹਿੰਦੇ ਲੱਭਣ ਵਾਸਤੇ ਹੋਰ ਕਿਸੇ ਜਗ੍ਹਾ ਜਾਣ ਦੀ ਲੋੜ ਹੀ ਨਹੀਂ। ਪ੍ਰਭ ਆਪਣੇ ਜਗ ਭਏ, ਦਇਆਲ ਪੂਰਨ ਹੋਈ ਸੇਵਕਾਲ। ਜੇ ਸਭ ਸਮੇਂ ਸੇਵਕ ਦੇ ਉੱਤੇ ਮਹਾਰਾਜ ਜਾਲੂ ਹੋ ਗਏ, ਸੇਵਕਾਂ ਦੀ ਘਾਲ ਕਮਾਈ ਅਤੇ ਪੂਰਨ ਹੋ ਗਈ, ਭਾਵ ਕਿ ਸਫਲ ਹੋ ਗਏ। ਬੰਧਨ ਕਾਟ ਕੀਏ ਆਪਣੇ ਦਾਸ, ਸਿਮਰ ਸਿਮਰ ਸਿਮਰ ਗੁਣ ਦਾਸ। ਗੁਣਾਂ ਦਾ ਤਾਸ ਕੌਣ ਖਜ਼ਾਨਾ ਨਿਰੰਕਾਰ, ਉਹਦਾ ਸਿਮਰਨ ਜਿਹੜਾ ਸਿਮਰਨ ਯੋਗ ਹੈ। ਜਦੋਂ ਉਹਦੇ ਨਾਮ ਦਾ ਸਿਮਰਨ ਕੀਤਾ, ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਸਿਮਰਿਆ, ਉਹਨੂੰ ਸਾਰੇ ਬੰਧਨ ਤੋਂ ਉਹਨੂੰ ਕੱਟ ਦਿੱਤੇ ਅਤੇ ਦਾਸਾਂ ਨੂੰ ਆਪਣੇ ਬਣਾ ਲਿਆ। ਏਕੋ ਮਨ ਏਕੋ ਸਭ ਠਾਏ, ਪੂਰਨ ਪੂਰ ਰਹੋ ਸਭ ਜਾਏ। ਉਹ ਪਰਮਾਤਮਾ ਮਨ 'ਚ ਵੀ ਸਾਰੀਆਂ ਜਗ੍ਹਾ 'ਚ ਇੱਕੋ ਇੱਕ ਪਰਮੇਸ਼ੁਰ ਹੈ, ਪਰਿਪੂਰਨ ਹੈ, ਔਰ ਸਾਰੀਆਂ ਜਾਇਜ਼ ਜਗ੍ਹਾ ਵਿੱਚ ਪੂਰਨ ਹੋ ਰਿਹਾ ਹੈ। ਕੋਈ ਜਗ੍ਹਾ ਐਸੀ ਨਹੀਂ ਜਿਹੜੀ ਤੋਂ ਖਾਲੀ ਹੋਵੇ। ਗੁਰਪੂਰਿਆ ਸਭ ਭਰਮ ਚੁਕਾਇਆ, ਹਰ ਸਿਮਰਤ ਨਾਨਕ ਤੋਂ ਪਾਇਆ। ਪੂਰੇ ਸਤਿਗੁਰਾਂ ਨੇ ਜਿੰਨਾ ਭਰਮ ਸੀ ਸਾਰਾ ਦੂਰ ਕਰਤਾ, ਉਹਦਾ ਸਿਮਰਨ ਕਰਨ ਲੈਣਾ, ਗੁਰਮੁਖ ਪਿਆਰਿਆਂ ਨੇ ਸੁੱਖ ਦੀ ਪ੍ਰਾਪਤੀ ਕਰ ਲਈ ਹੈ। ਗੋੜੀ ਵਾਰੀ ਮਹੱਲਾ ਪੰਜਵਾਂ, ਅਗਲ ਮੂਹੇ ਸੇ ਪਾਛੇ ਪਰੇ, ਜੋ ਉਭਰੇ ਸੇ ਬੰਧ ਲੱਕ ਖਰੇ। ਅਗਲੇ ਜਿਹੜੇ ਦਾਦੇ ਪੜਦਾਦੇ ਸੀ, ਅਗਲੇ ਪਹਿਲੇ ਮਰੇ ਹੋਏ ਆ, ਉਹਦਾ ਪਿੱਛੇ ਪੈ ਰਿਹਾ ਹੈ। ਕਿਉਂਕਿ ਪਿਓ ਦਾਦੇ ਦਾ ਮਰਨ ਸਭ ਨੇ ਭੁਲਾ ਤਾ, ਔਰ ਜਿਹੜੇ ਪੁਰਸ਼ ਮਰਨ ਤੋਂ ਹੁਣ ਉੱਭਰੇ ਬਚ ਗਏ ਆ, ਉਹ ਆਪਣਾ ਲੱਕ ਬੰਨ ਕੇ ਕੰਮਾਂ ਵਿੱਚ ਖਰੇ ਖੜੇ ਹੋ ਗਏ ਆ। ਆਪਣੀ ਮੌਤ ਨੂੰ ਜਾਣਦੇ ਗੁਰਿਆਂ ਨੂੰ ਭੁੱਲ ਗਏ। ਜੇ ਧੰਦੇ ਮੈਂ ਕੋਈ ਲਪਟਾਏ, ਉਨਤੇ ਦੁੱਗਣ ਦਿੜੀ ਉਨਮਾਏ। ਜਿਹਨਾਂ ਧੰਦਿਆਂ 'ਚ ਲਪਟਾਏ ਮੈਨੇ, ਉਹ ਫਸਿਓ ਸੀ ਉਹਨਾਂ ਮਰਨ ਵਾਲਿਆਂ ਨਾਲੋਂ। ਉਹਨਾਂ ਜਿਉਂਦਿਆਂ ਨੇ ਦੁੱਗਣ ਮੈਨੇ ਦੂਣੀ ਮਾਇਆ, ਜਿਹੜੀ ਮੈਨੇ ਬਹੁਤ ਦ੍ਰਿੜ ਕੀਤੀ, ਇਹ ਉਹਨਾਂ ਨੂੰ ਵੀ ਜ਼ਿਆਦਾ ਫਸ ਗਏ। ਉਹ ਵੇਲਾ ਕਾ ਚੀਤ ਨਾ ਆਵੇ, ਬਿਨ ਸਜਾਏ ਤਾਹੁ ਲੁਪਟਾਵੇ। ਉਹ ਮਰਨ ਦਾ ਜਿਹੜਾ ਸਮਾਂ ਆ, ਉਹ ਤਾਂ ਇਹਨਾਂ ਭੈੜਿਆਂ ਨੂੰ ਚੇਤੇ ਨਹੀਂ ਆਉਂਦਾ, ਅਤੇ ਜਿਹੜੇ ਆ ਮਾਇਆ ਪਦਾਰਥ ਨਾਲ ਸੁਣ ਜਾਣ ਵਾਲੇ ਆ, ਤਾਂ ਉਹ ਲੁਪਟਾਵੇ। ਉਹਨਾਂ ਦੇ ਪਦਾਰਥਾਂ ਦੇ ਵਿੱਚ ਕਿਵੇਂ ਲੁਪਟ ਰਹੇ, ਚਿੰਬੜ ਰਹੇ, ਫਸ ਰਹੇ ਹਨ। ਆਸਾ ਬੰਦੀ ਮੂਰਖ ਦੇ ਕਾਮ ਕਰੋ ਲਪਟੇ ਉਸਨੇ। ਇਹ ਮੂਰਖ ਜਿਹੜੇ ਆ, ਇਹਨਾਂ ਦੀ ਦੇਹ ਜਿਹੜੀ ਆਸਾ ਕਰਕੇ ਦਿਨ ਰਾਤ ਬੰਦੀ ਹੋਈ ਹੈ, ਬੱਝੀ ਹੋਈ ਹੈ। ਮੂਰਖ ਦੇਹ ਦੀ ਆਸਾ ਵਿੱਚ ਬੱਝੇ ਪਏ ਆ। ਉਹ ਮੂਰਖ ਦੇਹ ਦੇ ਵਿੱਚ ਆਸਾ ਦੀ ਪੰਡ ਬੰਨੀ ਕਰਦੇ ਆ। ਉਸਨੇ ਪ੍ਰੇਮ ਕਰਕੇ ਕਾਮ ਕਰੋ ਆਦਿਕ ਜਿਹੜੇ ਆ, ਇਹਨਾਂ 'ਚ ਦਿਨ ਰਾਤ ਵਿਸ਼ੇ ਲੰਪਟ ਹੋ ਰਹੇ। ਸਿਰ ਉੱਪਰ ਠੱਡ ਹੋ ਧਰਮ ਰਾਏ, ਮਿੱਠੀ ਕਰ ਕਰ ਵਿਖਿਆ ਗਏ। ਇਹ ਨਹੀਂ ਜਾਣਦੇ ਸਿਰ ਦੇ ਉੱਤੇ ਧਰਮ ਰਾਜਾ ਸਾਡੋ ਮੈਨੂੰ ਖੜਾ ਹੋ ਕੇ ਤੁਹਾਨੂੰ ਸਾਰਾ ਕਰਤੂਤਾਂ ਦੇਖ ਰਿਹਾ। ਇਹਦਾ ਕਹਿੰਦੇ ਇਹਨਾਂ ਨੂੰ ਕੋਈ ਪਤਾ ਹੀ ਨਹੀਂ। ਤਾਂ ਉਹ ਉਲਟਾ ਕੀ ਕਰਦੇ ਆ, ਇਹ ਵਿਖਿਆ ਵਿਕਾਰਨ ਰੂਪੀ ਜ਼ਹਿਰ ਨੂੰ, ਮਾਇਆ ਨੂੰ ਮਿੱਠੀ ਜਾਣ ਕੇ ਖਾ ਰਹੇ। ਉਹ ਬੰਦੋ ਹੁਣ ਸਾਧੋ ਬੈਰ, ਆਪਣੀ ਭੂਮ ਉਮਰੀ ਭੂਮ ਕੌਣ ਘਾਲਿਆ ਪੈਰ। ਇਸ ਤਰ੍ਹਾਂ ਹੰਕਾਰ ਦੀਆਂ ਡੀਂਗਾਂ ਮਾਰਦੇ ਆ, ਇਸ ਤਰ੍ਹਾਂ ਕਹਿੰਦੇ ਹੁਣ ਬੰਦੋ ਮੈਂ ਫਲਾਨੇ ਬੰਦੇ ਨੂੰ ਪੂਰੀਆਂ ਮੁਸ਼ਕਾਂ ਬੰਨ ਲਿਆਂਗਾ। ਹੁਣ ਸਾਧੋ ਬੈਰ, ਮੈਂ ਉਹਨਾਂ ਤੋਂ ਆਪਣਾ ਬੈਰ ਜਿਹੜਾ ਹਾਂਜੀ ਉਹਦਾ ਬਦਲਾ ਲਵਾਂਗਾ। ਸਾਧੋ ਮੈਂ ਆਪਣੇ ਬੈਰ ਦਾ ਬਦਲਾ, ਮੈਂ ਉਹਨੂੰ ਚੰਗੀ ਤਰ੍ਹਾਂ ਸਾਧ ਦਿਆਂਗਾ। ਅਮਰੀਕ ਨੂੰ ਕਹਿੰਦੇ ਸਾਡੀ ਜਿਹੜੀ ਧਰਤੀ ਹੈ, ਇਹਤੇ ਕੌਣ ਪੈਰ ਘਾਲੇ ਪਾ ਸਕਦਾ, ਪੈਰ ਰੱਖੇ ਤਾਂ ਸਹੀ। ਪਰ ਕਈ ਵਾਰੀ ਇਹੋ ਜਿਹਾ ਹੁੰਦਾ ਜਿਵੇਂ ਉਹ ਕੁੰਭ ਦਾ ਮੇਲਾ ਉੱਥੇ ਚਲ ਗਏ, ਉਹ ਆਪਣੇ ਨਾਂਗੇ ਥਾਲ, ਇੱਕ ਨੇ ਉੱਥੇ ਬੋਰੀ ਜੀ ਵਿਛਾ ਤੀ ਅਤੇ ਦੂਆ ਕਿਸ ਕਿਰਿਆ ਚਲੇ ਗਿਆ। ਦੂਆ ਉਹਨੂੰ ਚਾਤੀ ਕਿਮਤੇ ਨੇ ਬੋਰੀ ਜੀ ਮਰੀ ਪਰੇ ਮਾਰੀ ਆਪਣੀ ਵਿਛਾ ਦੇ। ਉਹ ਕਹਿੰਦਾ ਹਮਾਰਾ ਆਸਣ ਕਿਹਨੇ ਉਠਾਇਆ ਹੈ, ਕਹਿੰਦਾ ਹਮਨੇ ਉਠਾਇਆ, ਕਹਿੰਦੇ ਤੁਮ ਕੈਸੇ, ਇਹ ਤਾਂ ਹਮਾਰੀ ਜਗ੍ਹਾ। ਹੁਣ ਗੰਗਾ ਦਾ ਕਿਨਾਰਾ ਕਿਸੇ ਦੀ ਮੇਰ ਕੇਰ ਨਹੀਂ, ਉੱਥੋਂ ਗਾਲੋ ਵਾਲੀ ਅਤੇ ਚਿਮਟੋ ਚਿਮਟੀ ਖੋਖਰ ਖੁੱਲ੍ਹ। ਇਸ ਤਰ੍ਹਾਂ ਬੰਦੇ ਦੀ ਹਾਲਤ ਹੈ,
ਇਹ ਕਹਿੰਦਾ ਮੇਰੀ

ਹਾਲਾਂਕਿ ਉੱਥੇ ਦੋ ਦਿਨ ਰਹਿਣਾ ਲੈ ਲਿਆ ਸੀ, ਫਿਰ ਮੇਰ ਕਰਕੇ ਕਿਤੇ ਨਹੀਂ ਪਹੁੰਚ ਜਾਂਦਾ ਬੰਦਾ ਐਸੀ ਹਾਲਤ ਹੈ। ਹੋ ਪੰਡਿਤ ਹੋ ਖਰਾ ਹੋ ਚਤੁਰ ਸਿਆਣਾ, ਕਰਨਾ ਹੈ ਹਾਰਨਾ ਬੁੱਝੇ ਬਗਾਨਾ। ਕਹਿੰਦੇ ਮੈਂ ਪੰਡਿਤ ਬੜਾ ਵਿਦਵਾਨ ਹੈ, ਮੈਂ ਬਚਨਾ ਕਰਕੇ ਬੜਾ ਚਤੁਰ ਹਾਂ, ਬੁੱਧੀ ਕਰਕੇ ਬਹੁਤ ਸਿਆਣਾ, ਇਤਨਾ ਵੱਡਾ ਹੰਕਾਰੀ ਹੋ ਕੇ ਬਗਾਨਾ। ਬੇਸਮਝ ਪੁਰਖ ਜਿਹੜਾ ਕਰਨੇ ਵਾਲਾ ਪਰਮੇਸ਼ੁਰ ਨਿਰੰਕਾਰ ਆ, ਉਹਨੂੰ ਤਾਂ ਸਮਝਦਾ ਹੀ ਨਹੀਂ, ਆਪਣੇ ਆਪ ਬਹੁਤ ਕੁਛ ਬਣਿਆ ਹੋਇਆ। ਮੈਂ ਹੀ ਧਰਤੀ ਦਾ ਗੱਭਾ ਹਾਂ, ਆਪਣੀ ਗੱਤ ਮੈਂ ਤਿਆਗ ਕੇ ਜਾਂਦਾ, ਤਿਆਗ ਕੋ ਕਹਿ ਕੇ ਆਪ ਬਖਾਨਾ। ਉਹ ਨਿਰੰਕਾਰ ਆਪਣੀ ਗੱਤ ਦੀ ਮਿਤ ਜਿਹੜੀ ਮਰਜ਼ਾਦਾ ਹੈ ਉਸਨੂੰ ਆਪ ਹੀ ਜਾਣਦਾ, ਹੋਰ ਕੋਈ ਕਹਿ ਸਕਦਾ? ਅਤੇ ਕੀ ਕੁਝ ਆਪ ਬਖਾਨੇ ਮੂੰਹ ਕੀ ਕਹਿ ਕੇ ਸੁਣਾ ਸਕਦਾ? ਕੁਝ ਵੀ ਨਹੀਂ। ਜਿਤ ਜਿਤ ਲਾਭ ਹੈ ਤਿਤ ਲਗਨ, ਆਪਣਾ ਭਲਾ ਸਭ ਕਾਬੂ ਮੰਗਣ। ਜਿਸ ਜਿਸ ਪਾਸੇ ਕਿਸੇ ਨੂੰ ਲਵਾਉਂਦਾ ਹੈ ਉੱਧਰ ਕੋਈ ਲੱਗਣਾ ਕਰਦੇ ਆ, ਕਹਿੰਦੇ ਉਹਦੇ ਪਾਸੋਂ ਸਾਰਿਆਂ ਕਿਸੇ ਨੇ ਆਪਣਾ ਭਲਾ ਮੰਗਣਾ ਹੈ। ਭਲਾ ਕਰਨ ਲਈ ਸਮਰੱਥ ਵੀ ਉਹ ਹੀ ਹੈ, ਸਭ ਕੁਛ ਤੇਰਾ ਤੂੰ ਕਰਨ ਹਾਰ ਅੰਤ ਨਹੀਂ ਕੁਛ ਪਾਰਾ ਵਾਰ। ਕਹਿੰਦੇ ਉਹ ਪਰਮਾਤਮਾ ਸਾਰਾ ਕੁਛ ਸਭ ਕੁਛ ਤੇਰਾ ਆ, ਤੂੰ ਆਪ ਸਾਰਿਆਂ ਦੇ ਕਰਨੇ ਵਾਲਾ ਆ। ਨਿਰੰਕਾਰ ਸਾਰਾ ਕੁਛ ਤੇਰਾ, ਸਾਰੇ ਕਾਰਨਾਂ ਨੂੰ ਕਰਨ ਵਾਲਾ ਵੀ ਆਪ ਹੈ। ਕਹਿੰਦੇ ਆਪ ਹੀ ਪਾਰ ਉਰਵਾਰ, ਤੇਰੇ ਪਾਰਾ ਵਾਰ ਦਾ ਹਾਂਜੀ ਪਰਿਵਾਰ ਦਾ ਕੋਈ ਅੰਤ ਨਹੀਂ ਆਉਂਦਾ। ਕਿਤਨਾ ਕੁ ਵਿਸਥਾਰ ਹੈ, ਦਾਸ ਆਪਣੇ ਕੋਲ ਦੀਜਿਆ ਦਾਨ, ਕਬੂ ਨੂੰ ਵਿਸਰਿਆ ਨਾਨਕ ਨੂੰ। ਸਾਡੀ ਤਾਂ ਮਹਾਰਾਜ ਬੇਨਤੀ ਆਪਣੇ ਦਾਸਾਂ ਨੂੰ ਨਾਮ ਦਾ ਦਾਨ ਦੇ ਦਿਓ, ਕਦੇ ਵੀ ਆਪ ਦਾ ਨਾਮ ਸਾਨੂੰ ਭੁੱਲੇ ਭੁਲਾਵੇ ਨਾ। ਗੌੜੀ ਗੁਆਰੀ ਮਹਲਾ ਪੰਜਵਾਂ, ਅਣਖ ਜਤਨੀ ਹੋਰ ਛਟਾਰਾ, ਬਹੁਤ ਸਿਆਣ ਪਾਗਲ ਭਾਰਾ। ਕਹਿੰਦੇ ਨਿਰੰਕਾਰ ਦੇ ਸਿਮਰਨ ਤੋਂ ਬਿਨਾਂ ਭਾਵੇਂ ਹੋਰ ਕਈ ਤਰ੍ਹਾਂ ਦੇ ਅਨੇਕਾਂ ਯਤਨ ਕਰ ਲਏ, ਫਿਰ ਵੀ ਜੰਮਣ ਮਰ ਤੋਂ ਛੁਟਕਾਰਾ ਨਹੀਂ ਹੁੰਦਾ। ਬਹੁਤੀਆਂ ਸਿਆਣਪਾਂ ਚਿਤਰਾਈਆਂ ਨਾ ਵੀ ਆਗਲ, ਬਹੁਤਾ ਪਾਪਾਂ ਦਾ ਭਾਰ ਹੁੰਦਾ, ਕਿਉਂਕਿ ਸਿਆਣਪ ਨੇ ਬੰਦਾ ਕਈ ਵਾਰੀ ਫਸ ਜਾਂਦਾ। ਹਰ ਕੀ ਸੇਵਾ ਨਿਰਮਲ ਹੈ ਪ੍ਰਭ ਕੀ ਦਰਗਾਹ ਸੋਭਾ ਸੇ, ਪਰਮਾਤਮਾ ਦੀ ਸੇਵਾ ਮਨ ਨੂੰ ਨਿਰਮਲ ਕਰਨ ਦਾ ਹੇਤੂ ਮੈਨੇ ਕਾਰਨ ਆ। ਸੰਤਾਂ ਦੀ ਸੇਵਾ ਕਰਨਾ ਪਰਮੇਸ਼ੁਰ ਦੇ ਦਰਬਾਰ 'ਚ ਸੋਭਾ ਸੇਤ, ਸੋਭਾ ਅਤੇ ਸੇਤ ਮੈਨੇ ਇੱਜ਼ਤ ਨਾਲ ਜਾਂਦਾ। ਪ੍ਰਭ ਕੀ ਦਰਗਾਹ ਸੇਤ ਮੈਨੇ ਉੱਜਲ ਪਵਿੱਤਰ ਸੋਭਾ ਹੁੰਦੀ ਹੈ, ਪਰਮਾਤਮਾ ਦੀ ਸੋਭਾ ਕਰਨਾ ਸੇਤ ਮੈਨੇ ਜਿਵੇਂ ਪੁਲ 'ਤੇ ਚੜ੍ਹ ਕੇ ਦਰਿਆ ਲੰਘ ਜਾਈਦਾ ਨਾ, ਅਤੇ ਫਿਰ ਇਹ ਕਹਿੰਦੇ ਪੁਲ 'ਤੇ ਚੜ੍ਹ ਕੇ ਦਰਿਆ ਵਿੱਚ ਦਰਗਾਹ ਵਿੱਚ ਜਾਂਦਾ। ਮਨ ਮੇਰੇ ਬਹੁ ਹਰ ਨਾਮ ਕਾ ਉਲਾ, ਤੁਝ ਨਾ ਲਾਗਿਆ ਤਾਤਾ ਝੋਲਾ ਰਹੋ। ਪਾਤਸ਼ਾਹ ਕਹਿੰਦੇ ਸੰਬੋਧਨ ਕਰਕੇ ਮਨ ਪਰਮਾਤਮਾ ਦੇ ਨਾਮ ਦਾ ਉਲਾ ਆਸਰਾ ਬਹੁਤ ਮੈਨੂੰ ਪਕੜ ਲਾ, ਫਿਰ ਤੈਨੂੰ ਤਾਤਾ ਝੋਲਾ ਦੁੱਖਾਂ ਦਾ ਬੁੱਲਾ ਜਿਹੜਾ ਨਾ ਉਹ ਨਹੀਂ ਲੱਗੇਗਾ, ਨਰਕਾਂ ਰੂਪੀ ਕਿ ਪ੍ਰਸੂਤਾਪਣ ਰੂਪੀ ਤੱਤਾ ਜਿਹੜਾ ਬੁੱਲਾ ਆ ਉਹ ਨਹੀਂ ਤੈਨੂੰ ਲੱਗੇਗਾ, ਅਤੇ ਜਨਮ ਸਮੇਂ ਵੀ ਤੈਨੂੰ ਬਹੁਤੀ ਤਕਲੀਫ ਨਹੀਂ ਹੋਏਗੀ। ਜਿਉਂ ਬੋਤ ਪੈ ਸਾਗਰ ਮਾਏ, ਅੰਧਕਾਰ ਗੀਤ ਕੁਦੀ ਪਾਏ। ਜਿਸ ਤਰ੍ਹਾਂ ਜਿਹੜਾ ਭੈਦਾਇਕ ਭਾਵ ਡਰਾਉਣਾ ਸਮੁੰਦਰ ਵਿੱਚ ਬੋਤ, ਜਹਾਜ਼ ਮੈਨੂੰ ਬੜਾ ਸੁੱਖ ਦੇਣ ਵਾਲਾ ਹੁੰਦਾ, ਜਹਾਜ਼ 'ਚ ਚੜ੍ਹ ਕੇ ਸੌਖੇ ਸਮੁੰਦਰ ਲੰਘ ਜਾਏਗਾ। ਜਿਸ ਪ੍ਰਕਾਰ ਕਹਿੰਦੇ ਹਨੇਰੇ 'ਚ ਦੀਵੇ ਦਾ ਦੀਪਾ ਹੈ, ਪ੍ਰਕਾਸ਼ ਸੁਖਦਾਈ ਹੁੰਦਾ, ਪ੍ਰਕਾਸ਼ ਵੀ ਠੇਡਾ ਨਹੀਂ ਲੱਗਦਾ, ਹਰ ਚੀਜ਼ ਪਈ ਦਾ ਪਤਾ ਲੱਗ ਜਾਂਦਾ ਕਿੱਥੇ ਪਈ ਹੈ, ਅਤੇ ਪ੍ਰਕਾਸ਼ ਵਿੱਚ ਚੋਰਾਂ ਜਗਾਰਾਂ ਦਾ ਵੀ ਭੈ ਘੱਟ ਹੁੰਦਾ। ਅਗਨ ਸੀਤ ਕਾ ਲਾ ਸਦੂਖ, ਨਾਮ ਜਪਤ ਮਨ ਉਗਲ ਸੂਰ। ਇਵੇਂ ਸੀਤ ਠੰਡ ਦਾ ਦੁੱਖ, ਜਦੋਂ ਅੱਗ ਦੇ ਕੋਲ ਜਾਈਏ ਤਾਂ ਦੁੱਖ ਠੰਡ ਦਾ ਲਾ ਦਿੰਦੀ। ਇਸ ਤਰ੍ਹਾਂ ਪਾਤਸ਼ਾਹ ਕਹਿੰਦੇ ਨਾਮ ਜਪਣ ਨਾਲ ਮਨ ਵਿੱਚ ਸੁੱਖ ਹੋ ਜਾਂਦਾ, ਮਨ ਦੇ ਜਿਹੜੇ ਵਿਕਾਰ ਆ ਨਾਮ ਜਪਣ ਨਾਲ ਦੂਰ ਹੋ ਜਾਂਦੇ ਆ। ਉਤਰ ਜਾਏ ਤੇਰੇ ਮਨ ਕੀ ਪਿਆਸ, ਪੂਰਨ ਹੋਵੇ ਸਗਲੀ ਆਸ। ਨਾਮ ਦੇ ਪ੍ਰਤਾਪ ਨਾਮ ਦੀ ਬਰਕਤ ਨਾ ਹੀ ਗੁਰੂ ਪਿਆਰਾ, ਤੇਰੇ ਮਨ ਦੀ ਪਿਆਸ ਜਿਹੜੀ ਤ੍ਰਿਸ਼ਨਾ ਉਤਰ ਜਾਏਗੀ, ਖਤਮ ਹੋ ਜਾਏਗੀ, ਮਨ ਦੀਆਂ ਤਮਾਮ ਇੱਛਾ ਗੁਰਮੰਤ ਅਨੁਸਾਰ ਪੂਰੀਆਂ ਹੋ ਜਾਣਗੀਆਂ। ਡੋਲੈ ਨਾ ਹੀ ਤੁਮਰਾ ਚੀਤ, ਅੰਮ੍ਰਿਤ ਨਾਮ ਜਪ ਗੁਰਮੁਖ ਮੀਤ। ਫਿਰ ਤੇਰਾ ਜਿਹੜਾ ਚਿੱਤ ਦੀ ਵਿਰਤੀ ਕਦੇ ਵੀ ਡੋਲੇਗੀ। ਮਿੱਤਰਾ ਕਹਿੰਦੇ ਹੈ ਮਿੱਤਰਾ ਭਾਵ ਗੁਰਮੁਖਾ, ਅਤੇ ਸਤਿਗੁਰਾਂ ਦੁਆਰਾ ਆਪਣੇ ਨਾਮ ਅੰਮ੍ਰਿਤ ਨੂੰ ਜਪ ਲੈਣਾ ਕਰ, ਇਹਨੂੰ ਜਪਦਾ ਰਹਿ ਦਿਨ ਰਾਤ, ਕਰਦਿਆਂ ਕਰਦਿਆਂ ਫਿਰ ਵਸਥਾ ਆ ਜਾਏਗੀ ਜਦੋਂ ਮਨ ਟਿਕ ਜਾਏਗਾ। ਨਾਮ ਔਖਦ ਸੋਈ ਜਨ ਪਾਵੈ, ਕਰ ਕਿਰਪਾ ਜੀ ਸਾਹਿਬ ਦਵਾਵੈ। ਪਰਮੇਸ਼ਰ ਜੀ ਤੇ ਕਿਰਪਾ ਕਰਦਾ ਹੈ, ਉਹਨਾਂ ਨੂੰ ਸਤਿਗੁਰਾਂ ਪਾਸੋਂ ਇਹ ਨਾਮ ਰੂਪੀ ਔਸ਼ਧੀ ਨੂੰ ਦਵਾ ਦਿੰਦਾ ਹੈ ਅਤੇ ਇਹ ਪਾ ਲੈਂਦਾ ਹੈ। ਹਰ ਹਰ ਨਾਮ ਜਾ ਕੇ ਹਿਰਦੈ ਵਸਦਾ, ਦੁੱਖ ਦਰਦ ਅਤੇ ਨਾਨਕ ਨਸਦਾ। ਪਾਤਸ਼ਾਹ ਕਹਿੰਦੇ ਜਿਨ੍ਹਾਂ ਪੁਰਖਾਂ ਦੇ ਮਨ ਦੇ ਵਿੱਚ ਪਰਮਾਤਮਾ ਦਾ ਨਾਮ ਵੱਸਦਾ, ਉਹਦੇ ਦੁੱਖ ਦਰਦ ਸਾਰੇ ਨੱਸ ਜਾਂਦੇ, ਪੀੜਾ ਦੂਰ ਹੋ ਜਾਂਦੀ। ਗੌੜੀ ਵਾਰੀ ਮਹਲਾ ਪੰਜਵਾਂ,
ਬਹੁਤ ਦਰਬ ਕਰ ਮਨ ਅਗਾਨਾ ਅਣਕ ਰੂਪ ਦੇਖ ਗਣਪਤੀਆਂ ਬਹੁਤਾ ਦਰਬ ਹੈ ਮੁੰਡਾ ਧਾਂਦਾ ਇਕੱਠਾ ਕਰਨਾ ਵੀ ਮਨ ਅਗਾਨਾ ਮੈਨੇ ਰਜਦਾ ਨਹੀਂ ਤ੍ਰਿਪਤ ਨਹੀਂ ਹੁੰਦਾ ਅਨੇਕ ਤਰ੍ਹਾਂ ਦੇ ਸੁੰਦਰ ਜਿਹੜੇ ਸਰੂਪ ਦੇਖ ਦੇਖ ਕੇ ਜਿੰਨੀਆਂ ਫਿਲਮਾਂ ਦੇਖਦੇ ਆ ਇਹ ਵੀ ਮਨ ਨਹੀਂ ਰਜਦਾ ਭਤੀਜਦਾ ਨਹੀਂ ਪੁੱਤਰ ਕਲੁੱਤਰ ਉਰਜੋ ਜਾਨ ਮੇਰੀ ਉਹ ਬਿੰਸ ਹੈ ਕੋਈ ਪਸਮੈਂ ਢੇਰੀ ਪੁੱਤਰ ਹੈ ਕਲੁੱਤਰ ਇਸਤਰੀ ਹੈ ਅਤੇ ਦੌਲਤ ਹੈ ਇਹਨੂੰ ਇਹ ਆਪਣੀ ਜਾਣ ਕੇ ਸਮਝ ਕੇ ਇਹਨਾਂ ਵਿੱਚ ਉਰਜੋ ਮੈਨੂੰ ਫਸ ਰਿਹਾ ਦਿਨ ਰਾਤ ਪੁੱਤਰ ਕਲੁੱਤਰ ਜਿਹੜੇ ਹੈ ਇਹ ਸਾਰਿਆਂ 'ਚ ਫਸ ਕੇ ਕਹਿੰਦਾ ਮੇਰੀ ਜਿੰਦ ਜਾਨ ਹੈ ਇਹ ਨਹੀਂ ਸਮਝਦਾ ਇਹ ਸਾਰੇ ਪਦਾਰਥ ਇਸ ਨੇ ਨਾਸ ਹੋ ਜਾਣੇ ਉਹ ਪੁੱਤਰ ਇਸਤਰੀ ਆਦਿ ਸੰਬੰਧੀ ਭਸਮੇ ਢੇਰੀ ਇਸ ਨੇ ਸਵਾਦ ਹੀ ਢੇਰੀ ਹੋ ਜਾਣੇ ਫਿਰ ਰੋਣਾ ਭਲੇ ਰਹਿ ਜਾਂਦਾ ਉਹ ਇਸ ਤਰ੍ਹਾਂ 'ਚ ਬੜਾ ਪੜ੍ਹਿਆ ਲਿਖਿਆ ਮੁੰਡਾ ਉਹ ਸ਼ਾਦੀ ਹੋ ਗਈ ਉਹ ਕੁਦਰਤੀ ਅਤੇ ਦੇਵੀ ਮਰ ਗਈ ਅਤੇ ਹੁਣ ਉਹਨੂੰ ਹੀ ਰੋਈ ਜਾਂਦਾ ਅਤੇ ਤਾਂ ਫਿਰ ਪਹਿਲਾਂ ਤਾਂ ਮੰਦਾ ਨਾ ਸੀ ਵਿਆਹ ਵੀ ਕਰਾਇਆ ਉਹਦੇ ਨਾਲ ਹੁਣ ਬਣਨੀ ਆਈ ਕਿ ਬੁਰਾ ਹਾਲ ਹੈ ਇਸ ਵਾਸਤੇ ਇਸ ਤਰ੍ਹਾਂ ਹੀ ਹੈ ਫਿਰ ਇਹਨਾਂ ਪਿੱਛੇ ਰੋਣਾ ਪਿੱਟਣਾ ਹੀ ਹੁੰਦਾ ਇੱਕ ਨਿਰੰਕਾਰ ਦਾ ਪਿਆਰ ਜਿਹੜਾ ਸਦਾ ਨਿਭਣ ਵਾਲਾ ਬਿਨ ਹਾਰ ਭਜਨ ਦੇਖੋ ਬਿਲ ਲਾਤੇ ਧ੍ਰਿਗ ਤਨ ਮਾਇਆ ਸੰਗ ਰਾਤੇ ਰਹੋ ਕਹਿੰਦੇ ਵਿਚਾਰ ਕੇ ਦੇਖੀਏ ਪਰਮਾਤਮਾ ਦੇ ਭਜਨ ਬਿਨਾਂ ਸਾਰੇ ਹੀ ਬਿਲ ਵਿਲਾਪ ਕਰਦੇ ਫਿਰਦੇ ਹੈ ਇਸ ਸਰੀਰ ਨੂੰ ਵੀ ਧ੍ਰਿਗ ਤਰਕਾਰ ਹੈ ਧਨ ਨੂੰ ਵੀ ਤਰਕਾਰ ਹੈ ਮਾਇਆ ਦੇ ਵਿੱਚ ਰੱਤੇ ਹੋਏ ਹੈ ਉਹਨਾਂ ਬੰਦਿਆਂ ਨੂੰ ਵੀ ਤਰਕਾਰ ਹੈ ਕਿ ਆਏ ਤਾਂ ਅਸੀਂ ਨਾਮ ਜਪਣ ਲਈ ਤੁਸੀਂ ਝੂਠੀਆਂ ਚੀਜ਼ਾਂ ਦੇ ਵਿੱਚ ਫਸ ਕੇ ਬਹਿ ਗਏ ਜਿਉਂ ਬਗਾਰੀ ਕਹਿ ਸਿਰ ਦੀ ਜਿਹੜਾ ਤਾਮ ਕੋਈ ਖਸ ਮੈਂ ਕਹਿ ਗ੍ਰਹਿ ਕੌਣ ਦੁੱਖ ਸਾਂ ਜਿਸ ਤਰ੍ਹਾਂ ਬਗਾਰੀ ਪੁਰਖ ਹੁੰਦਾ ਨਾ ਪਾਤਸ਼ਾਹ ਕਹਿੰਦੇ ਉਹਦੇ ਸਿਰ 'ਤੇ ਦੰਬੜਿਆਂ ਰੁਪਈਆਂ ਦੀ ਪੰਡ ਜਗਾ ਦਈਏ ਉਹ ਪੰਡ ਨੇ ਤਾਂ ਕਹਿੰਦੇ ਆਪਣੇ ਮਾਲਕ ਦੇ ਘਰ ਚਲੇ ਜਾਣਾ ਉਹ ਜਿਹੜਾ ਬਗਾਰੀ ਮਜ਼ਦੂਰ ਆ ਹੁਣ ਤਾਂ ਮੇਰਾ ਭਾਰ ਢੋਣ ਦਾ ਦੁੱਖ ਸਾਂ ਸਾਰ ਨਾ ਕੀਤਾ ਨਾ ਉਹ ਜਿਹੜਾ ਬਗਾਰੀ ਮਜ਼ਦੂਰ ਆ ਉਹਨੂੰ ਕੀ ਮਿਲਿਆ ਉਹ ਤਾਂ ਪੰਡਾਂ ਹੀ ਢੋਂਦਾ ਰਿਹਾ ਨਾ ਇਸ ਤਰ੍ਹਾਂ ਜਿਹੜਾ ਜੀਵ ਹੈ ਵੀ ਬਗਾਰੀ ਆ ਇਹਦੇ ਸਿਰ 'ਤੇ ਹਾਂਜੀ ਆਪਣੇ ਜਿਹੜੇ ਪਰਿਵਾਰ ਦੇ ਸੰਬੰਧੀ ਪਾਲਣ ਦੀਆਂ ਬਗਾਰਾਂ ਦੀਆਂ ਬਗਾਰਾਂ ਪਈਆਂ ਆ ਹੈਂ ਉਹਨਾਂ ਦੇ ਬੋਝ ਦੀ ਪੰਡ ਚੁੱਕੀ ਫਿਰਦਾ ਇਹ ਜਿੰਨੇ ਕੁੱਲ ਪਦਾਰਥ ਹੈ ਖਸਮੇ ਕਹਿੰਦੇ ਪੁੰਨੀ ਪੁਰਖਾਂ ਦੇ ਘਰ ਚਲ ਜਾਂਦੇ ਆ ਇਹ ਬਗਾਰੀ ਜਿਹੜਾ ਜੀਵ ਕੇਵਲ ਦੁੱਖ ਹੀ ਸਹਾਂ ਮੈਨੇ ਸਹਾਰਦਾ ਸਾਰੀ ਉਮਰ ਇਹਨਾਂ ਬੋਝੇ ਚੁੱਕੀ ਫਿਰਦਾ ਆਵੇ ਦਿਆ ਖੋਤਿਆਂ ਵਿੱਚ ਖੜੋਤਿਆ ਕੱਚੀਆਂ ਲਿਜਾਵੇਂਗਾ ਪੱਕੀਆਂ ਲਿਆਵੇਂਗਾ ਆਵੇ ਨੇ ਮੁੱਕਣਾ ਨਹੀਂ ਚਾਹੇ ਛੁੱਟਣਾ ਨਹੀਂ ਬਸ ਪਰਿਵਾਰ ਦੇ ਮੋਹ ਮਮਤਾ ਸਾਰੀ ਉਮਰ ਉਹ ਫਿਰ ਖੋਤੇ ਵਾਂਗ ਮਜ਼ਬੂਰ ਬਣ ਕੇ ਗੂਣਾ ਢੋਈ ਜਾਂਦਾ ਜਿਉਂ ਸੁਪਨੇ ਹੋਏ ਵੈਸ ਰਾਜਾ ਨੇਤਰ ਪਸਾਰਿਆ ਤਾਂ ਨਰਾਲ ਪਸਾਜਾ ਇਸ ਤਰ੍ਹਾਂ ਕਹਿੰਦੇ ਸੁਪਨੇ ਦੇ ਵਿੱਚ ਜਿਹੜਾ ਜਿਵੇਂ ਕੰਗਾਲ ਕੋਈ ਉਰ ਪਿਆ ਉਹ ਰਾਜਾ ਹੋ ਕੇ ਬਹਿ ਗਿਆ ਮੈਂ ਰਾਜਾ ਬਣ ਗਿਆ ਸੁਪਨਾ ਆ ਗਿਆ ਅਤੇ ਜੇ ਸਵੇਰੇ ਨੇਤਰ ਪਸਾਰੀ ਨੇਤਰ ਖੋਲ੍ਹ ਕੇ ਦੇਖਿਆ ਕਿ ਰਾਜਾ ਹੁਣ ਰੂਪੀ ਕਾਰ ਜਿਹੜਾ ਨਰਾਲ ਤੋਂ ਤਾਂ ਪਜੂਲੇ ਨਿਕਲਿਆ ਉਹ ਤਾਂ ਨਿਸਫਲੇ ਦਿਖਾਈ ਦੇ ਇਸ ਤਰ੍ਹਾਂ ਸੰਸਾਰ ਦੇ ਸਾਰੇ ਕਾਰ ਜਿਹੜੇ ਆ ਉਹ ਨਿਸਫਲ ਆ ਜੋ ਰਾਖਾ ਖੇਤ ਉੱਪਰ ਪਰਾਏ ਖੇਤ ਕਸਮੀ ਦਾ ਰਾਖਾ ਉੱਠ ਜਾਏ ਜਿਸ ਤਰ੍ਹਾਂ ਪਰਾਇਆ ਖੇਤ ਹੁੰਦਾ ਨਾ ਫਿਰ ਰਾਖੀ ਕਰਨ ਵਾਸਤੇ ਰਾਖਾ ਬਹਾਲ ਦਿੰਦੇ ਉਹ ਹਮੇ ਕਰਦਾ ਇਹ ਖੇਤ ਮੇਰਾ ਹੈ ਪਰ ਹੁੰਦਾ ਤਾਂ ਉਹਦਾ ਹੈ ਨਹੀਂ ਜਿਹੜਾ ਖੇਤ ਦਾ ਮਾਲਕ ਹੈ ਜਿਹੜੇ ਸਮਾਂ ਆਉਂਦਾ ਉਹ ਖੇਤ ਵਿੱਚ ਜਿਹੜੀ ਫਸਲ ਹੁੰਦੀ ਬੋਹਲ ਹੁੰਦੀ ਹੈ ਉਹਨੂੰ ਸਾਂਭ ਲੈਂਦਾ ਇਹ ਵਿਚਾਰਾ ਹੋਮੇ ਕਰਨ ਵਾਲਾ ਰਾਖਾ ਤਾਂ ਸਾਲੀ ਉੱਠ ਕੇ ਜਾਣੀ ਇਹ ਪੱਲੇ ਕੀ ਕਹਿੰਦਾ ਜਿਵੇਂ ਉਹ ਕਿਤੇ ਸੀਰੀਅਸ ਸੀ ਉਹਦਾ ਰਿਸ਼ਤੇਦਾਰ ਚਲੇ ਗਿਆ ਹਾਂਜੀ ਉਹ ਕਹਿਣ ਲੱਗਾ ਬਾਕੀ ਦੇ ਕਹਿੰਦਾ ਆਪਣੇ ਹੀ ਹੈ ਕਹਿਣ ਲੱਗਾ ਕਮਾਦ ਕੀ ਦਾ ਇਹ ਵੀ ਕਹਿੰਦਾ ਆਪਣੇ ਹੀ ਕਹਿੰਦੇ ਗੰਨਾ ਤਾਂ ਲੈ ਚੁੱਕੀ ਹੈ ਕਹਿੰਦਾ ਅਸੀਂ ਉਹਨੂੰ ਜੱਟ ਨੂੰ ਪੁੱਛਣਾ ਕਹਿੰਦੇ ਤੂੰ ਆ ਕੇ ਐਵੇਂ ਕਹੀ ਜਾਣਾ ਆਪਣੇ ਅਤੇ ਇਸ ਤਰ੍ਹਾਂ ਹੀ ਆ ਫਿਰ ਜਿਹੜਾ ਹਾਂਜੀ ਉਹ ਰਾਖਾ ਉਹ ਖਾਲੀ ਉੱਠ ਕੇ ਚਲੇ ਜਾਂਦਾ ਹੁਣ ਮੈਂ ਵਾਧੂ ਵੀ ਕਰਦਾ ਉਸ ਖੇਤ ਕਾਰਨ ਰਾਖਾ ਕੜਾ ਹੈ ਅਤੇ ਸਹਿ ਪਾਲਿਆ ਕੁਝ ਨਾ ਪੜਾ ਉਹ ਜਿਹੜਾ ਖੇਤ ਆ ਉਹ ਕਾਰਨ ਉਹਦੇ ਵਾਸਤੇ ਰਾਖਾ ਕੜੇ ਮੈਨੇ ਦਿਨ ਰਾਤ ਝੂਰਦਾ ਖੱਪਦਾ ਰੌਲਾ ਪਾਉਂਦਾ ਚਿੜੀਆਂ ਕਾਂ ਅੜਾਉਂਦਾ ਅਤੇ ਸਾਰਾ ਦਿਨ ਰਾਖੀ ਕਰਦਾ ਰਹਿੰਦਾ ਪਰ ਖੇਤ ਦੇ ਵਿੱਚੋਂ ਰਾਖੇ ਦੇ ਪੱਲੇ ਕੁਝ ਵੀ ਨਹੀਂ ਪੈਂਦਾ ਇਸ ਤਰ੍ਹਾਂ ਸੰਸਾਰ ਖੇਤ ਦਾ ਮਾਲਕ ਕੌਣ ਆ ਪਰਮਾਤਮਾ ਜੀਵਤਾ ਰਾਖਾ ਆ ਹਾਂਜੀ ਇਹਦੇ ਪੱਲੇ ਕੁਝ ਨਹੀਂ ਪੈਂਦਾ ਜਿਹੜਾ ਕੰਮ ਕਰਨਾ ਸੀ ਕੀਤਾ ਹੀ ਨਹੀਂ ਸਾਰਾ ਦਿਨ ਘਾਟਾ ਛਾਣਦਾ ਰਿਹਾ ਸਿਮਰਨ ਕੀਤਾ ਹੀ ਨਹੀਂ ਜਿਸ ਕਾ ਰਾਜ ਕਿਸੇ ਦਾ ਸੁਪਨਾ ਜਿਨ ਮਾਇਆ ਦੀਨੀ ਤਿੰਨ ਲਾਈ ਤ੍ਰਿਸ਼ਨ ਇਸ ਤਰ੍ਹਾਂ ਕਹਿੰਦੇ ਜਿਸ ਤਰ੍ਹਾਂ ਦਿਨ ਦੇ ਵਿੱਚ ਜਿਹੜੇ ਜਿਹੜੇ ਪਦਾਰਥ ਦਾ ਰਾਜ ਸੰਕਲਪ ਹੁੰਦਾ ਤੁਰਨਾ ਹੁੰਦਾ ਅਥਵਾ ਜਿਸ ਚੀਜ਼ ਦੀ
ਬਹੁਲਤਾ ਹੁੰਦੀ ਹੈ ਰਾਤ ਨੂੰ ਸੁਪਨਾ ਵੀ ਉਹਦਾ ਆਉਂਦਾ, ਜਿੱਧਰ ਜ਼ਿਆਦਾ ਖਿਆਲ ਜਾਂਦਾ ਉੱਥੇ ਸੁਪਨੇ ਉਹਦੇ ਆਉਂਦੇ ਨਾ, ਹੈਂ, ਅਤੇ ਉੱਧਰ ਖਿਆਲ ਕਰਦਾ ਉਹਦੇ ਸੁਪਨੇ ਆਈ ਜਾਂਦੇ। ਇਸ ਤਰ੍ਹਾਂ ਮਨੁੱਖ ਹੈਂ ਦਿਨੇ ਫਿਰ ਕੇ ਕਿਤੇ ਬਜਾਜੀ ਵੇਚਦਾ ਹੁੰਦਾ ਸੀ, ਹੈਂ, ਡੱਗੀ ਲਾਉਂਦਾ ਸੀ, ਜਿਵੇਂ ਆਪਣਾ ਕਈ ਵਾਰੀ ਜਾਂਦਾ ਹੁੰਦਾ ਹੈਂ ਡੱਗੀ ਵੇਚਣ ਲਿਆਂ, ਅਤੇ ਉਹ ਫਿਰ ਰਾਤ ਨੂੰ ਉਸੇ ਸੰਕਾਲੂ ਕਿਸੇ ਗਾਹਕ ਨੇ ਆ ਕੇ ਉੱਥੇ ਸੌਦਾ ਕਰਨ ਲੱਗ ਪਿਆ, ਅਤੇ ਧੋਤੀ ਚਾਹੀਦੀ, ਉਹ ਕਹਿੰਦਾ ਇੰਨੇ ਪੈਸੇ ਦੇਣੇ, ਉਹ ਕਹਿੰਦਾ ਇੰਨੇ ਦੇਣੇ, ਅਤੇ ਸੌਦਾ ਜਾਣੀ ਸਿਰੇ ਚੜਿਆ ਨੂੰ, ਉਹ ਫਿਰ ਕਿਤੇ ਘੁੰਮਦਾ ਘੁੰਮਾਉਂਦਾ ਥੱਕ ਗਿਆ। ਉੱਥੇ ਖੂਹ ਦੀ ਮਨ ਸੀ, ਅਤੇ ਉਹ ਸੁਪਨਾ ਵੀ ਉਹ ਆ ਗਿਆ। ਅਤੇ ਉਹ ਜਿਹੜੇ ਪਾਸਾ ਜਿਹਾ ਪਰਤਿਆ, ਅਤੇ ਉਹਨੇ ਆਪਣੀ ਧੋਤੀ ਪਾੜ ਲਈ, ਅਤੇ ਉਲਟਾ ਖੂਹ ਦੇ ਵਿੱਚ ਜਾ ਕੇ ਘੜਮ ਦੇਣੀ ਡਿੱਗ ਪਿਆ। ਹਾਂਜੀ, ਉਹ ਕਹਿੰਦਾ ਇਹ ਕੀ ਹੋਇਆ? ਉਹ ਹੁਣ ਜਿਹੜਾ ਤੁਰਨਾ ਕਰਦਾ ਸੀ ਉਸ ਨੇ ਕੁਝ ਟੁੱਟਿਆ ਨਾ, ਇਸੇ ਤਰ੍ਹਾਂ ਇਹ ਤੁਰਨੇ ਜਿਹੜੇ ਬੰਦੇ ਨੂੰ ਛੱਡਦੇ ਲਿਜਾ ਕੇ ਖਾਤਿਆਂ ਦੇ ਵਿੱਚ। ਹੈਂ, ਕਹਿੰਦੇ ਜਿਸ ਪਰਮਾਤਮਾ ਨੇ ਸਾਰੇ ਰਾਜ, ਹੈਂ, ਜਿਹਦਾ ਰਾਜ ਨੇ ਹੁਕਮ ਚੱਲ ਰਿਹਾ, ਇਹ ਸੰਸਾਰ ਉਹਦਾ ਸੁਪਨਾ ਰਚਿਆ ਹੋਇਆ, ਔਰ ਜਿਹੜੇ ਪਰਮਾਤਮਾ ਦਾ ਰਾਜ ਗਿਆਨ ਹੋਇਆ ਉਹਨੇ ਕਹਿੰਦੇ ਸੰਸਾਰ ਨੂੰ ਕੋਈ ਸੁਪਨੇ ਵੀ ਨਹੀਂ, ਝੂਠਾ ਜਾਣ ਲਿਆ। ਕਹਿੰਦੇ ਪਰ ਕਹਿੰਦੇ ਜਿਹੜੇ ਜੀਵ ਨੂੰ ਮਾਇਆ ਦਿੱਤੀ ਹੈ, ਹਾਂਜੀ, ਉਸੇ ਨੇ ਫਿਰ ਜੀਵ ਨੂੰ ਤ੍ਰਿਸ਼ਨਾ ਵੀ ਦੱਸਤੀ ਹੈ। ਦਿਨ ਰਾਤ ਭਟਕਣਾ ਲੱਗਾ ਆ, ਹਾਂਜੀ, ਕਿ 99 ਦੇ ਗੇੜ 'ਚ ਪੈ ਜਾਂਦਾ, 100 ਬਣਾਲੀ ਜਿਹੜੇ 199 ਹੋਵੇ, ਅਤੇ ਹੁਣ 200 ਬਣਾਲੀ ਜੇ 1 ਰੁਪਏ ਵਾਲਾ, ਅਤੇ 299 ਇੱਕ ਹੋਰ ਵਾਲਾ ਜੀ, ਇਹ 300 ਹੋ ਜਾਏ, 399 ਹੁਣ ਇੱਕ ਹੋਰ ਆਏ, ਅਤੇ ਆਪਾਂ 400 ਹੋ ਜਾਏ, 400 ਫਿਰ 99 ਹੋਏ, ਹੁਣ ਇੱਕ ਹੋਰ 500, ਬਸ ਐਂ ਭਟਕੀ ਜਾਂਦਾ ਹੈ। ਆਪ ਬਣਾਏ ਆਪ ਕਰੇ ਰਾਸ, ਨਾਨਕ ਪ੍ਰਭਾ ਗਿਆ ਦਾਸ, ਇਹ ਪਰਮਾਤਮਾ ਆਪੇ ਬਣਾਏ ਮੈਂ ਇਹਨਾਂ ਨਾਸ ਕਰਦਾ। ਆਪ ਹੀ ਕਹਿੰਦੇ ਸਾਰੇ ਕੰਮਾਂ ਨੂੰ ਰਾਸ ਠੀਕ ਕਰਨ ਵਾਲਾ ਵੀ ਉਹੀ ਹੈ, ਆਪ ਰਾਸ ਕਹਿੰਦੀ ਇਹ ਜੀਵ ਨੂੰ ਸੱਚਾਈ 'ਚ ਲਿਆਉਣ ਵਾਲਾ ਵੀ ਹੈ। ਮਹਾਰਾਜ ਕਹਿੰਦੇ ਅਸੀਂ ਉਸ ਪਰਮਾਤਮਾ ਅੱਗੇ ਅਰਦਾਸ ਕਰਦੇ, ਪਾਤਸ਼ਾਹ ਵਿਚਾਲਾ ਕਿਰਪਾ ਕਰਦੇ, ਹੈਂ, ਜੇ ਨੇੜੇ ਨਹੀਂ ਹੁੰਦਾ ਫਿਰ ਫੋਨ ਤੋਂ ਰਸ ਲਈ ਜਾਂਦੇ, ਮੁੰਡੇ ਕੁੜੀਆਂ ਕੀ ਕਰਦੇ, ਪੁਰਾਣਾ ਕੰਮ ਕਰ ਲਿਆ ਕਿ ਨਹੀਂ, ਹੁਣ ਉਹ ਜਿਹੜੇ ਉੱਥੇ ਹੈਗੇ ਉਹਨਾਂ ਨੂੰ ਫਿਕਰ ਹੀ ਹੋਊਗਾ, ਹੈਂ, 5000 ਮੀਲ 'ਤੇ ਆ ਕੇ ਵੀ ਤੁਰਨਾ ਜਿਹੜਾ ਉਹ ਦੇਖ ਲਓ ਕਿਵੇਂ, ਹੈਂ, ਉਹ ਫੋਨ ਦੇ ਉੱਤੇ ਰਸ ਲੈਂਦਾ, ਅਤੇ ਮੁੰਡੇ ਹੁਣ ਕੀ ਕਰਦੇ ਨੇ, ਹੈਂ, ਪੋਤਾ ਕੀ ਕਰ ਰਿਹਾ, ਪੋਤੀ ਕੀ ਕਰ ਰਹੀ ਹੈ, ਹੈਂ, ਐਸੇ ਜਾਲ 'ਚ ਜਦੋਂ ਫਸਿਆ ਕਿ ਸੁਰਤੀ ਮਾਲਕ ਨਾਲ ਨਹੀਂ ਜੋੜਦਾ। ਬੋਡੀ ਗੁਆਰੜੀ ਮਹੱਲਾ 5 ਬਹੁ ਰੰਗ ਮਾਇਆ ਬਹੁ ਵਿਦ ਪੇਖੀ ਕਲਮ ਕਾਗਜ਼ ਸਿਆਣਕ ਲੇਖੀ। ਇਹ ਬਹੁ ਰੰਗੀ ਮਾਇਆ ਆ, ਇਹ ਬਹੁਤ ਤਰ੍ਹਾਂ ਦੇਖੀ ਜਾਂਦੀ, ਅਤੇ ਇੱਕ ਰੰਗ ਨਹੀਂ, ਹੈਂ, ਇਹ ਸਤਰੀ ਰੂਪ, ਪੁੱਤ ਰੂਪ, ਪਰਿਵਾਰ ਰੂਪ, ਦੋਹਤੇ ਦੋਹਤੀਆਂ ਰੂਪ, ਜ਼ਮੀਨਾਂ ਜਾਇਦਾਦਾਂ ਕੋਠੀਆਂ ਕਾਰਾਂ ਰੂਪ, ਬਾਗ ਬਗੀਚਿਆਂ ਦੇ ਰੂਪ, ਇਹ ਸਾਰਾ ਮਾਇਆ ਰੂਪ ਹੈ। ਆਪਣਾ ਸਰੀਰ ਵੀ ਇਸ ਤਰ੍ਹਾਂ ਹੀ ਹੈ। ਕਹਿੰਦੇ ਕਿਸੇ ਨੂੰ ਤਾਂ ਕਲਮ ਰੂਪ, ਕਿਸੇ ਨੂੰ ਕਾਗਜ਼ ਰੂਪ, ਕਿਸੇ ਨੂੰ ਸਿਆਣਕ ਰੂਪ, ਕਿਸੇ ਨੂੰ ਲੇਖੀ ਲਿਖਣਾ ਰੂਪ, ਮਾਇਆ ਵਿਆਪ ਰਹੀ ਹੈ। ਜਿਹੜੇ ਆ ਬਨੀਮ ਆ ਉਹ ਲਿਖਣ 'ਚ ਲੱਗੇ ਰਹਿੰਦੇ, ਹੈਂ, ਕਈ ਬਹੀ ਖਾਤੇ ਚੈੱਕ ਕਰਨ 'ਚ ਲੱਗੇ ਹੋਏ ਆ। ਮਹਿਰ ਮਲੂਕ ਹੋਏ ਦੇਖਿਆ ਖਾਨ, ਤਾਤੇ ਨਾ ਹੀ ਮੰਤਰ ਪਤਾਨ। ਇਸ ਵਾਸਤੇ ਕਹਿੰਦੇ ਮਹਿਰ, ਅਸੀਂ ਇਹ ਗੱਲ ਦੇਖਿਆ ਕਿ ਹੁਣ ਮਹਿਰ ਰੂਪ ਹੋ ਕੇ ਲੱਗੀ, ਇੱਧਰ ਅਨੰਦਪੁਰ ਜਾਈਏ, ਅਤੇ ਉੱਧਰ ਮਹਿਰ ਮੁਸਲਮਾਨ ਦੇ ਜਿਹੜੇ ਵਫਾਦਾਰ ਹੁੰਦੇ ਸੀ, ਪਦਵੀਆਂ ਦਿੱਤੀਆਂ ਸੀ, ਮਹਿਤਾ ਸਾਹਿਬ, ਮਹਿਤਾ ਮਲੂਕ, ਇਹ ਪਦਵੀਆਂ ਸੀ, ਖਾਨ ਸਾਹਿਬ, ਇਸ ਤਰ੍ਹਾਂ ਜਿਹਨੂੰ ਰਾਣਾ ਸਾਹਿਬ, ਸਾਗਰ ਸਾਹਿਬ, ਇਸ ਤਰ੍ਹਾਂ ਦੇ ਦੇਖੇ ਕਿ ਇਹਨੂੰ ਮਹਿਰ ਰੂਪ ਹੋ ਕੇ ਚਿੰਬਰੀ ਹੋਈ ਹੈ। ਜਿਹੜੇ ਅਰਾਈਆਂ 'ਚ ਹੁੰਦੇ ਉਹਨਾਂ ਨੂੰ ਮਹਿਰ ਕਹਿੰਦੇ, ਚੌਧਰੀ ਕਿਸੇ ਨੂੰ ਮਲੂਕ ਮੁਲਖਾਂ ਦਾ ਮਾਲਕ ਹੈ, ਉਹ ਚਿੰਬੜੀ ਹੋਈ ਹੈ। ਕਿਸੇ ਨੂੰ ਫਿਰ ਖਾਨ ਰੂਪ ਹੋ ਕੇ ਵਿਆਪ ਰਹੀ ਹੈ। ਇਹ ਮਾਇਆ ਕਰਕੇ ਕਿਸੇ ਦਾ ਮਨ ਜਿਹੜਾ ਤ੍ਰਿਪਤ ਨਹੀਂ ਹੁੰਦਾ, ਰੱਜਦਾ ਨਹੀਂ, ਜਿਹੜੇ ਆ ਜਾਂਦੀ ਹੋਰ ਦੌੜਦਾ। ਹੁਣ ਇੱਥੇ ਕਈ ਜ਼ਮੀਨਾਂ ਜਾਇਦਾਦਾਂ ਬਥੇਰੀਆਂ ਹੈਗੀਆਂ, ਉਹ ਕਹਿੰਦੇ ਜੀ ਇੱਥੇ ਸੈਟਿੰਗ ਨਹੀਂ ਹੁੰਦੀ, ਬਾਹਰ ਦੌੜੇ ਜਾਂਦੇ, ਐਵੇਂ ਭਟਕ ਰਹੇ। ਸੋ ਸੁਖ ਮੌਕਾ ਸੰਤ ਬਤਾਵੋ, ਤ੍ਰਿਸ਼ਨਾ ਬੁੱਝ ਹੈ ਮੰਤਰ ਬਤਾਵੋ ਰਹੋ। ਕਹਿੰਦੇ ਹੈ ਸੰਤ ਜਨੋ, ਸਾਨੂੰ ਉਹ ਸੁੱਖਾਂ ਦਾ ਸਾਧਨ ਬਤਾਵੋ, ਦੇਖੋ ਜਿਹਦੇ ਕਰਕੇ ਪਦਾਰਥ ਤ੍ਰਿਸ਼ਨਾ ਬੁੱਝ ਜਾਏ, ਮਨ ਫਿਰ ਤ੍ਰਿਪਤ ਹੋ ਜਾਏ। ਹਸ ਪਵਨ ਹਸਤਾ ਸਵਾਰੀ, ਜੋਆ ਚੰਦਨ ਸਹੀ ਸੁੰਦਰ ਨਾਰੀ। ਕਿਸੇ ਨੂੰ ਪਵਨ ਹਵਾ ਵਾਂਗੂ ਤੇਜ ਦੌੜਨ ਵਾਲੇ ਹਸ ਘੋੜਿਆਂ ਉੱਤੇ ਚੜ੍ਹ ਕੇ ਸੈਲ ਸਪੱਟਾ ਕਰਨ ਰੂਪੀ ਮਾਇਆ ਚਿੰਬੜੀ ਹੋਈ ਹੈ। ਕਿਸੇ ਨੂੰ ਹਸ ਅਸਵਾਰੀ ਹਾਥੀਆਂ ਦੇ ਉੱਤੇ ਸਵਾਰੀ ਕਰਨੇ ਰੂਪ ਕਰਕੇ, ਕਿਸੇ ਨੂੰ ਚੰਦਨ ਆਦਿਕ ਦਾ ਚੁਆ ਕੇ, ਚੰਦਨ 'ਤੇ ਜਿਹੜਾ ਕੇਸਰ ਮਿਲਾ ਕੇ ਆਪਣੇ ਇਹਨਾਂ ਦਾ
ਸੁਆ ਕੇ ਸਰੀਰ ਤੇ ਮਲਣ ਰੂਪ ਸੁਗੰਧੀ ਵਾਲੇ ਪਦਾਰਥ ਇਹ ਮਾਇਆ ਚੁੰਬੜੀ ਹੋਈ ਕਿਸੇ ਨੂੰ ਸੁੰਦਰ ਤੇ ਸੇਜਾਂ ਬਾਰੇ ਚੇਤਨ ਮਾਇਆ ਦਾ ਸੁਖ ਮਨਣ ਰੂਪੀ ਮਾਇਆ ਜਿਹੜੀ ਵਿਆਪ ਰਹੀ ਹੈ ਬਸ ਇਸੇ ਤਰ੍ਹਾਂ ਚੰਗੀ ਚੰਗੀਆਂ ਤੇਜਾਂ ਦੇ ਆਉਂਦੇ ਆ ਉੱਥੇ ਫੁੱਲ ਭੁਰ ਕੇ ਖਿਲਾਰਦੇ ਆ ਘੰਟਾ ਵੀ ਨੀਂਦ ਛੇਤੀ ਆ ਜਾਏ ਦਿਮਾਗ ਤਰੋ ਤਾਰਾ ਹੋ ਜਾਏ ਇਉਂ ਚਿੰਬੜੀ ਹੋਈ ਹੈ ਨੱਟ ਨੱਟ ਆ ਸਾਰੇ ਗਾਇਆ ਤਾਂ ਮੈਂ ਮਨ ਸੰਤੋਖ ਨਾ ਪਾਇਆ ਕਿਸੇ ਕਈਆਂ ਨੂੰ ਤਾਂ ਨਟਾਂ ਦੇ ਨਾਟਕ ਤੰਬਾਛੇ ਵੇਖਣੇ ਰੂਪ ਕਰਕੇ ਕਿਸੇ ਨੂੰ ਅਖਾੜਿਆਂ 'ਚ ਜਾ ਕੇ ਉਹ ਜਿਹੜੇ ਗਵਾਈਏ ਆ ਜਿਹੜੇ ਅੱਜ ਕੱਲ੍ਹ ਕੀ ਕਹਿੰਦੇ ਰੈਡੂ ਸਿੰਗਰਾਣੀਆਂ ਇਹਨਾਂ ਪਾਸੋਂ ਹਾਂਜੀ ਉਹ ਗੰਦੇ ਗੀਤ ਸੁਣ ਰੂਪ ਮਾਇਆ ਵਿਆਪ ਰਹੀ ਹੈ ਇਹਨਾਂ ਪਦਾਰਥਾਂ 'ਚ ਲਾ ਕੇ ਮਨ ਕਦੀ ਸੰਤੋਖ ਨਹੀਂ ਪਾਇਆ ਮਨ ਚਾਂਚਲੇ ਹੁੰਦਾ ਜਾ ਕੇ ਅਸਲ ਮੈਂ ਜਾ ਗੰਦੇ ਗੀਤ ਸੁਣਦੇ ਆ ਹੈਂ ਜਿਹੜੇ ਹੈਗੇ ਆ ਨਾਚੇ ਨੁਚੇ ਜਾਏ ਇਹਨਾਂ ਦੇ ਦੇਖਦੇ ਆ ਡਾਂਸ ਭੰਗੜੇ ਦੇਖਦੇ ਆ ਮਨ ਚਾਂਚਲੇ ਹੁੰਦਾ ਇਹਨਾਂ 'ਚ ਸੰਤੋਖ ਨਹੀਂ ਮਿਲਦਾ ਤਖ਼ਤ ਸਭਾ ਮੰਡਣ ਡੋਲੀ 'ਚ ਸਗਲ ਮੇਵੇ ਸੁੰਦਰ ਬਾਗੀਚੇ ਕਿਸੇ ਨੂੰ ਕਹਿੰਦੇ ਸਭਾ ਦੇ ਵਿੱਚ ਤਾਕਤਾਂ 'ਤੇ ਬੈਠਣਾ ਰੂਪ ਬੜੇ ਬਹਿੰਦੇ ਉਹ ਲੈ ਵੀ ਅਸੀਂ ਤਖ਼ਤ 'ਤੇ ਬੈਠੇ ਹਾਂ ਅਸੀਂ ਰਾਜਗੱਦੀ 'ਤੇ ਬੈਠੇ ਹਾਂ ਹਾਂਜੀ ਫਲਾਨਾ ਮਨਿਸਟਰ ਹੈ ਫਲਾਨਾ ਚੌਧਰੀ ਹੈ ਕਿਸੇ ਚਿੰਬੜੀ ਹੋਈ ਹੈ ਕਿਸੇ ਨੂੰ ਗਲੀਚੇ ਗਲੀਚਿਆਂ ਦੇ ਮੰਡਣ ਵਿਛਾਉਣ ਰੂਪ ਮਾਇਆ ਜਿਹੜੀ ਵਿਆਪ ਰਹੀ ਹੈ ਸੁੰਦਰ ਨੂੰ ਗਲੀਚੇ ਦੇਖ ਕੇ ਰੰਗ ਬਿਰੰਗੇ ਬਸ ਉੱਥੇ ਹੀ ਖੁੱਲੀ ਜਾਂਦੇ ਆ ਕਿਸੇ ਨੂੰ ਰਾਜ ਤਖ਼ਤ ਰੂਪ ਹੋ ਗਈ ਹੈ ਕਿਸੇ ਨੂੰ ਸਭਾ ਦਾ ਮੰਡਣ ਲਗਾਉਣ ਰੂਪ ਹੋਈ ਹੈ ਉਹ ਸਭਾ ਨੂੰ ਬੜਾ ਸ਼ਿਗਾਰਦੇ ਹੈ ਬੜਾ ਪੈਸਾ ਖਰਚਦੇ ਕਿਸੇ ਨੂੰ ਗਲੀਚੇ ਰੂਪ ਮਾਇਆ ਵਿਆਪ ਰਹੀ ਹੈ ਕਿਸੇ ਨੂੰ ਕਹਿੰਦੇ ਮੇਵੇ ਖਾਣ ਰੂਪੀ ਹੈ ਸੁਆਰੇ ਆ ਗਏ ਟੂਟੀ ਆ ਗਏ ਕਾਜੂ ਆ ਗਏ ਬਦਾਮ ਆ ਗਏ ਸੌਗੀ ਆ ਗਏ ਉੱਥੇ ਲਿਆ ਲਿਆ ਕੇ ਅਮੀਰ ਲੋਕ ਪਿਆਰੀਆਂ ਜੁਦਾ ਜੁਦਾ ਰੱਖਦੇ ਆ ਉੱਥੇ ਖਾਈ ਜਾਂਦੇ ਇੱਕ ਦੂਜੇ ਦੀ ਜੂਟ ਖਾਈ ਜਾਂਦੇ ਹੈਂ ਉੱਥੇ ਮੁੜ ਕੇ ਪਿਆਰੀਆਂ ਚੁੱਕ ਲੈਂਦੇ ਜਿਹੜਾ ਆਉਂਦਾ ਉਹਦੇ ਮੁੜ ਫੇਰ ਆ ਜਾਂਦੇ ਇੱਕ ਦੂਜੇ ਦਾ ਇੱਕ ਦੂਜੇ ਨੂੰ ਸੀਤ ਪ੍ਰਸ਼ਾਦ ਖਿਲਾਈ ਜਾਂਦੇ ਇਸ ਤਰ੍ਹਾਂ ਦਾ ਬੜਾ ਕੰਮ ਹੈ ਆ ਜਿਹੜੇ ਘਰ ਆ ਜਾਂਦੇ ਕਿਹੜਾ ਹੱਥ ਧੋਂਦਾ ਉਸ ਤਰ੍ਹਾਂ ਬਸ ਉਹ ਮੁੜ ਕੇ ਫੇਰ ਆ ਜਾਂਦੇ ਜਿਹੜਾ ਹੈਗਾ ਜੇ ਥੋੜ੍ਹਾ ਜਿਹਾ ਰਾਤ ਦਿੱਤੇ ਹੋਰ ਇਸ ਤਰ੍ਹਾਂ ਲੱਲੜ ਪਲੜ ਜਾਂ ਕਈ ਹੋਏ ਰਾਤ ਦੇ ਅਤੇ ਭੁੱਲ ਕੇ ਨਾ ਖਾ ਲਵੇ ਉਹ ਜੂਠੇ ਮੋਹਰੇ ਲਿਆ ਕੇ ਫੇਰ ਆ ਜਾਂਦੇ ਇਸ ਵਾਸਤੇ ਕਿਸੇ ਨੂੰ ਇਹ ਬਗੀਚੇ ਲਾਉਣ ਰੂਪੀ ਮਾਇਆ ਚਿੰਬੜੀ ਹੋਈ ਹੈ ਹਾਂਜੀ ਫੁੱਲ ਸੋਹਣੇ ਸੋਹਣੇ ਲਾ ਲੈ ਬਾਗ ਸੋਹਣੇ ਸੋਹਣੇ ਲਾ ਲੈ ਵਿੱਚ ਬੋਲੀਆਂ ਬਣਾ ਲਈਆਂ ਵਿੱਚ ਤਰਦੇ ਫਿਰਦੇ ਆ ਕਈ ਤਰ੍ਹਾਂ ਦੇ ਚੋਲ ਮੋਲ ਕਰਦੇ ਆ ਐਵੇਂ ਚਿੰਬੜ ਵੈਰੀ ਵਿਆਪ ਰਹੀ ਹੈ ਕਿਸੇ ਨੂੰ ਸੁੰਦਰ ਬਗੀਚਿਆਂ ਦੇ ਸਾਰੇ ਮੇਵੇ ਲਗਾਉਣ ਰੂਪ ਇਹ ਮਾਇਆ ਵਿਆਪ ਰਹੀ ਹੈ ਆ ਖੇਡ ਬਿਰਤ ਰਾਜਨ ਕੀ ਲੀਲਾ ਮਨੋ ਸੁਹੇਲਾ ਪ੍ਰਪੰਚ ਹੀਲਾ ਕਿਸੇ ਨੂੰ ਰਾਜਿਆਂ ਦੀ ਲੀਲਾ ਆ ਖੇਡ ਬਿਰਤ ਹੁੰਦੀ ਹੈ ਸ਼ਿਕਾਰ ਕਰਨ ਨੂੰ ਉਹ ਸ਼ਿਕਾਰ ਬਿਰਤੀ ਹੈ ਕੁੱਤੇ ਕੁੱਤੀਆਂ ਨਾਲ ਲੈ ਰਹਿ ਕੈਵੇ ਮਾਰਦੇ ਫਿਰਦੇ ਆ ਤਿੱਤਰ ਬਟੇਰਿਆਂ ਮਗਰ ਲੜਾਈ ਫਿਰਦੇ ਆ ਉਹ ਕਿ ਉਹਨਾਂ ਦੇ ਮੂੰਹ ਦੀ ਜੂਠ ਕੁੱਤਿਆਂ ਦੀ ਮੀਟ ਬਣਾ ਕੇ ਖਾਂਦੇ ਉਹ ਪਹਿਲਾਂ ਕੁੱਤੇ ਭੋਗ ਲਾਉਂਦੇ ਆ ਕੁੱਤੀਆਂ ਫਿਰ ਇਹ ਛਕਦੇ ਇਸ ਤਰ੍ਹਾਂ ਦੀ ਇਹਨਾਂ ਸ਼ਿਕਾਰੀਆਂ ਦੀ ਹਾਲਤ ਇਹਨਾਂ ਨੂੰ ਫਿਰ ਸ਼ਿਕਾਰ ਵਿਅਕਤੀ ਰੂਪੀ ਮਾਇਆ ਜਿਹੜੀ ਵਿਆਪ ਰਹੀ ਹੈ ਇਸ ਪ੍ਰਪੰਚ ਦੇ ਹੀਲਾ ਮੈਨੇ ਉਦਮ ਨਾਲ ਕਦੇ ਮਨ ਸੁਖੀ ਨਹੀਂ ਹੁੰਦਾ ਇਹ ਪ੍ਰਪੰਚ ਹੀਲਾ ਮੈਨੇ ਇਹ ਤਾਂ ਇੱਕ ਬਹਾਨਾ ਰੂਪ ਹੀ ਆ ਦੁੱਖ ਰੂਪ ਹੀ ਆ ਇਹ ਤਾਂ ਹਿੱਲ ਜਾਣ ਵਾਲਾ ਮਨ ਨੂੰ ਹਿਲਾ ਦੇਣ ਵਾਲਾ ਇਸ ਵਾਸਤੇ ਕਹਿੰਦੇ ਇਹਦੇ ਵਿੱਚ ਮਨ ਨੂੰ ਕਦੇ ਸਹੇਲਾ ਸੁੱਖ ਪ੍ਰਾਪਤ ਨਹੀਂ ਹੋਣਾ ਉਹ ਸੰਤ ਬਾਬਾ ਕਿਰਪਾਲ ਸਿੰਘ ਸੀ ਅਤੇ ਆਪਣੇ ਇੱਕ ਸ਼ਿਕਾਰੀ ਬੜਾ ਤਕੜਾ ਉਹ ਸੰਤਾਂ ਕੋ ਆਇਆ ਕਹਿੰਦੇ ਕੀ ਕਰਦਾ ਉਹਨਾਂ ਕਹਿੰਦੇ ਜਾ ਕੰਮ ਕਰਦਾ ਕਹਿੰਦੇ ਹੁਣ ਨਾ ਤੂੰ ਕਰਿਆ ਕਰ ਕਿਉਂ ਜੀਵ ਘਾਤ ਕਰਨਾ ਕਹਿੰਦਾ ਮਹਾਰਾਜ ਮੈਂ ਤਾਂ ਮੀਟ ਬਣਾ ਕੇ ਰੱਖ ਕੇ ਆ ਹੁਣ ਜਾ ਕੇ ਪੇ ਖਾਣਾ ਕਹਿੰਦੇ ਚੰਗਾ ਤੇਰੀ ਮਰਜ਼ੀ ਉਹ ਜਿਸ ਵੇਲੇ ਗਿਆ ਉਹ ਮੀਟ ਦਾ ਕੁਝ ਹੋਰ ਹੀ ਬਣਿਆ ਜਿਵੇਂ ਗੰਦ ਪਿਆ ਹੁੰਦਾ ਕਹਿੰਦਾ ਇਹ ਕੀ ਹੋਇਆ ਫਿਰ ਸ਼ਿਕਾਰ ਖੇਡਣ ਚਲ ਗਿਆ ਉਸ ਨੇ ਬੜੇ ਰੌਂਦ ਹਾਂਜੀ ਕੱਢੇ ਅਤੇ ਕਦੀ ਨਿਸ਼ਾਨਾ ਉੱਕਿਆ ਨਾ ਹਾਂਜੀ ਕੋਈ ਵੀ ਨਿਸ਼ਾਨੇ 'ਤੇ ਗੋਲੀ ਨਾ ਵੱਜੀ ਫਿਰ ਆ ਕੇ ਚਰਨ ਡੱਕਿਆ ਅਤੇ ਮਹਾਰਾਜ ਬਖ ਚਲੋ ਉਹ ਕਹਿੰਦੇ ਵੀ ਅੰਮ੍ਰਿਤ ਛਕਣਾ ਪਊ ਉਹ ਰਾਤ ਨੂੰ ਸੁਪਨਾ ਆਇਆ ਜਿੰਨੇ ਪਸ਼ੂ ਮਾਰੇ ਮੂਰੇ ਸੀ ਉਹ ਉਹਨੂੰ ਖਾਣ ਆਉਂਦੇ ਮਾਰਨ ਆਉਂਦੇ ਕੋਈ ਸਿੰਘ ਮਾਰਦਾ ਕੁਛ ਉਹ ਸੰਤਾਂ ਉਸ ਬੇਨਤੀਆਂ ਕਰਦਾ ਮਹਾਰਾਜ ਕਿਰਪਾ ਕਰੋ ਉਹਨੇ ਰੁਮਾਲ ਜਿਹਾ ਮਾਰਿਆ ਕਹਿੰਦੇ ਤੁਹਾਡਾ ਪਿਛਲਾ ਹਿਸਾਬ ਕਿਤਾਬ ਹੋ ਗਿਆ ਹੁਣ ਜਾਓ ਦੌੜ ਫਿਰ ਉਹਨੂੰ ਅੰਮ੍ਰਿਤ ਆ ਲਿਆ ਕਹਿੰਦਾ ਮਹਾਰਾਜ ਫਿਰ ਇਹ ਤਾਂ ਉਹਨੇ ਛੱਡਤਾ ਸ਼ਿਕਾਰ ਕਿ ਸੱਪ ਤੋਂ ਡਰ ਲੱਗਦਾ ਰਹਿੰਦਾ ਸੰਤ ਕਹਿੰਦੇ ਜਿਹੜਾ ਮਰਜ਼ੀ ਫੜ ਲਿਆ ਕਰੀ ਤੈਨੂੰ ਕੋਈ ਕੁਛ ਨਹੀਂ ਕਹੂਗਾ ਸੋ ਇਸ ਵਾਸਤੇ ਉਹਦੇ ਦਮਦਮਾ ਸਾਹਿਬ ਦੇ ਨੇੜੇ ਜਗ੍ਹਾ ਹੈ ਸੋ ਇਸ ਤਰ੍ਹਾਂ ਜਿਹੜੇ ਮਹਾਂਪੁਰਖ ਹੈਗੇ ਉਹ ਵੀ ਕਈ ਵਾਰੀ ਜੇ ਕਰਮ ਸਹਾਇਤਾ ਕਰੇ ਫਿਰ ਕਿਰਪਾ ਕਰ ਦਿੰਦੇ ਪਰ ਕਿਰਪਾ ਸੰਤਾਂ ਨੇ ਸੱਚ ਕਹਿਆ ਜਿਸ ਵੇਲੇ ਕਹਿੰਦੇ ਸੰਤਾਂ ਨੇ ਕਿਰਪਾ ਕੀਤੀ ਫਿਰ ਸੱਚ ਕਿਹਾ
ਤੇ ਸਰਬ ਸੁਖ ਤੇ ਉਹ ਆਨੰਦ ਲਾਇਆ। ਕਹਿੰਦੇ ਤੇ ਆਨੰਦ ਰੂਪ ਜਿਹੜਾ ਪਰਮਾਤਮਾ ਦਾ ਨਾਮ ਸੁਣਨ ਦੁਆਰਾ ਸਾਰੇ ਸੁੱਖਾਂ ਨੂੰ ਪ੍ਰਾਪਤ ਕੀਤਾ। ਉਹ ਸੰਤ ਕਿਤੇ ਉੱਥੇ ਮੁਲਤਾਨ ਚਲੇ ਗਏ। ਬਾਬਾ ਕਿਰਪਾਲ ਸਿੰਘ ਜੀ ਸੰਤਨ ਬਾਬਾ ਤਿਰਥ ਮਹਾਰਾਜ ਦੇ ਸੇਵਕ ਸੀਗੇ ਅਤੇ ਉਹ ਕਲਿਆਣ ਪਿੰਡ ਉੱਥੇ ਅਸਥਾਨ ਹੈ ਨਾਭਿਆ ਜ਼ਰੂਰ। ਉਹ ਸੰਤ ਫਿਰ ਬੈਠੇ ਸੀ, ਇੱਕ ਬੜਾ ਸੇਠ ਆ ਗਿਆ, ਬੜਾ ਅਮੀਰ ਸੀ, ਰੋਈ ਹੈ। ਸੰਤ ਕਹਿੰਦੇ ਕੀ ਗੱਲ? ਕਹਿੰਦੇ ਮਹਾਰਾਜ ਵੀ ਕੰਨਿਆਂ ਵਿਆਹੀ ਸੀ ਅਤੇ ਘਰ ਬੈਠੀ ਆ, ਅਲਮਾਰੀ ਖੁੱਲ੍ਹੀ ਆ, ਦੇਖੋ ਬਾਜੀ ਵਿੱਚ ਉਹ ਕਿੰਨੀ ਮਾਇਆ ਅਤੇ 3 ਸਾਲ ਹੋ ਗਏ ਘਰ ਬੈਠੀ ਹੈ, ਕਿਰਪਾ ਕਰੋ, ਬੜੀ ਬੇਇੱਜ਼ਤੀ ਹੈ। ਸੰਤ ਦਇਆ ਬਨ ਹੋ ਗਿਆ, ਕਹਿਣ ਲੱਗੇ 1 ਸਾਲ ਹੋਇਆ ਸੂਏ ਰਾਜੂ, 2 ਸਾਲ ਹੋ ਗਏ, 3 ਸਾਲ ਹੋਏ, 3 ਹੋਏ, ਉਹ 3 ਸਾਲ ਘਰ ਬੈਠਣੀ ਹੋਈ। ਕੋਈ ਐਸਾ ਹੋਇਆ ਉਹ ਜਿਹੜੇ 3 ਵਜੇ ਸਵੇਰ ਪ੍ਰਾਹੁਣਾ ਸੀ ਆਪੇ ਆ ਗਿਆ ਲੜਕੀ ਨੂੰ ਲੈਣ ਵਾਲਾ। ਤਾਂ ਮਹਾਂਪੁਰਖਾਂ ਦੇ ਬਚਨਾਂ ਵਿੱਚ ਭਾਈ ਸ਼ਕਤੀ ਹੁੰਦੀ ਜਿਹੜੇ ਕਮਾਈ ਵਾਲੇ ਆ। ਕਰ ਕਿਰਪਾ ਸੰਤਨ ਕੱਚ ਕਹੇ, ਕਿਰਪਾ ਕਰਦੇ ਉਹ ਸੱਚ ਨੂੰ ਕਹਿੰਦੇ। ਸਰਬ ਸੁਖ ਇਹੋ ਆਨੰਦ ਲੈ, ਸਾਰੇ ਸੁੱਖਾਂ ਦਾ ਸੁੱਖ ਸਰੂਪ ਪਰਮਾਤਮਾ ਦਾ ਨਾਮ ਸਿਮਰ, ਇਹਨੂੰ ਜਪ ਕੇ ਸਾਰੇ ਸੁੱਖਾਂ ਨੂੰ ਹਾਂਜੀ ਉਹਨਾਂ ਨੇ ਪ੍ਰਾਪਤ ਕਰਨਾ ਕੀਤਾ। ਕਿਉਂਕਿ ਉਹਨਾਂ ਦੀ ਬਚਨ ਤਾਕਤ ਕਿਉਂ ਆਉਂਦੀ ਹੈ? ਨਾਮ ਜਪਦੇ ਆ, ਨਾਮ ਜਪਣ ਕਰਕੇ ਜੋ ਬਚਨ ਕਰਦੇ ਆ ਉਹ ਪੂਰਾ ਹੋ ਜਾਂਦੇ। ਸਾਧ ਸੰਗਾਰ ਕੀਰਤਨ ਗਾਈਆ ਕਹੋ ਨਾਨਕ ਗੁਰ ਭਾਗੀ ਪਾਈਆ। ਪਾਤਸ਼ਾਹ ਕਹਿੰਦੇ ਆ ਸੰਤਾਂ ਦੀ ਸੰਗਤ ਵਿੱਚ ਪਰਮਾਤਮਾ ਦਾ ਕੀਰਤਨ ਜਸ ਕਰਨਾ ਬੜਿਆਂ ਭਾਗਾਂ ਦੇ ਨਾਲ ਇਹ ਪ੍ਰਾਪਤ ਹੁੰਦਾ। ਜਾ ਕੇ ਹਰ ਤਨ ਸੋਈ ਸੁਹੇਲਾ, ਪ੍ਰਭ ਕਿਰਪਾ ਤੇ ਸਾਧ ਸੰਗੇਲਾ ਰਾਵ ਦੂਜਾ। ਉਹ ਜਿਵੇਂ ਹੁਣ ਸ਼੍ਰੀ ਰਾਮ ਰਾਏ ਸੀ, ਮੌਲਵੀ ਜਿਉਂ ਲੱਗੇ ਚੁੱਕਣ ਔਰੰਗਜ਼ੇਬ ਨੂੰ, ਕਹਿੰਦੇ ਦੇਖੋ ਜੀ ਇਹ ਜਿਹੜਾ ਆਪਣੇ ਰਾਗ ਕਰਨਾ ਆ ਇਹ ਮਨ ਨੂੰ ਚੰਚਲ ਕਰਦਾ, ਅਤੇ ਮੁਹੰਮਦ ਸਾਹਿਬ ਨੇ ਕੀਤੇ ਪਾਬੰਦੀ ਦਾ ਹੀ ਸੀ ਅਤੇ ਗੁਰੂ ਨਾਨਕ ਸਾਹਿਬ ਨੇ ਇਹ ਰਾਗ ਸ਼ੁਰੂ ਕਰਤਾ। ਅਤੇ ਜਿਸ ਵੇਲੇ ਗੁਰੂ ਨਾਨਕ ਸਾਹਿਬ ਨੇ ਨਿੰਦਿਆ ਕੀਤੀ ਜਿਸ ਬੰਦੇ ਨੇ, ਰਾਮ ਰਾਏ ਕਹਿੰਦੇ ਤੇਰਾ ਮੂੰਹ ਬੰਦ ਹੋ ਗਿਆ, ਬਸ ਉਹਦੀ ਜ਼ਬਾਨ ਬੰਦ ਹੋ ਗਈ, ਅਤੇ ਮਿੰਨਤਾਂ ਕਰੀ ਜਾਏ ਬਖਸ਼ ਲਓ। ਕਹਿੰਦੇ ਹੁਣ ਜਿਹੜੇ ਮੂੰਹ ਦੇ ਨਾਲ ਨਿੰਦਿਆ ਕਰਦਾ ਅੰਦਰੋਂ ਹੁਣ ਬੇਨਤੀਆਂ ਔਰ ਮਾਫ਼ੀ ਮੰਗੀ। ਜਲੇ ਫਿਰ ਸਾਰਿਆਂ ਨੇ ਕਿਹਾ ਕਿਰਪਾ ਕਰੋ, ਕਹਿੰਦੇ ਫਿਰ ਨਹੀਂ ਨਿੰਦਿਆ ਕਰਿਆ, ਪਿਆਰ ਦੀ ਜੋੜੀ ਹੈ ਮਾਫ਼ੀਆਂ ਮੰਗੀ ਜਾਏ। ਫਿਰ ਉਹਨਾਂ ਨੇ 7 ਨਵੇਂ 5 ਦਾ ਚਿੱਟਾ ਮਾਰਿਆ, ਫਿਰ ਜ਼ਬਾਨ ਉੱਤਰ ਗਈ। ਇਸ ਤਰ੍ਹਾਂ ਜਿਹੜੇ ਨਿੰਦਕ ਲੋਕ ਇਹਨਾਂ ਦਾ ਇਹੀ ਕੰਮ ਹੈ। ਪ੍ਰਭ ਕਿਰਪਾ ਅਤੇ ਸਾਧ ਸੰਗ ਮੇਲਾ, ਪਰਮਾਤਮਾ ਦੀ ਕਿਰਪਾ ਹੋਵੇ ਅਤੇ ਮਹਾਤਮਾ ਦਾ ਸੰਗਤ, ਉਹਨਾਂ ਦੀ ਕਿਰਪਾ ਕਰਨ ਪਰਮੇਸ਼ਰ ਦੀ ਨਾ, ਅਤੇ ਪੂਰੇ ਸਾਧੂ ਮਿਲਦੇ, ਸਾਧੂ ਕਿਰਪਾ ਕਰਨ ਅਤੇ ਉਹਨਾਂ ਨਾਲ ਉਹਨਾਂ ਦੀ ਕਿਰਪਾ ਨਾਲ ਅਤੇ ਪਰਮਾਤਮਾ ਮਿਲ ਜਾਂਦਾ। ਸਾਧ ਸੰਗਤ ਵਿੱਚੋਂ ਪਰਮਾਤਮਾ ਮਿਲ ਜਾਂਦਾ, ਸਾਰੇ ਸੁੱਖ ਮਿਲ ਜਾਂਦੇ ਆ, ਸਾਰੀਆਂ ਬਰਕਤਾਂ ਮਿਲ ਜਾਂਦੀਆਂ। ਇਹ ਸੰਗਤ ਦੇ ਵਫਾਦਾਰ ਹੋ ਜੀ। ਗੌੜੀ ਗੁਆਰੀ ਮਹੱਲਾ 5, ਪ੍ਰਾਣੀ ਜਾਣ ਇਹ ਤਨ ਮੇਰਾ, ਬਹੁਰ ਬਹੁਰ ਵਾਹੂ ਲਪਤੇਰਾ। ਇਹ ਮਨਸਾਨ ਦੇ ਅੰਦਰ ਐਸੀ ਮੇਰ ਬੜੀ ਹੋਈ ਹੈ, ਇਹ ਕਹਿੰਦਾ ਸਰੀਰ ਮੇਰਾ, ਇਸ ਵਾਸਤੇ ਫਿਰ ਬਹੁਤ ਬਹੁਤ ਮੁੜ ਮੁੜ ਕੇ ਕਹਿੰਦੇ ਉਹ ਸਰੀਰ ਦੀ ਪਾਲਣਾ ਪੋਸ਼ਣਾ ਦੇ ਵਿੱਚ ਦਿਨ ਰਾਤ ਵਾਹੂ ਮੈਨੂੰ ਉਹਦੇ 'ਚ ਲਪਤੇਰਾ ਲਪਟਿਆ ਹੋਇਆ ਲੰਪਟ ਹੋ ਰਿਹਾ, ਦਿਨ ਰਾਤ ਇਹ ਸਰੀਰ ਦੁਆਲੇ ਲੱਗਾ ਹੋਇਆ। ਪੁੱਤਰ ਕਲੱਤਰ ਗ੍ਰਿਸਤਾ ਪਾਸਾ, ਹੁਣ ਨਾ ਪਾਈਆ ਰਾਮ ਕੇ ਰਾਸਾ। ਪੁੱਤਰ ਆ ਕਲੱਤਰ ਇਸਤਰੀ ਹੈ ਗ੍ਰਿਸਤ ਦਾ ਫਾਹਾ, ਫਾਹਾ ਪੈਣ ਕਰਕੇ ਰਾਮ ਦਾ ਹਾਂਜੀ ਦਾਸ ਹੋਣਾ ਨਹੀਂ ਪਾ ਸਕਦਾ, ਕਿਉਂਕਿ ਜੇ ਤਾਂ ਕਿਰਪਾ ਕਰੇ ਸੰਗਤ ਜੀ ਸਮਾਂ ਕੱਢਦਾ ਰਹੇ ਠੀਕ ਹੈ, ਜੇ ਇਹਨਾਂ 'ਚ ਫਸਿਆ ਰਹੇ ਫਿਰ ਤਾਂ ਫਾਹੀ ਜੀ ਫਸੇ ਰਹਿੰਦੇ ਆ, ਇਹ ਦਾਸ ਕਿੱਥੋਂ ਬਣਨਾ, ਇਹਦਾ ਦਿਨ ਰਾਤ ਬਸ ਬੋਝਾ ਢੋਈ ਜਾਂਦੇ। ਕਵਨ ਸੁਬਿਤ ਜਿਤ ਰਾਮ ਗੁਣ ਗਾਏ, ਕਵਨ ਸੋ ਮਤ ਜਿਤ ਕਰੈ ਇਹ ਮਾਏ ਰਹੋ। ਕਹਿੰਦੇ ਉਹ ਕਿਹੜੀ ਵਿਧੀ, ਕਿਹੜੀ ਯੁਗਤੀ, ਕਿਹੜਾ ਢੰਗ ਆ, ਕਿਹੜਾ ਸਾਧਨ ਆ ਜਿਹਦੇ ਕਰਕੇ ਪਰਮਾਤਮਾ ਦੇ ਗੁਣ ਗਾਏ ਜਾਂ, ਔਰ ਕਿਹੜੀ ਮਤ ਸ੍ਰੇਸ਼ਟ ਬੁੱਧੀ ਆ ਜਿਹਦੇ ਕਰਕੇ ਇਸ ਮਾਇਆ ਤੋਂ ਤਰ ਜਾਏ, ਮਾਇਆ ਤੋਂ ਛੁਟਕਾਰਾ ਪ੍ਰਾਪਤ ਕਰ ਲਈ ਤਾਂ ਬੋਝ ਨਿਕਲ ਜਾਏ। ਜੋ ਭਲਾਈ ਤੋਂ ਬੁਰਾ ਜਾਣੇ ਸਾਜ ਕਹੇ ਸੋ ਬਿਖੈ ਸੁਣ। ਜੇ ਤਾਂ ਇਸ ਬੰਦੇ ਨੂੰ ਕੋਈ ਨਾ ਭਲੇ ਵਾਲੀ ਗੱਲ ਕਹੇ, ਇਹ ਤਾਂ ਬਹੁਤ ਬੁਰਾ ਜਾਣਦਾ, ਇਹਨੂੰ ਬੜੀ ਸੱਪ ਦੀ ਬੇਮੰਗ ਚੜ੍ਹਦੀ ਹੈ, ਅਤੇ ਜੇ ਇਹਨੂੰ ਸੱਚ ਕਹਿੰਦਾ ਉਹ ਇਹਨੂੰ ਬਿਖੈ ਸਮਾਨੀ ਜ਼ਹਿਰ ਮੰਗ ਲੱਗਦਾ। ਜਾਣੇ ਨਾ ਹੀ ਜੀਤਾ ਰਹਾਰ ਇਹੋ ਬਲੇਵਾ ਸਭ ਸੰਸਾਰ।
ਇਹ ਨਾ ਤਾਂ ਆਪਣੀ ਜਿੱਤ ਨੂੰ ਜਾਣਦਾ, ਹਾਰ ਨੂੰ ਵੀ ਨਹੀਂ ਜਾਣਦਾ ਕਿ ਕਿਹੜੇ ਕੰਮ ਕਰਨ ਜਿੱਤ ਹੋਣੀ ਆ, ਕਿਹੜੇ ਕੰਮ ਕਰਨ ਹਾਰ ਹੋਣੀ ਆ। ਇਹ ਸੰਸਾਰ ਦੇ ਜਿਹੜੇ ਸਾਬਤ ਪੁਰਸ਼ ਆ, ਪਾਪੀ ਮਨਮੁੱਖ ਬੰਦੇ ਆ, ਉਹਨਾਂ ਦਾ ਬਰੇਵਾ ਮੈਨੂੰ ਇਸ ਤਰ੍ਹਾਂ ਦਾ ਵਰਤਾਰ ਆਇਆ, ਜੋ ਹਲਾ ਹਲ ਸੋ ਪੀਵੈ ਬੋਰਾ, ਅੰਮ੍ਰਿਤ ਨਾਮ ਜਾਣੇ ਕਰ ਕੋਰਾ। ਇਹਦੇ ਲਈ ਦਿਸ਼ੇ ਵਿਕਾਰਾਂ ਰੂਪੀ ਹਲਾ ਹਲ ਜ਼ਹਿਰ ਵਾਂਗੂ ਦੁੱਖ ਦੇਣ ਵਾਲੀ ਆ। ਇਹ ਝੱਲਾ ਬੋਰਾ ਮੈਨੇ ਝੱਲਾ ਪਾਗਲ ਜਿਹੜਾ ਉਹਨੂੰ ਤਾਂ ਹੱਸ ਹੱਸ ਕੇ ਪੀ ਰਿਹਾ। ਜਿਹੜਾ ਅੰਮ੍ਰਿਤ ਰੂਪੀ ਨਾਮ ਆ ਇਹਨੂੰ ਕੌੜਾ ਕਰਕੇ ਜਾਣਦਾ, ਉੱਥੋਂ ਭੱਜਦਾ, ਜਿਹੜੀ ਅੰਮ੍ਰਿਤ ਛਕਦਾ ਹੈ ਇਹ ਬੜਾ ਭੱਜਦਾ। ਸਾਧ ਸੰਗ ਕਹਿ ਨਾਹੀਂ ਨੇਰ ਲੱਖ ਚੌਰਾਸੀ ਭਰਮਤਾ ਵੇ। ਇਹ ਸਤਸੰਗ ਦੇ ਨੇਰ ਮੈਨੇ ਨੇੜੇ ਤਾਂ ਜਾਂਦਾ ਹੀ ਨਹੀਂ, ਢੁੱਕਦਾ ਹੀ ਨਹੀਂ। ਇਹ ਤਾਂ 84 ਲੱਖ ਜੂਨੀਆਂ ਦੇ ਵਿੱਚ ਭਰਮਤਾ ਫੇਰ ਭੌਂਦਾ ਫਿਰਦਾ। ਇੱਕ ਹੈ ਜਲ ਪਹਾਏ ਪੰਖੀ ਰਸ ਰਸ ਭੋਗ ਕਰੇ ਗੌਰੰਗੀ। ਉਹ ਪਰਮਾਤਮਾ ਮਾਇਆ ਰੂਪੀ ਜਾਲ 'ਚ ਸਾਰੇ ਜੀਵਾਂ ਰੂਪੀ ਪੰਛੀ ਫਸਾਏ ਹੋਏ ਆ। ਮਾਇਆ ਦੇ ਮੋਹ ਰੂਪੀ ਜਾਲ ਸਾਰੇ ਜੀਵਾਂ ਨੂੰ ਪੰਛੀ ਫਸਾਏ ਹਨ। ਉਹ ਮੋਹ ਐਸਾ ਆ ਅਤੇ ਛੱਡਦੇ ਨਹੀਂ ਹੈ। ਜੇ ਕਿਸੇ 5 ਮਿੰਟ ਬਹਿ ਕੇ ਲਵੇ ਜਪਜੀ ਸਾਹਿਬ ਪੜ੍ਹ ਲਓ, ਬਾਬਾ ਜ਼ਰੂਰੀ ਕੰਮ ਸੀ ਇਹ ਜਿਹੜਾ ਜਪਜੀ ਸਾਹਿਬ ਪੜ੍ਹਨਾ, ਤਾਂ ਇਹ ਕੰਮ ਨਹੀਂ, ਇਹਨੂੰ ਕੰਮ ਨਹੀਂ ਸਮਝਦੇ। ਬਾਣੀ ਸਮਝਿਆ ਸੇਵਾ ਕਰਨ ਨੂੰ ਅਤੇ ਬਾਣੇਬਾਜੀ ਬਣਾਉਣਗੇ। ਇਹ ਮੋਹ ਦੇ ਜਾਲ ਵਿੱਚ ਇਹ ਜੀਵਾਂ ਰੂਪੀ ਪੰਛੀ ਫਸਾਏ ਹੋਏ ਆ, ਬਿਨਾਂ ਜਾਲ ਤੋਂ ਫਸਾਏ ਹੋਏ। ਇਸ ਵਾਸਤੇ ਜਿਹੜਾ ਜੀਵ ਬਹੁ ਰੰਗੀ ਬਹੁਤ ਰੰਗਾਂ ਦੀ ਮਾਇਆ ਵਿੱਚ ਰਸ ਹਾਂਜੀ ਫਸ ਕੇ ਰਸ ਮੈਨੇ ਵਿਸ਼ੇ ਵਿਕਾਰਾਂ ਨੂੰ ਭੋਗਣਾ ਕਰਦੇ ਆ। ਕਹੋ ਨਾਨਕ ਜਿਸ ਭਏ ਕਿਰਪਾਲ, ਗੁਰਪੂਰਾ ਤਾਂ ਕਿ ਕਾਟੇ ਜਾਲ। ਮਹਾਰਾਜ ਕਹਿੰਦੇ ਜਿਨ੍ਹਾਂ 'ਤੇ ਪਾਤਸ਼ਾਹ ਕਿਰਪਾਲੂ ਹੋਏ ਆ, ਪੂਰਾ ਸਤਿਗੁਰੂ ਮਿਲ ਜਾਏ, ਉਹ ਗਲ 'ਚੋਂ ਸਾਰੇ ਮੋਹ ਦੇ ਜਾਲ ਜਿਹੜੇ ਫਾਹੇ ਆ ਬੰਧਨ ਉਹ ਕੱਟ ਸਕਦਾ, ਨਹੀਂ ਤਾਂ ਨਹੀਂ ਕੱਢੇ ਜਾਂਦੇ। ਗੌੜੀ ਗੁਆਰੀ ਦੀ ਮਹੱਲਾ ਪੰਜਵਾਂ। ਕਹੋ ਕਿਰਪਾ 'ਤੇ ਮਾਰਗ ਪਾਈ ਆ, ਪ੍ਰਭ ਕਿਰਪਾ 'ਤੇ ਨਾਮ 'ਤੇ ਆਈ ਹੈ। ਕਿ ਨਿਰੰਕਾਰ ਜੇ ਤੇਰੀ ਕਿਰਪਾ ਹੋਵੇ, ਫਿਰ ਜਿਹੜਾ ਗਿਆਨ ਭਗਤੀ ਦਾ ਮਾਰਗ ਆ ਇਹ ਪ੍ਰਾਪਤ ਹੁੰਦਾ। ਜੇ ਆਪ ਜੀ ਦੀ ਬਖਸ਼ਿਸ਼ ਹੋ ਜਾਏ ਕਿਰਪਾ, ਫਿਰ ਇਹ ਨਾਮ ਧਿਆ ਹੁੰਦਾ, ਨਹੀਂ ਤਾਂ ਨਾਮ ਨਹੀਂ ਧਿਆ ਜਾਂਦਾ। ਪ੍ਰਭ ਕਿਰਪਾ 'ਤੇ ਬੰਧਨ ਟੁੱਟੈ, ਤੋ ਕਿਰਪਾ 'ਤੇ ਹਮੈਂ ਟੁੱਟੈ। ਇਹ ਪਰਮੇਸ਼ਰ ਤੇਰੀ ਕਿਰਪਾ ਹੋ ਜਾਏ ਅਤੇ ਬੰਧਨ ਟੁੱਟ ਜਾਂਦੇ। ਇਹ ਮਾਲਕਾ ਜੀ ਤੇਰੀ ਕਿਰਪਾ ਹੋ ਜਾਏ, ਸੰਗਤਾਂ ਮਮਤਾ ਟੁੱਟ ਜਾਂਦੀ ਹੈ। ਕਲੋ ਸੰਗਤ ਮੈਨੂੰ ਚੋਲਾ ਦਾ ਤੋਂ ਆਈ। ਅਤੇ ਮਹਾਂਪੁਰਖ ਬਾਬਾ ਧਿਆਨ ਸਿੰਘ ਜੀ, ਸ਼੍ਰੀਮਨ ਬਾਬਾ ਜਵਾਲਾ ਸਿੰਘ ਮਹਾਰਾਜ ਜੀ ਦੇ ਗੁਰਭਾਈ ਸੀ, ਤਾਂ ਬਾਬਾ ਧਿਆਨ ਸਿੰਘ ਜੀ ਦੇ ਸੇਵਕ ਸੀਗੇ, ਬਾਬਾ ਗੁਰਦਿੱਤ ਸਿੰਘ ਅਤੇ ਸੰਤ ਬਾਬਾ ਦੇਵਾ ਸਿੰਘ ਜੀ, ਮਹਾਂਪੁਰਖ ਬ੍ਰਹਮ ਗਿਆਨੀ, ਅਤੇ ਕੁਦਰਤੀ ਸੰਤ ਬਾਬਾ ਤਾਰਾ ਸਿੰਘ ਜੀ, ਹਰਿਆਲੇ ਵਾਲੇ ਮਹਾਂਪੁਰਖ ਆਏ ਅਤੇ ਉਹਨਾਂ ਦੇ ਚਰਨਾਂ 'ਚ ਅਤੇ ਕਹਿਣ ਲੱਗੇ, ਮਹਾਂਪੁਰਖ ਭਾਈ ਸੇਵਾ ਕਰਿਆ ਕਰੋ। ਕਹਿੰਦੇ ਮਹਾਰਾਜ ਭਜਨ ਕਰਨਾ, ਕਹਿੰਦੇ ਤੁਹਾਨੂੰ ਡਿਊਟੀ ਇਹ ਲਾਉਂਦੇ। ਉਹ ਕਹਿੰਦੇ ਮਹਾਰਾਜ ਮਾਇਆ ਨਹੀਂ, ਮਾਇਆ ਬਿਨਾਂ ਸੇਵਾ ਨਹੀਂ। ਕਹਿੰਦੇ ਵਿਚੋਲਾ ਸਾਹਿਬ ਤੁਸੀਂ ਇਸ ਤਰ੍ਹਾਂ ਮਹਾਰਾਜ ਦਾ ਸਥਾਨ ਬਣਾਓ। ਉਹਨਾਂ ਨੇ ਫਿਰ ਜਦੋਂ ਕਿਹਾ ਮਾਇਆ ਹੈ ਨਹੀਂ, ਉਹਨਾਂ ਨੇ ਉਹ ਜਿਹੜੀ ਖੂੰਡੀ ਸੀ ਉਹਨਾਂ ਦੇ ਸੀਸ 'ਤੇ ਚਾਰ ਛੇਰੇ ਘੁਮਾਤੀ। ਕਹਿੰਦੇ ਲਓ ਚਾਰੇ ਦੇਸ਼ਾਂ ਦੀ ਮਾਇਆ ਤੁਹਾਨੂੰ ਦੇ ਦਿੱਤੀ। ਅਤੇ ਆਪਣੀ ਜੀਵ 'ਚੋਂ ਗੁਟਕਾ ਬਟੂਆ ਕੱਢਿਆ। ਕਹਿੰਦੇ ਸਾਨੂੰ 20 ਮਿਲੇ, ਤੁਹਾਨੂੰ 19 ਦਿੰਦੇ ਹਾਂ, ਲਓ ਸਾਂਭ ਲਓ। ਉੱਠ ਉਹਨਾਂ ਨੇ ਬਟੂਆ ਜਿਹੜਾ ਸੀ ਉਹ ਪੜਾ ਤਾ, ਐਸੀ ਬਖਸ਼ਿਸ਼ ਕਰ ਦਿੱਤੀ। ਅਤੇ ਦੇਖੋ ਉਹਨਾਂ ਨੇ ਕਿੰਨੇ ਅਸਥਾਨਾਂ ਦੀ ਸੇਵਾ, ਕਿੰਨੇ ਥਾਂ ਲੰਗਰ ਜਾਰੀ ਕੀਤੇ, ਕਿੰਨਾ ਜਸ ਖੱਟ ਗਏ। ਇਸ ਕਰਕੇ ਮਹਾਂਪੁਰਖਾਂ ਦੀ ਦਿਵਯ ਦ੍ਰਿਸ਼ਟੀ ਹੋ ਜਾਏ, ਕਿਰਪਾ ਹੋ ਜਾਏ ਅਤੇ ਸਾਰਾ ਕੁਝ ਇਹ ਹੋ ਜਾਂਦਾ। ਸੋ ਇਸ ਕਰਕੇ ਜੇ ਤੁਹਾਡੀ ਕਿਰਪਾ ਹੋ ਜਾਏ, ਕਹਿੰਦੇ ਫਿਰ ਹਉਮੈ ਬੰਧਨ ਵੀ ਟੁੱਟ ਜਾਂਦੇ। ਪ੍ਰਭ ਕਿਰਪਾ ਦੇ ਬੰਧਨ ਛੁੱਟੈ, ਤੋ ਕਿਰਪਾ 'ਤੇ ਹਉਮੈ ਟੁੱਟੈ। ਤੇਰੀ ਕਿਰਪਾ ਨਾਲ ਬੰਧਨਾਂ ਤੋਂ ਛੁਟਕਾਰਾ ਹੋ ਜਾਂਦਾ, ਬੰਧਨ ਖੁੱਲ੍ਹ ਜਾਂਦੇ ਆ। ਤੇਰੀ ਕਿਰਪਾ ਨਾ ਹੋਮੇ ਵੀ ਟੁੱਟ ਜਾਂਦੀ ਹੈ, ਹੰਗਤਾ ਮਮਤਾ ਟੁੱਟ ਜਾਂਦੀ ਹੈ। ਤੁਮ ਲਾਭੋ ਤੋਂ ਅਲੱਗ ਹੈ, ਸੇਵ ਹਮ ਤੇ ਕੁਛ ਨੂੰ ਹੋਵੇ ਦੇਵ ਰਹੋ। ਜੇ ਮੈਨੇ ਪ੍ਰਕਾਸ਼ ਰੂਪੀ ਨਿਰੰਕਾਰ ਪਰਮੇਸ਼ਰ, ਜੇ ਤੁਸੀਂ ਸਾਨੂੰ ਆਪਣੇ ਚਰਨਾਂ ਲਾਓਗੇ ਤਾਂ ਹੀ ਅਸੀਂ ਤੁਹਾਡੀ ਸੇਵਾ 'ਚ ਲੱਗਾਂਗੇ। ਆਪਦੀ ਕਿਰਪਾ ਤੋਂ ਬਿਨਾਂ ਸਾਤੋਂ ਕੁਝ ਵੀ ਨਹੀਂ ਹੋ ਸਕਦਾ ਹੈ। ਤੁਧ ਭਾਵੈ ਤਾਂ ਗਾਵਾ ਬਾਣੀ, ਤੁਧ ਭਾਵੈ ਤਾਂ ਸੱਚ ਬਖਾਣੀ। ਆਪ ਜੀ ਨੂੰ ਜੇ ਭਾਜ ਹੈ ਫਿਰ ਇਹ ਗੁਰਬਾਣੀ ਪੜ੍ਹੀ ਜਾਂਦੀ ਹੈ। ਆਪ ਨੂੰ ਭਾਵੇ ਤਾਂ ਫਿਰ ਸੱਚ ਨੂੰ, ਹਾਂਜੀ ਸੱਚੇ ਨਾਮ ਨੂੰ ਬਖਾਣੀ ਮੈਨੇ ਕਥਨ ਕਰਾਂਗਾ। ਤੇਰੀ ਕਿਰਪਾ ਬਿਨਾਂ ਸੱਚ ਵੀ ਨਹੀਂ ਕਿਹਾ ਜਾਂਦਾ। ਹਰ ਵੇਲੇ ਬੰਦਾ ਝੂਠ ਦਾ ਆਸਰਾ ਲੈਂਦਾ। ਤੁਧ ਭਾਵੈ ਤਾਂ ਸਤਿਗੁਰ ਮਾਇਆ, ਸਰਬ ਸੁਖਾ ਪ੍ਰਭ ਤੇਰੀ ਦਇਆ। ਇਹ ਮਾਲਕ ਜੀ ਦਾ ਇਹਨੂੰ ਭਾਜ ਹੈ, ਫਿਰ ਇਹ ਤੇਰੀ ਸਤਿਗੁਰਾਂ ਦੀ ਮਾਇਆ ਕਿਰਪਾ ਹੋਏਗੀ।
ਇਹ ਪਰਮੇਸ਼ਰ ਤੇਰੀ ਕਿਰਪਾ ਦ੍ਰਿਸ਼ਟੀ ਨਾਲ ਸਾਰੇ ਸੁੱਖ ਪ੍ਰਾਪਤ ਹੁੰਦੇ ਹਨ। ਜੋ ਤੁਸੀਂ ਭਾਵਿਆ ਸੋ ਨਿਰਮਲ ਕਰਮ, ਜੋ ਤੁਸੀਂ ਭਾਵਿਆ ਸੋ ਤਜ ਧਰਮ, ਜਿਹੜਾ ਆਪ ਜੀ ਨੂੰ ਭਾਉਂਦਾ ਉਹ ਕਰਮ ਨਿਰਮਲ ਪਵਿੱਤਰ ਆ, ਜਿਹੜਾ ਆਪ ਜੀ ਨੂੰ ਭਾਉਂਦਾ ਉਹੀ ਸੱਚਾ ਧਰਮ ਆ, ਜੇ ਆਪ ਜੀ ਨੂੰ ਨਹੀਂ ਭਾਉਂਦਾ ਉਹ ਨਹੀਂ ਹੈ। ਅਤੇ ਜਿਵੇਂ ਆ ਲੀਡਰ ਲੋਕ ਆ ਉੱਥੇ ਗਏ ਮੰਤਰ ਬਾਬਾ ਮਹਾਰਾਜ ਸਿੰਘ ਦੇ, ਅਤੇ ਉਹਨਾਂ ਦਾ ਸ਼ਹੀਦੀ ਜੋੜ ਮਿਲਿਆ ਸੀ, ਅਤੇ ਉਹ ਲੀਡਰ ਕਿਹਾ ਵੀ 1,00,000 ਰੁਪਇਆ ਸਰਕਾਰ ਉਹ ਦੇਵਾਂਗੇ, ਅਤੇ 10 ਸਾਲ ਮਨਿਸਟਰੀ ਬੀਤ ਗਈ, 1,00,000 ਰੁਪਇਆ ਨਹੀਂ ਦੇ ਗਿਆ। ਹਾਂਜੀ, ਹੁਣ ਗਾਂ ਅਤੇ ਹੁਣ ਉਵੇਂ ਚੱਲ ਗਿਆ। ਇਸ ਵਾਸਤੇ ਨਹੀਂ ਤਾਂ ਭਾਵੇਂ ਆਪਣੇ ਕੋਲੋਂ ਬੰਦਾ ਇੰਨਾ ਸਦਾਨ ਕਰ ਲੈਂਦਾ, ਦੇਣਾ ਵੀ ਸਰਕਾਰੀ ਖਜ਼ਾਨੇ ਕਿਉਂ ਸੀ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਝੂਠ ਹੋ ਜਾਂਦੇ। ਮੈਂ ਹੁਣ ਤਾਂ ਸੰਸਾਰ ਤੋਂ ਰਹਿ ਚਲੇ ਗਿਆ, ਸਾਰੋਂ ਦਾਨ ਗੁਣ ਤੁਮੇ ਪਾਸ, ਤੂੰ ਸਾਹਿਬ ਸੇਵਕ ਅਰਦਾਸ। ਇਹ ਸਾਰੇ ਨਿਧਾਨ ਖਜ਼ਾਨੇ ਜਿਹੜੇ ਸ਼ੁਭ ਗੁਣਾਂ ਰੂਪੀ ਤੁਹਾਡੇ ਕੋਲ ਹੀ ਆ, ਤੂੰ ਸਾਰਿਆਂ ਦਾ ਸਾਹਿਬ ਮਾਲਕ ਆ। ਮੇਰੀ ਤਾਂ ਤੇਰੇ ਅੱਗੇ ਅਰਦਾਸ ਬੇਨਤੀ ਹੈ, ਬੇਨਤੀ ਕਰਨ ਵਾਲਾ ਆਪ ਦਾ ਸੇਵਕ ਹਾਂ। ਮਨ ਤਾਂ ਨਿਰਮਲ ਹੋਏ ਹਰ ਰੰਗ, ਸਰਵ ਸੁਖਾ ਪਾਵੋ ਸਤਸੰਗ। ਇਹ ਨਿਰੰਕਾਰ ਪਰਮੇਸ਼ਰ ਆਪ ਦੇ ਰੰਗ ਪਿਆਰ ਕਰਕੇ ਮਨ ਤਾਂ ਨਿਰਮਲ ਸ਼ੁੱਧ ਪਵਿੱਤਰ ਹੁੰਦਾ। ਆਪਣਾ ਸਤਸੰਗਤ ਕਰਨਾ ਬਖਸ਼ੋ, ਜਿਹੜੇ ਸਤਸੰਗਤ ਦੇ ਪ੍ਰਤਾਪ ਕਰਕੇ ਅਸੀਂ ਸਾਰੇ ਸੁੱਖਾਂ ਨੂੰ ਪ੍ਰਾਪਤ ਕਰ ਲੈਣਾ ਕਰੀਏ। ਨਾਮ ਤੇਰਾ ਰਹਿਮਨ ਰਾਤਾ, ਇਹੋ ਕਲਿਆਣ ਨਾਨਕ ਕਰ ਜਾਤਾ। ਇਹ ਨਾਮੀ ਪਰਮੇਸ਼ਰ ਤੇਰੇ ਨਾਮ ਸੁਣ ਮੇਰਾ ਮਨ ਰਾਤਾ ਮੈਨੇ ਰੰਗਿਆ ਰਹੇ, ਹਰ ਵੇਲੇ ਨਾਮ ਜਪਦੇ ਰਹੀਏ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਇਹੋ ਐਸੇ ਨਾਮ ਨੂੰ ਕਹਿੰਦੇ ਮੈਂ ਕਲਿਆਣ ਸੁੱਖ ਰੂਪ ਕਰਕੇ ਜਾਣਿਆ, ਇਹ ਮੁਕਤੀ ਦਾਤਾ ਹੈ। ਗੌੜੀ ਵਾਰੀ ਮਹਲਾ ਪੰਜਵਾ, ਆਨਰਾ ਸਾਹਿਬ ਜਿੱਥੇ ਤਾ ਚਾਖੇ, ਨਿਮਕ ਨੂੰ ਕ੍ਰਿਸ਼ਨਾ ਤੇਰੀ ਲਾਥੇ। ਕਹਿੰਦੇ ਹੇ ਰਸਨਾ, ਹੇ ਜੀਵ, ਹੋਰ ਕਿੰਨੇ ਦੁਨੀਆਂ ਦੇ ਰਾਸਤਿਆਂ ਚੱਖੇ, ਖਾ ਖਾ ਕੇ ਦੇਖ ਲੈ, ਰਸ ਵਾਲੇ ਪਦਾਰਥ ਪੀ ਪੀ ਦੇਖ ਲੈ, ਉਹਨਾਂ ਰਸਨਾ ਤੇਰੀ ਇੱਕ ਨਿਮਕ ਥੋੜ੍ਹਾ ਮਤ ਵੀ ਤ੍ਰਿਸ਼ਨਾ ਨਹੀਂ ਦੱਸੀ। ਹਰ ਰਸ ਦਾ ਤੂੰ ਚੱਖ ਹੈ ਸਾਧ, ਚਾਖਤ ਹੋਏ ਰਹਿ ਹੈ ਬਿਸਮਾਰ। ਹੇ ਰਸਨਾ, ਜੇ ਤੂੰ ਪਰਮਾਤਮਾ ਦੇ ਨਾਮ ਦਾ ਰਸ ਸਵਾਦ ਚੱਖ ਲੈ ਅਤੇ ਚੱਖਦਿਆਂ ਤੈਨੂੰ ਬਿਸਮਾਦ ਮੈਨੇ ਅਸਚਰਜ ਹੋ ਜਾਏਗੀ, ਅਤੇ ਇਹ ਆਨੰਦ ਵੱਖਰਾ ਹੀ ਹੈ। ਅੰਮ੍ਰਿਤ ਰਸਨਾ ਪੀਓ ਪਿਆਰੀ, ਇਹ ਰਸ ਰਾਤੀ ਹੋਏ ਤ੍ਰਿਪਤਾਰੀ। ਇਹ ਪਿਆਰੀ ਰਸਨਾ, ਤੂੰ ਨਾਮ ਰੂਪੀ ਅੰਮ੍ਰਿਤ ਰਸ ਨੂੰ ਪੀ ਲੈ। ਇਹ ਨਾਮ ਦਾ ਰਸ ਵਿੱਚ ਦਿੱਤੀ ਹੋਈ ਇਹ ਸੰਸਾਰ ਦੇ ਪਦਾਰਥ, ਇਹਨਾਂ ਦੀ ਤ੍ਰਿਸ਼ਨਾ ਮਿਟ ਜਾਏਗੀ, ਸਦਾ ਵਾਸਤੇ ਤ੍ਰਿਪਤ ਹੋ ਜਾਏਗੀ। ਕਈ ਦਿਨ ਦਿਨ ਰਾਤ ਬੱਕਰੀ ਮੂੰਹ ਮਾਰੀ ਜਾਂਦੇ ਨੇ, ਖਾਈ ਜਾਣਾ ਘੜੀ ਘੜੀ। ਜਿਹੜੀ ਗੁਰਮੁਖ ਹੈ, ਚੱਗਣਾ ਤਾਂ ਹੈ ਸਰੀਰ ਲਈ, ਪਰ ਸਮੇਂ ਦਾ ਨਾਲ ਉਹ ਵੀ ਪਰਮਾਤਮਾ ਦਾ ਨਾਮ ਲੈ ਕੇ ਉਹਦਾ ਧੰਨਵਾਦ ਕਰਕੇ ਚੱਗਣ ਤੋਂ ਪਹਿਲਾਂ ਵੀ ਚੱਕ ਕੇ ਵੀ। ਇਹ ਜੇ ਤੂੰ ਰਾਮ ਗੁਣ ਗਾਓ, ਨਿਮਕ ਨਿਮਕ ਹਰ ਹਰ ਹਰ ਧਿਆਓ, ਇਹ ਰਸਨਾ ਤੂੰ ਪਰਮੇਸ਼ਰ ਦੇ ਗੁਣ ਗਾਉਣਾ ਕਰ, ਤੈਨੂੰ ਨਾਮ ਜਪਣ ਵਾਸਤੇ ਮਿਲੀ ਹੈ। ਕਈ ਗੁੰਗੇ ਯੋਗੀ ਕਰਨਗੇ ਨਾਮ ਜਪਦਾ, ਨਿਮਕ ਸਵਾਸ ਸਵਾਸ ਥੋੜ੍ਹਾ ਥੋੜ੍ਹਾ ਸਮਾਂ ਪਰਮਾਤਮਾ ਦੇ ਨਾਮ ਨੂੰ ਧਿਆਉਣਾ ਕਰ, ਮਨ ਕਰਕੇ ਪਰਮਾਤਮਾ ਦੇ ਨਾਮ ਨੂੰ ਬਾਣੀ ਕਰਕੇ ਸਰੀਰ ਕਰਕੇ ਨਾਮ ਨੂੰ ਧਿਆਉਣਾ ਕਰ। ਸੇਵਾ ਕਰਦਾ ਵੀ ਨਾਮ ਜਪਦਾ ਰਹਿ, ਆਉਣ ਨਾ ਸੁਣੀਏ ਕਤ ਹੁਣ ਜਾਈਏ, ਸਾਧ ਸੰਗ ਵਡਭਾਗੀ, ਸਾਧ ਸੰਗਤ ਵਡਭਾਗੀ ਪਾਈ ਆਉਣ ਕਤ। ਕਹਿੰਦੇ ਹੋਰ ਕਿਧਰੋਂ ਪਰਮੇਸ਼ਰ ਦਾ ਨਾਮ ਨਹੀਂ ਸੁਣਿਆ ਜਾਂਦਾ, ਹੁਣ ਚਲੀਆਂ ਕਲਬਾਂ ਪੱਗਾਂ 'ਚ ਕਿਹੜੇ ਨਾਮ ਸੁਣੇਗਾ, ਉੱਥੇ ਤਾਂ ਗੰਦ ਪਹਿਲੇ ਹੀ ਸੁਣਨ ਨੂੰ ਮਿਲੇਗਾ। ਬੜਿਆਂ ਭਾਗਾਂ ਨਾਲ ਗੁਰੂ ਕੀ ਸਾਧ ਸੰਗਤ ਤੋਂ ਜਿਹੜੀ ਨਾਮ ਦੀ ਦਾਤ ਪ੍ਰਾਪਤ ਹੁੰਦੀ ਹੈ, ਸਤਸੰਗਤ ਤੋਂ ਬਿਨਾਂ ਨਾ ਕਿਸੇ ਹੋਰ ਅਸਥਾਨ 'ਤੇ ਜਾਈਏ, ਹੈਂਜੀ ਹੋਰ ਥਾਂ ਨਹੀਂ ਜਾਣਾ, ਕਿਉਂਕਿ ਪਰਮਾਤਮਾ ਨਾਮ ਤੋਂ ਬਿਨਾਂ ਹੋਰ ਗੱਲ ਸੁਣੀਏ ਨਾ, ਜਦੋਂ ਸੁਣੀਏ ਪਰਮਾਤਮਾ ਦੇ ਨਾਮ ਦੀ ਗੱਲ ਸੁਣੀਏ, ਸਿਮਰਨ ਦੀ ਗੱਲ ਸੁਣੀਏ, ਗੁਰੂ ਦਾ ਜਾਗ ਸੁਣੀਏ, ਮਹਾਂਪੁਰਖਾਂ ਦੀ ਵਡਿਆਈ ਬੰਦਗੀ ਵਾਲਿਆਂ ਦੀ ਸੁਣੀਏ, ਸੰਤਾਂ ਭਗਤਾਂ ਦੀ ਕਰਮਾਂ ਦੇ ਮੁਤਾਬਕ। ਹਾਂਜੀ, ਜੇ ਕਥੋਂ ਜਾਈਏ ਕਦੇ ਕਿਲੇ ਵੀ ਜਾਈਏ, ਉੱਥੇ ਵੀ ਹੋਰ ਗੱਲ ਨਾ ਸੁਣੀਏ, ਵੱਡਿਆਂ ਭਾਗਾਂ ਨਾਲ ਫਿਰ ਸਤਸੰਗਤ ਕਰਨੀ ਜਿਹੜੀ ਹੈ ਜ਼ਰੂਰ ਪਾਈਏ, ਜਿੱਥੇ ਮਿਲੇ ਸਤਸੰਗਤ ਕਰੋ, ਜਾਂ ਤਾਂ ਆਪ ਸੰਗਤ ਦੀ ਗੱਲ ਛੇੜ ਲਓ, ਜਾਂ ਦੂਏ ਤੁਸੀਂ ਸੁਣ ਲਓ। ਆਠ ਪਹਿਲ ਜੇਵੇ ਜੇਹਵੇ ਆਰਾਧ ਪਾਰਵਨ ਠਾਕਰ ਆਗਾਦ, ਇਹ ਜੇਵੇ ਰਸਨ ਤੂੰ ਅੱਠੇ ਪਹਿਰ ਦਿਨ ਰਾਤ ਉਸ ਪਰਮਾਤਮਾ ਦੇ ਨਾਮ ਦਾ ਆਰਾਧਨ ਕਰ। ਉਹ ਪਰਮੇਸ਼ਰ ਸਾਰਿਆਂ ਦਾ ਠਾਕਰ ਸੁਣੀ ਆਗਾਦ, ਮੈਨੇ ਬੜਾ ਡੂੰਘਾ ਹੈ। ਈਹਾ ਉਹਾ ਸਦਾ ਸੁਹੇਲੀ, ਹਰ ਗੁਣ ਗਾਵਤ ਰਸਨ ਬੋਲੀ, ਇਹ ਲੋਕ ਪੱਲੂ ਤੂੰ ਹਮੇਸ਼ਾ ਸੁਹੇਲੀ, ਮੈਨੇ ਸੁਖੀ ਬਣ ਜਾਏਗੀ। ਇਹ ਰਸਨਾ ਪਰਮਾਤਮਾ ਦੀ ਗੁਣ ਗਾਉਂਦਿਆਂ ਤੂੰ ਬੜੀ ਅਮੋਲਕ ਬਣ ਜਾਏਗੀ। ਬਨਸਪਤ ਮੌਲੀ ਫਲ ਫੁੱਲ ਪੇੜੇ, ਇਹ ਰਸ ਰਾਤੀ ਬੋਰਨਾ ਛੋਡੇ, ਜਿਸ ਪਰਮਾਤਮਾ ਦੀ ਬਖਸ਼ਿਸ਼ ਨਾਲ ਸਾਰੀ ਬਨਾਸ ਦੀ ਮੌਲੀ ਮੈਨੇ ਖਿੜ ਰਹੀ, ਪ੍ਰਫੁੱਲਤ ਹੋ ਰਹੀ ਹੈ। ਪੇੜੇ ਬਿਰਛਾਂ ਨੂੰ ਫੁੱਲ ਲੱਗ ਰਹੇ ਆ, ਫਲ ਲੱਗ ਰਿਹਾ, ਉਹਦੀ ਕਿਰਪਾ ਨਾਲ ਹੀ ਹੈ, ਕਈਆਂ ਨੂੰ ਲੱਗਦੇ ਹੀ ਨਹੀਂ, ਉਹ ਕਿਰਪਾ ਕਰੇ ਪੇ ਰਹੀ ਹੈ। ਇਸ ਤਰ੍ਹਾਂ ਕਹਿੰਦੇ ਪਰਮਾਤਮਾ ਦੀ ਸੱਤਾ ਨਾ
ਇਹ ਸਤ ਸੰਗਤ ਰੂਪੀ ਜਿਹੜੀ ਬਨਾਸਪਤੀ ਖਿੜ ਰਹੀ ਹੈ ਅਥਵਾ ਪ੍ਰਫੁੱਲਤ ਹੋ ਰਹੀ ਹੈ। ਔਰ ਜਿਗਿਆਸੂ ਰੂਪੇ ਦੇ ਬ੍ਰਿਕਸ਼ਾਂ ਨੂੰ ਧਾਰਮ ਫੁੱਲ ਗਿਆਨ ਰੂਪੀ ਫਲ ਲੱਗ ਰਿਹਾ ਹੈ। ਇਸ ਵਾਸਤੇ ਰਸਨ ਤੂੰ ਇੱਕ ਵਾਰ ਇਹ ਨਾਮ ਰਸ ਵਿੱਚ ਲੀਨ ਹੋ ਜਾਏ ਫਿਰ ਤੈਨੂੰ ਉਸ ਨਾਮ ਰਸ ਨੂੰ ਕਦੇ ਛੱਡੇਗੀ ਨਹੀਂ। ਇਹ ਤੈਨੂੰ ਐਸਾ ਸਵਾਦ ਆਉਣਾ ਤਾਂ ਛੱਡੇ ਨਹੀਂ ਸਕਦੀ। ਆਨੰਦ ਰਸਕਤ ਲਵੇ ਨਦਾਈ ਕਹੋ ਨਾਨ ਗੁਰ ਪੈ ਸਹਾਈ। ਇਸ ਵਾਸਤੇ ਕਹਿੰਦੇ ਨਾਮ ਰਸ ਦੇ ਲਵੇ ਮੈਨੇ ਬਰਾਬਰ ਆਨੰਦ ਮੈਨੇ ਹੋਰ ਰਸ ਕਸ ਨਹੀਂ ਲੱਗ ਸਕਦੇ। ਇਸ ਵਾਰ ਮਹਾਰਾਜ ਕਦੇ ਨਾਮ ਰਸ ਉਹਨੂੰ ਪ੍ਰਾਪਤ ਹੁੰਦਾ ਜਿਹਦੇ ਸਹਾਇਕ ਪਰਮੇਸ਼ੁਰ ਹੋਏ। ਆਨੰਦ ਕਹਿੰਦੇ ਆਨ ਹੋਰ ਰਸਾਂ ਕਸਾਨਾ ਤੂੰ ਆਪਣੇ ਮਨ ਨੂੰ ਨਾ ਲਾ, ਨਾਮ ਜਪਣ ਦੇ ਰਸ ਵਿੱਚ ਲੱਗ ਜਾ ਅਤੇ ਤੇਰੇ ਮਹਾਰਾਜ ਸਹਾਇਕ ਹੋ ਜਾਣਗੇ। ਗੌੜੀ ਗੁਆਰੀ ਮਹੱਲਾ ਪੰਜਵਾਂ ਮਨ ਮੰਦਰ ਤਨ ਸਾਜੀ ਵਾਰ ਇਸੀ ਮੱਦੇ ਵਕਤ ਅਪਾਰ। ਇਹ ਮਨ ਰੂਪੀ ਮੰਦਰ ਆ, ਇਹਦੇ ਆਲੇ ਦੁਆਲੇ ਕਹਿੰਦੇ ਤਨ, ਇਹ ਅਸਥੂਲ ਜਿਹੜਾ ਦੇਹ ਆ ਨਾ ਇਹਦੀ ਬਾੜ ਬਣਾਈ ਹੋਈ, ਬਾੜ ਮੈਨੇ ਬਾੜ ਬਣਾਈ ਹੋਈ। ਇਸ ਮਨ ਰੂਪੀ ਮੰਦਰ ਦੇ ਵਿੱਚ ਕਹਿੰਦੇ ਬਹੁਤ ਸਾਰੀਆਂ ਵਸਤੂਆਂ ਰੱਖੀਆਂ ਹੋਈਆਂ, ਮੱਦੇ ਮਨੀ ਦੇ ਵਿੱਚ ਵਸਤ ਪਾਰ ਬਹੁਤ ਵਸਤੂਆਂ ਰੱਖੀਆਂ ਹੋਈਆਂ ਜਿਹਦਾ ਪੰਨ ਸਮਾਰ ਹੀ ਨਹੀਂ ਕਿੰਨਾ ਕੁਛ ਹੈ। ਇਸ ਹੀ ਪੀਤਰ ਸੁਨੀਅਤ ਸਾਹੋ ਕਵਨ ਵਪਾਰੀ ਜਾ ਕਾ ਊਹਾ ਵਸਾਹੋ। ਇਸ ਮਨ ਰੂਪ ਮੰਦਰ ਦੇ ਵਿੱਚ ਸਾਹੋ ਮੈਨੇ ਪਰਮਾਤਮਾ ਵੀ ਸੁਣਿਆ ਜਾਂਦਾ, ਉਹ ਵੀ ਬੈਠਾ ਆ। ਉਹ ਕਿਹੜਾ ਵਪਾਰੀ ਹੈ ਜਿਹੜਾ ਉਤਸ਼ਾਹ ਪਰਮਾਤਮਾ ਦੇ ਉੱਤੇ ਵਸਾਹੋ ਮੈਨੇ ਭਰੋਸਾ ਕਰਦਾ ਹੈ, ਜਿਹਦਾ ਭਰੋਸਾ ਉਹਦੇ 'ਤੇ ਵੱਜਿਆ, ਜਿਹਦੇ ਕਿਰਪਾ ਹੁੰਦੀ ਹੈ ਉਹੀ ਵਪਾਰੀ ਆ। ਨਾਮ ਰਤਨ ਕੋਕੋ ਵਿਵਹਾਰੀ ਅੰਮ੍ਰਿਤ ਭੋਜਨ ਕਰੇ ਆਹਾਰੀ ਰਹੋ। ਪਰਮਾਤਮਾ ਦੇ ਨਾਮ ਰੂਪੀ ਰਤਨ ਦਾ ਕਿਹੜਾ ਕਿਹੜਾ ਵਪਾਰੀ ਵਪਾਰ ਕਰਦਾ? ਮਹਾਰਾਜ ਕਹਿੰਦੇ ਜਿਹਦੇ ਉੱਤੇ ਪਾਤਸ਼ਾਹ ਦੀ ਕਿਰਪਾ ਹੋਈ ਹੈ ਉਹੀ ਨਾਮ ਰੂਪੀ ਰਤਨ ਦਾ ਵਪਾਰੀ ਬਣਦਾ। ਇਹ ਨਾਮ ਅੰਮ੍ਰਿਤ ਰੂਪੀ ਭੋਜਨ ਦਾ ਆਹਾਰ ਕੌਣ ਕਰਦਾ, ਕੌਣ ਖਾਂਦਾ? ਜਿਹਦੇ ਦੀ ਕਿਰਪਾ ਹੁੰਦੀ ਹੈ ਉਹੀ ਨਾਮ ਰੂਪੀ ਭੋਜਨ ਨੂੰ ਛਕਦਾ ਹੈ। ਮਨ ਧਨ ਅਰਥੀ ਸੇਵ ਕਰੀ ਜੈ ਕਵਨ ਤੋਂ ਜੋਤ ਜਿਤ ਹਰ ਜਿਤ ਕਰ ਭੀਜੈ। ਇਹ ਮਨ ਔਰ ਤਨ ਦੇ ਅਰਪਣ ਰੂਪੀ ਸੇਵਾ ਨੂੰ ਪਾਤਸ਼ਾਹ ਕਹਿੰਦੇ ਕੌਣ ਕਰਦਾ? ਪ੍ਰਸ਼ਨ ਕਹਿੰਦੇ ਜੀ ਤੇ ਮਾਲਕ ਦੀ ਕਿਰਪਾ ਹੋਈ ਉਹ ਮਨ ਅਤੇ ਤਨ ਗੁਰੂ ਨੂੰ ਅਰਪਣ ਰੂਪੀ ਸੇਵਾ ਕਰਦਾ। ਵੀ ਮਨ ਭਟਕਦਾ ਨਹੀਂ, ਉਹ ਗਿੱਦੜ ਵਾਂਗੂ ਨਹੀਂ ਵੀ ਪਿੱਛੇ ਨੂੰ ਵੀ ਦੇਖੀ ਜਾਣਾ ਅੱਗੇ ਨੂੰ ਵੀ ਦੇਖੀ ਜਾਣਾ, ਉਹ ਫਿਰ ਇੱਕ ਪਾਸੇ ਤੁਰਤੀ ਲਾ ਲੈਂਦਾ। ਕਹਿੰਦੇ ਉਹ ਕਿਹੜੀ ਸ੍ਰੇਸ਼ਟ ਚੰਗੀ ਯੋਗਤੀ ਜਿਹਦੇ ਕਰਕੇ ਪਰਮਾਤਮਾ ਭੀਜਿਆ, ਉਹਦੇ 'ਚ ਭੇਜਿਆ, ਉਹਦੇ 'ਚ ਲਿਵਲੀਨ ਹੋ ਜਾਏ, ਉਹ 'ਚ ਤੁਰਤੀ ਜੁੜ ਜਾਏ? ਕਹਿੰਦੇ ਸਤਿਗੁਰਾਂ ਦੀ ਜੀ 'ਤੇ ਕਿਰਪਾ ਹੁੰਦੀ ਇਹ ਸ੍ਰੇਸ਼ਟ ਯੋਗਤੀ ਹੈ, ਕਿਰਪਾ ਹੋਣੀ ਇਹ ਸ੍ਰੇਸ਼ਟ ਯੋਗਤੀ ਹੈ। ਪਾਏ ਲੱਗੋ ਤਾਂ ਜੀ ਮੇਰਾ ਤੇਰਾ ਹੈ, ਕਵਨ ਤੋਂ ਜਨ ਜੋ ਸੌਦਾ ਜੋਰ ਹੈ। ਕਹਿੰਦੇ ਕਿਵੇਂ ਮੇਰ ਤੇਰ ਨੂੰ ਤਿਆਗਿਆ ਜਾਏ, ਪਾਏ ਚਰਨਾਂ ਨਾਲ ਕਿਵੇਂ ਲੱਗਣਾ ਤੇਰੇ? ਕਹਿੰਦੇ ਜੇ ਕਿਰਪਾ ਹੋਵੇ ਕਿ ਮੇਰ ਤੇਰ ਨੂੰ ਤਿਆਗ ਕੇ ਤੇਰੇ ਜੀਵ ਦਾ ਮਨ ਚਰਨਾਂ ਨਾਲ ਲੱਗਦਾ। ਔਰ ਕਿਹੜਾ ਸ੍ਰੇਸ਼ਟ ਸਥਾਨ ਹੈ ਜਿੱਥੇ ਪਰਮੇਸ਼ੁਰ ਦੀ ਪ੍ਰਾਪਤੀ ਰੂਪੀ ਸੌਦੇ ਨਾਲ ਮਨ ਨੂੰ ਜੋੜਦਾ? ਕਹਿੰਦੇ ਜੀ ਤੇ ਕਿਰਪਾ ਹੁੰਦੀ ਉਹੀ ਸ੍ਰੇਸ਼ਟ ਪੁਰਸ਼ ਆ, ਉਹੀ ਆਪਣੇ ਮਨ ਨੂੰ ਉਹਦੇ ਨਾਲ ਜੋੜਦਾ। ਕਿਹੜਾ ਸ੍ਰੇਸ਼ਟ ਪੁਰਸ਼ ਆ ਜਿਹੜਾ ਪਰਮਾਤਮਾ ਦੀ ਪ੍ਰਾਪਤੀ ਸੌਦੇ ਨਾਲ ਜੁੜਦਾ? ਕਹਿੰਦੇ ਜੀ ਤੇ ਕਿਰਪਾ ਹੁੰਦੀ ਉਹੀ ਸ੍ਰੇਸ਼ਟ ਪੁਰਸ਼ ਆ। ਮਹਿਲ ਸਾਹ ਕਾ ਕਿਨਵਿਦ ਪਾਵੈ ਕਵਨ ਸੁਨੇ ਜੋ ਸਪੀਕਰ ਬੁਲਾਵੈ। ਸਾਹ ਮੈਨੇ ਪਰਮਾਤਮਾ ਦਾ ਮਹਿਲ ਸਰੂਪ ਕਿਹੜੀ ਵਿਧੀ ਨਾਲ ਪ੍ਰਾਪਤ ਕੀਤਾ? ਜੋ ਕਹਿੰਦੇ ਕਿਰਪਾ ਹੀ ਵਿਧੀ ਹੈ, ਸਤਿਗੁਰੂ ਕਿਰਪਾ ਨਾਲ ਇਹ ਪਰਮਾਤਮਾ ਦੇ ਸਰੂਪ ਦੀ ਲਖਤਾ ਪਾ ਸਕਦਾ। ਉਹ ਕਿਹੜੀ ਸ੍ਰੇਸ਼ਟ ਯੋਗਤੀ ਹੈ ਜਿਹਦੇ ਪਰਮਾਤਮਾ ਜਿਹਨੂੰ ਆਪਣੀ ਮਹਿਲ ਦੇ ਅੰਦਰ ਬੁਲਾ ਲਵੇ? ਕਹਿੰਦੇ ਕਿਰਪਾ ਹੀ ਵਿਧੀ ਹੈ, ਜਿਹੜੀ ਉਹਦੀ ਕਿਰਪਾ ਹੋ ਜਾਂਦੀ ਹੈ ਪਰਮਾਤਮਾ ਉਹਨੂੰ ਆਪਣੇ ਕੋਲ ਬੁਲਾ ਲੈਂਦਾ, ਆਪਣੇ ਅੰਦਰ ਬੁਲਾ ਲੈਂਦਾ। ਤੂੰ ਵੱਡਤਾ ਹੋ ਜਾ ਕੇ ਕੋਟ ਬਣ ਜਾ ਰਹੇ ਕੌਣ ਸੋ ਦਾਤਾ ਦੇ ਸੰਚਾਰੇ। ਕਹਿੰਦੇ ਪਰਮੇਸ਼ੁਰ ਸਾਰਿਆਂ ਨੂੰ ਵੱਡਾ ਸ਼ਾਹ ਹੈ, ਉਹਦੇ ਬਰਾਬਰ ਕੌਣ ਸਾਹੂ ਕਰ ਰਿਹਾ? ਔਰ ਆਪਦੇ ਕਰੋੜਾਂ ਮਹਾਤਮਾ ਰੂਪੀ ਬਣ ਜਾ ਰਹੇ ਆ, ਅਤੇ ਆਪਦੀ ਪ੍ਰਾਪਤੀ ਜਿਹੜੀ ਹੈ ਸਤਿਗੁਰਾਂ ਦੀ ਕਿਰਪਾ ਨਾਲ ਹੁੰਦੀ। ਉਹ ਕਿਹੜਾ ਦਾਤਾ ਜਿਹੜਾ ਸਾਨੂੰ ਲੈ ਕੇ ਪਰਮਾਤਮਾ ਨੂੰ ਸੰਚਾਰੇ ਮੈਨੇ ਮਿਲ ਦੇਵੇ? ਔਰ ਕਹਿੰਦੇ ਗੁਰੂ ਸ੍ਰੇਸ਼ਟ ਦਾਤੇ ਆ ਜਿਹੜੇ ਕਿਰਪਾ ਕਰਕੇ ਪਰਮਾਤਮਾ ਨਾਲ ਮਿਲਦੇ ਆ, ਹੋਰ ਨਹੀਂ ਮਿਲਾ ਸਕਦਾ। ਕੋਈ ਤੋਂ ਕੋਈ ਤਾਂ ਨਹੀਂ ਕਰ ਪਾਇਆ, ਬੋਲਿਆ ਤੈਨੂੰ ਸਾਚ ਦਿਖਲਾਇਆ। ਕਹਿੰਦੇ ਜਿਹੜੇ ਖੋਜਦਿਆਂ ਖੋਜਦਿਆਂ ਲੱਭਦਿਆਂ ਲੱਭਦਿਆਂ ਇਸ ਆਪਣੇ ਸਤਸੰਗਤ ਰੂਪੀ ਘਰ ਨੂੰ ਪਾ ਲਿਆ, ਅਤੇ ਸਤਿਗੁਰਾਂ ਨੇ ਕਿਰਪਾ ਕਰਕੇ ਅਮੋਲਕ ਰਤਨ ਨੂੰ ਜਿਹੜਾ ਸੱਚਾ ਪਰਮੇਸ਼ੁਰ ਦੀ ਦਿਖਾਤਾ ਵੀ ਇਹ ਆ ਪ੍ਰਕਾਸ਼ ਰੂਪ। ਘਰ ਕਿਰਪਾ ਜਾਂ ਮੇਲੇ ਸਾਹੇ ਪਾਉਣਾ ਨੂੰ ਗੁਰ ਕਹਿ ਵੇ ਸਾਹੇ। ਪਾਤਸ਼ਾਹ ਕਹਿੰਦੇ ਜਿਸ ਵੇਲੇ ਪਰਮਾਤਮਾ ਨੇ ਕਿਰਪਾ ਕਰਕੇ ਸਤਿਗੁਰਾਂ ਨਾਲ ਮਿਲਾਤਾ, ਸਤਿਗੁਰਾਂ ਦੀ ਵਿਦਾਇਕ ਭਰੋਸਾ ਕਰ ਲਿਆ, ਸਤਿਗੁਰਾਂ ਨੇ ਕਿਰਪਾ ਕਰਕੇ ਸਾਰੇ ਪਾਤਸ਼ਾਹ ਦਾ ਪਾਤਸ਼ਾਹ ਪਰਮਾਤਮਾ ਨੂੰ ਮਿਲਾਪ ਕਰਾਤਾ। ਇਸ ਵਾਸਤੇ ਕਹਿੰਦੇ ਪਰਮਾਤਮਾ ਦੀ ਪ੍ਰਾਪਤੀ ਵਿੱਚ ਸਤਿਗੁਰਾਂ ਦੀ ਕਿਰਪਾ ਨੂੰ ਮੁੱਖ ਰੱਖਿਆ ਆ। ਇਸ ਵਾਸਤੇ ਹੁਣ
ਦੱਸ ਦੇ ਅੰਤਰੀ ਵੀ ਅਰਥ ਦੱਸਦੇ ਕਹਿੰਦੇ ਵੀ ਅਸੁਣ ਬੇਨਤੀ ਕੀਤੀ ਸੱਚੇ ਪਾਤਸ਼ਾਹ ਸਮਾਨ ਕਰਕੇ ਪਰਮੇਸ਼ਰ ਸਾਰੇ ਪਰਿਪੂਰਨ ਆ ਉਹਦੇ ਰਹਿਣ ਦਾ ਕੋਈ ਐਸਾ ਵਿਸ਼ੇਸ਼ ਸਥਾਨ ਵੀ ਹੈ ਜਿੱਥੇ ਰਹਿੰਦਾ ਮਨ ਮੰਦਰ ਕਹਿੰਦੇ ਵਿਸ਼ੇਸ਼ ਕਰਕੇ ਪਰਮਾਤਮਾ ਮਨ ਰੂਪੀ ਮੰਦਰ ਦੇ ਵਿੱਚ ਰਹਿੰਦਾ ਹੈ ਜੇ ਮਨ ਰੂਪੀ ਮੰਦਰ 'ਚ ਰਹਿੰਦਾ ਤਾਂ ਇੱਥੇ ਮਿਲਦਾ ਕਿਉਂ ਨਹੀਂ ਜਿਹਦਾ ਕਿਉਂ ਨਹੀਂ ਤਨ ਸਾਜੀ ਵਾਰ ਇਸ ਮਨ ਦੇ ਕਹਿੰਦੇ ਆਲੇ ਦੁਆਲੇ ਤਨ ਅੰਨ ਮੈਂ ਕੋਸ਼ ਪ੍ਰਾਣ ਮੈਂ ਮਨੋ ਮੈਂ ਵਿਗਿਆਨ ਮੈਂ ਆਨੰਦ ਮੈਂ ਇਹਨਾਂ ਕੋਸ਼ਾਂ ਦੀ ਪੜਦੇ ਪਏ ਹੋਏ ਆ ਇਹਨਾਂ ਦੀ ਪਾੜ ਹੋਈ ਹੋਈ ਹੈ ਇਸ ਵਾਸਤੇ ਪਰਮਾਤਮਾ ਨਹੀਂ ਮਿਲਦਾ ਇਹ ਸੀ ਮੱਦੇ ਵਾਸਤੋਂ ਪਾਰ ਕਹਿੰਦੇ ਮਨ ਰੂਪੀ ਮੰਦਰ ਦੇ ਅਪਾਰ ਵਸਤੂਆਂ ਦਾ ਮਾਲਕ ਹੁਣ ਨਿਰੰਕਾਰ ਵਸ ਰਿਹਾ ਇਸ ਹੀ ਪੀਤਲ ਸੁਣੀਏ ਸਾਓ ਕਵਨ ਵਪਾਰੀ ਦਾਤਾ ਉਹਾ ਵਿਸਾਓ ਕਹਿੰਦੇ ਪਰਮਾਤਮਾ ਦੀ ਕਾਲ ਦਾ ਕਵਨ ਵਪਾਰੀ ਵਪਾਰ ਕਰਾਉਣੇ ਵਾਲਾ ਕੌਣ ਹੈ ਜਾ ਕਰ ਉਹ ਵਸੋ ਇਸ ਕਹਿੰਦੇ ਜਿਹਦਾ ਉਸ ਪਰਮਾਤਮਾ 'ਤੇ ਭਰੋਸਾ ਆ ਉਹੀ ਵਪਾਰ ਕਰਾਉਣੇ ਵਾਲਾ ਉਸੇ ਮਹਾਤਮਾ ਦਾ ਰਾਹੀਂ ਤੇ ਕਹਿੰਦੇ ਇਸ ਹੀ ਪੀਤਲ ਸੁਣੀਏ ਸਾਓ ਕਹਿੰਦੇ ਇਸ ਮਨ ਰੂਪੀ ਮੰਦਰ ਦੇ ਵਿੱਚ ਪਾਤਸ਼ਾਹ ਨਿਰੰਕਾਰ ਸੁਣਿਆ ਜਾਂਦਾ ਕਹਿੰਦੇ ਪਰਮੇਸ਼ਰ ਦੀ ਪ੍ਰਾਪਤੀ ਦਾ ਕੋਈ ਮੁੱਖ ਸਾਧਨ ਕੀ ਕਿਵੇਂ ਪ੍ਰਾਪਤ ਹੋਵੇ ਨਾਮ ਰਤਨ ਨਾਮ ਰੂਪੀ ਰਤਨ ਕਹਿੰਦੇ ਪਰਮਾਤਮਾ ਦੀ ਪ੍ਰਾਪਤੀ ਦਾ ਮੁੱਖ ਸਾਧਨ ਹੈ ਕਹਿੰਦੇ ਨਾਮ ਰੂਪੀ ਜਿਹੜਾ ਰਤਨ ਇਹਦੇ ਵਪਾਰੀ ਤਾਂ ਬਹੁਤ ਹੋਣਗੇ ਮਹਾਰਾਜ ਕਹਿੰਦੇ ਨੇ ਬਹੁਤ ਕਿੱਥੇ ਹੈ ਉਹ ਕੋ ਵਿਹਾਰੀ ਨਾਮ ਰੂਪੀ ਰਤਨ ਦਾ ਕੋਈ ਕੋਈ ਵਪਾਰੀ ਹੈ ਬਹੁਤੇ ਨਹੀਂ ਬਾਕੀ ਤਾਂ ਹੈ ਹੀ ਹੈ ਹਾਂਜੀ ਸ਼ਬਨ ਚਲਾਉਣ ਵਾਲੇ ਹੀ ਹੈ ਨਾਮ ਜਪਣ ਵਾਲੇ ਤਾਂ ਵਿਰਲੇ ਹੀ ਹੈ ਕਹਿੰਦੇ ਉਹ ਭੋਜਨ ਕਿਹੜਾ ਖਾਂਦੇ ਆ ਅੰਮ੍ਰਿਤ ਭੋਜਨ ਕਰੇ ਆਹਾਰੀ ਉਹ ਬ੍ਰਹਮਾਨੰਦ ਰੂਪੀ ਅੰਮ੍ਰਿਤ ਰੂਪੀ ਜਿਹੜਾ ਭੋਜਨ ਇਹਦਾ ਆਹਾਰ ਕਰਦੇ ਭੋਜਨ ਖਾਂਦੇ ਮੰਤਨ ਅਰਥੀ ਸੇਵ ਕਰੀ ਜਾ ਕਵਨ ਤੋਂ ਯੋਗਤ ਕਰ ਭੀਜਿਆ ਕਹਿੰਦੇ ਕਿਹੜੀ ਯੋਗਤੀ ਹੈ ਜਿਹੜੀ ਯੋਗਤੀ ਕਰੇ ਪਰਮਾਤਮਾ ਭੀਜਿਆ ਪ੍ਰਸੰਨ ਹੋ ਜਾਂਦਾ ਇੱਥੇ ਖੁਸ਼ ਹੋ ਜਾਂਦਾ ਕਹਿੰਦੇ ਇੱਕ ਮਨ ਅਤੇ ਤਨ ਦੇ ਅਰਪਣ ਰੂਪੀ ਸੇਵਾ ਕਰੇ ਪਾਏ ਲਗੋ ਤਾਂ ਮੇਰਾ ਤੇਰਾ ਫਿਰ ਮੇਰ ਤੇਰ ਨੂੰ ਤਿਆਗ ਕੇ ਸਤਿਗੁਰਾਂ ਦੇ ਚਰਨਾਂ ਦੀ ਸੇਵਾ ਵਿੱਚ ਲੱਗ ਜਾਏ ਫਿਰ ਪਾਤਸ਼ਾਹ ਨੇ ਮਹਿਲ ਸਾਹ ਕਾ ਕਿਨਵਨ ਪਾਵੈ ਕਹਿੰਦੇ ਜਗਿਆਸ ਨੂੰ ਬੇਨਤੀ ਕੀ ਸਾਹ ਜਿਹੜਾ ਪਰਮੇਸ਼ਰ ਹੈ ਉਹਦਾ ਸਰੂਪ ਕਿਹੜੀ ਜਿਹਦੀ ਹੈ ਕਿਹੜੀ ਯੋਗਤੀ ਜਿਹਦੇ ਨਾਲ ਪ੍ਰਾਪਤ ਕੀਤਾ ਜਾਏ ਕਹਿੰਦੇ ਅਗੋਂ ਸਤਿਗੁਰਾਂ ਨੇ ਕਿਹਾ ਕਿਸੇ ਹੋਰ ਪਾਸੋਂ ਜਾ ਕੇ ਪੁੱਛ ਲਿਆ ਜਗਿਆਸੂ ਕਹਿੰਦੇ ਮਹਾਰਾਜ ਕਵਨ ਸੋ ਜਨ ਜੋ ਸੌਦਾ ਜੋਰ ਹੈ ਮੈਂ ਸੇਵਕ ਜਾਂਦਾ ਆਪ ਤੋਂ ਬਿਨਾਂ ਕਹਿੰਦੇ ਹੋਰ ਕਿਹੜਾ ਜਿਹਨੂੰ ਜਾ ਕੇ ਪੁੱਛਣ ਪਰਮਾਤਮਾ ਦੀ ਪ੍ਰਾਪਤੀ ਨੂੰ ਸੌਦੇ ਨਾਲ ਜੋੜ ਨਾ ਕਰੇ ਅਤੇ ਜਗਿਆਸੂ ਦੀ ਇਹ ਗੱਲ ਦਾ ਗੱਲ ਸੁਣ ਕੇ ਸਾਧੂ ਸੱਚੇ ਪਾਤਸ਼ਾਹ ਕਹਿੰਦੇ ਤੂੰ ਬਟ ਸਾਹੋ ਜਾ ਕੇ ਕੋਟ ਬਣ ਜਾ ਰਹੇ ਕਵਨ ਸੋ ਦਾਤਾ ਲਈ ਸੰਚਾਰੇ ਕਹਿੰਦੇ ਹੇ ਜਗਿਆਸੂ ਪਰਮਾਤਮੇ ਦੇ ਅੰਸ ਹੋਣ ਕਰਕੇ ਤੂੰ ਆਪੇ ਵੱਡਾ ਸ਼ਾਹ ਹੈ ਜਿਹਦੇ ਕਰਕੇ ਕਹਿੰਦੇ ਆਪਣੇ ਕਰੋੜਾਂ ਵੇਦ ਸ਼ਾਸਤਰ ਇਹ ਮਹਾਤਮਾ ਰੂਪੀ ਬਣ ਜਾ ਰਹੇ ਹੈ ਕਹਿੰਦੇ ਤੇਤੋਂ ਬਿਨਾਂ ਸਾਡਾ ਕੌਣ ਦਾਤਾ ਜਿਹਨੂੰ ਲੈ ਕੇ ਪਰਮਾਤਮਾ ਨਾਲ ਮਿਲੀਏ ਕਹਿੰਦੇ ਅਸਲ ਵਿੱਚ ਤਾਂ ਤੂੰ ਕੋਈ ਪਰਮੇਸ਼ਰ ਤੋਂ ਵੱਖਰਾ ਨਹੀਂ ਨਿਰੰਕਾਰ ਤੋਂ ਗੁਰੂ ਵੱਖਰਾ ਨਹੀਂ ਗੁਰੂ ਪਰਮੇਸ਼ਰ ਇੱਕ ਸਰੂਪ ਹੀ ਹੈ ਤੁਸੀਂ ਆਪੇ ਪਰਮੇਸ਼ਰ ਰੂਪ ਹੈ ਕਵਨ ਸੁਬੇ ਦੇ ਜਦ ਕੀਤਰ ਬਦਲਾਵ ਹੈ ਕਿ ਜਗਿਆਸੂ ਨੂੰ ਬੇਨਤੀ ਮਾਰਾ ਉਹ ਕਿਹੜੀ ਵਿਧੀ ਕਿਹੜੀ ਯੋਗਤੀ ਜਿਹਦੇ ਕਰਕੇ ਪਰਮਾਤਮਾ ਸਾਨੂੰ ਆਪਣੇ ਅੰਦਰ ਬੁਲਾ ਲਵੇ ਆਪਣੇ ਮਹਿਲ ਦੇ ਅੰਦਰ ਕੋਈ ਤੋਂ ਕੋਈ ਤਨਿਜ ਕਰ ਪਾਇਆ ਅਮੁੱਲ ਰਤਨ ਸਾਚ ਦਿਖ ਲਾਇਆ ਪਾਤਸ਼ਾਹ ਕਹਿੰਦੇ ਜਾਂ ਸੱਚੀ ਅਮੋਲਕ ਰਤਨ ਦੀ ਪਕਾਉਣ ਵਾਲਾ ਕੌਣ ਸਤਿਗੁਰੂ ਜਿਸ ਵੇਲੇ ਪਰਮੇਸ਼ਰ ਨੇ ਨਿਰੰਕਾਰ ਨੇ ਕਿਰਪਾ ਕਰਕੇ ਉਹਨਾਂ ਨੂੰ ਸਾਹਿਬ ਪਾਤਸ਼ਾਹ ਸਤਿਗੁਰਾਂ ਨਾਲ ਮਿਲ ਦਿੱਤਾ ਫਿਰ ਜਗਿਆਸੂ ਨੇ ਕਹਿੰਦੇ ਗੁਰ ਕਹਿ ਬੇਸਾ ਗੁਰੂ 'ਤੇ ਮਰ ਭਰੋਸਾ ਕਰਦੇ ਪਹਿਲਾਂ ਤਾਂ ਭਰੋਸਾ ਹੀ ਨਹੀਂ ਨਵਾਜਦਾ ਫਿਰ ਜਿਹੜੇ ਲੱਭਦਿਆਂ ਲੱਭਦਿਆਂ ਕਿ ਮੈਂ ਨਾ ਤਾਂ ਮੈਂ ਅੰਨ ਮੈਂ ਕੋਸ਼ ਹਾਂ ਨਾ ਮੈਂ ਪ੍ਰਾਣ ਮੈਂ ਕੋਸ਼ ਹਾਂ ਨਾ ਮੈਂ ਮਨ ਮੈਂ ਕੋਸ਼ ਹਾਂ ਨਾ ਮੈਂ ਵਿਗਿਆਨ ਮੈਂ ਕੋਸ਼ ਹਾਂ ਨਾ ਮੈਂ ਆਨੰਦ ਮੈਂ ਕੋਸ਼ ਹਾਂ ਇਸ ਤਰ੍ਹਾਂ ਪੰਜਾਂ ਕੋਸ਼ਾਂ ਦੀ ਨਿਵਿਰਤੀ ਕਰ ਲਈ ਜਿਹੜੇ ਫਿਰ ਜਗਿਆਸੂ ਨੇ ਸਰੂਪ ਰੂਪੀ ਨਿੱਜ ਘਰ ਨੂੰ ਪਾ ਲਿਆ ਫਿਰ ਸਾਰੀਆਂ ਸੰਗ ਪੰਗਤੀਆਂ ਇਸ ਤਰ੍ਹਾਂ ਨਵੇ ਲਾਈਆਂ ਜਾਂਦੀਆਂ ਸਭ ਨੂੰ ਵਪਾਰੀ ਜਾ ਕੇ ਉਹਾਂ ਵੇਖੋ ਪੁੱਤਰ ਵਿੱਚ ਹੈ ਉਹਨਾਂ ਨੂੰ ਗੁਰੂ ਕਹਿ ਵੇ ਸਾਹਿਬ ਅਮੂਲ ਰਤਨ ਸਾਜ ਕਰ ਦਿਖਲਾਇਆ ਨਾਮ ਰਤਨ ਕੋਕੋ ਵਿਹਾਰੀ ਅੰਮ੍ਰਿਤ ਭੋਜਨ ਕਰੇ ਹਾਰੀ ਰਹੋ ਕਵਨ ਤੋਂ ਜੋਤਾ ਜਿਸ ਕਰ ਭੀਜ ਹੈ ਅਤੇ ਉਤਰਿਆ ਮੰਤਨ ਅਰਥੀ ਸੇਵ ਕਰੀ ਜੈ ਕਵਨ ਤੋਂ ਜਨ ਜੋ ਸੌਦਾ ਜੋਰ ਹੈ ਉਤਰਿਆ ਪਾਏ ਲਗੋ ਤਾਜ ਮੇਰਾ ਤੇਰਾ ਫਿਰ ਪ੍ਰਸ਼ਨ ਮੈਲ ਸਾਹਿਬ ਦਾ ਤਿੰਨ ਵਿਲ ਪਾਵ ਹੈ ਕਿਤੇ ਕਿਹੜਾ ਚਾਹ ਕੁੰਬੜ ਸਾਹਿਬ ਜਾ ਕੇ ਕੋਟ ਬਣ ਜਾ ਰਹੇ ਪੁੱਤਰ ਕੋਈ ਹੋਏ ਨਿਜ ਕਰ ਪਾਇਆ ਕਵਨ ਸੁਣੇ ਜਿਸ ਕੀ ਤਿਰਵਲਾਵ ਹੈ ਪ੍ਰਸ਼ਨ ਹੈ ਮਨ ਮੰਦਰ ਤਨ ਸਾਜੀ ਵਾਰ ਇਸੀ ਮਧੇ ਵਾਸਤਵ ਪਾਰ ਇਸੀ ਪਿੱਤਰ ਸੁਣੀ ਸਾਹ ਹੋਏ ਉਤਰਿਆ ਪ੍ਰਸ਼ਨ ਹੈ ਕਵਨ ਤੋਂ ਦਾਤਾ ਲਈ ਸੰਚਾਰੇ ਇਹ ਪ੍ਰਸ਼ਨ ਕਰ ਕਿਰਪਾ ਜਾਂ ਮੇਲੇ ਸਾਹਿਬ ਜੇ ਉਹ ਕਿਰਪਾ ਕਰੇ ਫਿਰ ਉਹ ਮਿਲਦਾ ਹੋਰ ਕੋਈ ਢੰਗ ਨਹੀਂ ਹੁਣ ਅੱਜ ਤੈਨੂੰ ਨੀਂਦ ਆਉਣ ਡਈ ਹੈ
ਕੋਠੀ ਮੋਹਰੇ ਰੱਖੀ ਹੈ ਹੈਂ ਅਤੇ ਅੱਖਾਂ ਮੀਟ ਕੇ ਬੈਠੇ ਰਹਿੰਦੇ ਹਾਂ। ਇਸ ਤਰ੍ਹਾਂ ਦੀ ਵਿਦਿਆ ਨਹੀਂ ਪੜ੍ਹੀ ਜਾਂਦੀ ਜਿਵੇਂ ਕਰਦੇ ਹਾਂ। ਅੰਦਰ ਸ਼ੌਕ ਨਹੀਂ ਨਾ, ਟਾਈਮ ਬੰਦਾ ਉਦੋਂ ਬੈਠੇ ਹਾਂ ਅਤੇ ਚਲੋ ਟਾਈਮ ਪੂਰਾ ਕਰਨਾ ਉਰਕੀ ਹੈ। ਹੁਣ ਜਿਹੜਾ ਤੂੰ ਸੁੱਤਾ ਰਿਹਾ ਉਹ ਅਰਥ ਤੇਰੇ ਅੰਦਰ ਕਿਵੇਂ ਚੱਲ ਜਾਣਗੇ? ਸੁਰਤੀ ਵਿੱਚ ਅੱਖਾਂ ਨਾਲ ਦੇਖੋ ਅਤੇ ਐਨ ਸਾਵਧਾਨ ਹੋ ਕੇ ਬੈਠੋ। ਗੌੜੀ ਮਹੱਲਾ ਪੰਜਵਾਂ ਗੁਆਰੇ ਦੀ ਹੁਣ ਚੌਥੀ ਗੋੜੇ, ਇਸ ਤੋਂ ਪਦਾਰਥ ਪਹਿਲੇ ਕਰਨਾ। ਸੰਤ ਨੀ ਮਹਿਮਾ ਕੋਨ ਵਫਾ ਨੂੰ ਆਗਾਧ ਬੋਧ ਕਿਛ ਮਿਤ ਨਹੀਂ ਜਾਣੋ। ਹੁਣ ਪ੍ਰਜਨ ਮੈਂ ਕੌਣ ਆ ਜਿਹੜਾ ਸੰਤਾਂ ਦੀ ਸਮਗਰ ਸਾਰੀ ਮਹਿਮਾ ਦਾ ਕਥਨ ਕਰ ਸਕਾਂ, ਉਹਨਾਂ ਦਾ ਬੋਧ ਜਾਣਨਾ ਅਗਾਧ ਸਾਧ ਮੈਨੇ ਬਿਆਨ ਸੀ। ਇਸ ਵਾਸਤੇ ਕਹਿੰਦੇ ਮੈਂ ਸੰਤਾਂ ਦੀ ਕੁਝ ਮਰਜ਼ਾਦਾ ਨਹੀਂ ਜਾਣਦਾ। ਰਹਿਣ ਦਿਨ ਸਰਹਿ ਇੱਕ ਰੰਗਾ, ਉਹ ਸੰਤ ਜਿਹੜੇ ਮਹਾਤਮਾ ਰਹਿਣ ਦਿਨ ਦਿਨ ਰਾਤ ਇੱਕ ਪਰਮਾਤਮਾ ਦੇ ਰੰਗ ਆਨੰਦ ਵਿੱਚ ਰਹਿੰਦੇ ਆ, ਪ੍ਰਭ ਕੋ ਜਾਣੇ ਸਾਰੀ ਸੰਗਾ, ਉਹ ਪਰਮਾਤਮਾ ਨੂੰ ਸਦਾ ਆਪਣੇ ਨਾਲ ਜਾਣਦੇ ਆ। ਕਿਉਂਕਿ ਹੁਣ ਇਮਤਿਹਾਨ ਦਾ ਤੁਹਾਡਾ ਕੋਈ ਹੁੰਦਾ ਨਹੀਂ, ਅਤੇ ਕਿੰਨਾ ਚੇਤੇ ਕੀਤਾ ਇਮਤਿਹਾਨ ਦਾ ਵੀ ਇੱਕ ਡਰ ਹੁੰਦਾ ਨਾ, ਮੈਂ ਫੇਲ ਹੋਊਂਗਾ ਪਾਸ ਹੋਊਂਗਾ, ਇੱਥੇ ਕੀ ਆ ਕਿਹੜਾ ਪੁੱਛਣਾ ਦੱਸਣਾ, ਚਲੋ ਠੀਕ ਠਾਕ ਆ ਚੱਲੀ ਜਾਂਦਾ ਹੈਂ। ਅਸੀਂ ਤਾਂ ਆਪਣੀ ਤੋੜ ਤੁਰੀ ਜਾਂਦੇ ਹਾਂ, ਅਖਰ ਤੁਹਾਨੂੰ ਕੋਈ ਚੇਤੇ ਨਹੀਂ, ਨਾ ਕੋਈ ਸ਼ੌਕ ਆ ਮਨ ਦੇ ਅੰਦਰ, ਨਾ ਕੋਈ ਟਾਈਮ ਟੇਬਲ ਬਣਾਉਣੇ, ਇੰਨਾ ਚਿਰ ਪਾਠ ਕਰਨਾ, ਇੰਨਾ ਚਿਰ ਸੇਵਾ ਆ, ਹੁਣ ਇਹਨੂੰ ਕੰਠ ਕਰਨਾ ਜਾਂ ਨਹੀਂ ਕਰਨਾ, ਇੱਧਰ ਧਿਆਨ ਨਹੀਂ ਦਿੰਦੇ ਹੈਂ। ਕਿਉਂਕਿ ਮਹਾਰਾਜ ਕਿਰਪਾ ਲੰਗਰ ਪਾਣੀ ਮਿਲੀ ਜਾਂਦਾ, ਲੋੜ ਵੀ ਕੀ ਆ ਮਿਹਨਤ ਕਰਨ ਦੀ। ਰਹਿਣ ਦਿਨ ਸਰਹਿ ਇੱਕ ਰੰਗਾ, ਪ੍ਰਭ ਕੋ ਜਾਣੇ ਸਦ ਹੀ ਸੰਗਾ, ਉਹ ਸੰਤ ਜਿਹੜੇ ਰਹਿਣ ਦਿਨ ਦਿਨ ਰਾਤ ਇੱਕ ਪਰਮਾਤਮਾ ਦੇ ਰੰਗਾ ਆਨੰਦ ਵਿੱਚ ਟਿਕੇ ਰਹਿੰਦੇ ਆ, ਅਤੇ ਉਹ ਆਪਣੇ ਨਾਲ ਜਾਣਦੇ ਵੀ ਹਰ ਵੇਲੇ ਨਾਲ ਆ। ਠਾਕਰ ਨਾਮ ਕੀਓਨ ਬਰਤਨ ਤ੍ਰਿਪਤ ਗਾਵਨ ਹਰਤਾ ਦਰਸ਼ਨ, ਉਹਨਾਂ ਸੰਤ ਮਹਾਤਮਾ ਨੇ ਠਾਕਰ ਪਰਮੇਸ਼ਰ ਦੇ ਨਾਮ ਨੂੰ ਆਪਣੇ ਬਰਤਨ ਬਾਲੇਵਾ ਬਣਾਇਆ ਹੋਇਆ, ਉਹ ਨਾਮ ਦੀ ਬਰਕਤ ਨਾਲ ਸਾਰਾ ਕੁਛ ਕਰਦੇ ਆ। ਔਰ ਕਹਿੰਦੇ ਉਹਨਾਂ ਦੇ ਦਰਸ਼ਨ ਕਰਕੇ ਤ੍ਰਿਪਤ ਹੋ ਕੇ ਅਗਾਵਨ ਮਹੀਨੇ ਰੱਜੇ ਰਹਿੰਦੇ, ਮਾਲਕ ਦੇ ਦਰਸ਼ਨ ਸਦਾ ਵਾਸ ਤ੍ਰਿਪਤ ਰਹਿੰਦੇ ਰੱਜੇ ਰਹਿੰਦੇ। ਫਿਰ ਕਹਿੰਦੇ ਆ ਕਿ ਇਸ ਲੋਕ ਦੇ ਪਦਾਰਥਾਂ ਨੂੰ ਤ੍ਰਿਪਤ ਰਹਿੰਦੇ ਆ, ਅਤੇ ਸਵਰਗ ਦੇ ਪਦਾਰਥ ਉਹਨਾਂ ਨੂੰ ਵੀ ਰੱਜੇ ਰਹਿੰਦੇ। ਹਾਂਜੀ, ਇਸ ਵਾਸਤੇ ਅਗਾਵਨ ਮਹੀਨੇ ਰੱਜੇ ਰਹਿੰਦੇ, ਸਦਾ ਤ੍ਰਿਪਤ ਰਹਿੰਦੇ ਪਦਾਰਥਾਂ ਨਾਲ, ਮਨ ਸੁਰਤੀ ਬਿਲਕੁਲ ਦੌੜਦੀ, ਹਰ ਸੰਗ ਰਾਤੇ ਮਨ ਤਨ ਹਰੇ, ਗੁਰਪੂਰੇ ਕੀ ਸਰਨੀ ਪਰੇ ਰਹੋ। ਕਿਉਂਕਿ ਜਿਹੜੇ ਮੁੱਖ ਦੇ ਮਾਂ ਬਾਏ ਕਰਦੇ ਨਾ, ਮਾਫਕ ਨਹੀਂ ਹੁੰਦੇ। ਸਕੂਲਾਂ 'ਚ ਲੋਕ ਮਾਇਆ ਖਰਚਦੇ ਆ, ਅੱਠ ਅੱਠ ਦਸ ਘੰਟੇ ਅਸੀਂ ਆ ਟਾਈਮ ਟਿਊਸ਼ਨਾਂ ਵੀ ਲਾਉਂਦੇ, ਉੱਥੇ ਵੀ ਪੈਸੇ ਦੇਣੇ ਪੈਂਦੇ ਆ, ਬੱਸਾਂ ਵਾਲਿਆਂ ਦੇ ਵੀ ਪੈਸੇ ਦੇਣੇ ਪੈਂਦੇ ਆ, ਫਿਰ ਤਾਂ ਪੜ੍ਹਦੇ ਆ। ਜਿੱਥੇ ਮੁਫਤ ਸਾਰਾ ਹੀ ਕੁਛ ਹੋਵੇ ਫਿਰ ਉਹਦੀ ਕਦਰ ਨਹੀਂ। ਲੰਗਰ ਵੀ ਮੁਫਤ, ਸਾਬਣ ਤੇਲ ਵੀ ਮੁਫਤ, ਕੱਪੜਾ ਲੀੜਾ ਵੀ ਮੁਫਤ, ਡੱਬਿਆ ਵੀ ਮੁਫਤ, ਫਿਰ ਉਹਦੀ ਕਦਰ ਨਹੀਂ। ਗੁਰੂ ਨਾਨਕ ਦੇ ਘਰੋਂ ਵੀ ਸਾਰੀਆਂ ਬਲਸਾਂ ਮਿਲਦੀਆਂ, ਇਹਦੀ ਕਦਰ ਕਰੋ। ਤ੍ਰਿਪਤ ਅਗਾਵਨ ਹਰ ਕੇ ਦਰਸ਼ਨ, ਉਹ ਪਦਾਰਥ ਨਾਲ ਤ੍ਰਿਪਤ ਹੋ ਗਿਆ ਆ, ਕਿਉਂਕਿ ਮਨ ਵਿੱਚ ਹਰੀ ਦੇ ਦਰਸ਼ਨਾਂ ਦੀ ਭੁੱਖ ਆ। ਹਰ ਸੰਗ ਰਾਤੇ ਮੰਤਨ ਹਰੇ, ਗੁਰਪੂਰੇ ਕੀ ਸਰਨੀ ਪਰੇ ਰਹੋ। ਉਹ ਹਰੀ ਨਿਰੰਕਾਰ ਪਰਮੇਸ਼ਰ ਨਾਲ ਸਦਾ ਕਰਨ ਦੇ ਮੇਲੇ ਰਹਿਣ ਕਰਕੇ ਉਹਨਾਂ ਦਾ ਮਨ ਵੀ ਤਨ ਵੀ ਸ਼ੁਭ ਗੁਣਾਂ ਨਾਲ ਹਰਿਆ ਭਰਿਆ ਰਹਿੰਦਾ, ਪੂਰੇ ਸਾਧੂ ਨੇ ਸ਼ਰਨ ਵਿੱਚ ਉਹ ਪਏ ਰਹਿੰਦੇ। ਚਰਨ ਕਮਲਾਤਮ ਆਧਾਰ, ਇਹ ਕਹਿੰਦੇ ਹਰ ਹੈ ਆਗਿਆਕਾਰ, ਸਾਧੂ ਵਾਲੇ ਚਰਨ ਕਮਲਾਂ ਕਹਿੰਦੇ ਉਹਨਾਂ ਦੇ ਆਤਮ ਆਧਾਰ, ਉਹਨਾਂ ਨੇ ਮਨ ਦਾ ਆਸਰਾ ਬਣਾਇਆ ਸਤਿਗੁਰਾਂ ਦੇ ਚਰਨਾਂ ਨੂੰ। ਆਗਿਆਕਾਰ ਅਤੇ ਹੁਕਮ ਕਰਨ ਵਾਲੇ ਇੱਕ ਪਰਮਾਤਮਾ ਨੂੰ ਸਾਰਿਆਂ ਵਿੱਚ ਨਿਹਾਰ ਹੈ, ਦੇਖਦੇ ਆਤਮਾ ਕਰਕੇ ਉਹਦੀ ਸੱਤਾ ਵਰਤ ਰਹੀ ਹੈ। ਏਕੋ ਬਣ ਜੇਕੋ ਵਿਵਹਾਰੀ, ਅਵਰ ਨਾ ਜਨ ਹੈ ਬਿਨ ਨਿਰੰਕਾਰੀ, ਇੱਕ ਨਾਮ ਦਾ ਬਣ ਵਪਾਰ ਕਰਦੇ, ਇੱਕ ਨਾਮ ਦਾ ਵਿਹਾਰ ਕਰਦੇ, ਇੱਕ ਨਾਮ ਤੋਂ ਨਿਰੰਕਾਰ ਪਰਮੇਸ਼ਵਰ ਤੋਂ ਬਿਨਾਂ ਕਿਸੇ ਨੂੰ ਜਾਣਦੇ ਨਹੀਂ, ਭਾਵ ਸਾਰਿਆਂ ਵਿੱਚ ਆਤਮ ਸੱਤਾ ਦੇਖਦੇ। ਹਰ ਸੋਗ ਤੂਹੂੰ ਅਤੇ ਮੁਗਤੇ, ਸਦਾ ਲਿਪਤ ਯੋਗ ਅਰ ਯੋਗ ਤੇ। ਕਹਿੰਦੇ ਫਿਰ ਜਦੋਂ ਪਦਾਰਥਾਂ ਦੀ ਪ੍ਰਾਪਤੀ ਹੋ ਜਾਂਦੀ ਹਰ ਹੁੰਦਾ, ਪਦਾਰਥਾਂ ਦੇ ਚਲੇ ਜਾਣ ਨਾਲ ਸੋਗ ਹੁੰਦਾ, ਪਰ ਉਹ ਜਿਹੜੇ ਗੁਰਮੁਖ ਪਿਆਰ ਇਹਨਾਂ ਦੋਹਾਂ ਤੋਂ ਮੁਕਤੇ ਮੈਨੇ, ਇਹਨਾਂ ਤੋਂ ਛੁਟਕਾਰਾ ਪਾ ਕੇ ਰਹਿੰਦੇ ਆ, ਉਹ ਹਰਖ ਵਿੱਚ ਸੋਗ ਵਿੱਚ ਇੱਕ ਰਸ ਅਵਸਥਾ ਰਹਿੰਦੀ, ਅਤੇ ਮਾਇਆ ਪਦਾਰਥਾਂ ਤੋਂ ਹਮੇਸ਼ਾ ਅਲਿਪਤ ਮੈਨੇ ਅਸੰਗ ਰਹਿੰਦੇ ਆ।
ਔਰ ਉਹਦੀ ਭਗਤੀ ਵਿੱਚ ਜੁਗ ਤੇ ਮੈਨੇ ਜੁੜੇ ਰਹਿੰਦੇ ਵੀ ਸਹਿ ਸਾਹਮਣੇ ਸਭ ਤੇ ਰਹਿ ਕੇ ਪਾਰ ਬ੍ਰਹਮ ਕਾ ਹੋਏ ਧਿਆਨ ਧਰਦੇ ਤਨ ਕਰਕੇ ਵੀ ਸਾਰਿਆਂ ਵਿੱਚ ਬੈਠੇ ਨਿਗਾਹ ਚੁਣਦੇ ਮਨ ਕਰਕੇ ਵੀ ਸਾਰਿਆਂ ਤੋਂ ਨਿਰਲੇਪ ਰਹਿੰਦੇ ਉਹ ਜਿਹੜੇ ਸੰਤ ਮਹਾਤਮਾ ਠੇਕਰ ਪਰਮਾਤਮਾ ਦਾ ਧਿਆਨ ਧਾਰੀ ਰੱਖਦੇ ਪੂਰਨ ਸੰਤਾਂ ਦੀ ਗੱਲ ਹੈ ਕੋਈ ਭੇਖੀਆਂ ਦੀ ਗੱਲ ਨਹੀਂ ਸੰਤਨ ਕੀ ਮਹਿਮਾ ਕਵਨ ਬਖਾਨੋ ਅਗਾਧ ਬੋਧ ਕਿਸ ਨਿਤ ਨਹੀਂ ਜਾਣੋ ਇਹੋ ਜਿਹੜੇ ਕਰਨੀ ਵਾਲੇ ਮਹਾਂਪੁਰਖ ਹੈ ਉਹਨਾਂ ਸੰਤ ਮਹਾਤਮਾ ਦੀ ਕਿਹੜੀ ਕਿਹੜੀ ਮਹਿਮਾ ਪਾਤਸ਼ਾਹਾਂ ਦੇ ਕਥਨ ਕਰਕੇ ਦੱਸੀ ਉਹਨਾਂ ਨੂੰ ਅਗਾਧ ਪ੍ਰਭੂ ਦਾ ਬੋਧ ਜਿਹੜਾ ਗਿਆਨ ਪ੍ਰਾਪਤ ਹੈ ਇਸ ਵਾਸਤੇ ਕਹਿੰਦੇ ਮੈਂ ਉਹਨਾਂ ਦੀ ਕੁਝ ਵੀ ਮਰਿਆਦਾ ਨਹੀਂ ਜਾਣਦਾ ਦੱਸੀ ਨਹੀਂ ਜਾਂਦੀ ਮਿਤ ਮਰਿਆਦਾ ਪਾਰ ਬ੍ਰਹਮ ਹੋਏ ਕਿਰਪਾ ਕੀਜੇ ਧੂਰ ਸੰਤਨ ਕੀ ਨਾਨਕ ਦੀਜੇ ਇਹਦਾ ਜੇ ਪਾਤਸ਼ਾਹ ਪਾਰ ਬ੍ਰਹਮ ਪਰਮੇਸ਼ਰ ਦੇ ਕਿਰਪਾ ਕਰ ਦਿਓ ਇਸ ਵਾਸਤੇ ਸੰਤਾਂ ਦੀ ਚਰਨ ਧੂੜੀ ਸਾਨੂੰ ਦੇਣਾ ਕਰੋ ਕਿਉਂਕਿ ਇਹ ਜਿਹੜੇ ਮਹਾਂਪੁਰਖ ਹੈ ਉਹਨਾਂ ਦੇ ਚਰਨਾਂ ਦੀ ਧੂੜ ਦੇ ਉਦਾਸ ਬਣ ਗਈ ਉਹਨਾਂ ਦੇ ਹੁਕਮ ਚਾਹ ਕੇ ਜਨਮ ਸੁਆਰ ਲਈਏ ਗੌੜੀ ਗੁਆਰੀ ਨੂੰ ਮਹਲਾ ਪੰਜਵਾਂ ਪਰਮਾਤਮਾ ਅੱਗੇ ਬੇਨਤੀ ਕਰਦੇ ਹਾਂ ਤੂੰ ਮੇਰਾ ਸਖਾ ਤੂੰ ਹੀ ਮੇਰਾ ਮੀਤ ਤੂੰ ਮੇਰਾ ਪ੍ਰੀਤਮ ਤੁਮ ਸੰਗ ਹੀਤ ਕਿ ਪਰਮਾਤਮਾ ਤੂੰ ਹੀ ਇਸ ਲੋਕ ਦਾ ਸਖਾ ਹੈ ਤੂੰ ਹੀ ਪ੍ਰਲੋਕ ਦਾ ਮਿੱਤਰ ਹੈ ਸੰਸੰ ਮੇਰਾ ਪ੍ਰੀਤਮ ਤੂੰ ਹੀ ਕਹਿੰਦੇ ਤੇਰੇ ਨਾਲ ਮੇਰਾ ਹੀਤ ਮੈਨੇ ਹਿੱਤਿਆ ਤੇਰੇ ਨਾਲ ਹੀ ਸਾਡਾ ਪਿਆਰ ਹੈ ਤੂੰ ਮੇਰੀ ਪੱਤ ਤੂੰ ਹੈ ਮੇਰਾ ਗਹਿਣਾ ਤੁਝ ਨਿਮਖ ਨਾ ਜਾਈ ਰਹਿਣਾ ਮੇਰੀ ਇੱਜ਼ਤ ਵੀ ਮਾਲਕਾ ਤੂੰ ਹੀ ਹੈ ਮੇਰਾ ਗਹਿਣਾ ਸ਼ਿੰਗਾਰ ਵੀ ਤੂੰ ਹੀ ਹੈ ਅਤੇ ਮੇਰਾ ਆਸਰਾ ਵੀ ਤੂੰ ਹੀ ਹੈ ਗਹਿਣਾ ਨਾਮ ਆਸਰੇ ਦਾ ਵੀ ਹੁੰਦਾ ਕੁਝ ਵੀ ਨਿਮਖ ਨਾ ਜਾਈ ਰਹਿਣਾ ਆਪ ਜੀ ਤੋਂ ਨਿਮਖ ਥੋੜ੍ਹਾ ਮਾਤਰ ਵੀ ਮੇਰੇ ਤੋਂ ਰਿਹਾ ਨਹੀਂ ਜਾਂਦਾ ਕਿਉਂਕਿ ਜਦੋਂ ਪ੍ਰੇਮ ਪੈ ਜਾਵੇ ਸਾਨੂੰ ਰਿਹਾ ਹੁੰਦਾ ਤੂੰ ਮੇਰੇ ਲਾਲਨ ਤੂੰ ਮੇਰੇ ਪ੍ਰਾਣ ਤੂੰ ਮੇਰੇ ਸਾਹਿਬ ਤੂੰ ਮੇਰੇ ਖਾਨ ਰਾਓ ਕਿ ਮੇਰੇ ਲਾਲਨ ਪਿਆਰੇ ਮੇਰਾ ਤੁਹਾਡੇ ਨਾਲ ਪਿਆਰ ਹੈ ਤੁਸੀਂ ਮੇਰੇ ਪ੍ਰਾਣ ਰੂਪੀ ਤੁਸੀਂ ਹੋ ਪਿਆਰੇ ਵੀ ਤੁਸੀਂ ਹੈ ਪ੍ਰਾਣ ਰੂਪੀ ਤੁਸੀਂ ਹੈ ਲਾਲਨ ਨਾਮ ਪਿਆਰੇ ਦਾ ਤੁਸੀਂ ਮੇਰੇ ਸਾਹਿਬ ਮਾਲਕ ਹੈ ਤੁਸੀਂ ਮੇਰੇ ਖਾਨ ਸਰਦਾਰ ਹੈ ਮੈਨੂੰ ਖਾਣ ਪੀਣ ਦਾ ਨਾਲ ਵੀ ਤੁਸੀਂ ਹੈ ਸਾਰਾ ਕੁਛ ਜੋ ਤੁਮ ਰੱਖੋ ਅਤੇ ਵੀ ਰਹਿਣਾ ਜੋ ਤੁਮ ਕਹੋ ਸੋਈ ਮੈਂ ਕਰਨਾ ਜਿਸ ਤਰ੍ਹਾਂ ਆਪ ਰੱਖਦੇ ਹਾਂ ਅਸੀਂ ਉਸੇ ਤਰ੍ਹਾਂ ਰਹਿੰਦੇ ਹਾਂ ਜਿਹੜਾ ਆਪ ਕਹਿੰਦੇ ਹਾਂ ਉਹੀ ਬਚਨ ਅਸੀਂ ਕਰਦੇ ਹਾਂ ਜਹ ਵੇਖੋ ਤਾਂ ਤੁਮ ਵਸਣਾ ਨਿਰਭਉ ਨਾਮ ਜਪੋ ਤੇਰਾ ਰਸਣਾ ਜਿੱਥੇ ਕਿਤੇ ਵੀ ਵੇਖਦੇ ਹਾਂ ਆਪ ਹੀ ਵਸਦੇ ਹਾਂ ਤੁਹਾਤੋਂ ਬਿਨਾਂ ਤਾਂ ਕੋਈ ਹੈ ਹੀ ਨਹੀਂ ਜਪ ਸਰੂਪ ਹੈ ਇਹ ਨਿਰਭਉ ਨਿਰੰਕਾਰ ਪਰਮੇਸ਼ਰ ਮੈਂ ਤਾਂ ਜੀਵ ਨਾਲ ਤੇਰਾ ਨਾਮ ਹੀ ਜਪਦਾ ਹਾਂ ਹੋਰ ਕਰਨ ਯੋਗਾ ਨਹੀਂ ਵੀ ਤੁਹਾਡੀ ਕਿਰਪਾ ਹੋਵੇ ਤਾਂ ਹੀ ਨਾਮ ਜਪਿਆ ਜਾਂਦਾ ਹੈ ਤੂੰ ਮੇਰੀ ਨਵਲ ਤੂੰ ਭੰਡਾਰ ਰੰਗ ਰਸਾ ਤੂੰ ਮਨ ਆਧਾਰ ਮੇਰੀ ਨੌਨਿਧੀ ਰੂਪੀ ਤੂੰ ਹੀ ਹਾਂ ਭੰਡਾਰਾ ਰੂਪੀ ਤੂੰ ਹੀ ਹੈ ਸਾਰਿਆਂ ਰੰਗਾਂ ਵਿੱਚ ਰਸੇ ਹੋਏ ਪਰਮਾਤਮਾ ਤੂੰ ਹੀ ਮੇਰੇ ਮਨ ਦਾ ਆਧਾਰ ਆਸਰਾ ਤੂੰ ਹੈ ਮੇਰੀ ਸੋਭਾ ਤੁਮ ਸੰਗ ਰਚੀਆ ਤੂੰ ਮੇਰੀ ਓਟ ਤੂੰ ਹੈ ਮੇਰਾ ਤਕੀਆ ਮੇਰੀ ਸੋਭਾ ਵੀ ਤੂੰ ਹੀ ਹੈ ਮੇਰਾ ਮਨ ਆਪ ਦੇ ਨਾਲ ਹੁਣ ਰੱਚ ਨੱਚ ਗਿਆ ਤੁਹਾਤੋਂ ਬਿਨਾਂ ਹੁਣ ਦਿਰਤੀ ਟਿਕਦੀ ਨਹੀਂ ਤੁਹਾਡੇ ਚਰਨਾਂ ਵਿੱਚ ਜੁੜੀ ਰਹਿੰਦੀ ਹੈ ਮੇਰੇ ਮਨ ਦੀ ਓਟ ਵੀ ਤੁਸੀਂ ਹਾਂ ਮੇਰੇ ਮਨ ਦਾ ਤਕੀਆ ਮੈਨੇ ਆਸਰਾ ਵੀ ਤੂੰ ਹੀ ਤਕੀਆ ਮੈਨੇ ਆਸਰਾ ਮੰਤਨ ਅੰਤਰ ਤੁਸੀਂ ਤੇ ਆਇਆ ਮਰਮ ਤੁਮਾਰਾ ਗੁਸਤੇ ਪਾਇਆ ਕਹਿੰਦੇ ਮੈਂ ਮਨ ਕਰਕੇ ਤਨ ਕਰਕੇ ਆਪ ਨੂੰ ਤੇ ਆਇਆ ਤੈਨੂੰ ਧਿਆਉਂਦੇ ਹਾਂ ਆਪ ਦੀ ਪ੍ਰਾਪਤੀ ਦਾ ਮਰਮ ਭੇਦ ਕਹਿੰਦੇ ਮੈਂ ਸਤਿਗੁਰਾਂ ਪਾਸੋਂ ਪਾ ਲਿਆ ਸਤਿਗੁਰ ਦੇ ਜਿਹੜਿਆ ਇੱਕ ਇੱਕ ਹੈ ਨਾਨਕ ਦਾ ਸਾਰਾ ਹਰ ਇੱਕ ਹੈ ਕਹਿੰਦੇ ਸਤਿਗੁਰ ਉਪਦੇਸ਼ ਨੇ ਮੈਂ ਇੱਕੋ ਇੱਕ ਆਪ ਜੀ ਨੂੰ ਸਾਰੇ ਪਾਸੇ ਦ੍ਰਿੜ ਕਰ ਲਿਆ ਵੀ ਪੱਕੀ ਗੱਲ ਕਰ ਲਈ ਕਿ ਤੇਰੇ ਬਿਨਾਂ ਕੋਈ ਨਹੀਂ ਤੂੰ ਹੀ ਆ ਸਾਰੇ ਪਾਸੇ ਇਸ ਵਾਸਤੇ ਮਹਾਰਾਜ ਕਿਰਪਾ ਕਰਕੇ ਬਚਨ ਕਰਦੇ ਆ ਕਿ ਮੈਂ ਦਾਸ ਨੇ ਆਪ ਦਾ ਜਿਹੜਾ ਨਾਮ ਆ ਇਸ ਦੀ ਟੇਕ ਗ੍ਰਹਿਣ ਕਰ ਲਈ ਹੈ ਗੌੜੀ ਵਾਰੀ ਮਹੱਲਾ ਪੰਜਵਾਂ ਫਿਰ ਜਿਹੜਿਆ ਸੋਜਨ ਬੇਨਤੀ ਦੀ ਮਹਾਰਾਜ ਕਿ ਜਿਹੜੀ ਮਾਇਆ ਬਾਰੇ ਗੱਲ ਕਰਦੇ ਹਾਂ ਕਿ ਮਾਇਆ ਕੈਸੀ ਹੈ ਪਾਤਸ਼ਾਹ ਕਹਿੰਦੇ ਮਾਇਆ ਵਿਆਪਤ ਬਹੁਤ ਪ੍ਰਕਾਰੀ ਹੈ ਮਾਇਆ ਜਿਹੜੀ ਬਹੁਤ ਢੰਗਾਂ ਰੰਗਾਂ ਨਾਲ ਵਿਆਪ ਰਹੀ ਹੈ ਇੱਕ ਰੂਪ ਨਹੀਂ ਕਈ ਰੂਪਾਂ 'ਚ ਆ ਕੇ ਚਿੰਬੜਦੀ ਹੈ ਵਿਆਪਤ ਹਰ ਸੋਗ ਵਿਸਥਾਰ ਕਿਸੇ ਨੂੰ ਹਰ ਕਰੋ ਹੋ ਕੇ ਵਿਆਪਦੀ ਹੈ ਕਿਨੂੰ ਸੋਗ ਚਿੰਤਾ ਰੂਪ ਹੋ ਕੇ ਵਿਆਪਦੀ ਹੈ ਵਿਆਪਤ ਸੁਰਗ ਨਰਗ ਅਵਤਾਰ ਕਿਸੇ ਨੂੰ ਫਿਰ ਬਹੁਤ ਵਿਸਥਾਰ ਕਰਨ ਰੂਪਾਂ ਵਿਆਪਦੀ ਹੈ ਇੰਨੇ ਖਿਡਾਰੇ ਪਾਏ ਹੋਏ ਆ ਜਿਹਦਾ ਹਿਸਾਬ ਕਿਤਾਬ ਹੀ ਕੋਈ ਨਹੀਂ ਕਿਸੇ ਨੂੰ ਸੁਰਗਾਂ ਵਿੱਚ ਉਤਰਨਾ ਕਿਸੇ ਨੂੰ ਨਰਕਾਂ ਵਿੱਚ ਉਤਰਨਾ ਰੂਪ ਹੋ ਕੇ ਵਿਆਪ ਰਹੀ ਹੈ ਕੋਈ ਪੁੰਨਾ ਨਾ ਸਵਰਗ ਵਿੱਚ ਚਲੇ ਜਾਂਦਾ ਕੋਈ ਪਾਪਾਂ ਨਾਲ ਨਰਕਾਂ ਜਾ ਟਿਕਦਾ ਵਿਆਪਤ ਧੰਨ ਨਿਰਧਨ ਪੇਗ ਸੋਭਾ ਮੂਲ ਵਿਆਦੀ ਵਿਆਪਤ ਲੋਭਾ ਕਿਸੇ ਨੂੰ ਧਨ ਰੂਪ ਹੋ ਕੇ ਕਿ ਨਿਰਧਨ ਕੰਗਾਲੀ ਰੂਪ ਹੋ ਕੇ ਉਹ ਵਿਚਾਰੇ ਮੰਗਦੇ ਫਿਰਦੇ ਹੈ ਔਰ ਕਿਸੇ ਨੂੰ ਵੇਖਣਾ ਰੂਪ ਹੋ ਕੇ ਕਿਸੇ ਨੂੰ ਸੋਭਾ ਰੂਪ ਹੋ ਕੇ ਮਾਇਆ ਵਿਆਪ ਰਹੀ ਹੈ ਮੂਲ ਵਿਆਦੀ ਵਿਆਪਤ ਲੋਭਾ
ਕਿਸੇ ਨੂੰ ਸਾਰਿਆਂ ਦੀ ਵਿਆਧੀ ਰੋਗਾਂ ਦਾ ਮੂਲ ਕਾਰਨ ਕੀ ਹੈ? ਲੋਭ ਹੋ ਕੇ ਮਾਇਆ ਵਿਆਪ ਰਹੀ ਹੈ। ਹਾਂਜੀ, ਇੰਨਾ ਲੋਭ ਆ ਮਨ 'ਚ, ਉਹ ਮਨ ਤ੍ਰਿਪਤ ਨਹੀਂ ਹੁੰਦਾ, ਦੌੜੇ ਭੱਜੇ ਫਿਰਦੇ ਆ।

ਪੁੱਤਰ ਕਲੱਤਰ ਸੰਗ ਰਾਤਾਂ ਕਿਸੇ ਨੇ ਇਹਨੂੰ ਕਹਿੰਦੇ ਹੰਗਤਾ ਬੜੀ ਬੁੱਧੀ ਦਾ ਮਾਤਾ ਮੈਨੇ ਮਸਤੀ ਚੜੀ ਹੋਈ ਹੈ ਅਸੀਂ ਮਾਂ ਵਿਆਪ ਰਹੀ ਜਿਹੜੀ ਬਹੁਤ ਮਾਇਆ ਹੋ ਜਾਂਦੀ ਨਾ ਅਤੇ ਮਸਤੀ ਬਹੁਤ ਚੜ ਜਾਂਦੀ ਹੈ ਹੰਕਾਰ ਨਾਲ ਤਾਂ ਮਸਤ ਜਾਂਦੇ ਅਤੇ ਸ਼ਰਾਬਾਂ ਖੁਬਾਂ ਪੀ ਕੇ ਫਿਰ ਫਰਜੀ ਜੀ ਮਸਤੀ ਹੋਰ ਪੈਦਾ ਕਰ ਲੈਂਦੇ ਵਿਆਹ ਪੁੱਤਰ ਕਲੱਤਰ ਸੰਗਰਾਤ ਕਿਹਨੂੰ ਪੁੱਤਰ ਕਲੱਤਰ ਇਸ ਤਰੀ ਨਾਲ ਦਿਨ ਰਾਤ ਟੱਬਰ ਦੇ ਵਿੱਚ ਕਹਿ ਖਾ ਚੂਏ ਇਹ ਮਾਇਆ ਵਿਆਪ ਰਹੀ ਹੈ ਇਹ ਬਹਿ ਜਾਂਦੇ ਉਹ ਕੁਰਸੀਆਂ ਡਾਹੀਆਂ ਉਹਨੇ ਮੇਜ਼ ਹੁੰਦੇ ਆ ਅਤੇ ਡੋਂਗੇ ਡੋਂਗੇ ਰੱਖ ਲੈ ਉਹਨੇ ਚਮਚਾ ਉਹਦੇ ਮੂੰਹ 'ਚ ਪਾ ਤਾ ਉਹਨੇ ਉਹਦੇ ਪਾ ਤਾ ਅਤੇ ਉਹ ਰੰਗੀਨ ਦੀ ਫਿਲਮ ਆ ਨਾ ਗੰਦੀਆਂ ਫਿਲਮਾਂ ਦਿੱਤੀਆਂ ਦੇ ਗੀਤ ਸੁਣੀ ਜਾਂਦੇ ਆ ਨਾ ਇਹ ਪਿਆ ਇਸ ਤਰ੍ਹਾਂ ਇੱਕ ਦੂਜੇ ਨੂੰ ਟਾਂਚਾ ਮਖੌਲ ਕਰਦੇ ਆ ਐਂ ਵਿਆਪ ਰਹੀ ਹੈ ਵਿਆਪਤ ਹੱਸ ਘੋੜੇ ਹਰ ਵਸਤਾ ਵਿਆਪਤ ਰੂ ਜੋਨ ਮਦ ਮਸਤਾ ਕਿਹਨੂੰ ਹੱਸ ਹਾਥੀ ਬੜੇ ਖੁਸ਼ ਹੁੰਦੇ ਆ ਕਈਆਂ ਨੂੰ ਘੋੜੇ ਅਤੇ ਵਸਤਾ ਮੈਨੇ ਬਹੁਤ ਵਸਤੂਆਂ ਰੂਪ ਰੰਗਾਂ ਰੰਗਾਂ ਦੀਆਂ ਚੀਜ਼ਾਂ ਇਕੱਠੀਆਂ ਕਰਦੇ ਆ ਵਸਤਾ ਵਸਤਰ ਕੱਪੜਿਆਂ ਰੂਪ ਫਿਰ ਕਈ ਤਰ੍ਹਾਂ ਦੇ ਰੰਗ ਬਿਰੰਗੇ ਲੀੜੇ ਪਾਉਂਦੇ ਆ ਉਹਨਾਂ ਨੂੰ ਕਈ ਤਰ੍ਹਾਂ ਦੀ ਮੀਨਾਕਾਰੀ ਕੱਢ ਕਢਾਈ ਕਰਦੇ ਆ ਹੋਰ ਗੋਟੇ ਗਾਟੇ ਸਿਲਮੇ ਸਤਾਰੇ ਲਾਉਂਦੇ ਆ ਇਸ ਤਰ੍ਹਾਂ ਵਿਆਪ ਰਹੀ ਹੈ ਔਰ ਵਸਤੇ ਬੰਨਣ ਨੂੰ ਵੀ ਮਾਇਆ ਵਿਆਪ ਰਹੀ ਹੈ ਹਾਂਜੀ ਫਿਰ ਉਹ ਝੋਲੇ ਇਕੱਠੇ ਕਰੀ ਫਿਰਦੇ ਆ ਅੱਜ ਕੱਲ੍ਹ ਬੜ ਬੜੇ ਬੈਗ ਬੂਝਾ ਲਈ ਫਿਰਦੇ ਆ ਕਿਸੇ ਨੂੰ ਸੁੰਦਰ ਰੂਪ ਦਾ ਮਦ ਹੰਕਾਰ ਹੋ ਕੇ ਕਿਸੇ ਨੂੰ ਜੋਗਨ ਵਿੱਚ ਮਾਸੂਮ ਰੂਪ ਕਰਕੇ ਮਾਇਆ ਵਿਆਪ ਰਹੀ ਹੈ ਵਿਆਪਤ ਰੂਪ ਜੋਗਨ ਮਦ ਮਾਤਾ ਮਸਤਾ ਇਸ ਵਾਸਤੇ ਫਿਰ ਕਹਿੰਦੇ ਕਿਸੇ ਨੂੰ ਮਦ ਸ਼ਰਾਬ ਦੇ ਵਿੱਚ ਮਸਤ ਹੋਣਾ ਕਰਕੇ ਵਿਆਪ ਰਹੀ ਹੈ ਜਿਹੜੇ ਪੀ ਲੈਂਦੇ ਫਿਰ ਦੇਖ ਲਓ ਕਿਵੇਂ ਕੀ ਕੁਝ ਕਰਦੇ ਬਹੁਤ ਡਰਾਮੇਬਾਜ਼ੀ ਕਰਦੇ ਉਹ ਕਹਿੰਦੇ ਨਾ ਵੀ ਅਕਬਰ ਕਬੀਰ ਵੱਲ ਆਇਆ ਸੀ ਨਾ ਅਤੇ ਡੱਬ ਅਤੇ ਬੋਤਲ ਸੀ ਉਹ ਕਹਿੰਦਾ ਹੈ ਕਿ ਉਹ ਕਹਿੰਦਾ ਜੀ ਬੁੱਲ ਵਲਿਆ ਕਹਿੰਦਾ ਨਹੀਂ ਕੱਜ ਦੱਸ ਕਹਿੰਦੇ ਤੋਤਾ ਕਹਿੰਦੇ ਨਹੀਂ ਕਹਿੰਦੇ ਬਾਂਦਰ ਆ ਅਸੀਂ ਨਹੀਂ ਅਜੇ ਕੋਤਾ ਕਹਿੰਦੇ ਬੀਰਬਲ ਕਿਉਂ ਟਿਚਰਾਂ ਕਰਦਾ ਜਦ ਨੂੰ ਅਤੇ ਬੋਤਲ ਦੱਸ ਦੀ ਉਹ ਕਹਿੰਦੇ ਤਾਂ ਸ਼ਰਾਬ ਆ ਉਹ ਕਹਿੰਦਾ ਉਹੀ ਤਾਂ ਗੱਲ ਆ ਨਾ ਅੱਧਪਾ ਪੀ ਕੇ ਬੁਲਬੁਲ ਬਣ ਜਾ ਪੂਰਾ ਪੀ ਕੇ ਤੋਤਾ ਅਧੀਆ ਪੀ ਕੇ ਬਾਂਦਰ ਬਣ ਜਾ ਬੋਤਲ ਪੀ ਕੇ ਖੋਤਾ ਇਹ ਤਾਂ ਇਹੋ ਕੰਮ ਕਰਦੀ ਹੈ ਸੋ ਇਸ ਵਾਸਤੇ ਹੁਣ ਚਿੰਬੜੀ ਹੋਈ ਹੈ ਵਿਆਪਤ ਭੂਮ ਰੰਗ ਕਰ ਰੰਗਾ ਵਿਆਪਤ ਗੀਤ ਨਾਦ ਸੁਣ ਸੰਗਾ ਕਿਸੇ ਨੂੰ ਭੂਮ ਪਿਰਥੀ ਰੂਪ ਹੋਏ ਮੇਰੀ ਜ਼ਮੀਨ ਹੈ ਜੀ ਉਹ ਦੇਖੋ ਜਿੱਥੇ ਕਿਵੇਂ ਆ ਜਾਂਦੀ ਆਪਣਾ ਹੀ ਹੈ ਸਾਰਾ ਕਿਵੇਂ ਵਿਆਪ ਰਹੀ ਹੈ ਕਿਵੇਂ ਰੰਗ ਗਰੀਬੀ ਹੋ ਕੇ ਵਿਆਪ ਰਹੀ ਹੈ ਕਈਆਂ ਨੂੰ ਕਈ ਤਰ੍ਹਾਂ ਰੰਗਾਂ ਰੂਪ ਹੋ ਕੇ ਵਿਆਪ ਰਹੀ ਰੰਗਾਂ ਮੈਂ ਕਿ ਆਨੰਦ ਰੂਪ ਹੋ ਕੇ ਮਾਇਆ ਵਿਆਪ ਰਹੀ ਹੈ ਹਾਂਜੀ ਕਿਸੇ ਨੂੰ ਫਿਰ ਵਿਆਪਤ ਗੀਤ ਨਾਦ ਸੁਣ ਸੰਗਾ ਗੀਤ ਪੜ੍ਹਨੇ ਰੂਪ ਕਿਸੇ ਨੂੰ ਨਾਦ ਬਾਜੇ ਵਜਾਉਣ ਰੂਪ ਕਿਸੇ ਨੂੰ ਸੁਣ ਮੈਂ ਕੰਨਾਂ ਨਾਲ ਸੁਣਨੇ ਰੂਪ ਹੋ ਕੇ ਮਾਇਆ ਵਿਆਪ ਰਹੀ ਹੈ ਜੋ ਦਿਨ ਰਾਤ ਟੂਟੀਆਂ ਕੰਨ ਸਫਾਈ ਕਰਦੇ ਆ ਪਿਆ ਮੋਟਰਸਾਈਕਲਾਂ ਦੇ ਅੰਦਰੀ ਟੈਲਟਾਂ ਦੇ ਜਾਂਦੇ ਡੱਕ ਲਾਏ ਹੋਏ ਆ ਮਗਰ ਕਿੰਨੇ ਹੋਰਨ ਦੇ ਜਾਓ ਉਹ ਨਹੀਂ ਕਿਹੜਾ ਸੁਣਨਾ ਆ ਬਹੁਤੇ ਐਕਸੀਡੈਂਟ ਅੱਜ ਕੱਲ੍ਹ ਇੰਨੇ ਹੁੰਦੇ ਆ ਹਾਂਜੀ ਵਿਆਪਤ ਸੇਜ ਮਹਿਲ ਸੀਗਾਰ ਪੰਚ ਦੂ ਵਿਆਪਤ ਅੰਧਿਆਰ ਕਿਸੇ ਨੂੰ ਸੇਜਾ ਰੂਪ ਡਾਂਡੋ ਪਤੇ ਕਰਦੇ ਆ ਉੱਤੇ ਫਿਰ ਸੋਹਣੇ ਸੋਹਣੇ ਗਲੀਚੇ ਜਿਹਾ ਵਿਸ਼ਾਲ ਹੈ ਕਿਸੇ ਨੂੰ ਮਹਿਲ ਸੋਹਣੀਆਂ ਕੋਠੀਆਂ ਮੰਦਰ ਰੂਪ ਹਾਂਜੀ ਉੱਥੇ ਫਿਰ ਡੈਕੋਰੇਸ਼ਨ ਆ ਅਤੇ ਆਹ ਕਮਰਾ ਜੀ ਫਲਾਨਾ ਇਹ ਫਲਾਨਾ ਆ ਜੁਦੇ ਜੁਦੇ ਬੈਡਰੂਮ ਬਣਾਏ ਹੋਏ ਆ ਉਹ ਦੂਲੇ ਦੂਆ ਪੈਰ ਨਹੀਂ ਪਾਉਂਦੇ ਕਿਸੇ ਨੂੰ ਫਿਰ ਚੇਤਨ ਮਾਇਆ ਰੂਪ ਕਿਸੇ ਨੂੰ ਸ਼ਿੰਗਾਰ ਰੂਪ ਮਾਇਆ ਵਿਆਪ ਰਹੀ ਹੈ ਹਾਰ ਸ਼ਿੰਗਾਰ ਲਾਉਣ ਦਾ ਕਈ ਨੂੰ ਬੜਾ ਸ਼ੌਕ ਹੈ ਸ਼ੀਸ਼ਿਆਂ 'ਚ ਵਸਦੇ ਨੂੰ ਰਾਤ ਉਹ ਮੂੰਹ ਸਵਾਰੀ ਜਾਂਦੇ ਆ ਨੱਕ ਬੁੱਲ ਪੰਜ ਦੂਤ ਵਿਆਪਤ ਅੰਧਿਆਰ ਕਿਸੇ ਨੂੰ ਪੰਜ ਦੂਤ ਪੰਜੇ ਕੰਮ ਕਰੋ ਲੋਕ ਹੰਕਾਰ ਰੂਪ ਹੋ ਕੇ ਵਿਆਪ ਰਹੀ ਹੈ ਅਤੇ ਜਿਹੜਾ ਦਿਸ਼ਾ ਆਇਆ ਉਹਦੇ ਅਧਿਐਨ ਹੋ ਕੇ ਉਹੋ ਜਿਹਾ ਕੰਮ ਕਰੀ ਜਾਂਦੇ ਕਿਸੇ ਨੂੰ ਅੰਧਿਆਰ ਅਗਿਆਨ ਰੂਪ ਹੋ ਕੇ ਵਿਆਪ ਰਹੀ ਹੈ ਜਿੰਨਾ ਮਰਜ਼ੀ ਸਮਝਾਓ ਸਮਝਦੇ ਹੀ ਨਹੀਂ ਐਸਾ ਬੁੱਧੀ ਦੇ ਪੜਦਾ ਪਿਆ ਹੋਇਆ ਵਿਆਪਤ ਕਰਮ ਕਰਿਆ ਹੋ ਪਾਸਾ ਵਿਆਪਤ ਗ੍ਰਿਸ ਵਿਆਪਤ ਉਦਾਸਾ ਕਿਸੇ ਨੂੰ ਕਰਮ ਕਰਨੇ ਰੂਪ ਦਿਨ ਰਾਤ ਧੰਦਿਆਂ ਵਿੱਚ ਖਚਤ ਹੋਏ ਕਿਸੇ ਨੂੰ ਹੰਗਤਾ ਰੂਪੀ ਪਾਹੀ ਰੂਪ ਹੋ ਕੇ ਮਾਇਆ ਵਿਆਪ ਰਹੀ ਹੈ ਉਹ ਹੰਕਾਰ 'ਚ ਹੋਏ ਮੈਂ ਨਾ ਹੋਵਾਂ ਇਹ ਕੰਮ ਚੱਲੇ ਕਿਵੇਂ ਬਸ ਉਹ ਇੱਥੇ ਹੀ ਫਸੇ ਹੋਏ ਆ ਕਿਸੇ ਨੂੰ ਗ੍ਰਿਸਤ ਰੂਪ ਹੋ ਕੇ ਲਓ ਮਹਾਰਾ ਗ੍ਰਿਸਤੀ ਹੈ ਅਤੇ ਤੁਹਾਡੇ ਕੋਲ ਬੈਠੇ ਰਹੀਏ ਫਿਰ ਆਪਾਂ ਨਿਆਣੇ ਕੰਮ ਪਾਲਾਂਗੇ ਐਵੇਂ ਬਸ ਪਏ ਹੋਏ ਆ ਕਿਸੇ ਨੂੰ ਅਦਾਸਾਂ ਕਿਸੇ ਨੂੰ ਅਦਾਸਾਂ ਸਾਧੂ ਬਣਾ ਹੋ ਕੇ ਅਸੀਂ ਹੁਣ ਅਸੀਂ ਤਾਂ ਜੀ ਗੰਗਾ ਜਾਏਂਗੇ ਹੁਣ ਕੁੰਭਰਾ ਮੇਲਾ ਉੱਥੇ ਜਾਏਂਗੇ ਇਸ ਤਰ੍ਹਾਂ ਐਂ ਵਿਆਪ ਰਹੀ ਅੱਜ ਫਲਾਣੇ ਦੇ ਭੋਗ ਹੈ ਉੱਥੇ ਜਾਣਾ ਹੈ ਹਾਂਜੀ ਉਹ ਇਸ ਤਰ੍ਹਾਂ ਵਿਆਪ ਰਹੀ ਹੈ ਆਚਾਰ ਵਿਵਹਾਰ ਵਿਆਪਤ ਇਹ ਜਾਤ ਕਿਸੇ ਨੂੰ ਆਚਾਰ ਕਰਤੱਬਾਂ ਰੂਪ ਹੋ ਕੇ ਵਿਆ ਰਹੀ ਸਾਡਾ ਤਾਂ ਜੀ ਜਿਹੜਾ ਸੰਪਰਦਾ ਦਾ ਇਹ ਅਸੂਲ ਆ ਸਾਡੇ ਜਿਹੜਾ ਇਹ ਹੈ ਕੋਈ

0: ਸਭਾ ਦੇ ਵਿੱਚ ਹੋ ਕੇ ਵਿਆਹ ਕਰੇ, ਇਹਨੂੰ ਵਿਹਾਰ ਕਰਨ। ਅਸੀਂ ਤਾਂ ਜੀ ਇਸ ਤਰ੍ਹਾਂ ਦੇ ਵਿਹਾਰ ਕਰਦੇ, ਸਾਡੀ ਪੁਰਾਣੀ ਰੀਤੀ ਤੁਰੀ ਆਉਂਦੀ ਤੇ ਦਾਦੇ ਕਰਦੇ ਆਏ ਆ, ਵੇਦ ਰੀਤੀ ਆ, ਲੋਕ ਰੀਤੀ ਆ, ਅਸੀਂ ਤਿਆਗ ਨਹੀਂ ਸਕਦੇ। ਇਸ ਤਰ੍ਹਾਂ ਵਿਆਪ ਰਹੀ ਹੈ ਵਿਹਾਰ ਰੂਪ ਹੋ ਕੇ, ਔਰ ਆਚਾਰ ਵਿਹੋਰ ਵਿਆਪ ਕੇ ਜਾਤ ਕੇ ਇਹਨੂੰ ਜਾਤੀ ਅਭਿਮਾਨਕ ਵਿਆਪ ਰਹੀ ਹੈ। ਸਾਡੀ ਜਾਤੀ ਦਾ ਜੀ ਇਹ ਕਰਤੱਵ ਹੈ, ਸਾਡੇ ਆਸ਼ਰਮ ਦਾ ਇਹ ਧਰਮ ਹੈ, ਐਵੇਂ ਮਾਇਆ ਵਿਆਪ ਰਹੀ ਹੈ। ਸਭ ਕੁਛ ਵਿਆਪਤ ਦਿਨ ਹਰ ਰੰਗ ਰਾਤ, ਪਰਮਾਤਮਾ ਰੰਗ ਪਿਆਰ ਦੇ ਵਿੱਚ ਰਸੇ ਦੇ ਬਿਨਾਂ ਕਹਿੰਦੇ ਸਾਰੇ ਕਿਸੇ ਜਿੰਨੇ ਵੀ ਕੋਈ ਹੈਗੇ ਆ, ਕਿਸੇ ਨਾ ਕਿਸੇ ਰੂਪ ਚ ਮਾਇਆ ਜਿਹੜੀ ਹੈ ਉਹ ਵਿਆਪ ਰਹੀ। ਸੰਤਨ ਕਹਿ ਬੰਧਨ ਘਾਟੇ ਹਰ ਰਾਏ, ਕਹਿੰਦੇ ਜਿਹਨਾਂ ਮਹਾਤਮਾ ਜਿਹਨਾਂ ਦੇ ਬੰਧਨ ਹਰੀ ਰਾਜਾ ਰੂਪ ਪਰਮੇਸ਼ਰ ਨਿਰੰਕਾਰ ਜਿਹੜਾ ਪ੍ਰਕਾਸ਼ ਰੂਪ ਉਹਨੂੰ ਕੱਟ ਦਿੱਤੇ ਆ, ਗੱਲ ਵੱਖਰੀ ਹੈ। ਨਹੀਂ ਤਾਂ ਤਾਂ ਵਿਆਪਿਆ ਮਾਇਆ ਸਾਰਿਆਂ ਨੂੰ ਸਾਨੂੰ ਵਿਆਪ ਰਹੀ ਹੈ, ਅਤੇ ਜਿਹਨਾਂ ਦੇ ਬੰਧਨ ਨੂੰ ਕੱਟਤੇ ਉਹਨਾਂ ਨੂੰ ਫਿਰ ਭਲਾ ਮਾਇਆ ਕਿਵੇਂ ਵਿਆਪ ਸਕਦੀ? ਉੱਥੇ ਫਿਰ ਮਾਇਆ ਦਾ ਜਿਹੜਾ ਜ਼ੋਰ ਆ ਉਹ ਨਹੀਂ ਚੱਲਦਾ, ਕਿਉਂਕਿ ਉਹ ਫਿਰ ਅਕਾਲ ਪੁਰਖ ਦੇ ਪੁਜਾਰੀ ਬਣ ਗਏ, ਅਤੇ ਫਿਰ ਮਾਇਆ ਜਿਹੜੀ ਉਹ ਵੀ ਉਹਨਾਂ ਦੀ ਦਾਸੀ ਬਣ ਜਾਂਦੀ। ਕੌਣ ਨਾਨਕ ਜਨ ਧੂੜ ਸੰਤ ਪਾਈ, ਤਾਕਿਆਂ ਨੇ ਠੁਨਾਵੇ ਮਾਈ। ਪਾਤਸ਼ਾਹ ਕਹਿੰਦੇ ਜਿਹਨਾਂ ਨੂੰ ਸੰਤ ਮਹਾਂਪੁਰਖਾਂ ਦੇ ਚਰਨਾਂ ਦੀ ਧੂੜੀ ਹਾਂਜੀ ਸਿੱਖਿਆ ਰੂਪੀ ਧੂੜੀ ਮਿਲ ਗਈ ਹੈ, ਸਿੱਖਿਆ ਦੇ ਚੱਲ ਪਏ, ਉਹਨਾਂ ਦੇ ਨੇੜੇ ਮਾਇਆ ਨਹੀਂ ਆਉਂਦੀ, ਪਰ ਮਾਇਆ ਦੇ ਜਾਲ ਤੋਂ ਫਿਰ ਉਹ ਬਚ ਜਾਂਦੇ। ਇਹ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ, ਮਹਾਰਾਜ ਕਿਰਪਾ ਕਰਨ, ਇਹ ਚਰਨਾਂ ਦਾ ਜਿਹੜਾ ਪਿਆਰ ਬਖਸ਼ਣ, ਨਹੀਂ ਤਾਂ ਮਾਇਆ ਦਾ ਜਾਲ ਦੇਖੋ ਇਹੋ ਜਿਹਾ, ਇਹਦੇ ਚੋਂ ਨਿਕਲਣਾ ਔਖਾ ਬਹੁਤ ਹੈ, ਗੁਰੂ ਦੀ ਕਿਰਪਾ ਨਾਲ ਹੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਕੇਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

ਸਤਿ ਮਾਈ ਭਾਈ ਪਿਆਰ ਨਾਲ ਫਤਿਹ ਗਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਸਾਰੀਆਂ ਸੰਗਤਾਂ ਸਮਾਏ ਭਾਈ ਆਪਾਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਦਾ ਪਵਿੱਤਰ ਗੁਰਪੁਰਬ ਹੈ ਜਿਹੜਾ ਸੰਗਤਾਂ ਇੱਕ ਹਫ਼ਤੇ ਤੋਂ ਲੈ ਕੇ ਮਨਾ ਰਹੀਆਂ ਹਨ। ਸੰਗਤਾਂ ਨੂੰ ਬੜੀਆਂ ਭਾਰੀਆਂ ਖੁਸ਼ੀਆਂ ਹਨ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਬੜਾ ਸੁੰਦਰ ਲਿਖਦੇ ਹੈ, ਉਹ ਕਹਿੰਦੇ ਹਨ ਵੀ ਜਦੋਂ ਅਕਾਲ ਪੁਰਖ ਬਹੁਤ ਖੁਸ਼ ਹੋਏ ਉਸ ਸਮੇਂ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਨੂੰ ਇਸ ਸੰਸਾਰ ਦੇ ਉੱਤੇ ਘੱਲਿਆ ਵੀ ਜਾਓ, ਜਗਤ ਦਾ ਉਧਾਰ ਕਰੋ, ਰਾਜੇ ਪਾਪ ਕਮਾਮ ਦੇ ਉਲਟੇ ਵਾਰ

ਆਈ ਤਿੰਨ ਸਗਲੀ ਚਿੰਤ ਮਟਾਈ। ਜਦੋਂ ਇੱਥੇ ਇੱਕ ਹੋਰ ਜ਼ੁਲਮ ਜਿਹੜਾ ਹੋ ਰਿਹਾ ਸੀ, ਰਾਜੇ ਪਾਪ ਕਮਾਉਂਦੇ ਸੀ ਅਤੇ ਉਸ ਵੇਲੇ ਧੌਲ ਧਰਮ ਸੀ ਜਿਹੜਾ, ਉਹ ਅਕਾਲ ਪੁਰਖ ਦੀ ਦਰਗਾਹ ਦੇ ਵਿੱਚ ਜਾ ਕੇ ਕੂਕਿਆ। ਉਹਨੇ ਜਾ ਕੇ ਫਰਿਆਦ ਕੀਤੀ ਵੀ ਸਦਾ ਕਿ ਅਕਾਲ ਪੁਰਖ, ਮੈਨੂੰ ਕਿਰਤ ਘਣਾ ਦਾ ਭਾਰ ਆ ਜਿਹੜਾ ਇਹ ਬਹੁਤ ਲੱਗਦਾ। ਕੋਈ ਐਸਾ ਵਲੇ ਪੀਰ ਪਕੰਬਰ ਔਲੀਆ ਜਿਹੜਾ ਸੰਸਾਰ ਉੱਤੇ ਘੱਲੋ, ਜਿਹੜਾ ਜ਼ੁਲਮ ਨੂੰ ਛਲ ਪਾ ਸਕੇ। ਲੋ ਅਕਾਲ ਪੁਰਖ ਰੁੱਖ ਨੇ ਕਹਿੰਦੇ, ਉਸ ਅਕਾਲ ਪੁਰਖ ਨੇ ਧੌਲ ਧਰਮ ਦੀਆਂ ਬੇਨਤੀਆਂ ਸੁਣ ਕੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਨੂੰ ਇਸ ਸੰਸਾਰ ਵਿੱਚ ਭੇਜਣ ਦੀ ਤਿਆਰੀ ਕਰ ਰਹੇ ਹਨ। ਆਪਾਂ ਉਸ ਸਮੇਂ ਦਾ ਇਤਿਹਾਸ ਢਾਡੀ ਜੱਥਾ ਬਿਆਨ ਕਰ ਰਹੇ ਹੈ, ਸੁਣੋ ਢਾਡੀ ਜੱਥਾ ਕਿਉਂ ਬਿਆਨ ਕਰਦਾ ਹੈ।

कौतर में दिया बेंतिया आख्या गुरु साहिब नू इस दुनिया दे जाओ।

ਉੱਚੀਆਂ ਕਰ ਜੋ ਛਾਣਾ ਤੇਰੀ ਵਾਣੀ ਚ ਅਵਤਾਰ ਖਿਲਦੀਆਂ ਬਣ ਕੇ ਸੋਭਾ ਛਤਰੀਆਂ ਦੀ ਵਧਾ ਗਹਿਣੇ ਬਣ ਕੇ ਸੋਭਾ

0: ਉਹ ਚਿੜਤਾ ਦੇ ਜਿਹੜੇ ਰਸਤੇ ਪਾ ਗਏ ਉਹਨਾਂ ਨੂੰ ਕਰਕੇ ਰੱਖਣ ਦੇਸ਼ ਦਾ ਦੁਖੀਆਂ ਨੂੰ ਬਚਾਓ ਕਰਕੇ ਰੱਖਣ ਦੇਸ਼ ਦਾ ਦੁਖੀਆਂ ਨੂੰ ਬਚਾਓ
1: ਉਹ ਚਿੜ ਜਾਂਦੇ ਜਿਹੜੇ ਰਸਤੇ ਪਾ ਦੋ ਉਹਨਾਂ ਨੂੰ ਉਹ ਚਿੜ ਜਾਂਦੇ ਸੀ ਉਹ ਚਿੜ ਜਾਂਦੇ ਜਿਹੜੇ ਰਸਤੇ ਪਾ ਦੋ ਉਹਨਾਂ ਨੂੰ ਕਰਕੇ ਰੱਖਣ ਦੇਸ਼ ਦਾ ਦੁਖੀਆਂ ਨੂੰ ਬਚਾਓ ਕਰਕੇ ਰੱਖਣ ਦੇਸ਼ ਦਾ ਦੁਖੀਆਂ ਨੂੰ ਬਚਾਓ
0: ਨਾਨਕ ਨਾਮ ਰੱਖ ਸਾਰੀ ਦੁਨੀਆਂ ਦਾ।

ਹੁਣ ਮੈਨੂੰ ਦੌਲਤ ਦੀ ਲੋੜ ਹੀ ਨਹੀਂ ਰਹੀ। ਕਹਿੰਦੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਪ੍ਰਗਟ ਹੋਏ ਹਨ ਤੇ ਮਹਿਤਾ ਕਾਲੋ ਜੇ ਜਿਨ੍ਹਾਂ ਨੇ ਜਾ ਕੇ ਪੰਡਿਤ ਪਾਸੋਂ ਪੰਡਿਤ ਹਰਦਿਆਲ ਦੇ ਪਾਸੋਂ ਜਨਮ ਕੁੰਡਲੀ ਹੈ ਜਿਹੜੀ ਬਣਵਾਈ ਹੈ ਤੇ ਪੁੱਛੀ ਹੈ। ਪੁਰਾਣੇ ਸਮੇਂ ਵਿੱਚ ਲੋਕ ਜਨਮ ਕੁੰਡਲੀਆਂ ਜਿਹੜੀਆਂ ਬਣਾਉਂਦੇ ਹੁੰਦੇ ਸੀ ਵੀ ਦੱਸੋ ਜੀ ਇਹ ਬੱਚਾ ਵੱਡਾ ਹੋ ਕੇ ਕੀ ਕਰੂਗਾ ਕਿਹੋ ਜਿਹਾ ਹੋਊਗਾ। ਪੰਡਿਤ ਹਰਦਿਆਲ ਨੇ ਆਖਿਆ ਮਹਿਤਾ ਜੀ ਜਿਸ ਨੂੰ ਲੋਕ ਤੀਰਥਾਂ ਦੇ ਉੱਤੇ ਭਾਲਦੇ ਫਿਰਦੇ ਹਨ ਉਹ ਤੁਹਾਡੇ ਘਰੇ ਆਏ ਹੈ, ਜਿਸ ਨੂੰ ਰਾਜੇ ਮਹਾਰਾਜੇ ਤਾਜ ਸਿਰਾਂ ਤੋਂ ਲਾ ਕੇ ਆਪਦੇ ਸਿਰਾਂ ਤੋਂ ਲਾ ਕੇ ਤੇਰੇ ਬਾਲਕ ਨੂੰ ਮੱਥਾ ਟੇਕਿਆ ਕਰਨਗੇ। ਉਹ ਲਾਲ ਹੈ ਜਿਹੜਾ ਤੁਹਾਡੇ ਘਰ ਵਿੱਚ ਪੈਦਾ ਹੋਇਆ, ਜਿਹੜਾ ਦੁਖੀਆਂ ਦੇ ਦੁੱਖ ਹੈ ਜਿਹੜੇ ਉਹ ਦੂਰ ਕਰੇਗਾ। ਲੋ ਪੰਡਿਤ ਹਰਦਿਆਲ ਜੀ ਦੱਸਣ ਲੱਗੇ ਆ ਮਹਿਤਾ ਕਾਲੂ ਜੀ ਨੂੰ, ਇਹ ਕਹਿਣ ਲੱਗਿਆ ਵੀ ਤੇਰਾ ਲਾਲ ਹੈ ਜਿਹੜਾ ਉਹ ਕਿਹੋ ਜਿਹਾ। ਲੋ ਸੁਣੋ ਢਾਡੀ ਜੱਥਾ ਇਉਂ ਬਿਆਨ ਕਰਦਾ ਹੈ।

ਸਤਿਗੁਰੂ ਨੇ ਭੈਣ ਨਾਨਕੀ ਨੂੰ ਕਿਹਾ ਸੀ, ਭੈਣ ਨਾਨਕੀ, ਭੈਣ ਜੀ, ਤੰਦੂਰ ਆਣਾ ਜਿਹੜਾ ਇਹਦੇ ਵਿੱਚ ਬਾਲਣ ਪਾਈ ਜਾਇਆ ਕਰੋ। ਜਿਹੜਾ ਕੋਈ ਸਾਧੂ ਸੰਤ ਮਹਾਤਮਾ ਆਉਂਦਾ, ਉਸ ਨੂੰ ਪ੍ਰਸ਼ਾਦਾ ਗਰਮ ਕਰਮ ਛਕਾਏ ਚੱਲਣਾ। ਸਤਿਗੁਰੂ ਨੇ ਕਿਹਾ ਸੀ ਤੰਦੂਰ ਆ ਜਿਹੜਾ ਇਹ ਬੁਝਣ ਨਹੀਂ ਦੇਣਾ। ਆ ਵੇਖੋ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ, ਫਿਰ ਪਿਤਾ ਨੇ ਇਹਨਾਂ ਨੂੰ 20 ਰੁਪਈਏ ਦਿੱਤੇ ਹਨ, ਵੀ ਜਾਓ ਤੁਸੀਂ ਘਰ ਵਿੱਚ ਕੋਈ ਚੱਟੀ ਪਾ ਕੇ ਬੈਠ ਜਾਓ, ਤੁਹਾਨੂੰ ਮੱਝਾਂ ਚਾਰਨ ਵਾਸਤੇ ਘੱਲਿਆ, ਤਾਂ ਵੀ ਉਲਾਂਭਾ ਲਿਆਂਦਾ। ਤੇ ਕਹਿੰਦੇ ਅੰਗ ਸਾਕ ਰਿਸ਼ਤੇਦਾਰ ਭੈਣ ਭਰਾਵਾਂ ਨੇ ਸੋਚਿਆ ਵੀ ਘਰ ਵਿੱਚ ਸਾਧੂ ਬੜੇ ਆਉਂਦੇ ਹੈ, ਜੇ ਕੋਈ ਰਸਤੇ ਵਿੱਚ ਵੀ ਸਾਧੂ ਜਾਂਦੇ ਹੁੰਦੇ ਹੈ ਤਾਂ ਵੀ ਗੁਰੂ ਨਾਨਕ ਸਾਹਿਬ ਉਹਨਾਂ ਨੂੰ ਮੋੜ ਕੇ ਲੈ ਆਉਂਦੇ ਵੀ ਆਓ ਪ੍ਰਸ਼ਾਦਾ ਛੱਕ ਕੇ ਜਾਇਓ ਜੇ, ਤੇ ਕਿਤੇ ਸਾਧੂਆਂ ਨਾਲ ਨਾ ਤੁਰ ਜਾਂਦਾ ਹੋਵੇ। ਇਸ ਨੂੰ ਕਿਸੇ ਆਹਰੇ ਲਾ ਦੇਣਾ ਚਾਹੀਦਾ, ਘਰੇ ਹੱਟੀ ਪਾ ਦੇਣੀ ਚਾਹੀਦੀ ਹੈ। ਲੋ ਪਿਤਾ ਨੇ 20 ਰੁਪਈਏ ਦਿੱਤੇ ਹੈ ਵੀ ਜਾ ਪੁੱਤਰ, ਨਾਲ ਬਾਲੇ ਨੂੰ ਘੱਲਿਆ ਵੀ ਚੰਗਾ ਸੌਦਾ ਜਿਹੜਾ ਖਰੀਦ ਕੇ ਲਿਆਇਓ ਜੇ, ਜਿਹਦਾ ਮੁਨਾਫਾ ਬਹੁਤਾ ਨਿਕਲੇ। ਲੋ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਨੇ 20 ਰੁਪਈਏ ਲਏ ਹੈ ਤੇ ਮੰਡੀ ਚੂੜ ਕਾਣੇ ਨੂੰ ਸਤਿਗੁਰੂ ਤੁਰ ਲੱਗੇ ਹੈ। ਭੈਣ ਨਾਨਕੀ ਅਰਦਾਸ ਕਰਦੀ ਹੈ, ਕਹਿਣ ਲੱਗੇ ਆ ਹੇ ਅਕਾਲ ਪੁਰਖ, ਮੇਰਾ ਵੀਰ ਕੋਈ ਚੰਗਾ ਹੀ ਸੌਦਾ ਜਿਹੜਾ ਖਰੀਦ ਕੇ ਲਿਆਵੇ, ਮੁਨਾਫੇ ਵਾਲਾ ਸੌਦਾ, ਤੇ ਜਿਹੜਾ ਘਰ ਵਿੱਚ ਹੱਟੀ ਪਾ ਕੇ ਬੈਠ ਜਾਣ। ਚੰਗਾ ਅਰਦਾਸ ਕਰਦੀ ਹੈ ਭੈਣ ਨਾਨਕੀ, ਇਹ ਕਹਿੰਦੀ ਹੈ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ, ਹੁਣ ਸੌਦਾ ਖਰੀਦਣ ਵਾਸਤੇ, ਸੱਚਾ ਸੌਦਾ ਖਰੀਦਣ ਵਾਸਤੇ ਸਤਿਗੁਰੂ ਜਾ ਰਹੇ ਹਨ, ਸੁਣ ਤੁਹਾਡੀ ਜੱਥਾ ਇਉਂ ਬਿਆਨ ਕਰਦਾ ਹੈ।

0: ਵਾਲਿਆ ਕੀ ਆਪਾਂ ਨੇ ਖਰੀਦਣਾ ਭਾਈ ਵਾਲਿਆ ਕੀ ਆਪਾਂ ਨੇ ਖਰੀਦਣਾ ਸੱਚੇ ਗੁਰਾਂ ਨੇ ਬਾਤ ਉਚਾਰੀ ਸੱਚੇ ਗੁਰਾਂ ਨੇ ਬਾਤ ਉਚਾਰੀ
1: ਭਾਈ ਵਾਲਿਆ ਕੀ ਆਪਾਂ ਨੇ ਖਰੀਦਣਾ ਭਾਈ ਵਾਲਿਆ ਬਈ ਭਾਈ ਵਾਲਿਆ ਕੀ ਆਪਾਂ ਨੇ ਖਰੀਦਣਾ ਸੱਚੇ ਗੁਰਾਂ ਨੇ।

0: ਬਾਲਾ ਕਹਿੰਦਾ ਮਰਜ਼ੀ ਆ ਆਪ ਦੀ ਭਾਈ ਬਾਲਾ ਕਹਿੰਦਾ ਮਰਜ਼ੀ ਆ ਆਪ ਦੀ ਮੈਂ ਹਾਂ ਤੁਸਾਂ ਦੇ ਪ੍ਰੇਮ ਦਾ ਪੁਜਾਰੀ ਮੈਂ ਹਾਂ ਤੁਸਾਂ ਦੇ ਪ੍ਰੇਮ ਦਾ ਪੁਜਾਰੀ
1: ਅੱਛਾ ਸਤਨਾਮ ਬੋਲ ਪਾਈ ਬਾਲਾ।

三马鱼，哦，不该杀的阿弟，满地的去给。

ਦੇਖੋ ਕਿੰਨੀਆਂ ਖੁਸ਼ੀਆਂ ਜਿਹੜੀਆਂ ਇਕੱਠੀਆਂ ਹੋਈਆਂ ਹਨ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਦਾ, ਜਿਹਨਾਂ ਦਾ ਪ੍ਰਕਾਸ਼ ਦਿਹਾੜਾ ਜਿਹੜਾ ਮਨਾ ਰਿਹਾ, ਮਨਾਇਆ ਜਾ ਰਿਹਾ ਕਾਂਪਤੇ ਤੋਂ। ਸਤਿਗੁਰੂ ਨੂੰ 20 ਰੁਪਈਏ ਦਿੱਤੇ ਘਰੋਂ, ਤੇ ਸਤਿਗੁਰੂ ਨੇ ਜਾ ਕੇ ਸੱਚਾ ਸੌਦਾ ਖਰੀਦ ਲਿਆ। ਗੁਰੂ ਕਾ ਲੰਗਰ ਬਣਾ ਕੇ ਗਰੀਬ ਗੁਰਬਿਆਂ ਨੂੰ, ਸਾਧੂ ਸੰਤ ਮਹਾਤਮਾ ਨੂੰ ਛਕਾ ਦਿੱਤਾ 20 ਰੁਪਈਏ। ਐਸੇ 20 ਰੁਪਈਏ ਗੁਰੂ ਕੇ ਲੰਗਰ ਦੇ ਵਿੱਚ ਪਾਏ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਐਸੀ FD ਕੀਤੀ ਹੈ ਕਿ ਜਿਹੜੇ ਕਦੇ ਗੁਰੂ ਕਾ ਲੰਗਰ ਘਟਦਾ ਨਹੀਂ, ਥੁੜਦਾ ਨਹੀਂ। ਆ ਟੈਕਸੀਆਂ ਵਾਲੇ ਵੀਰ ਹੈ, ਤਿੰਨਾਂ ਦੇ ਉਹਨਾਂ ਵਾਲਾ ਭਾਰੀ ਉਦਮ ਕੀਤਾ। ਅੱਗੇ ਵੀ ਇਹ ਕਰਾਉਂਦੇ ਰਹਿੰਦੇ ਆ ਅਖੰਡ ਪਾਠ। ਸਾਰੇ ਟੈਕਸੀਆਂ ਵਾਲੇ ਵੀ ਆ ਜਿਹੜੇ ਸਾਹਮਣੇ ਇਕੱਠੇ ਹੋ ਕੇ ਆਪਣੀ ਕਮਾਈ ਆ ਜਿਹੜੀ ਇਹ ਸਫਲੇ ਕੀਤੇ ਆ, ਤੇ ਗੁਰੂ ਕੇ ਲੰਗਰ ਆ ਜਿਹੜੇ ਅੰਮ੍ਰਿਤ ਵੇਲੇ ਤੋਂ ਲੈ ਕੇ ਚੱਲੀ ਜਾ ਰਹੇ ਆ। ਗਰਮ ਗਰਮ ਜਲੇਬੀਆਂ ਜਿਹੜੀਆਂ ਉਹ ਕੱਢ ਕੱਢ ਸੰਗਤਾਂ ਨੂੰ ਛਕਾਏ ਜਾਂਦੀਆਂ ਹਨ। ਗੁਰੂ ਕੇ ਲੰਗਰ, ਗੁਰੂ ਕੇ ਲੰਗਰ ਵਿੱਚ ਐਸੀ FD ਕੀਤੀ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਨੇ। ਤੇ ਕਹਿੰਦੇ ਨੇ ਸੰਤ ਬਾਬਾ ਆਤਮਾ ਸਿੰਘ ਜੀ ਟੂਸਿਆਂ ਵਾਲੇ ਮਹਾਨ ਸਾਧੂ ਸਨ, ਰੱਬ ਨਾਲ ਜੁੜੇ ਹੋਏ ਸਨ, ਐਸੇ ਸਾਧੂ ਸਨ ਸੰਤ ਬਾਬਾ ਆਤਮਾ ਸਿੰਘ ਜੀ ਮਹਾਂਪੁਰਖ। ਇਹ 3-4 ਸੰਤ ਜਿਹੜੇ ਇੱਕੋ ਸਮੇਂ ਦੇ ਵਿੱਚ ਹੋਏ ਹਨ, ਬੜੇ ਸ਼ਕਤੀ ਤੇ ਭਗਤੀ ਦੇ ਇਹ ਪੂਰਨ ਸੰਤ ਸਨ। ਸਾਧੂ ਤਾਂ ਹੋਰ ਵੀ ਬਥੇਰੇ ਹਨ, ਪਰ ਜਿਹੜੇ ਨਕਲੀ ਸੰਤ ਹਨ ਉਹਨਾਂ ਦਾ ਅਸੀਂ ਨਾਂ ਨਹੀਂ ਲੈਂਦੇ। ਸੰਤ ਬਾਬਾ ਆਤਮਾ ਸਿੰਘ ਜੀ ਟੂਸਿਆਂ ਵਾਲੇ, ਜਿਨ੍ਹਾਂ ਦੀ ਫੋਟੋ ਆ ਬਹੁਤ ਵੱਡੀ, ਸਿੱਖ ਅਜਾਇਬ ਘਰ ਦੇ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਵੀ ਲੱਗੀ ਹੋਈ ਹੈ। ਕਦੇ ਜਾਓ ਦਰਸ਼ਨ ਕਰਨ ਵਾਸਤੇ। ਆਪਾਂ ਗੱਲ ਕਰ ਰਹੇ ਹਾਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਜਿਹੜਾ ਸੰਗਤਾਂ ਮਨਾ ਰਹੀਆਂ। ਆਪਾਂ 4 ਕੁ ਦਿਨ ਹੋ ਗਏ ਉਦੋਂ ਢਾਡੀ ਸਿੰਘਾਂ ਪਾਸੋਂ ਸੁਣਿਆ ਸੀ ਵੀ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਨੇ 4 ਉਦਾਸੀਆਂ ਲਾਈਆਂ ਹਨ ਸੰਸਾਰ ਦਾ ਉਧਾਰ ਕਰਨ ਵਾਸਤੇ। ਇੱਕ ਛੋਟੀ ਉਦਾਸੀ ਸੀ ਸਿੱਧਾ ਨਾ ਗੋਸ਼ਟ ਦੀ, ਇਹ 5ਵੀਂ ਉਦਾਸੀ ਸੀ, ਪਰ ਇਹ ਛੋਟੀ ਜਿਹੀ ਉਦਾਸੀ ਸੀ। ਇਸ ਤੋਂ ਬਾਅਦ ਮਹਾਰਾਜ ਕਰਤਾਰਪੁਰ ਵਿੱਚ ਟਿਕ ਗਏ। ਮਹਾਰਾਜ ਪਹੋਵੇ ਵੀ ਗਏ ਜਿੱਥੇ ਗਤਾਂ ਹੁੰਦੀਆਂ। ਹੁਣ ਵੀ ਤੁਸੀਂ ਜਾਓ ਨਾ ਤੇ ਉੱਥੋਂ ਦੇ ਪੰਡੇ ਆ ਜਿਹੜੇ ਆਵਾਜ਼ਾਂ ਮਾਰਦੇ ਆ, ਬਾਬਾ ਜੀ ਆ ਜਾਓ ਆ ਜਾਓ, ਤੁਹਾਡੇ ਗਤ ਕਰ ਦਈਏ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਵੀ ਗਏ। ਮਹਾਰਾਜ ਨੂੰ ਪੰਡੇ ਕਹਿਣ ਲੱਗੇ, ਮਹਾਰਾਜ ਬਾਬਾ ਜੀ ਤੁਸੀਂ ਆਪਦੇ ਗਤ ਕਰਾ ਨਾ, ਤੁਸੀਂ ਗਤ ਕਰਾ ਜਾਓ। ਮਹਾਰਾਜ ਕਹਿਣ ਲੱਗੇ, ਸਾਡਾ ਤਾਂ ਕੋਈ ਮਰਿਆ ਹੀ ਨਹੀਂ, ਗਤ ਕੀ ਕਰਾਈ ਕਿਹਦੀ।

ਗੁਰੂ ਨੇ ਉਹਨਾਂ ਨੂੰ ਸਮਝਾਇਆ, ਕਹਿੰਦੇ ਇੱਕ ਜੱਟ ਸੀ ਉਹ ਵੀ ਚਲਿਆ ਗਿਆ ਇੱਥੇ, ਇਹਨਾਂ ਦੇ ਰੇਕੇ ਪੰਡਤਾਂ ਨੇ ਚੜ ਗਿਆ, ਇਹਨੂੰ ਕਹਿੰਦੇ ਵੀ ਗੱਤ ਕਰਾ ਕੇ ਜਾ, ਆਪਦੇ ਗੱਤ ਕਰਾ ਤੇ ਆਪਦੇ ਵੱਡਿਆਂ ਵਡੇਰਿਆਂ ਦੇ ਗੱਤ ਕਰਾ। ਇਹ ਕਹਿਣ ਲੱਗਿਆ ਵੀ ਮੈਂ ਹੁਣ ਕਿਹਦੀ ਗੱਤ ਕਰਾਵਾਂ, ਕਹਿੰਦੇ ਕਿਹਦੀ ਗੱਤ ਕਰਾਵਾਂ, ਕਹਿੰਦੇ ਆਪਦੇ ਕਰਾ ਦੇ। ਕਹਿੰਦਾ ਵੀ ਮੈਂ ਤਾਂ ਪੈਸੇ ਪੂਸੇ ਹੈ ਨੀ ਮੇਰੇ ਕੋਲੇ ਬੋਲੇ। ਕਹਿੰਦਾ ਜਿੰਨੇ ਕੁ ਹੈਗੇ ਆ, ਕਹਿੰਦੇ ਮੇਰੇ ਕੋਲੇ ਤਾਂ 10 ਰੁਪਈਏ ਆ। ਕਹਿੰਦਾ ਉਹ ਕਹਿੰਦਾ ਚੱਲ ਦਸਾਂ ਵਾਲੀ ਗੱਤ ਕਰ ਦਿੰਦੇ ਆ ਤੇਰੀ, ਤੇ ਮੈਂ ਕਰਕੇ ਨਾ ਇੱਧਰ ਉਹਦਾ ਸਲੋਕ ਜਿਹਾ ਪੜ ਕੇ, ਤੇ ਉੱਥੇ ਉਹ ਜਿਹੜੇ ਜਲਬ ਜੀ ਲੱਗੇ ਹੁੰਦੇ ਹਰੇ ਜੇ ਪੌੜੀਆਂ ਦੇ ਉੱਤੇ ਸਰੋਵਰਾਂ ਦੇ, ਉਹ ਲਾ ਕੇ ਨਾ ਐ ਉਂਗਲ ਦੇ ਨਾਲ ਤੇ ਉਹ ਜੱਟ ਦੇ ਮੱਥੇ ਵਿੱਚ ਲਾ ਤੇ। ਕਹਿੰਦਾ ਲੈ ਇਹਨੂੰ ਚੰਦਨ ਦਾ ਤਿਲਕ ਸਮਝ ਤੇ ਤੇਰੇ ਗੱਲ ਹੋ ਗਈ, ਦਾਨ ਕਰ। ਤੇ ਉਹਨੇ ਕੋਲੇ ਡੱਟ ਫਿਰਦੇ ਸੀ, ਇਹ ਝੜ ਦੇਣੇ ਫੜ ਲਏ ਜੱਟ ਨੇ ਤੇ ਉਹਦੇ ਤਲੀ ਤੇ ਰੱਖਦੇ। ਕਹਿੰਦੇ ਲੈ ਫਿਰ ਇਹਨੂੰ ਕਪਲਾਂ ਕਹੂ, ਸਮਝ ਤੂੰ ਬਸ ਭਰਾਓ ਝੂਠੇ ਇਹੋ ਜੇ ਲਾਰੇ ਜੇ। ਫਿਰ ਕਹਿਣ ਲੱਗੇ ਇੱਥੇ ਕੋਈ ਛੱਡ ਕੇ ਜਾ। ਕਹਿੰਦਾ ਕੀ ਛੱਡਾਂ, ਕਹਿੰਦਾ ਲਸਣ ਛੱਡ ਜਾ, ਹੋਰ ਕਹਿੰਦਾ ਮਸਰਾਂ ਦੀ ਦਾਲ ਛੱਡ ਜਾ, ਕਹਿੰਦਾ ਹੋਰ, ਕਹਿੰਦਾ ਹੋਰ ਇੱਕ ਚੀਜ਼ ਛੱਡ ਕੇ ਜਾ, ਗੰਢਾ ਖਾਣਾ ਛੱਡ ਜਾ। ਉਹ ਕਹਿੰਦਾ ਵੀ ਭਰਾਵਾ ਮੈਂ ਤਾਂ ਇੱਥੇ ਆਉਣਾ ਹੀ ਛੱਡਿਆ, ਕਹਿੰਦਾ ਕੱਲ ਹੀ ਮਸਾ ਦੇ, ਕਹਿੰਦਾ ਆਉਣਾ ਹੀ ਛੱਡਿਆ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਜਿਨ੍ਹਾਂ ਨੇ ਸੰਸਾਰ ਨੂੰ ਇਹ ਉਪਦੇਸ਼ ਕੀਤਾ, ਇਹਨਾਂ ਦਾ ਪ੍ਰਕਾਸ਼ ਦਿਹਾੜਾ ਸੰਗਤਾਂ ਸਾਰੀਆਂ ਖੁਸ਼ੀਆਂ ਦੇ ਨਾਲ ਮਨਾ ਰਹੀਆਂ ਹਨ। ਮਹਾਰਾਜ ਨੂੰ 20 ਰੁਪਈਏ ਦਿੱਤੇ, ਸਤਿਗੁਰੂ ਨੇ ਐਸਾ ਸੱਚਾ ਸੌਦਾ ਕੀਤਾ, ਗੁਰੂ ਕੇ ਲੰਗਰ ਚਲਾਏ ਹਨ, 20 ਰੁਪਈਆਂ ਦੀ ਐਸੀ FD ਕੀਤੀ। ਗੁਰੂ ਕੇ ਲੰਗਰ ਕਦੇ ਘਟਦੇ ਨੇ, ਮਹਾਰਾਜ ਭਾਈ ਬਾਲੇ ਦੇ ਖੂਹ ਤੇ ਬੈਠੇ ਹਨ, ਘਰੇ ਆ ਕੇ ਭਾਈ ਬਾਲਾ ਜੀ ਨੇ ਦੱਸ ਦਿੱਤਾ ਤੇ ਪਿਤਾ ਕ੍ਰੋਧਵਾਨ ਹੋਏ, ਕਹਿਣ ਲੱਗੇ ਨਾ 20 ਰੁਪਈਏ ਪਹਿਲਾਂ ਤਾਂ ਪੁੱਛਿਆ ਭਾਈ ਬਾਲੇ ਤੋਂ ਵੀ ਸੌਦਾ ਊਠਾਂ ਦੇ ਉੱਤੇ ਆ ਰਿਹਾ, ਗੱਡਿਆਂ ਦੇ ਉੱਤੇ ਆ ਰਿਹਾ, ਕਿਉਂਕਿ 20 ਰੁਪਈਏ ਬਹੁਤ ਵੱਡੀ ਰਕਮ ਆ ਜਿਹੜੀ ਉਸ ਵੇਲੇ ਹੁੰਦੀ ਸੀਗੀ। ਤੇ ਇਹਨੇ ਸਾਰੇ ਗੱਲ ਦੱਸਤੇ ਵੀ ਭੁੱਖੇ ਸਾਧੂ ਸੰਤ ਮਹਾਤਮਾ ਗਰੀਬ ਗੁਰਬੇ ਉਹਨਾਂ ਨੂੰ ਛਕਾ ਕੇ 20 ਰੁਪਈਏ ਅਸੀਂ ਤਾਂ ਆ ਗਏ ਆ, ਕਿੱਥੇ ਆ ਨਾਲੇ? ਕਹਿੰਦੇ ਖੂਹ ਤੇ ਬੈਠਾ ਸਾਡੇ ਪਿਤਾ ਜੀ ਗਏ ਹਨ, ਬਾਹੋਂ ਫੜੇ ਹੈ, ਭੈਣ ਨਾਨਕੀ ਵੀ ਮਗਰ ਭੱਜੀ ਹੈ ਵੀ ਮੇਰੇ ਵੀਰ ਨੂੰ ਕਿਤੇ ਮਾਰਨਾ ਪਿਤਾ ਜੀ। ਲੋ ਕਹਿੰਦੇ ਮਹਾਰਾਜ ਦੇ ਇੱਕ ਚਪੇੜ ਸੀ ਜਿਹੜੇ ਮਹਿਤਾ ਕਾਲੂ ਜੀ ਨੇ ਮਾਰੀ, ਅਕਾਲ ਪੁਰਖ ਦਾ ਸਿੰਘਾਸਨ ਸੀ ਜਿਹੜਾ ਉਹ ਡੋਲ ਗਿਆ, ਆਪਣੇ ਵੀਰ ਨੂੰ ਛਾਤੀ ਨਾਲ ਲਾ ਕੇ ਭੈਣ ਨਾਨਕੀ ਕੀ ਕਹਿਣ ਲੱਗੀ ਆਪਦੇ ਪਿਤਾ ਨੂੰ, ਆਪਦਾ ਪੁੱਤਰ ਸਮਝ ਕੇ ਮਾਰ ਲੱਗੇ ਆ, ਨਾਨਕੇ ਦਾ ਵੀਰ ਸਮਝ ਕੇ ਪਿਤਾ ਜੀ ਇਸ ਨੂੰ ਮਾਰਦੇ ਹੋ, ਜੇ ਤੁਹਾਡੇ ਘਰੋਂ ਇਹ ਰੁੱਸ ਕੇ ਜਦੋਂ ਚਲਿਆ ਗਿਆ ਨਾ, ਫਿਰ ਤਾਂ ਇਹਦਾ ਮੂੰਹ ਵੇਖਣ ਨੂੰ ਤੁਸੀਂ ਤਰਸਿਆ ਕਰੋਗੇ। ਭੈਣ ਤੇ ਭਰਾ ਦਾ ਪਿਆਰ ਆ ਜਿਹੜਾ ਉਹ ਬੜਾ ਹੁੰਦਾ। ਇੱਕ ਦਿਨ ਇੱਕ ਬੇਟੇ ਕਹਿਣ ਲੱਗੇ ਵੀਰ ਜੀ ਹੁੰਦਾ ਤਾਂ ਬਹੁਤ ਆ ਪਿਆਰ ਬੜਾ ਹੁੰਦਾ, ਕਹਿੰਦੇ ਅੱਜ ਮੇਰੇ ਵੀਰ ਦੀ ਰੋਪਣਾ ਜਿਹੜੀ ਉਹ ਪੈਣੀ ਹੈ ਪੰਜਾਬ ਵਿੱਚ, ਸੁਰਤੀ ਮੇਰੀ ਉੱਥੇ ਪਈ ਹੈ, ਕਈ ਘਰਾਂ ਦੀਆਂ ਕਾਰੋਬਾਰ ਮਜਬੂਰੀਆਂ ਹੁੰਦੀਆਂ, ਉਹ ਆਪਾਂ ਢਾਡੀ ਸਿੰਘਾਂ ਪਾਸੋਂ ਸੁਣੀ ਹੈ, ਭੈਣ ਨਾਨਕੇ ਕਹਿੰਦੀ ਆ ਨਾ ਮਾਰ ਬਾਬਲਾ ਵੇ।

0: ਬਹੁਤ ਸਮਾਂ ਜਿਹੜਾ ਹੋ ਗਿਆ, ਬਹੁਤ ਸਾਰੀਆਂ ਸੰਗਤਾਂ ਵੱਲੋਂ, ਬੀਬੀਆਂ ਭੈਣਾਂ ਧੀਆਂ ਵੱਲੋਂ, ਵੀਰਾਂ ਵੱਲੋਂ, ਬੱਚਿਆਂ ਵੱਲੋਂ, ਬਜ਼ੁਰਗਾਂ ਵੱਲੋਂ ਢਾਡੀ ਸਿੰਘਾਂ ਨੂੰ ਮਾਣ ਵਜੋਂ ਮਾਇਆ ਅਰਦਾਸ ਹੋਈ ਹੈ। ਸਤਿਗੁਰੂ ਆਪਣੇ ਦਿਲੋਂ ਕਰੋ ਸੁਖ ਬਖਸ਼ਣ, ਸਿਰ ਤੇ ਮੇਹਰ ਭਰਿਆ ਹੱਥ ਰੱਖਣ। ਮਹਾਰਾਜ ਚੜ੍ਹਦੀ ਕਲਾ ਬਖਸ਼ਣ, ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਦੇ ਗੁਰਪੁਰਬ ਦੀਆਂ ਸਭ ਸੰਗਤਾਂ ਨੂੰ, ਸਭ ਮਾਈ ਪਾਈ ਨੂੰ ਵਧਾਈਆਂ ਹੋਣ, ਮੁਬਾਰਕਾਂ ਹੋਣ। ਪਿਆਰ ਨਾ ਫਤਿਹ ਗਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

0: ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ, ਸਤਨਾਮ ਸ੍ਰੀ ਵਾਹਿਗੁਰੂ। ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ, ਸਤਨਾਮ ਸ੍ਰੀ ਵਾਹਿਗੁਰੂ। ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ, ਸਤਨਾਮ ਸ੍ਰੀ ਵਾਹਿਗੁਰੂ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਸਤਨਾਮ ਸ੍ਰੀ ਵਾਹਿਗੁਰੂ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਜੀ ਮਹਾਰਾਜ, ਸਤਨਾਮ ਸ੍ਰੀ ਵਾਹਿਗੁਰੂ। ਧੰਨ ਧੰਨ ਸ੍ਰੀ ਗੁਰੂ ਹਰਿ ਰਾਏ ਜੀ ਮਹਾਰਾਜ, ਸਤਨਾਮ ਸ੍ਰੀ ਵਾਹਿਗੁਰੂ। ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ, ਸਤਨਾਮ ਸ੍ਰੀ ਵਾਹਿਗੁਰੂ। ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ, ਸਤਨਾਮ ਸ੍ਰੀ ਵਾਹਿਗੁਰੂ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਸਤਨਾਮ ਸ੍ਰੀ ਵਾਹਿਗੁਰੂ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਤਨਾਮ ਸ੍ਰੀ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CIFK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha at Williams Lake. Any comments and suggestions, please call 250-392-3874.

ਭਾਗ ਹੀ ਹਰ ਸੰਗਤ ਪਾਵੈ ਭਾਗਹੀਨ ਭ੍ਰਮ ਚੋਟਾ ਖਾਵੈ ਦਿਨ ਭਾਗਾ ਸਤ ਸੰਗ ਨਾ ਲੱਭੈ ਦਿਨ ਸੰਗਤ ਮੈਲ ਪਰਿਜੈ ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਤਿਗੁਰਾਂ ਦਾ ਖਾਸ ਰੂਪ ਗੁਰੂ ਖਾਲਸਾ ਸਤਸੰਗ ਜੀ ਸਭ ਤੋਂ ਪਹਿਲਾਂ ਰਸਨਾ ਪਵਿੱਤਰ ਕਰੋ ਸਤਿਗੁਰ ਦੀ ਬਖਸ਼ਿਸ਼ ਦੁਹਰਾਓ ਪਿਆਰ ਨਾਲ ਫਤਿਹ ਬੁਲਾਓ ਕੋਈ ਰਸਨਾ ਵਾਜੀ ਨਾ ਰਵੇ ਦੁਆਰੀ ਸਾਰੇ ਆਖੋ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵੱਡੇ ਭਾਗ ਨੇ ਸਾਡੇ ਸਾਰਿਆਂ ਦੇ ਜੋ ਸਤਿਗੁਰਾਂ ਦੇ ਚਰਨਾਂ ਚ ਆਏ ਆ ਜੇ ਸਤਿਗੁਰਾਂ ਦੇ ਚਰਨਾਂ ਵਿੱਚ ਬੈਠੇ ਆ ਤਾਂ ਹੀ ਵੱਡੇ ਭਾਗ ਨੇ ਇੱਥੇ ਆ ਕੇ ਭਾਗ ਲੱਗਣੇ ਨੇ ਇੱਥੇ ਆ ਕੇ ਫਲ ਲੱਗਣਾ ਇੱਥੇ ਆ ਕੇ ਅਸੀਂ ਵੱਡੇ ਹੋਣਾ ਕਈਆਂ ਨੂੰ ਕਹਿੰਦੇ ਆ ਵੀ ਕੀਮਤੀ ਸਮਾਂ ਛੱਡ ਕੇ ਆਏ ਹੋ ਕੀਮਤੀ ਸਮਾਂ ਕਈ ਕਹੀਦਾ ਵੀ ਕੀਮਤੀ ਸਮਾਂ ਛੱਡ ਕੇ ਆਏ ਹੋ ਪਰ ਪਿਆਰੇ ਹੋ ਜਿਹੜਾ ਘਰਾਂ ਚ ਲੰਘਦਾ ਉਹ ਕੀਮਤੀ ਸਮਾਂ ਨਹੀਂ ਜਿਹੜਾ ਕੰਮਾਂ ਕਾਰਾਂ ਚ ਲੰਘਦਾ ਉਹ ਨਹੀਂ ਅਸੀਂ ਇੱਥੇ ਸਮੇਂ ਨੂੰ ਕੀਮਤੀ ਬਣਾਉਣ ਆਏ ਹਾਂ ਸੋ ਸਤਨਾਮ ਅਸੀਂ ਕੋਈ ਕੀਮਤੀ ਸਮਾਂ ਛੱਡ ਕੇ ਨਹੀਂ ਆਏ ਤੇ ਦੱਸ ਰਹੇ ਕਿ ਜਿਵੇਂ ਭਾਈ ਸਾਹਿਬ ਹੋਣੀ ਵੀ 6:30 ਦੀਆਂ ਸੰਗਤਾਂ ਬੈਠੀਆਂ ਕਈ ਗੁਰਮੁਖ 6:30 ਦੇ ਸੋ ਬਹੁਤ ਸਮਾਂ ਸੰਗਤ ਨੂੰ ਉਡੀਕ ਕਰਨੀ ਪਈ ਸਫ਼ਰ ਜ਼ਿਆਦਾ ਹੋਣ ਕਰਕੇ ਰਸਤੇ ਵਿੱਚ ਟ੍ਰੈਫਿਕ ਸੀ ਬਹੁਤ ਜਾਮ ਲੱਗੇ ਹੋਏ ਕਦੋਂ ਥਾਵਾਂ ਉੱਤੇ ਅਤੇ ਸਮਾਂ ਥੋੜ੍ਹਾ ਲੇਟ ਹੋ ਗਿਆ ਯਤਨ ਤਾਂ ਬੜਾ ਕੀਤਾ ਵੀ ਸਮੇਂ ਨਾਲ ਪਹੁੰਚਿਆ ਜਾਏ ਪਰ ਫਿਰ ਵੀ ਜਿੱਦਾਂ ਮਹਾਰਾਜ ਦਾ ਹੁਕਮ ਹੈ ਅਤੇ ਇਹ ਮਤ ਸੋਚਣਾ ਵੀ 2 ਘੰਟੇ ਐਵੇਂ ਹੀ ਲੰਘਦੇ ਲੈ ਹੁਣ ਸਮਾਂ ਬਣਿਆ ਕੀਰਤਨ 'ਚ ਬੈਠੇ ਹਾਂ ਪਹਿਲਾਂ ਜਿਹੜਾ ਕਿਤੇ ਹੋਰ ਬੈਠੇ ਸੀ ਪਹਿਲਾਂ ਵੀ ਗੁਰੂ ਦਾ ਹੀ ਦਰਬਾਰ ਸੀ ਗੁਰੂ ਦਾ ਹੀ ਕੀਰਤਨ ਹੋ ਰਿਹਾ ਸੀ ਨਾ ਬਾਕੀ ਜਿਹੜੇ ਗੁਰਮੁਖ ਨੇ ਉਹਨਾਂ ਦੀ ਗਿਣਤੀ ਇਹ ਹੁੰਦੀ ਹੈ ਕਿ ਗੁਰੂ ਦੀ ਗੱਲ ਸੁਣਾਵੇ ਭਾਵੇਂ ਕੋਈ ਸੁਣਾਵੇ ਮੈਨੂੰ ਮੇਰੇ ਗੁਰੂ ਦੀ ਗੱਲ ਸੁਣਾਵੇ ਮੈਨੂੰ ਮੇਰੇ ਸਾਹਿਬ ਦੀ ਗੱਲ ਸੁਣਾਵੇ ਸਮਾਜ ਦੇ ਚਰਨਾਂ ਚ ਆਇਆ ਤੇ ਚਰਨ ਸ਼ਰਨ ਗੁਰ ਏਕ ਪੈਂਦਾ ਜਾਏ ਚੱਲ ਸਤਿਗੁਰੂ ਕੋਟ ਪੈਂਦਾ ਅੱਗੇ ਹੋਏ ਲੇਖ ਹੈ ਭਾਈ ਗੁਰਦਾਸ ਜੀ ਦਾ ਕਥਨ ਹੈ ਸਿੱਖ ਇੱਕ ਕਦਮ ਜਦੋਂ ਆਪਣੇ ਗੁਰੂ ਵੱਲ ਨੂੰ ਪੁੱਟਦਾ ਹੈ ਨਾ ਮਨ ਵਿੱਚ ਸ਼ਰਧਾ ਭਾਵਨਾ ਲੈ ਕੇ ਤੇ ਸਤਿਗੁਰੂ ਆਪਣੇ ਸਿੱਖ ਨੂੰ ਕਰੋੜਾਂ ਕਦਮ ਅੱਗੋਂ ਲੈਣ ਵਾਸਤੇ ਜਾਂਦੇ ਜਦੋਂ ਅਸੀਂ ਘਰੋਂ ਤੁਰੇ ਹੋਵਾਂਗੇ ਮੈਂ ਬਾਹਰ ਵੇਖਿਆ ਬੱਸਾਂ ਵੀ ਆਈਆਂ ਵਿੱਚ ਕਈ ਸੰਗਤਾਂ ਲੈ ਕੇ ਆਈਆਂ ਦੂਰੋਂ ਦੂਰੋਂ ਕੋਈ 200 ਮੀਲ ਤੋਂ ਆਇਆ ਕੋਈ 100 ਮੀਲ ਤੋਂ ਆਇਆ ਤਿਆਰ ਵਾਲੇ ਜਿਹੜੇ ਆ ਇਹ ਨਾ ਸੋਚਣਾ ਕਿ ਮੈਂ ਆਇਆ ਗੁਰੂ ਦੇ ਚਰਨਾਂ 'ਚ ਭਾਈ ਗੁਰਦਾਸ ਜੀ ਕਹਿੰਦੇ ਸਿੱਖਾ ਜਦੋਂ ਤੂੰ ਇੱਕ ਕਦਮ ਪੁੱਟਣਾ ਸਤਿਗੁਰੂ ਕਰੋੜਾਂ ਪੁੱਟਦੇ ਨੇ ਤੇਰੇ ਵੱਲ ਨੂੰ ਜਦੋਂ ਇੱਕ ਕਦਮ ਘਰੋਂ ਪੁੱਟਣੇ ਚਰਨ ਸ਼ਰਨ ਗੁਰੇਕ ਪੈਂਦਾ ਜਾਏ ਚੱਲ ਸਤਿਗੁਰੂ ਕੋਟ ਪੈਂਦਾ ਅੱਗੇ ਹੋਏ ਲੇਖ ਹੈ ਫਿਰ ਅੱਗੇ ਅਸੀਂ ਨਹੀਂ ਕਹਿਣਾ ਕਿ ਮੈਂ ਹੀ ਮਾਲਾ ਫੇਰਦਾ ਜਾਂ ਮੈਂ ਹੀ ਸਵੇਰੇ ਜਪਜੀਤ ਸਾਹਿਬ ਪੜ੍ਹ ਲਿਆ ਜਾਪ ਸਾਹਿਬ ਪੜ੍ਹ ਲਿਆ ਤੇ ਮੈਂ ਹੀ ਬੜਾ ਨਿਤਨੇਮ ਕਰਨਾ ਰੱਬ ਨੂੰ ਮੈਂ ਹੀ ਯਾਦ ਕਰਨਾ ਭਾਈ ਗੁਰਦਾਸ ਜੀ ਕਹਿੰਦੇ ਨੇ ਤੂੰ ਇੱਕ ਵਾਰੀ ਯਾਦ ਕਰਨਾ ਏਕ ਵਾਰ ਸਤਿਗੁਰ ਮੰਤਰ ਸਿਮਰਨ ਮੰਤਰ ਤੂੰ ਇੱਕ ਵਾਰੀ ਯਾਦ ਕਰਦਾ ਸਿਮਰਨ ਤਾਂ ਹੈ ਬਾਰੰਬਾਰ ਗੁਰਦੇਖ ਤੂੰ ਇੱਕ ਵਾਰੀ ਕਰਦਾ ਤੇ ਸਤਿਗੁਰੂ ਫਿਰ ਬਾਰ ਬਾਰ ਆਪਣੇ ਸਿੱਖ ਨੂੰ ਯਾਦ ਕਰਦੇ ਜਦੋਂ ਗੁਰਦੁਆਰੇ ਆਉਂਦੇ ਹਾਂ ਨਾ ਅਸੀਂ ਮੱਥਾ ਟੇਕਣ ਵਾਸਤੇ ਅਸੀਂ ਮੱਥਾ ਟੇਕਣ 5 ਮਿੰਟ ਆਏ ਹਾਂ ਸਤਿਗੁਰੂ ਸਾਰਾ ਦਿਨ 24 ਘੰਟੇ ਸਾਡੇ ਨਾਲ ਹੀ ਰਹਿੰਦੇ ਸਾਰੇ ਏਕ ਵਾਰ ਸਤਿਗੁਰ ਮੰਤਰ ਸਿਮਰਨ ਮਾਤਰ ਸਿਮਰਨ ਤਾਂ ਹੈ ਬਾਰੰਬਾਰ ਗੁਰ ਹੇਠ ਹੈ ਅੱਗੇ ਫਿਰ ਭਾਈ ਸਾਹਿਬ ਕਹਿੰਦੇ ਨੇ ਭਾਵ ਨੀ ਭਗਤ ਭਾਏ ਕੌਡੀ ਅਗਰ ਭਾਗ ਰੱਖੈ ਤਾਹੇ ਗੁਰ ਸਰਬ ਨਿਧਾਨ ਦਾਨ ਦੇਤ ਹੈ ਕੋਈ ਸ਼ਰਧਾ ਭਾਵਨਾ ਨਾਲ ਮਨ ਵਿੱਚ ਭੈ ਪ੍ਰਤੀਤ ਲੈ ਕੇ ਗੁਰੂ ਦੇ ਚਰਨਾਂ ਚ ਆਏ ਤੇ ਉਹ ਆ ਕੇ ਇੱਕ ਕੌਡੀ ਦੀ ਜੇ ਭੇਟਾ ਕਰਦੇ ਨਾ
ਤੇ ਭਾਈ ਸਾਹਿਬ ਕਹਿੰਦੇ ਸਤਿਗੁਰੂ ਉਹਦੇ ਖਜ਼ਾਨੇ ਭਰਪੂਰ ਕਰ ਦਿੰਦੇ ਨੇ ਇੱਕ ਕੌਡੀ ਦੇ ਬਦਲੇ। ਪਰ ਹਾਂ ਇਹ ਗੱਲ ਜ਼ਰੂਰ ਆ ਵੀ ਮਨ ਵਿੱਚ ਸ਼ਰਧਾ ਹੋਣੀ ਚਾਹੀਦੀ, ਜਿੰਨੀ ਜਿੰਨੀ ਕਿਸੇ ਦੇ ਮਨ ਵਿੱਚ ਸ਼ਰਧਾ ਹੋਏਗੀ ਉਨੀਆਂ ਕਿਤਾਬਾਂ ਸਤਿਗੁਰਾਂ ਦੇ ਦਰ ਤੋਂ ਉਹਨੂੰ ਪ੍ਰਾਪਤ ਹੋਣੀਆਂ। ਜਿੰਨੀ ਕੁ ਸਾਡੀ ਭਾਵਨਾ ਬਣ ਗਈ ਤੇ ਜਿਹਦੀ ਭਾਵਨਾ ਇਹ ਹੈ ਵੀ ਸਤਿਗੁਰੂ ਰੁਮਾਲੇ ਨੇ ਪ੍ਰਕਾਸ਼ ਕੀਤਾ ਹੋਇਆ, ਕਾਗਜ਼ ਨੇ, ਅੱਖਰ ਨੇ, ਉਹਦੇ ਕੀ ਘਟਣਾ, ਉਹ ਸਭ ਕੁਝ ਪ੍ਰਾਪਤ ਕਰ ਲਏਗਾ ਜਿਹੜਾ ਇਹ ਸਮਝਦਾ ਹੈ ਕਿ ਸਾਹਮਣੇ ਜਿਹੜੀ ਮੰਜੀ ਸਾਹਿਬ ਪਈ ਹੈ ਦਸੇ ਪਾਤਸ਼ਾਹੀਆਂ ਹੀ ਉਹਦੇ ਤੇ ਬੈਠੀਆਂ ਨੇ। ਭਾਵਨਾ ਨਾਲ ਤੇ ਇੱਕ ਕੌਮੀ ਭੇਟਾ ਕੀਤੀ ਦੀ ਪਰਵਾਹ ਨੇ, ਭਾਵ ਦੀ ਭਗਤ ਭਾਏ ਕੌਡੀ ਅਗਰ ਭਾਗ ਰੱਖ ਤਾਹੇ ਗੁਰ ਸਰਬ ਨਿਧਾਨ ਨਾਲ ਦੇਤ ਹੈ। ਅਸੀਂ ਗੁਰੂ ਦਾ ਮੁਕਾਬਲਾ ਨਹੀਂ ਕਰ ਸਕਦੇ, ਸਾਡੀ ਤੇ ਸੇਵਾ ਕੁਛ ਵੀ ਨਹੀਂ ਜੋ ਮਰਦ ਸਾਡੇ ਤੇ ਇੰਨੀ ਕਿਰਪਾ ਕਰਦੇ ਨੇ। ਸਤਿਗੁਰ ਦਇਆ ਨਿਧ ਮਹਿਮਾ ਅਗਾਧ ਬੋਧ, ਸਤਿਗੁਰਾਂ ਦੀ ਮਹਿਮਾ ਵੀ ਅਗਾਧ ਬੋਧ, ਅਸੀਂ ਅੰਤ ਨਹੀਂ ਪਾ ਸਕਦੇ। ਜੇ ਗੁਣ ਗਾਇਨ ਕਰਨ ਲੱਗਾਂਗੇ ਅਸੀਂ ਮੁੱਕ ਜਾਵਾਂਗੇ, ਪਰ ਉਹਦੇ ਗੁਣ ਨਹੀਂ ਮੁੱਕਣੇ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨ ਨਾ ਸਾਕੋ ਤੂੰ ਠਾਕੁਰ ਊਚ ਭਗਵਾਨਾ। ਕਿਉਂਕਿ ਅਸੀਂ ਅੰਤ ਨਹੀਂ ਪਾ ਸਕਦੇ। ਭਾਈ ਗੁਰਦਾਸ ਜੀ ਦਾ ਕਥਨ ਹੈ, ਕਹਿੰਦੇ ਤੋਸੋ ਨਾ ਨਾਥ ਅਨਾਥ ਨਾ ਮੋਸਾ, ਤੇਰੇ ਵਰਗਾ ਨਾਥ ਕੋਈ ਨੀ, ਮੇਰੇ ਵਰਗਾ ਅਨਾਥ ਕੋਈ ਨੀ। ਤੋਸੋ ਨਾ ਨਾਥ ਅਨਾਥ ਨਾ ਮੋਸਰ, ਤੋਸੋ ਨਾ ਦਾਨੀ ਨਾ ਮੋਸੋ ਪੁਖਾਰੀ, ਤੇਰੇ ਵਰਗਾ ਦਾਨੀ ਕੋਈ ਨੀ, ਮੇਰੇ ਵਰਗਾ ਪੁਖਾਰੀ ਕੋਈ ਨੀ। ਸੱਚੇ ਪਾਤਸ਼ਾਹ ਔਗਣਾਂ ਦਾ ਭਰਿਆ ਹੋਇਆ ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ, ਤੂੰ ਤੇ ਗੁਣਾਂ ਦਾ ਸਾਗਰ ਹੈ, ਤੂੰ ਗੁਣ ਸਾਗਰ ਮਹਾਰਾਜ, ਮੋਰੇ ਹੈ ਅਵਗੁਣ ਤੂੰ ਗੁਣ ਸਾਗਰ, ਅਸੀਂ ਤੇ ਔਗਣਾਂ ਦੇ ਭਰੇ ਪਏ ਹਾਂ ਤੇ ਤੁਹਾਡੇ ਗੁਣਾਂ ਦੀ ਕੋਈ ਕਮੀ ਨਹੀਂ। ਸਾਗਰ ਦਾ ਅਰਥ ਕੀ ਹੈ? ਸਾਗਰ ਸ਼ਬਦ ਵਰਤਿਆ ਮਹਾਰਾਜ ਨੇ ਸਮੁੰਦਰ, ਨਦੀਆਂ ਨਾਲਿਆਂ ਦਾ ਜਿਹੜਾ ਪਾਣੀ ਹੈ ਉਹ ਮਾਪਿਆ ਜਾ ਸਕਦਾ, ਉਹਦਾ ਹਿਸਾਬ ਲਾਇਆ ਜਾ ਸਕਦਾ ਵੀ ਆਹ ਜਿਹੜੀ ਨਦੀ ਵਗਦੀ ਹੈ ਇਹਦੇ ਵਿੱਚ ਕਿੰਨਾ ਕੁ ਪਾਣੀ ਹੋਏਗਾ। ਦਰਿਆ ਦਾ ਪਾਣੀ ਵੀ ਮਾਪਿਆ ਜਾ ਸਕਦਾ ਵੀ ਕਿੰਨੀ ਡੂੰਘਾਈ ਹੈ, ਕਿੰਨੀ ਚੌੜਾਈ ਹੈ, ਕਿੰਨੀ ਲੰਬਾਈ ਹੈ। ਤੇ ਜਿਹੜਾ ਸਮੁੰਦਰ ਹੈ ਉਹਦੀ ਚੌੜਾਈ ਲੰਬਾਈ ਤੇ ਡੂੰਘਾਈ ਜਿਹੜੀ ਹੈ ਮਾਪੀ ਨਹੀਂ ਜਾ ਸਕਦੀ। ਇਸੇ ਤਰ੍ਹਾਂ ਗੁਰਸਿੱਖ ਗੁਰੂ ਦੇ ਚਰਨਾਂ 'ਚ ਬੇਨਤੀਆਂ ਕਰਿਆ ਕਰੇ, ਸੱਚੇ ਪਾਤਸ਼ਾਹ ਜੇਤਾ ਸਮੁੰਦਰ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ, ਜਿੱਦਾਂ ਸਮੁੰਦਰ ਦਾ ਹਿਸਾਬ ਕਿਤਾਬ ਕੋਈ ਨੀ ਨਾ, ਮੇਰੇ ਵਿੱਚ ਵੀ ਇੰਨੇ ਕੁ ਔਗਣ ਨੇ ਕਿ ਜਿਹਨਾਂ ਦਾ ਹਿਸਾਬ ਕਿਤਾਬ ਵੀ ਕੋਈ ਨੀ। ਬਹੁਤੇ ਨੇ, ਕਿਸੇ ਹੋਰ ਦਾ ਨਾਮ ਨਹੀਂ ਲਿਆ, ਸਮੁੰਦਰ ਵੀ ਜਿੱਦਾਂ ਸਾਗਰ ਭਰਿਆ ਨਾ, ਉਹਨੂੰ ਨੀ ਕੋਈ ਮਾਪ ਸਕਦਾ, ਤੇ ਮੇਰੇ ਵੀ ਇੰਨੇ ਕੁ ਔਗਣ ਨੇ ਜਿਹੜੇ ਗਿਣਤੀ ਤੋਂ ਪਰੇ ਆ ਕੰਮ, ਤੇ ਮੈਂ ਤੇ ਔਗਣਾਂ ਦਾ ਸਾਗਰ ਹੈ। ਤੇ ਸੱਚੇ ਪਾਤਸ਼ਾਹ ਤੇਰੇ ਚ ਗੁਣ ਇੰਨੇ ਨੇ ਜਿਹੜੇ ਮਾਪੇ ਨੀ ਜਾ ਸਕਦੇ, ਤੂੰ ਗੁਣਾਂ ਦਾ ਸਾਗਰ ਹੈ। ਤੋਸੋ ਨਾ ਨਾਥ ਅਨਾਥ ਨਾ ਮੋਸਰ, ਤੋਸੋ ਨਾ ਦਾਨੀ ਨਾ ਮੋਸੋ ਭਿਖਾਰੀ, ਮੋਸੋ ਨਾ ਦੀਨ ਦਿਆਲ ਨਾ ਤੋਸਰ, ਮੋਸੋ ਅਗਿਆਨ ਨਾ ਤੋਸੋ ਵਿਚਾਰੀ, ਮੋਸੋ ਨਾ ਪਸਤ ਪਾਵਨ ਨਾ ਤੋਸਰ, ਮੋਸੋ ਵਿਕਾਰੀ ਨਾ ਤੋਸੋ ਉਪਕਾਰੀ, ਮੋਰੇ ਹੈ ਅਵਗੁਣ ਤੂੰ ਗੁਣ ਸਾਗਰ, ਜਾਤਰ ਸਾਤਲ ਓਟ ਤੁਹਾਰੀ। ਮੈਂ ਔਗਣਾਂ ਦਾ ਭਰਿਆ ਪਿਆ, ਬਹੁਤੇ ਨੇ ਜਿਹੜੇ ਗਿਣੇ ਨਹੀਂ ਜਾਂਦੇ, ਤੇ ਤੇਰੇ ਗੁਣਾਂ ਦਾ ਅੰਤ ਕੋਈ ਨਹੀਂ। ਇਸੇ ਕਰਕੇ ਗੁਰਸਿੱਖ ਸਦਾ ਬੇਨਤੀਆਂ ਕਰਦਾ, ਮਹਾਰਾਜ ਕਿਰਪਾ ਕਰੋ, ਜੇ ਲੇਖਾ ਕਰੋ ਤੇ ਫਿਰ ਤੁਸੀਂ ਬਾਜੀ ਨਹੀਂ ਲੱਗਦੇ, ਕਿਉਂਕਿ ਔਗਣ ਹੀ ਬਹੁਤੇ ਨੇ। ਲੇਖੇ ਕਦ ਹੈ ਨਾ ਛੁੱਟੀ ਹੈ, ਜੇ ਤੇ ਕਰੋਗੇ ਨਾ ਲੇਖਾ ਹਿਸਾਬ ਕਿਤਾਬ ਗਿਣਤੀ ਮਿਣਤੀ, ਫਿਰ ਤੇ ਔਗਣ ਨੇ ਬਹੁਤੇ, ਫਿਰ ਤੇ ਨਾ ਬਖਸ਼ਿਆ ਜਾ ਹੀ ਨਹੀਂ ਸਕਦਾ। ਮੇਰੀਆਂ ਗਲਤੀਆਂ ਵੱਲ ਤੇ ਦੇਖੋ ਹੀ ਨਾ, ਜੇ ਤੁਸੀਂ ਹਿਸਾਬ ਕਿਤਾਬ ਕਰਨ ਤੇ ਆ ਜਾਓਗੇ ਫਿਰ ਤੇ ਮੈਂ ਬਹੁਤ ਹੀ ਮਾੜਾ। ਪਰ ਇੰਨੀ ਦੀ ਕਿਰਪਾ ਕਰ ਦਿਓ, ਮੇਰਾ ਹਿਸਾਬ ਕਿਤਾਬ ਨਾ ਵੇਖੋ, ਲੇਖਾ ਹੀ ਵੱਲ ਨਾ ਵੇਖੋ, ਬਸ ਬਖਸ਼ ਦੋ। ਲੇਖਾ ਕਤ ਹੈ ਨਾ ਛੁੱਟੀ ਹੈ, ਜੇ ਲੇਖਾ ਵੇਖੋਗੇ ਫਿਰ ਤੇ ਮੈਂ ਬਚ ਨਹੀਂ ਸਕਦਾ। ਖਿੰਨ ਖਿੰਨ ਭੁੱਲਣ ਹਾਰ, ਫਿਰ ਤੇ ਮੈਂ ਮਹਾਰਾਜ ਪਤਾ ਹੀ ਨਹੀਂ ਕਿੰਨੀਆਂ ਗਲਤੀਆਂ ਕੀਤੀਆਂ ਨੇ। ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ।

ਕੋਲ ਕੱਲਾ ਖਾਣਾ ਹੀ ਹੈ ਤੇ ਅਸੀਂ ਅਜੇ ਕੱਪੜੇ ਹੀ ਲੈਣੇ ਨੇ। ਜੇ ਮੰਨ ਲਓ ਸ੍ਰੀ ਸਾਹਿਬ ਵੀ ਆ, ਗੰਗਾ ਵੀ ਹੈ, ਕਤਾਰ ਪੂਰੇ ਨੇ, ਤੇ ਜੇ ਕੋਲ ਪਾਣੀ ਵੀ, ਫਿਰ ਤੇ ਅਜੇ ਕੱਪੜੇ ਹੀ ਰੱਖਣ ਵਾਲਾ ਕੰਮ ਹੈ। ਜਿਹੜਾ ਜੋ ਵੀ ਕੱਪੜੇ ਬਾਹਰ ਪਹਿਰਾਵਾ ਪਾਉਂਦੇ ਨੇ, ਇਹਨਾਂ ਸਾਡੇ ਕੋਲ ਵੀ ਪਹਿਰਾਵਾ ਹੀ। ਜੇ ਮਾਨੀ ਨਾ ਰੰਗਿਆ ਜਾਏ ਫਿਰ ਕੀ ਫਾਇਦਾ, ਪਰ ਰੰਗ ਚੜ੍ਹ ਸਕਦਾ। ਇਹ ਮਤਲਬ ਇਹ ਵੀ ਹੈ ਕਿ ਪੜ੍ਹੋ ਹੀ ਨਾ, ਪੜ੍ਹਦੇ ਰਹੋ, ਕਿਰਪਾ ਹੋਏਗੀ ਜ਼ਰੂਰ। ਇੱਕੋ ਤਰੀਕਾ, ਰੰਗ ਚੜ੍ਹਦਾ ਕਿੱਦਾਂ, ਰੰਗ ਚੜ੍ਹਦਾ ਚੜ੍ਹ

ਬਚਨ ਕਮਾ ਲਈਏ ਪਿਆਰੇ ਲੋਕ, ਤੇ ਜਿਨ੍ਹਾਂ ਨੇ ਬਚਨ ਕਮਾਇਆ, ਜਿਨ੍ਹਾਂ ਨੇ ਵੈਦ ਕੋਲ ਆ ਕੇ ਬਿਮਾਰੀ ਨੇ ਦੱਸੀ ਉਹਦਾ ਇਲਾਜ ਕਿੱਦਾਂ ਹੋਊ। ਜਿਹੜਾ ਡਾਕਟਰ ਕੋਲ ਚਲੇ ਵੀ ਜਾਵੇ ਤੇ ਸਾਥ ਤੇ ਜਾ ਕੇ ਆਪਣਾ ਰੋਗ ਹੀ ਨਾ ਦੱਸੇ ਤੇ ਡਾਕਟਰ ਨੇ ਉਹਨੂੰ ਠੀਕ ਕੀ ਕਰਨਾ। ਅਸੀਂ ਮਾਰ ਦੇ ਚੱਲਣਾ ਚਾਹੁੰਦੇ ਹਾਂ, ਸੰਗਤ ਵਿੱਚ ਆ ਕੇ ਆਪਣਾ ਰੋਗ ਨਹੀਂ ਦੱਸਦੇ, ਲੁਕੋ ਕੇ ਰੱਖਦੇ। ਪਰ ਕਹਿਣਾ ਹੈ ਮਹਾਰਾਜ ਜੀ, ਮੈਨੂੰ ਕਾਮ ਦਾ ਵੀ ਰੋਗ, ਮੈਨੂੰ ਕਰੋੜ ਦਾ ਵੀ ਰੋਗ, ਮੈਨੂੰ ਲੋਭ ਦਾ ਵੀ ਰੋਗ, ਮੈਨੂੰ ਮੋਹ ਦਾ ਵੀ ਰੋਗ, ਮੈਨੂੰ ਹੰਕਾਰ ਦਾ ਵੀ ਰੋਗ, ਕਿਰਪਾ ਕਰਦੇ। ਫਿਰ ਸਤਿਗੁਰਾਂ ਨੇ ਮਿਹਰ ਕਰਦੀ, ਪੜ੍ਹੋ ਤਿਆਰ, ਜਿਨ੍ਹਾਂ ਨੇ ਆ ਕੇ ਆਪਣੇ ਔਗਣ ਦੱਸ ਦਿੱਤੇ, ਆਪਣੇ ਔਗਣਾਂ ਦਾ ਇਜ਼ਹਾਰ ਸਤਿਗੁਰਾਂ ਦੇ ਚਰਨਾਂ 'ਚ ਕਰ ਦਿੱਤਾ, ਸਤਿਗੁਰਾਂ ਨੇ ਮਿਹਰ ਕਰ ਦਿੱਤੀ ਉਹਨਾਂ 'ਤੇ। ਭਾਈ ਬਿਧੀ ਚੰਦ, ਬਿਧੀਆਂ ਬਣਾਉਣ ਵਾਲਾ, ਇਹਦਾ ਨਾਂ ਬਿਧੀ ਚੰਦ ਦੇ ਸਾਥੀਆਂ ਨੇ ਰੱਖਿਆ ਜੀ। ਕਹਿੰਦੇ ਬਿਧੀ ਚੰਦ ਦਾ ਨਾਂ ਜਿਹੜਾ ਨਾ ਉਹਦੇ ਸਾਥੀਆਂ ਨੇ ਰੱਖਿਆ, ਉਹ ਕਹਿੰਦੇ ਤੈਨੂੰ ਚੋਰੀ ਕਰਨ ਦੇ ਬੜੇ ਬੜੇ ਸੋਹਣੇ ਢੰਗ ਨੇ, ਬਿਧੀਆਂ ਬੜੀਆਂ ਸੋਹਣੀਆਂ ਬਣਾਉਣੀਆਂ ਆਉਂਦੀਆਂ ਨੇ, ਨਾਂ ਬਿਧੀ ਚੰਦ ਰੱਖਦਾ ਹੁੰਦਾ ਬਿਧੀ ਚੰਦ। ਤੇ ਸਾਧ ਸਿੰਘ ਬੜੀਆਂ ਚੋਰੀਆਂ ਕਰਦਾ, ਡਾਕੇ ਮਾਰਦਾ। ਤੇ ਸਾਧ ਸਿੰਘ ਇੱਕ ਦਿਨ ਕਿਸੇ ਨਗਰ ਦੇ ਵਿੱਚੋਂ ਇਤਿਹਾਸ ਦੱਸਦਾ, ਭਾਈ ਬਿਧੀ ਚੰਦ ਨੇ ਮੱਝਾਂ ਚੋਰੀ ਕੀਤੀਆਂ, ਸੰਗਲ ਖੋਲੇ, ਮੱਝਾਂ ਚੋਰੀ ਕੀਤੀਆਂ। ਹੁਣ ਸਾਧ ਸੰਗਤ ਜੀ ਨੂੰ ਪਤਾ, ਪਿੰਡਾਂ ਵਿੱਚ ਮੱਝਾਂ ਜਿਹੜੀਆਂ ਨੇ ਆਮ ਕਰਕੇ ਇਹੀ ਹੁੰਦਾ ਵੀ ਮੱਝਾਂ ਨੇ ਦੁੱਧ ਪਾਓ ਜੀ, ਨਹੀਂ ਤੇ ਖੇਤੀ ਹੈ, ਇਹੀ ਬਿਜ਼ਨਸ ਹੈ ਆਮ ਜ਼ਿਮੀਦਾਰ ਲੋਕਾਂ ਦਾ। ਜਿਹੜੇ ਆਏ ਪੰਜਾਬ 'ਚ ਉਹਨਾਂ ਨੂੰ ਪਤਾ, ਜਿਹੜੇ ਇੱਥੋਂ ਦੇ ਜੰਮ ਪਲ ਲੱਗੀਆਂ ਤੇ ਇਹਦੀ ਵੀ ਪਤਾ ਵੀ ਮੱਝਾਂ ਕੀ ਹੁੰਦੀਆਂ, ਇੱਥੇ ਮੱਝਾਂ ਹੈ ਜੀ। ਤੇ ਜਿਹੜੇ ਇੰਡੀਆ ਜਾਂਦੇ ਉਹਨਾਂ ਨੂੰ ਕਈ ਚੀਜ਼ਾਂ ਦਾ ਬਿਲਕੁਲ ਹੀ ਨਹੀਂ ਪਤਾ ਵੀ ਹੈ ਕੀ। ਇਸੇ ਕਰਕੇ ਬੇਨਤੀਆਂ ਕਰਦਾ ਉਹਨਾਂ ਪਿਆਰੇ, ਉਹ ਭਾਵੇਂ ਔਖੇ ਹੋਵੋ ਤੇ ਭਾਵੇਂ ਸੌਖੇ ਹੋਵੋ, ਬੱਚੇ ਮੰਨਣ ਨਾ ਮੰਨਣ, ਜਦੋਂ ਕਰਿਆ ਕਰੋ ਵੀ ਸਾਲ 'ਚ ਇੱਕ ਵਾਰੀ ਜ਼ਰੂਰ ਇੰਡੀਆ ਚੱਲੀਏ, ਉੱਥੇ ਜਾ ਕੇ ਉੱਥੋਂ ਦਾ ਕਲਚਰ ਜਿਹੜਾ, ਉੱਥੋਂ ਦਾ ਜਿਹੜਾ ਵੇਖ ਕੇ ਫਿਰ ਪਤਾ ਲੱਗਦਾ ਵੀ ਆਹ ਸਾਡਾ ਵਿਰਸਾ ਹੈ। ਉਹ ਪੁਰਾਣਾ ਜਿਹੜਾ ਜੋ ਕੁਝ ਵੀ ਆ ਹੌਲੀ ਹੌਲੀ ਭੁੱਲਦਾ ਜਾ ਰਿਹਾ, ਜਿਹੋ ਜਿਹਾ ਦੇਸ਼ ਉਹੋ ਜਿਹਾ ਭੇਸ ਵੀ ਬਣਦਾ ਜਾ ਰਿਹਾ। ਪਰ ਸਾਧ ਸੰਗਤ ਆ ਉਹ ਯਤਨ ਕਰੀਏ, ਤੇ ਉਹ ਬਿਧੀ ਚੰਦ ਜਿਹੜਾ ਹੈ ਉਹਨੇ ਪਿੰਡ ਵਿੱਚੋਂ ਕੀਤੀਆਂ ਮੱਝਾਂ ਚੋਰੀ ਤੇ ਅੱਗੇ ਅੱਗੇ ਮੱਝਾਂ ਤੇ ਮਗਰ ਮਗਰ ਬਿਧੀ ਚੰਦ ਪਿੰਡ ਵਾਲਿਆਂ ਨੂੰ ਯਾਦ ਆ ਗਈ। ਅੱਗੇ ਵੀ ਬੇਨਤੀ ਕਰਦਾ ਰਹਿੰਦਾ ਪਿਆਰੇ, ਜਿਹੜਾ ਪੱਕਾ ਚੋਰ ਆ ਨਾ ਉਹ ਚੋਰੀ ਕਰਨੀ ਨਹੀਂ ਛੱਡਦਾ। ਭਾਈ ਗੁਰਦਾਸ ਜੀ ਦਾ ਬਚਨ ਨਾ, ਮਾਰ ਦੇ ਕੋ ਤਰਾਸ ਦੇ ਚੋਰ ਨਾ ਤਖਤ ਚੋਰੀ, ਬਟਵਾਰਾ ਬਟਵਾਰੀ ਸੰਗ ਹੋਏ ਤਖਤ ਹੈ। ਜਿਹੜਾ ਚੋਰ ਹੈ ਉਹ ਚੋਰੀ ਕਰਨੀ ਨਹੀਂ ਛੱਡਦਾ, ਜਿਹਨੂੰ ਪੱਕੀ ਆਦਤ ਬਣ ਜਾਂਦੀ, ਪੱਕੀ ਆਦਤ ਜਿਹਨੂੰ ਬਣ ਜਾਏ, ਜਿਹੜਾ ਪੱਕਾ ਚੋਰ ਆ ਨਾ ਉਹ ਚੋਰੀ ਕਰਨੀ ਨਹੀਂ ਛੱਡਦਾ। ਨਾਲੇ ਉਹਨੂੰ ਇਹ ਵੀ ਪਤਾ ਹੁੰਦਾ ਵੀ ਜੇ ਮੈਂ ਫੜਿਆ ਗਿਆ ਮੈਨੂੰ ਮਾਰ ਦੇਣਗੇ, ਮੈਨੂੰ ਕੁੱਟਣਗੇ, ਮੈਨੂੰ ਸਜ਼ਾ ਮਿਲੇਗੀ। ਪਰ ਕਹਿੰਦੇ ਜਿਹਨੂੰ ਚੋਰੀ ਦੀ ਆਦਤ ਹੋਵੇ ਉਹ ਆਪਣੀ ਚੋਰੀ ਕਰਨ ਤੋਂ ਬਾਅਦ ਨਹੀਂ ਹੁੰਦਾ ਪੱਕਾ ਚੋਰ, ਕੱਚਾ ਜੜ ਜਾਂਦਾ। ਜਿਹੜਾ ਕੱਚਾ ਇੱਕ ਦੋ ਵਾਰੀ ਚੋਰੀ ਕਰਦਾ ਫੜਿਆ ਗਿਆ ਕਹਿੰਦਾ ਛੱਡ ਬਣਾ ਔਖਾ ਕੰਮ ਹੈ, ਇਹ ਵੀ ਕੰਮ ਕਰਨਾ ਆਪਾਂ। ਪਰ ਜਿਹੜੇ ਪੱਕੇ ਚੋਰ ਨੇ ਉਹ ਕਦੇ ਚੋਰੀ ਕਰਨੀ ਛੱਡ ਨਹੀਂ ਸਕਦੇ। ਮਾਰ ਦੇ ਕੋ ਤਰਾਸ ਦੇਖ, ਪਤਾ ਮਾਰ ਦੇਣਗੇ ਚੋਰ ਨਾ ਤਦਕ ਚੋਰੀ, ਚੋਰ ਚੋਰੀ ਨਹੀਂ ਛੱਡਦਾ, ਬਟਵਾਰਾ ਬਟਵਾਰੀ ਸੰਗ ਹੋਏ ਤਖਤ ਹੈ। ਚੋਰ ਲੱਭਦਾ ਰਹਿੰਦਾ, ਕਦੋਂ ਕੋਈ ਸਮਾਂ ਬਣੇ ਕਦੋਂ ਸਗਵਾੜਾ ਲੱਭਦਾ ਵੀ ਅਸੀਂ ਡਾਕੇ ਮਾਰੀਏ। ਤੇ ਸਾਧ ਸੰਗਤ ਜੀ ਭਾਈ ਗੁਰਦਾਸ ਜੀ ਦੂਜਾ ਪ੍ਰਮਾਣ ਦਿੰਦੇ ਨੇ, ਕਹਿੰਦੇ ਦੇਸ਼ਵਾ ਰਤ ਵਿਰਥਾ ਭਏ ਮਨ ਮੇ ਨਾ ਸ਼ੰਕਾ ਮਨ ਹੈ, ਜੁਆਰੀ ਨਾਲ ਸਰਬੰਧ ਹਾਰੈ ਸਤਿਸਕ ਹੈ। ਚੋਰ ਭਾਵੇਂ ਜਿੰਨਾ ਮਰਜ਼ੀ ਉਹਨੂੰ ਖਤਰਾ ਹੈ ਪਰ ਚੋਰੀ ਨਹੀਂ ਛੱਡਦਾ, ਤੇ ਦੇਸ਼ਵਾ ਗਾਮੀ ਬੰਦਾ ਜਿਹੜੀ ਆਦਤ ਬਣ ਜਾਂਦੀ ਥਾਂ ਥਾਂ ਤੇ ਧੱਕੇ ਖਾਣ ਦੀ, ਉਹ ਵੇਸਵਾ ਗਾਮੀ ਜਿਹੜਾ ਉਹ ਆਪਣਾ ਸੁਭਾਅ ਨਹੀਂ ਛੱਡ ਸਕਦਾ ਜਿਹੜਾ ਪੱਕਾ ਹੈ। ਜੁਆਰੀ ਨਾ ਸਰਬੰਧ ਸਹਾਰੈ ਸਰ ਸਕਤ ਹੈ, ਜਿਹੜਾ ਜੁਆਰੀ ਆ ਉਹ ਜੁਆ ਖੇਡਣੋਂ ਨਹੀਂ ਹਟਦਾ, ਭਾਵੇਂ ਨੂੰ ਆਪਣਾ ਸਾਰਾ ਸਰਬੰਸ ਦਾਤ ਤੇ ਲਾਉਣਾ ਪਵੇ, ਸਭ ਕੁਝ ਕੁਰਬਾਨ ਕਰ ਦਿੰਦਾ ਜੁਆ ਖੇਡਣ ਦੀ, ਜਿਹਨੂੰ ਆਦਤ ਪੈ ਜਾਂਦੀ ਜੁਆ। ਭਾਈ ਸਾਹਿਬ ਤੀਜਾ ਪ੍ਰਮਾਣ ਦਿੰਦੇ ਨੇ, ਅਮਲੀ ਨਾ ਅਮਲ ਸਚ ਜਿਉਂ ਧਕਾਰ ਕੀ, ਇਹ ਦੋਖ ਦੁੱਖ ਲੋਭ ਵੈਦ ਸੁਣਤ ਸਕਤ ਹੈ। ਜਿਹੜਾ ਪੱਕਾ ਅਮਲੀ ਹੋਵੇ ਉਹ ਕਦੇ ਵੀ ਅਮਲ ਖਾਣਾ ਨਹੀਂ ਛੱਡਦਾ, ਜਿਹੜਾ ਪੱਕਾ ਕੱਚਾ ਤੇ ਛੱਡ ਦਿੰਦਾ, ਜਿਹਨੂੰ ਆਦਤ ਬਣ ਜਾਂਦੀ ਹੈ। ਜਿਹੜਾ ਪੱਕਾ ਅਮਲੀ ਹੋਵੇ ਜੋ ਮਰਜ਼ੀ ਹੋ ਜਾਵੇ ਉਹ ਅਮਲ ਤੋਂ ਬਿਨਾਂ ਬਚ ਨਹੀਂ ਸਕਦਾ। ਅਦਮ ਅਸਾਧ ਸੰਗ ਛਾੜਤ ਨਾ ਅੰਗੀਕਾਰ, ਕਹਿੰਦੇ ਮਾੜੇ ਬੰਦੇ ਜਦੋਂ ਮਾੜੇ ਕੰਮ ਨਹੀਂ ਛੱਡ ਸਕਦੇ, ਚੋਰ ਚੋਰੀ ਨਹੀਂ ਛੱਡ ਸਕਦਾ, ਠੱਗ ਠੱਗੀ ਨਹੀਂ ਛੱਡ ਸਕਦਾ, ਤੇ ਬੇਸਵਾ ਗਾਮੀ ਆਪਣਾ ਸੁਭਾਅ ਨਹੀਂ ਛੱਡ ਸਕਦਾ, ਜੁਆਰੀ ਜੁਆ ਨਹੀਂ ਛੱਡ ਸਕਦਾ, ਅਮਲੀ ਅਮਲ ਨਹੀਂ ਛੱਡ ਸਕਦਾ, ਗੁਰਸਿੱਖ ਸਾਧ ਸੰਗ ਛਾੜ ਕਿਉਂ ਸਕਤ ਹੈ, ਗੁਰੂ ਦਾ ਸਿੱਖ ਸਤ ਸੰਗਤ ਕਰਨੀ ਕਿਵੇਂ ਛੱਡਦੇ ਆ ਤੂੰ ਸਤਨਾਮ।
ਔਰ ਉਹ ਛੱਡ ਦਿੰਦੇ ਨੇ ਜਿਹੜੇ ਕੱਚੇ ਅਮਲੀ ਨੇ, ਉਹ ਨਹੀਂ ਆਉਣਗੇ, ਉਹ ਆਉਣਗੇ ਦੋ ਚਾਰ ਦਿਨ ਆਉਣਗੇ, ਦੋ ਚਾਰ ਮਹੀਨੇ ਆਉਣਗੇ, ਦੋ ਚਾਰ ਸਾਲ ਆਉਣਗੇ, ਪਰ ਜਿਹੜੇ ਪੱਕੇ ਅਮਲੀ ਨੇ ਨਾ, ਜਿਹਨਾਂ ਚਿਰ ਸਰੀਰ 'ਚ ਸਵਾਸ ਨੇ, ਉਹ ਆਉਣਗੇ ਹੀ ਆਉਣਗੇ, ਜਿਹੜੇ ਪੱਕੇ ਨੇ। ਅਤੇ ਕੱਚੇ ਜਿਹੜੇ ਨੇ ਉਹਨਾਂ ਨੇ ਨਹੀਂ ਆਉਣਾ। ਅਤੇ ਸਾਧ ਸੰਗਤ ਜੀ, ਜਿਹਨਾਂ ਨੂੰ ਅਮਲ ਲੱਗ ਗਿਆ, ਜਿਹਨਾਂ ਨੂੰ ਸੁਭਾਅ ਬਣ ਗਿਆ, ਅਤੇ ਜਿਹੜਾ ਛੱਡ ਦਿੰਦਾ ਉਹਦੇ ਨਾਲ ਉਹਦੇ ਫਿਰ ਅਮਲ ਵੀ ਚੰਗਾ, ਜਿਹੜਾ ਅਮਲ ਨਹੀਂ ਛੱਡਦਾ ਉਹਦੇ ਨਾਲ ਉੱਥੇ ਚੋਰ ਚੰਗਾ, ਮਰਨ ਦਾ ਵੀ ਖਤਰਾ ਅਤੇ ਚੋਰ ਚੋਰੀ ਨਹੀਂ ਛੱਡਦਾ। ਭਾਈ ਜਿਹੜੀ ਚੱਲ ਜਾਣ ਤਲੀ ਅਤੇ ਧਰਮੀ ਤਾਂ ਕਹਿੰਦਾ ਜਾਣਾ ਹੀ ਜਾਣਾ, ਅਤੇ ਭਾਈ ਜਿਹੜੀ ਚੱਲ ਰਹੇ ਸਾਧ ਸੰਗਤ ਜੀ, ਚੋਰੀ ਕੀਤੀ ਮੱਝਾਂ ਚੋਰੀ ਕੀਤੀਆਂ, ਅੱਗੇ ਅੱਗੇ ਬਿਧੀ ਚੰਦ ਵਾਹਿਗੁਰੂ ਅੱਗੇ ਅੱਗੇ ਮੱਝਾਂ ਨੇ, ਮਗਰ ਮਗਰ ਬਿਧੀ ਚੰਦ ਅਤੇ ਪਿੰਡ ਵਾਲੇ ਨੂੰ ਆ ਗਈ, ਜਾ ਕਹਿੰਦੇ ਫੜ ਲਓ ਜਾਣ ਨਹੀਂ ਦੇਣਾ। ਹੁਣ ਬਿਧੀ ਚੰਦ ਛੱਡਦਾ ਨਹੀਂ, ਬਿਧੀ ਚੰਦ ਕਹਿੰਦਾ ਹੁਣ ਮੱਝਾਂ ਲੈ ਕੇ ਆਈਆਂ ਨੇ, ਖੋਲੀਆਂ ਦੇ ਆਏ ਨੇ, ਅੱਗੇ ਅੱਗੇ ਮੱਝਾਂ ਕੀ ਪਤਾ ਨਿਕਲੀ ਗਈ ਕਿਸੇ ਨਾ ਕਿਸੇ ਪਾਸੇ ਨਿਕਲ ਹੀ ਜਾਵਾਂ, ਮਗਰ ਬਿਧੀ ਚੰਦ ਪਿੰਡ ਵਾਲੇ ਮਗਰ। ਜਦੋਂ ਬਾਂਦਰ ਨੂੰ ਫੜਦੇ ਨੇ ਨਾ ਲੋਕ, ਕਈ ਮਦਾਰੀ ਮਦਾਰੀ ਬਾਂਦਰ ਨੂੰ ਫੜਦੇ ਨੇ, ਕੁੱਜਾ ਲੈ ਜਾਂਦੇ ਨੇ ਨਿੱਕਾ ਜਿਹਾ, ਕੁੱਜੇ ਦੇ ਵਿੱਚ ਪਾ ਲੈਂਦੇ ਨੇ ਛੋਲੇ, ਉਹਦਾ ਜਿਹੜਾ ਮੂੰਹ ਹੁੰਦਾ ਉਹ ਬਿਲਕੁਲ ਛੋਟਾ ਜਿਹਾ ਹੁੰਦਾ ਕੁੱਜੇ ਦਾ, ਅਤੇ ਸਾਧ ਸੰਗਤ ਬਾਂਦਰ ਜਿਹੜਾ ਹੱਥ ਪਾ ਲੈਂਦਾ ਵਿੱਚ, ਹੱਥ ਵੀ ਉਹਦੇ ਬੰਦਿਆਂ ਵਰਗੇ ਹੁੰਦੇ ਆ ਮਨੁੱਖ ਵਰਗੇ, ਬਾਂਦਰ ਜਦੋਂ ਕੁੱਜੇ ਵਿੱਚ ਹੱਥ ਪਾ ਲੈਂਦਾ ਅਤੇ ਮੁੱਠੀ ਭਰ ਲੈਂਦਾ ਛੋਲਿਆਂ ਦੀ, ਸ਼ਿਕਾਰੀ ਉੱਧਰੋਂ ਆ ਜਾਂਦਾ ਮੁੱਠੀ, ਉਹ ਛੱਡਦਾ ਨਹੀਂ ਵਿੱਚੋਂ ਹੱਥ, ਨਿਕਲਦਾ ਨਹੀਂ ਜੇ ਹੱਥ ਛੱਡਦੇ ਖੋਲ ਲਵੇ ਮੁੱਠੀ ਫਿਰ ਤੇ ਬਾਹਰ ਨਿਕਲ ਸਕਦੀ ਹੈ, ਹੱਥ ਸਿੱਧਾ ਤੇ ਨਿਕਲ ਸਕਦਾ, ਜਦੋਂ ਮੁੱਠੀ ਮੀਂਜ ਲੈਂਦਾ ਤੇ ਉਹ ਬਾਹਰ ਨਿਕਲਦਾ ਨਹੀਂ ਹੱਥ, ਤੇ ਉਹ ਬਾਂਦਰ ਫੜਿਆ ਤੇ ਜਾਂਦਾ, ਸ਼ਿਕਾਰੀ ਜਾਲ ਤੇ ਪਾ ਲੈਂਦਾ ਪਰ ਮੁੱਠੀ ਨਹੀਂ ਖੋਲਦਾ। ਤੂੰ ਸਤਨਾ, ਜੇ ਹੁਣ ਉਹ ਮੁੱਠੀ ਖੋਲਦੇ ਨੇ ਤੇ ਬਚ ਗਏ, ਜੇ ਮੁੱਠੀ ਖੋਲਦੇ ਨੇ ਲਾਲ ਵਿੱਚ ਛੋਲਿਆਂ ਦਾ ਲਾਲ ਜੇ ਛੱਡਦੇ ਨੇ ਵੀ ਛੱਡ ਪਰ ਥੋੜੇ ਜਿਹੇ ਛੋਲਿਆਂ ਕਿਸੇ ਕਾਹਤੋਂ ਫੜਿਆ ਜਾਣਾ, ਪਰ ਉਹ ਛੋਲੇ ਥੋੜੇ ਜਿਹੇ ਹੁੰਦੇ ਨੇ ਇੱਕ ਮੁੱਠੀ, ਪਰ ਉਹਦਾ ਲਾਲ ਕੀ ਏਡਾ ਭੈੜਾ ਵੀ ਉਹ ਛੱਡ ਹੀ ਨਹੀਂ ਸਕਦਾ ਤੇ ਵਿਗਾੜੀ ਫੜ ਦਿੰਦਾ। ਸਾਡਾ ਕੰਮ ਵੀ ਏਦਾਂ ਹੀ ਹੈ, ਸਾਨੂੰ ਪਤਾ ਹੈ ਵੀ ਸਾਰਾ ਕੁਝ ਵਿੱਚ ਹੀ ਛੱਡ ਜਾਣਾ, ਪਰ ਇਹ ਪੌਦਾਂ ਦਾ ਲਾਲ ਤੇ ਕਾਹਨੂੰ ਛੱਡਣ ਦਿੰਦਾ, ਤੇ ਕਾਹਨੂੰ ਛੱਡਣ ਦਿੰਦਾ ਤਾਂ ਪਤਾ ਹੈ ਵੀ ਜਮਦੂਤਾਂ ਨੇ ਆ ਕੇ ਪਾ ਲੈਣਾ ਘੇਰਾ, ਜਮਦੂਤਾਂ ਨੇ ਫੜ ਲੈਣਾ ਆ ਕੇ, ਤੇ ਇਹ ਤੇ ਖਿਡੌਣੇ ਦਿੱਤੇ ਹੋਏ ਰੱਬ ਨੇ, ਕਿਸੇ ਨੂੰ ਥੋੜੇ ਦਿੱਤੇ ਆ, ਕਿਸੇ ਨੂੰ ਬਹੁਤੇ ਦਿੱਤੇ ਆ, ਖਿਡੌਣੇ ਆ, ਧਿਆਨ ਦੇਣਾ। ਬੱਚਾ ਰੋਂਦਾ ਹੈ ਤੇ ਮਾਂ ਕਹਿੰਦੀ ਹੈ ਬੱਚਾ ਤੰਗ ਕਰਦਾ ਇਹਨੂੰ, ਆਪਾਂ ਇੱਦਾਂ ਕਰੋ ਬੱਚੇ ਨੂੰ ਖਿਡੌਣਾ ਦੇ ਦਿਓ, ਮੈਂ ਹੋਰ ਵੀ ਕੰਮ ਕਾਰ ਕਰਨੇ ਨੇ ਹੋਰ ਵੀ, ਬੱਚਾ ਖੇਡ ਹੀ ਜਾਏਗਾ, ਬੱਚਾ ਖੇਡਣ ਲੱਗ ਜਾਂਦਾ, ਉਹ ਘੰਟਾ ਕੁ ਖੇਡਦਾ, ਫਿਰ ਯਾਦ ਆਉਂਦੀ ਹੈ ਮਾਂ ਵੀ ਫਿਰ ਰੋਣ ਲੱਗ ਪੈਂਦਾ, ਮਾਤਾ ਫਿਰ ਖਿਡੌਣੇ ਦੇ ਦਿੰਦੀ, ਮਾਤਾ ਖਿਡੌਣੇ ਤਾਂ ਦਿੰਦੀ ਹੈ ਵੀ ਮੈਨੂੰ ਭੁੱਲ ਜਾਏ ਦੋ ਚਾਰ ਘੰਟੇ ਵਾਸਤੇ, ਮੈਨੂੰ ਭੁੱਲ ਜਾਏ। ਕਈਆਂ ਨੇ ਕਿ ਬਜ਼ੁਰਗਾਂ ਨੂੰ ਖਿਡੌਣੇ ਬਣਾਇਆ ਹੋਇਆ, ਇੰਡੀਆ ਤੋਂ ਕਿਉਂ ਸੱਦਿਆ ਬਾਪੂ ਨੂੰ ਦੇਦੇ ਨੂੰ, ਕਹਿੰਦੇ ਬੱਚੇ ਖਿਡਾਊ, ਬਹੁਤਿਆਂ ਦੇ ਇੱਦਾਂ ਨਹੀਂ ਆਏ ਆ ਬਜ਼ੁਰਗ, ਉਹ ਬੇਚਾਰੇ ਕਈ ਤਾਂ ਮੈਨੂੰ ਕਹਿਣਗੇ ਬਾਬਾ ਜੀ ਬੜੇ ਔਖੇ ਆ, ਮਗਰ ਕਿਉਂ, ਕਹਿੰਦੇ ਉੱਥੇ ਤੇ ਬੜੀਆਂ ਮੌਜਾਂ ਸੀ, ਕਦੇ ਕਿਸੇ ਬਹਿਣਾ, ਕਦੇ ਕਿਸੇ ਚੁਗਲੀਆਂ ਚੱਲਦੀਆਂ ਸੀ, ਕਹਿੰਦੇ ਇੱਥੇ ਦੌੜ ਬੱਚੇ ਖਿਡਾਉਣੇ ਸੀ। ਸਾਧ ਸੰਗਤ ਕਈਆਂ ਤੇ ਬੱਚਿਆਂ ਨੂੰ ਖਿਡਾਉਣ ਵਾਸਤੇ ਲਿਆਂਦਾ ਹੋਇਆ ਬਜ਼ੁਰਗਾਂ ਨੂੰ, ਪਿਆਰ ਕੋਈ ਨਹੀਂ, ਕਈਆਂ ਦਾ ਪ੍ਰੇਮ ਹੈ, ਸਾਰੇ ਇੱਕੋ ਜਿਹੇ ਹੁੰਦੇ, ਸਾਰੇ ਇੱਕੋ ਜਿਹੇ ਨਹੀਂ, ਕਈਆਂ ਦਾ ਤੇ ਪ੍ਰੇਮ ਆ ਤੇ ਕਈਆਂ ਨੇ ਬਸ ਚਲੋ ਵੀ ਹੋਰ ਨਹੀਂ ਕੋਈ, ਏਦਾਂ ਹੀ ਗੱਲ ਹੀ ਚੱਲੂਗਾ, ਪਰ ਪਿਆਰੇ ਉਹ ਜਿਹੜਾ ਖਿਡਾਉਣ ਵਾਸਤੇ ਜਿਹੜਾ ਧਿਆਨ ਦੇਣਾ ਸੀ, ਬੱਚੇ ਨੂੰ ਸਮਝਣੇ ਆ ਵੀ ਬੱਚਾ ਤੇ ਨਿਆਣਾ, ਅਸੀਂ ਸਿਆਣੇ ਆ ਕਿ ਵੱਡੇ ਆ, ਪਰ ਬੱਚਾ ਸਾਡੇ ਨਾਲ ਉਹ ਸਿਆਣਾ, ਬੱਚੇ ਨੂੰ ਮਾਤਾ ਆਪਣੇ ਤੋਂ ਦੂਰ ਕਰਨ ਵਾਸਤੇ ਉਹ ਕਹਿੰਦੀ ਮੈਨੂੰ ਥੋੜੇ ਚਿਰ ਵਾਸਤੇ ਭੁੱਲ ਗਏ ਤੇ ਖਿਡਾਉਣਾ ਰੱਖ ਲੈਂਦੀ ਆ, ਬੱਚਾ ਖੇਡਦਾ ਰਹਿੰਦਾ ਘੰਟਾ ਦੋ ਘੰਟੇ ਚਾਰ ਘੰਟੇ ਖੇਡਦਾ, ਫਿਰ ਮਾਤਾ ਨੂੰ ਮਾਤਾ ਦੀ ਯਾਦ ਆਉਂਦੀ, ਫਿਰ ਰੋਣ ਲੱਗ ਪੈਂਦਾ, ਤੇ ਇੱਕ ਸਮਾਂ ਐਸਾ ਆ ਜਾਂਦਾ ਜਿੰਨਾ ਚਿਰ ਮਾਂ ਨਾ ਆ ਕੇ ਚੁੱਕੇ ਬੱਚਾ ਚੁੱਕ ਹੀ ਨਹੀਂ ਕਰਦਾ, ਉਹ ਚੁੱਪ ਨਹੀਂ ਕਰਦਾ, ਬੱਚਾ ਸਾਡੇ ਨਾਲੋਂ ਸਿਆਣਾ ਹੈ, ਬੱਚੇ ਨੂੰ ਖਿਡਾਉਣੇ ਦਿੱਤੇ ਪਰਮੇਸ਼ਰ ਨੇ, ਸਾਨੂੰ ਖਿਡਾਉਣੇ ਦਿੱਤੇ, ਧੀਆਂ ਪੁੱਤਰ ਜ਼ਮੀਨ ਜਾਇਦਾਦ ਕੋਠੀਆਂ ਮਹਿਲ ਗੱਡੀਆਂ ਇਹ ਸਭ ਸਾਨੂੰ ਰੱਬ ਨੇ ਖਿਡਾਉਣੇ ਦਿੱਤੇ ਹੋਏ ਨੇ, ਕਿਸੇ ਨੂੰ ਥੋੜੇ ਖਿਡਾਉਣੇ ਦਿੱਤੇ ਆ, ਕਿਸੇ ਨੂੰ ਚਾਰ ਪੈਸੇ ਜ਼ਿਆਦਾ ਦਿੱਤੇ ਨੇ, ਦਿੱਤੇ ਖਿਡਾਉਣੇ ਨੇ, ਤੇ ਸਾਥ ਬੱਚਾ ਤੇ ਦੋ ਚਾਰ ਘੰਟੇ ਬਾਅਦ ਰੋਣ ਲੱਗ ਪੈਂਦਾ ਮੈਨੂੰ ਮੇਰੀ ਮਾਂ ਚਾਹੀਦੀ ਹੈ, ਉਹ ਖੇਡਣੋਂ ਹਟ ਜਾਂਦਾ ਹੈ, ਤੇ ਬੱਚਾ ਤੇ ਦੋ ਚਾਰ ਘੰਟੇ ਖੇਡਦਾ, ਦਸ ਘੰਟੇ ਖੇਡਦਾ, ਇੱਥੇ ਅੱਸੀਆਂ ਸਾਲਾਂ ਦੇ ਹੋ ਗਏ ਅਜੇ ਵੀ ਖਿਡਾਉਣਿਆਂ ਨਾਲ ਹੀ ਖੇਡਦੇ ਨੇ, ਅਜੇ ਵੀ ਖਿਡਾਉਣਿਆਂ ਨਾਲ ਹੀ ਖੇਡਦੇ ਨੇ, ਅਜੇ ਵੀ ਉਹਨਾਂ ਦਾ ਉੱਧਰ ਹੀ ਮਾਨ ਹੈ, 80 ਸਾਲ ਦਾ ਹੋ ਗਿਆ ਉਹਨੂੰ ਕਹਿ ਦੋ ਹੁਣ ਤੇ ਅੰਮ੍ਰਿਤ ਛੱਡ ਲੈ, ਕਹਿੰਦੇ ਨਾ ਜੀ ਨਾ ਜੀ ਪੋਤਿਆਂ ਦੇ ਉਹੀ ਠੀਕ ਲੱਗਦਾ ਜੀ, ਨਾਲੇ ਪਤਾ ਵੀ ਸਮਾਂ ਨੇੜੇ ਆ ਗਿਆ, ਪਰ ਫਿਰ ਵੀ ਨਹੀਂ ਕਰ ਸਕਦੇ, ਮੇਰੇ ਕਹਿਣ ਦਾ ਭਾਵ ਇਹ ਆ ਪਿਆਰੇ ਹੋ
ਇਹ ਖਿਡੌਣੇ ਦਿੱਤੇ ਨੇ ਤੇ ਸਾਨੂੰ ਸਾਡੀ ਮਾਂ ਯਾਦ ਆਵੇ। ਖਿਡੌਣਿਆਂ ਨਾਲ ਖੇਡੋ, ਇਹ ਠੀਕ ਆ ਰਹਿਣਾ ਬੱਚਿਆਂ ਦੇ ਵਿੱਚ ਹੀ ਆ, ਰਹਿਣਾ ਘਰ ਵਿੱਚ ਹੀ ਆ, ਛੱਡਿਆ ਨਹੀਂ ਜਾ ਸਕਦਾ। ਪਰ ਸਾਧ ਸੰਗਤ ਜੀ ਨਰਲੇਪ ਰਹਿਣਾ ਪਰਿਵਾਰ ਤੋਂ, ਮਾਇਆ ਤੋਂ ਨਰਲੇਪ, ਇਹ ਸਾਰੀ ਮਾਇਆ ਹੀ ਆ। ਮਾਇਆ ਨੂੰ ਪੈਸਿਆਂ ਨੂੰ ਨਹੀਂ ਕਹਿੰਦੇ, ਜੋ ਨਜ਼ਰ ਆ ਰਿਹਾ ਇਹ ਸਭ ਪਰਮੇਸ਼ਰ ਦੀ ਮਾਇਆ। ਜੈਸੀ ਅਗਨ ਉਧਰ ਮੈਂ ਹੈ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ, ਕਰਤੇ ਖੇਡ ਰਚਾਇਆ। ਇਹ ਪਰਮੇਸ਼ਰ ਨੇ ਖੇਡ ਰਚਾਈ ਹੋਈ ਆ। ਉਹ ਤਨ ਨੂੰ ਅੰਦਰ ਗਠਰਾ ਅਗਨੀ ਸੀ ਮਾਤਾ ਦੇ, ਜਦੋਂ ਤੋਂ ਸੰਸਾਰ ਵਿੱਚ ਆਇਆ ਤੇ ਐਸੀ ਮਾਇਆ ਪਈ ਹੈ ਤੇ ਸਾਧ ਇਹ ਮਾਇਆ ਕਰਕੇ ਪਰਮੇਸ਼ਰ ਭੁੱਲ ਗਿਆ। ਤੇ ਜੋ ਨਜ਼ਰ ਆ ਰਿਹਾ ਰਹਿਣਾ ਪਰਿਵਾਰ ਚ, ਰਹਿਣਾ ਬੱਚਿਆਂ ਚ, ਤੇ ਸਾਧ ਸੰਗਤ ਆਪਣੀ ਮਾਂ ਨੂੰ ਯਾਦ ਰੱਖਣਾ ਸਾਡਾ। ਤੇ ਸਾਡੀ ਮਾਂ ਕੌਣ ਹੈ? ਗੁਰਬਾਣੀ ਸਾਡੀ ਮਾਂ ਹੈ। ਗੁਰਬਾਣੀ ਨੂੰ ਸਦਾ ਯਾਦ ਰੱਖਣਾ ਤੇ ਖੇਡਦਾ ਫਿਰਦਾ ਰੋਜ਼ ਸਲੋਕ ਪੜ੍ਹਨੇ ਆ। ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੰਤ। ਪਵਨ ਗੁਰੂ ਹੈ ਪਾਣੀ ਜਿਹੜਾ ਹੈ, ਪਵਨ ਗੁਰੂ ਪਾਣੀ ਪਿਤਾ। ਧਿਆਨ ਦਿਓ ਜਰਾ, ਜਿੱਦਾਂ ਸਾਡੇ ਸਰੀਰ ਦਾ ਸਵਾਸ ਹੈ ਪਵਨ, ਸਰੀਰ ਦਾ ਜਿਹੜਾ ਸਵਾਸ ਹੈ ਉਹ ਹਵਾ ਹੀ ਹੈ ਨਾ ਪਵਨ, ਤੇ ਸਾਡੇ ਜਮੀਰ ਦਾ ਸਵਾਸ ਹੈ ਗੁਰੂ। ਦੋ ਤਰ੍ਹਾਂ ਦਾ ਜੀਵਨ ਹੈ, ਇੱਕ ਸਰੀਰ ਦਾ ਔਰ ਇੱਕ ਜਮੀਰ ਦਾ। ਤੇ ਸਾਧ ਸੰਗਤ ਜਿਹੜੀ ਸਾਡੀ ਜਮੀਰ ਹੈ ਉਹ ਤਾਂ ਜਿਉਂਦੀ ਰਹਿ ਸਕਦੀ ਹੈ ਜੇ ਗੁਰੂ ਰੂਪੀ ਸਵਾਸ ਵਿੱਚ ਚੱਲਦਾ। ਆ ਸਰੀਰ ਵਿੱਚ ਪਵਨ ਦਾ ਸਵਾਸ ਚੱਲ ਰਿਹਾ ਹਵਾ, ਸਰੀਰ ਦਾ ਸਵਾਸ ਹੈ ਪਵਨ ਤੇ ਜਮੀਰ ਦਾ ਸਵਾਸ ਹੈ ਗੁਰੂ। ਪਵਨ ਗੁਰੂ, ਪਵਨ ਜਿਹੜਾ ਹੈ ਜਮੀਰ ਦਾ ਸਵਾਸ ਉਹ ਹੈ ਗੁਰੂ। ਪਾਣੀ ਪਿਤਾ, ਪਾਣੀ ਨੂੰ ਪਿਤਾ ਮੰਨਿਆ, ਇਹਦੇ ਬਿਨਾਂ ਇਹਦੇ ਨਾਲ ਸਰੀਰ ਪੈਦਾ ਹੋਇਆ। ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ। ਆ ਜਿਹੜੀ ਧਰਤੀ ਹੈ ਇਹ ਕਹਿੰਦੇ ਮਾਂ ਹੈ, ਧਰਤੀ ਵੱਡੀ ਮਾਂ ਹੈ। ਇੱਕ ਮਾਂ ਪਿਓ ਆ ਜਿਹਨੇ ਜਨਮ ਦਿੱਤਾ, ਪਰ ਇਹ ਧਰਤੀ ਹੈ ਇਹਨੂੰ ਵੱਡੀ ਮਾਂ ਮੰਨਿਆ। ਜਿਸ ਧਰਤੀ ਦੇ ਉੱਤੇ ਖੇਡਣਾ ਹੈ, ਜਿਸ ਧਰਤੀ ਦੇ ਉੱਤੇ ਖੇਡ ਕੇ ਜਵਾਨ ਹੋਣਾ ਹੈ, ਜਿਸ ਧਰਤੀ ਦੇ ਵਿੱਚ ਅਨਾਜ ਬੀਜਿਆ ਜਾਣਾ ਹੈ, ਉਹਦੇ ਨਾਲ ਹੀ ਸਾਡਾ ਸਰੀਰ ਚੱਲ ਰਿਹਾ ਤੇ ਅੰਤ ਸਮੇਂ ਵੀ ਇਸ ਧਰਤੀ ਨੇ ਸਾਨੂੰ ਥਾਂ ਦੇਣੀ। ਇਹ ਸਾਡੀ ਵੱਡੀ ਮਾਂ ਮੰਨੀ ਹੈ। ਸਾਸਨ ਮਾਤਾ ਧਰਤ ਮਹੱਤ, ਦਿਵਸ ਰਾਤ ਦੋਏ ਦਾਈ ਦਾਇਆ। ਦਿਨ ਤੇ ਰਾਤ, ਦਿਵਸ ਦਿਨ, ਦਿਵਸ ਰਾਤ ਦੋਏ ਦਾਈ ਦਾਇਆ। ਦਾਇਆ ਕਹਿੰਦੇ ਨੇ ਬੱਚੇ ਨੂੰ ਜਿਹੜਾ ਖਿਡਾਉਣ ਵਾਲਾ ਹੁੰਦਾ, ਜਿੱਦਾਂ ਬੱਚੇ ਨੂੰ ਖਿਡਾਉਣ ਵਾਸਤੇ ਰਾਜੇ ਮਹਾਰਾਜੇ ਪਹਿਲਾਂ ਰੱਖਦੇ ਹੁੰਦੇ ਸੀ, ਬੰਦੇ ਰੱਖ ਲੈਣਾ ਕੋਈ, ਉਹਨੇ ਸਾਰਾ ਦਿਨ ਬੱਚੇ ਨੂੰ ਖਿਡਾਈ ਜਾਣਾ, ਚੁੱਕੀ ਫਿਰਨਾ, ਉਹਨੂੰ ਕਹਿੰਦੇ ਨੇ ਦਾਇਆ। ਤੇ ਜਿਹੜੀ ਬੱਚੇ ਨੂੰ ਲੋਰੀਆਂ ਦਿੰਦੀ ਆ, ਸਵਾਉਂਦੀ ਆ, ਉਹਨੂੰ ਕਹਿੰਦੇ ਨੇ ਦਾਈ। ਦਿਵਸ ਰਾਤ ਦੋਏ ਦਾਈ ਦਾਇਆ। ਕਹਿੰਦੇ ਪਰਮੇਸ਼ਰ ਨੇ ਬੰਦਾ ਸਾਜਿਆ ਕਿ ਅਕਾਲ ਪੁਰਖ ਦਾ ਪੁੱਤਰ ਹੈ ਤੇ ਮਾਤਾ ਦੇ ਧਰਤੀ ਮਾਤਾ ਦੇ ਉੱਪਰ ਖੇਡਦਾ ਫਿਰਦਾ ਹੈ, ਤੇ ਦਾਇਆ ਇਹਨੂੰ ਖਿਡਾਉਣ ਵਾਸਤੇ ਬਣਾਇਆ ਦਿਨ, ਤੇ ਦਾਈ ਸਵਾਉਣ ਵਾਸਤੇ ਬਣਾਈ। ਜਦੋਂ ਰਾਤ ਦੀ ਵੀ ਆਪਾਂ ਸੌ ਜਾਂਦੇ ਹਾਂ, ਦਾਈ ਇਹਨਾਂ ਨੇ ਸਵਾ ਦੇਣਾ, ਇਹਦਾ ਕੰਮ ਹੈ ਸਵਾਉਣ ਦਾ। ਨੀਂਦ ਆ ਜਾਂਦੀ ਜਦੋਂ ਰਾਤ ਬਹਿ ਜਾਂਦੀ ਤੇ ਨੀਂਦਰ ਆਉਣ ਲੱਗ ਪੈਂਦੀ। ਦਿਵਸ ਜਿਹੜਾ ਇਹ ਸਾਡਾ ਦਾਇਆ, ਸਾਰਾ ਦਿਨ ਕੰਮ ਕਰਦੇ ਆ, ਖੇਡਦੇ ਆ, ਸੜਕਾਂ ਤੇ ਫਿਰਦੇ ਆ। ਦਿਵਸ ਰਾਤ ਦੋਏ ਦਾਈ ਦਾਇਆ, ਖੇਲ ਹੈ ਸਗਲ ਜਗਤ। ਕਹਿੰਦੇ ਸਾਰਾ ਜਗ ਜਿਹੜਾ ਖੇਡ ਰਿਹਾ, ਖਿਡਾ ਰਿਹਾ ਪਰਮੇਸ਼ਰ, ਖੇਲ ਹੈ ਸਗਲ ਜਗਤ। ਚੰਗੀ ਆਈਆਂ ਬੁਰਿਆਈਆਂ, ਬਚ ਧਰਮ ਹਦੂਰ। ਕਹਿੰਦੇ ਫਿਰ ਖੇਡਦਾ ਰਹਿੰਦਾ, ਚੰਗੇ ਕੰਮ ਕਰਦਾ, ਖੇਡਦਾ ਹੋਇਆ ਮਾੜੇ ਕੰਮ ਕਰਦਾ। ਕਹਿੰਦੇ ਖੇਡੀ ਚੱਲ ਭਾਈ ਮਿੱਤਰਾ, ਖੇਡਦਾ ਰਹਿ, ਪਰ ਇੱਕ ਦਿਨ ਜੋ ਵੀ ਖੇਡੇਗਾ ਦੁਨੀਆਂ ਉੱਤੇ ਉਹ ਬਚਿਆ ਜਾਣਾ। ਤੂੰ ਸਤਨਾ ਦੁਨੀਆਂ ਵਿੱਚ ਖੇਡ ਰਹੇ ਆ, ਦਾਈ ਤੇ ਦਾਇਆ ਖਿਡਾ ਰਹੇ ਨੇ, ਦਿਨ ਵਿੱਚ ਖੇਡਦੇ ਆ, ਦਾਈ ਸਵਾ ਦਿੰਦੀ ਆ ਰੋਜ਼, ਦਾਈ ਤੇ ਦਾਇਆ ਖਿਡਾ ਰਹੇ ਨੇ। ਮਾਤਾ ਸਾਡੀ ਧਰਤੀ ਹੈ, ਚਲੋ ਇੱਥੇ ਫਿਰ ਰਹੇ ਆ। ਅਕਾਲ ਪੁਰਖ ਨੇ ਆ ਮਾਟੀ ਦਾ ਪੁਤਲਾ ਬਣਾਇਆ, ਸਰੀਰ ਬਣਾਇਆ, ਤੇ ਸਾਧ ਸੰਗਤ ਖੇਡਦੇ ਫਿਰਦੇ ਆ। ਪਰ ਜੋ ਖੇਡਾਂਗੇ ਉਹਦਾ ਇੱਕ ਦਿਨ ਹਿਸਾਬ ਲਿਖਾਓ, ਧਰਮ ਰਾਜ ਦੀ ਕਚਹਿਰੀ ਚ ਹੋਣਾ ਹੈ। ਤੇ ਸਾਧ ਸੰਗਤ ਖੇਲਾ ਸਗਲ ਜਗ੍ਹਾ, ਚੰਗੀਆਂ ਆਈਆਂ ਬੁਰਿਆਈਆਂ, ਬਚਿਆ ਧਰਮ ਹਦੂਰ। ਜੋ ਚੰਗਾ ਮਾੜਾ ਕੀਤਾ ਹੈ ਉਹ ਇੱਕ ਦਿਨ ਪਰਮੇਸ਼ਰ ਦੀ ਹਜ਼ੂਰੀ ਵਿੱਚ ਧਰਮ ਰਾਜ ਦੀ ਕਚਹਿਰੀ ਚ ਵਾਚਿਆ ਜਾਣਾ ਹੈ। ਚੰਗੀ ਆਈਆਂ ਬੁਰਿਆਈਆਂ, ਬਚਿਆ ਧਰਮ ਹਦੂਰ, ਫਿਰ ਕਰਨੀ ਆਪੋ ਆਪਣੀ, ਇਹ ਨੇੜਾ ਕੇ ਦੂਰ। ਕਈਆਂ ਦੇ ਕਰਮ ਜਿਹੜੇ ਨੇ, ਚੰਗੇ ਕਰਮ ਕੀਤੇ ਹੋਣਗੇ, ਚੰਗੀਆਂ ਖੇਡਾਂ ਖੇਡੀਆਂ ਹੋਣਗੀਆਂ, ਉਹ ਪਰਮੇਸ਼ਰ ਦੇ ਨੇੜੇ ਹੋ ਜਾਣਗੇ। ਜਿਨ੍ਹਾਂ ਨੇ ਮਾੜੀਆਂ ਖੇਡਾਂ ਖੇਡੀਆਂ ਉਹ ਪਰਮੇਸ਼ਰ ਤੋਂ ਦੂਰ ਹੋ ਜਾਣਗੇ। ਕਰਮੀ ਆਪੋ ਆਪਣੀ, ਇਹ ਨੇੜਾ
ਇਹ ਰੂਲ ਪਰ ਜਿਨੀ ਨਾਮ ਤੇ ਆਇਆ ਗੈ ਸਖਤ ਕਾਲ ਨਾਨਕ ਤੇ ਮੁਖ ਉਜਲੇ ਖੇਤੀ ਛੁੱਟੀ ਨਾਲ ਜਿਨ੍ਹਾਂ ਨੇ ਨਾਮ ਤੇ ਆਇਆ ਸੇਵਾ ਰੂਪੀ ਖੇਡ ਖੇਡੀ ਨਾਮ ਜਪਣ ਦਾ ਆਨੰਦ ਮਾਣਿਆ ਚੌਂਗੜੇ ਮਾਰ ਕੇ ਬੈਠੇ ਬਾਣੀ ਪੜ੍ਹੀ ਜਿਨ੍ਹਾਂ ਨੇ ਅਸਲੀ ਖੇਡ ਖੇਡੀ ਨਾ ਕਹਿੰਦੇ ਉਹ ਪਰਮੇਸ਼ਰ ਦੇ ਨੇੜੇ ਹੋਣਗੇ ਤੇ ਮੁੱਖ ਵੀ ਉਹਨਾਂ ਦੇ ਉਜਲੇ ਹੋਣਗੇ ਉਹਨਾਂ ਦੇ ਮੁੱਖ ਉਜਲੇ ਹੋਣਗੇ ਉਹ ਸਤਿਆਰ ਹੋ ਕੇ ਦੁਨੀਆਂ ਵਿੱਚ ਜਾਣਗੇ ਧਿਆਨ ਦੇਣਾ

ਜਿਹਨੇ ਨਾਮ ਤੇ ਆਇਆ ਗਏ ਸਕਤ ਕਾਲ ਨਾਨਕ ਦੇਵ ਉਜਲੇ ਖੇਤੀ ਛੁੱਟੀ ਨਾਲ ਤੇ ਅੱਜ ਵਿਧੀ ਚੰਦ ਜਿਹੜਾ ਉਹ ਹੁਣ ਆਦਤ ਬਣ ਚੁੱਕੀ ਹੈ ਜਿਹੜਾ ਉਹ ਸੁਭਾਅ ਬਣ ਜੋ ਛੱਡ ਨਹੀਂ ਸਕਦੇ ਤੇ ਕਹਿੰਦਾ ਮੱਝਾਂ ਦਾ ਲਾਲਚ ਜਿਹੜਾ ਕਹਿੰਦਾ ਅੱਗੇ ਅੱਗੇ ਦੌੜਾਈ ਕਹਿੰਦਾ ਕੀ ਪਤਾ ਕਿਸੇ ਪਾਸੇ ਨਿਕਲ ਹੀ ਚਲੀ ਹੁਣ ਪਿੰਡਾਂ ਨੇ ਆ ਕੇ ਨੇੜੇ ਕਹਿੰਦਾ ਹੁਣ ਨਹੀਂ ਬਚਦਾ ਅੱਗੇ ਵੇਖਿਆ ਅੰਮ੍ਰਿਤ ਦੇਣਾ ਹੈ ਤੇ ਭਾਈ ਅਗਲੀ ਆਪਣੇ ਰੋਜ਼ ਦੇ ਸੁਭਾਅ ਮੁਤਾਬਕ ਮਾਰ ਕੇ ਚੌਂਕੜਾ ਨਾ ਤੇ ਚੱਪੜ ਦੇ ਟੋਭੇ ਦੇ ਕੰਢੇ ਤੇ ਬੈਠਾ ਟੋਭੇ ਦੇ ਕੰਢੇ ਤੇ ਕਿਉਂਕਿ ਭਾਈ ਅਗਲੀ ਹਰ ਰੋਜ਼ ਹੀ ਬਹਿੰਦਾ ਸੀ ਚੌਂਕੜਾ ਮਾਰ ਕੇ ਸਵੇਰੇ ਸਿਮਰਨ ਕਰਿਆ ਕਰੇ ਤੇ ਸਾਧ ਸੰਗਤ ਇਹ ਹੁਣ ਚੌਂਕੜਾ ਮਾਰ ਕੇ ਬੈਠਾ ਪਹਿਲੇ ਪਹਿਰੇ ਹਰ ਕੋਈ ਜਾਗੇ ਦੂਜੇ ਪਹਿਰੇ ਭੋਗੀ ਤੀਜੇ ਪਹਿਰੇ ਤਸਕਰ ਜਾਗੇ ਚੌਥੇ ਪਹਿਰੇ ਜੀ ਪਹਿਲੇ ਪਹਿਰੇ ਦੁਨੀਆਂ ਜਾਗਦੀ ਦੂਜੇ ਪਹਿਰੇ ਭੋਗੀ ਪੁਰਸ਼ ਜਾਗਦੇ ਨੇ ਤੀਜੇ ਪਹਿਰ ਵਿੱਚ ਚੋਰ ਜਾਗਦੇ ਨੇ ਤੇ ਚੌਥਾ ਪਹਿਰਾ ਰੱਬ ਦੇ ਪਿਆਰਿਆਂ ਦੇ ਜਾਗਣ ਦਾ ਤੇ ਸਾਧ ਸੰਗਤ ਭਾਈ ਅਗਲੀ ਚੌਂਕੜਾ ਮਾਰ ਕੇ ਬੈਠਾ ਭਾਈ ਵਿਧੀ ਚੰਦ ਆਇਆ ਇਹਨੇ ਆ ਕੇ ਭਾਈ ਅਗਲੀ ਦੇ ਗੋਡੇ ਨੂੰ ਹੱਥ ਲਾ ਦਿੱਤਾ ਅੱਗੇ ਕਿਸੇ ਪਾਸੇ ਰਾਹ ਨਹੀਂ ਨਿਕਲਦਾ ਭਾਈ ਅਗਲੀ ਨੇ ਅੱਖਾਂ ਖੋਲੀਆਂ ਉਹ ਕਹਿੰਦਾ ਵੀ ਅੱਗੇ ਤੇ ਮੈਂ ਹੁੰਦਾ ਕੱਲਾ ਅੱਗੇ ਤੇ ਮੈਂ ਕੱਲਾ ਹੁੰਦਾ ਧਿਆਨ ਦਿਓ ਅੱਜ ਇਹ ਦੂਜਾ ਕੌਣ ਆ ਗਿਆ ਅੱਜ ਤੱਕ ਕਦੇ ਕੋਈ ਮੇਰੇ ਬੈਠੇ ਤੇ ਨਹੀਂ ਬੈਠੇ ਜਦੋਂ ਮੈਂ ਬੈਠਦਾ ਸੀ ਅੱਜ ਤੱਕ ਕਦੇ ਕੋਈ ਨਹੀਂ ਆਇਆ ਇਹ ਕੌਣ ਆ ਜਿਹਨੇ ਮੇਰੇ ਗੋਡੇ ਨੂੰ ਹੱਥ ਲਾ ਦਿੱਤਾ ਅੱਖਾਂ ਖੁੱਲੀਆਂ ਦੇਖਿਆ ਤੱਕਿਆ ਤੇ ਭਾਈ ਵਿਧੀ ਚੰਦ ਹੱਥ ਜੋੜ ਕੇ ਕਹਿੰਦਾ ਭਾਈ ਸਾਹਿਬ ਕੌਣ ਆ ਤੂੰ ਕਹਿੰਦੇ ਜੀ ਮੈਂ ਚੋਰ ਹਾਂ ਵਿਧੀ ਚੰਦ ਨੇ ਸੱਚ ਦੱਸਿਆ ਮੈਂ ਚੋਰ ਹਾਂ ਇੱਥੇ ਕੀ ਕਰਨਾ ਹੈ ਕਹਿੰਦੇ ਜੀ ਬਸ ਤੁਸੀਂ ਬਚਾ ਸਕਦੇ ਪਿੰਡ ਵਾਲੇ ਮੇਰੇ ਮਗਰ ਪੈ ਗਏ ਮੱਝਾਂ ਮੈਂ ਨਾਲ ਲੈ ਕੇ ਆਇਆ ਮੱਝਾਂ ਮੇਰੇ ਕੋਲ ਨੇ ਪਿੱਛੇ ਪਿੰਡ ਵਾਲੇ ਆ ਰਹੇ ਨੇ ਤੇ ਤੁਸੀਂ ਬਚਾ ਸਕਦੇ ਹੋ ਕੋਈ ਕਿਰਪਾ ਕਰੋ ਹੈ ਕੌਣ ਹੈ ਤੂੰ ਮੈਂ ਚੋਰ ਹਾਂ ਵਿਧੀ ਚੰਦ ਮੇਰਾ ਨਾਮ ਹੈ ਮੈਂ ਚੋਰ ਹੈ ਸੱਚ ਦੱਸਿਆ ਨਾ ਸੱਤ ਪੁਰਸ਼ਾਂ ਕੋਲ ਜਾ ਕੇ ਸੱਚ ਦੱਸਿਆ ਗੁਰੂ ਮਹਾਂਪੁਰਖ ਕੋਲ ਜਾਓ ਸੱਚ ਦੱਸੋ ਮਹਾਰਾਜ ਦੇ ਚਰਨਾਂ ਦੇ ਗੁਰੂ ਸਤਿਗੁਰਾਂ ਦੇ ਚਰਨਾਂ ਚ ਆਉਣਾ ਸੱਚ ਦੱਸਣਾ ਇੱਥੇ ਨਾਲ ਕਿਉਂਕਿ ਉੱਥੇ ਸੱਚੇ ਹੀ ਸੱਚ ਨਹੀਂ ਬੜਾ ਚੁਣ ਵਾਕ ਸੱਚੇ ਜੀ ਦੀ ਮੰਨਦੇ ਪਤਾ ਹੀ ਹੈ ਮਹਾਰਾਜ ਨੂੰ ਸਾਡਾ ਜਾਣਦੇ ਹੀ ਤੇ ਸਾਧ ਸੰਗਤ ਮਹਾਰਾਜ ਉਹ ਮਹਾਂਪੁਰਖ ਕਹਿਣ ਲੱਗੇ ਭਾਈ ਅਗਲੀ ਜੀ ਕਹਿਣ ਲੱਗੇ ਚੋਰੀਆਂ ਕਰਦਾ ਕਹਿੰਦਾ ਹਾਂਜੀ ਤੁਸੀਂ ਬਚਾਓ ਸਰ ਪਾਉਂਦਾ ਅੱਜ ਤੋਂ ਮੁੜ ਕੇ ਤੇ ਨਹੀਂ ਚੋਰੀ ਕਰਦਾ ਇਹਨਾਂ ਕੰਨਾਂ ਨੂੰ ਹੱਥ ਲੱਗੇ ਮੇਰੀ ਤੌਬਾ ਮੇਰੇ ਬਾਪ ਦੀ ਤੌਬਾ ਮੈਂ ਅੱਜ ਤੋਂ ਮੁੜ ਕੇ ਭੁੱਲ ਨਹੀਂ ਕਰਦਾ ਇੱਕ ਵਾਰੀ ਬਖਸ਼ੋ ਇੱਕ ਵਾਰੀ ਮਾਫ਼ ਕਰ ਦਿਓ ਭੁੱਲ ਹੋ ਗਈ ਤੇ ਅੱਜ ਬਚਾ ਦਿਓ ਅੱਜ ਤੁਹਾਡੇ ਰੱਖਣ ਦਾ ਹੀ ਆ ਮੈਂ ਬਸ ਬੇਨਤੀਆਂ ਕਰਦਾ ਜਾ ਕੋ ਮੁਸ਼ਕਲ ਹੱਥ ਬਣਾ ਢੋਈ ਕੋਏ ਨਾ ਦੇ ਲਾਗੂ ਹੋਏ ਸਾਫ਼ ਤੇ ਭੱਜ ਥੱਲੇ ਸਭੋ ਭੱਜੈ ਆਸਰਾ ਚੁੱਕ ਹੈ ਸਭ ਕਿਤੇ ਆਵੇ ਉਸ ਪਾਰ ਬ੍ਰਹਮ ਤਾਂ ਲੱਗੇ ਨਾ ਸੱਤੀ ਵਾਲਾ ਜਦੋਂ ਸਾਰੀ ਦੁਨੀਆਂ ਸਾਧ ਸੰਗਤ ਦੀ ਛੱਡ ਦੇਵੇ ਕੋਈ ਧੋਈ ਨਾ ਦੇਵੇ ਮੁਸ਼ਕਲਾਂ ਆ ਪੈਣ ਕਹਿੰਦੇ ਗੁਰੂ ਦੇ ਦੁਆਰੇ ਉੱਤੇ ਕਹਿੰਦਾ ਸਾਡਾ ਵੀ ਕੰਮ ਇਹੀ ਹੈ ਸੁਖਮਾਨ ਬਹੁਤ ਮਿਲ ਬੈਠ ਕਰਾਇ ਤੇ ਕਹੂੰ ਦੇ ਜ਼ਕੇਰਾ ਜਿਵੇਂ ਤਾਂ ਭਰੀ ਸਭ ਨਹੀਂ ਸਾਡੇ ਛੱਡ ਤੇ ਕਹੂ ਨਾ ਉਸਨੇ ਦੁੱਖਾਂ ਵਿੱਚ ਕੋਈ ਨਹੀਂ ਬਣਦਾ ਫਿਰ ਮਾਰ ਦੇ ਚਰਨਾ ਚਾਹੁੰਦੇ ਮਹਾਰਾਜ ਕਰੋ ਕਿਰਪਾ ਤੇ ਸਾਧ ਸੰਗਤ ਅੱਜ ਸੱਤ ਜੋੜ ਕੇ ਕਹਿੰਦਾ ਮਹਾਂਪੁਰਸ਼ ਤੁਹਾਡੇ ਰੱਖਣ ਲਈ ਕਿਰਪਾ ਕਰ ਦਿਓ ਅੱਜ ਬਚਾ ਦਿਓ ਮੈਨੂੰ ਤੇ ਭਾਈ ਅਗਲੀ ਜੀ ਕਹਿਣ ਲੱਗੇ ਗੱਲ ਸੁਣ ਭਾਈ ਮੇਰੀ ਕੱਲ ਤੌਬਾ ਕਰ ਲੈ ਕਹਿੰਦਾ ਤੌਬਾ ਕਰਦਾ ਇੱਥੋਂ ਮੁੜ ਕੇ ਨਿਕਲ ਕੀ ਕਰਦਾ ਕਹਿੰਦੇ ਮੈਂ ਗੱਲ ਸੁਣ ਲਾ ਫਿਰ ਆ ਪਈ ਹੈ ਚਾਦਰ ਪਈ ਹੈ ਇਹ ਆਪਣੇ ਉੱਪਰ ਲੈਣਾ ਬੁੱਕਰ ਮਾਰ ਲੈ ਜੀ ਮੱਝਾਂ ਜਿਹੜੀਆਂ ਨੇ ਸਾਰੀਆਂ ਦੇ ਵਿੱਚ ਵਾੜ ਦੇ ਟੋਬੇ ਦੇ ਛੱਪੜ ਚ ਵਾੜ ਦੇ ਮੱਝਾਂ ਛੱਪੜ ਚ ਵਾੜ ਦੀਆਂ ਐਂ ਕਰ ਨਾਮ ਜਪ ਕਹਿੰਦਾ ਅੱਜ ਤੱਕ ਕਦੇ ਜਪੇ ਨੀ ਮੈਨੂੰ ਇਹ ਦੱਸੋ ਕਿ ਕਿੱਦਾਂ ਜਪਣਾ ਅੱਜ ਤੱਕ ਨੀ ਕਰੇ ਜਪੇ ਤੁਸੀਂ ਦੱਸੋ ਕਿਵੇਂ ਜਪਣਾ ਕੀ ਜਪਣਾ ਕਹਿੰਦੇ ਜੇ ਜਪ ਜੇ ਤੂੰ ਅੱਗੇ ਨੀ ਕਦੇ ਨਾ ਜਪਿਆ ਤੇ ਮੈਂ ਅੱਗੇ ਅੱਗੇ ਬੋਲਦਾ ਤੂੰ ਮਗਰ ਮਗਰ ਬੋਲੀ ਜਾ ਅੱਗੇ ਅੱਗੇ ਭਾਈ ਅਗਲੀ ਕੀ ਬੋਲੇਗੀ ਬੋਲੀ ਗਏ ਤੇ ਪਿੱਛੇ ਪਿੱਛੇ ਗਿਰੀ ਕਦੇ ਬੋਲੀ ਗਏ

ਅਸੀਂ ਅੱਗੇ ਭਾਈ ਅਗਲੀ ਬੋਲਦਾ ਤੇ ਪਿੱਛੇ ਪਿੱਛੇ ਭਾਈ ਦਿਨੀ ਗੱਲ ਬੋਲਦਾ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪਦੇ ਆ ਜਪਦੇ ਆ ਪਿੰਡ ਵਾਲੇ ਆ ਗਏ। ਉਹਨਾਂ ਨੇ ਵੇਖਿਆ ਦੋ ਜਣੇ ਬੈਠੇ ਨੇ, ਦਿਨੀ ਚੰਦ ਨੂੰ ਛੱਡ ਕੇ ਤੇ ਭਾਈ ਅਗਲੀ ਦੇ ਗੋਡੇ ਨੂੰ ਹੱਥ ਲਾ ਕੇ ਜਾ ਕੇ ਉਹਨੇ ਭਾਈ ਅਗਲੀ ਨੇ ਮੂੰਹ ਤੋਂ ਕੱਪੜਾ ਲਾਇਆ। ਹਾਂ ਵੀ ਕੌਣ ਹੋ ਤੁਸੀਂ? ਕਹਿੰਦੇ ਬਈ ਇੱਥੇ ਪਿੰਡਾਂ ਦੇ ਆ ਸਾਰੇ ਇਕੱਠੇ ਹੋ ਕੇ ਆਏ ਨੇ, ਹੱਥ ਵਿੱਚ ਦਾਲ ਪੈਨਾਂ ਫੜੀਆਂ ਹੋਈਆਂ ਨੇ, ਮਸ਼ਾਲਾ ਅੱਜ ਦੀਆਂ ਮੱਚਦੀਆਂ ਨੇ। ਉਹ ਕਹਿੰਦੇ ਇੱਥੇ ਅਸੀਂ ਚੋਰ ਨੂੰ ਲੱਭਦੇ ਜਾਂਦੇ ਹਾਂ। ਬਾਬਾ ਜੀ ਭਾਈ ਸਾਹਿਬ ਜੀ ਤੁਸੀਂ ਵੇਖਿਆ ਤਾਂ ਨਹੀਂ ਕਿਤੇ ਮੱਝਾਂ ਸਾਡੀਆਂ ਗਵਾ ਦਿੱਤੀਆਂ, ਮੱਝਾਂ ਤਾਂ ਨਹੀਂ ਵੇਖੀਆਂ? ਉਸ ਸਮੇਂ ਭਾਈ ਅਗਲੀ ਕਹਿੰਦਾ ਆਹ ਮੱਝਾਂ ਟੋਭੇ 'ਚ ਬੜੀਆਂ ਹੋਈਆਂ ਨੇ ਤੁਹਾਡੀਆਂ। ਉਹਨਾਂ ਨੇ ਦੇਖਿਆ ਨਿਗਾ ਮਾਰੀ, ਮੱਝਾਂ ਗਿਣਤੀ ਦੀਆਂ ਤੇ ਪੂਰੀਆਂ ਨੇ, ਪਰ ਰੰਗਾਂ ਦਾ ਫਰਕ ਪੈ ਗਿਆ। ਪੂਰੀਆਂ ਕਾਲੀਆਂ ਦੇਖਦੀਆਂ, ਕਾਲੀਆਂ ਬੂਰੀਆਂ ਦੇਖਦੀਆਂ, ਫਰਕ ਪੈ ਗਿਆ। ਬਾਅਦ 'ਚ ਕਹਿੰਦੇ ਮੱਝਾਂ ਤੇ ਉਨੀ ਨੇ ਪਰ ਰੰਗ ਦਾ ਫਰਕ ਹੈ। ਅੱਛਾ ਇਹ ਦੱਸੋ ਚੋਰ ਤੇ ਨਹੀਂ ਦੇਖਿਆ? ਭਾਈ ਅਗਲੀ ਜੀ ਕਹਿੰਦੇ ਆਹ ਬੈਠਾ ਮੇਰੇ ਕੋਲ ਵੇਖ ਲਓ ਚੋਰ ਹੈ ਕਿ ਸਾਧ। ਉਹ ਕਹਿੰਦਾ ਮਰਵਾਜ ਤੇ ਬਾਬੇ ਨੇ ਪਹਿਲਾਂ ਕੋਲ ਭਾ ਲਿਆ, ਹੁਣ ਦੱਸ ਕਿਆ ਬੈਠਾ ਹੈ? ਪਹਿਲਾਂ ਤੇ ਕੋਲ ਭਾ ਲਿਆ ਤੇ ਜੇ ਦੱਸਣਾ ਹੀ ਸੀ ਤੇ ਕੋਲ ਕਾਹਨੂੰ ਭਾਉਣਾ ਸੀ? ਤੇ ਖਰਾਬ ਹੋ ਗਿਆ ਕੰਮ। ਤੇ ਉਹ ਜਿਹੜੇ ਸੀ ਨਾ ਪਿੰਡ ਆਏ ਪਿੰਡ ਵਾਲੇ, ਉਹ ਸਮੇਂ ਕਹਿਣ ਲੱਗੇ ਬਾਬਾ ਜੀ ਤੁਸੀਂ ਤੇ ਰੋਜ਼ ਬਹਿੰਦੇ ਹੋ, ਭਾਈ ਅਗਲੀ ਜੀ ਜਿਹੜਾ ਤੁਹਾਡੇ ਕੋਲ ਬੈਠਾ ਵੀ ਸਾਹ ਵੀ ਆਉਣਾ, ਸਾਰਿਆਂ ਕੋਲ ਚੋਰਾਂ ਦਾ ਵੀ ਕੰਮ ਆ, ਕੋਈ ਦੱਸਣਾ ਜਿਹੜਾ ਤੁਹਾਡੇ ਕੋਲ ਬੈਠਾ ਤੁਹਾਡੇ ਵਰਗਾ ਹੀ ਹੋਊ, ਤੇ ਤੁਹਾਡੇ ਵਰਗਾ ਹੀ ਇਸੇ ਕਰਕੇ ਗੁਰਮੁਖੋ ਗੁਰਮੁਖਾਂ ਦੀ ਸਭਾ 'ਚ ਬਹਿਣਾ ਚਾਹੀਦਾ। ਜੇ ਮਨਮੁਖਾਂ ਦੀ ਸਭਾ 'ਚ ਬੈਠੋਗੇ ਭਾਵੇਂ ਗੁਰਮੁਖੀ ਹੋਵੋ ਤਾਂ ਵੀ ਜਾਂ ਲੋਕਾਂ ਨੇ ਕਹਿਣਾ ਇਹਨਾਂ ਵਰਗਾ ਹੀ ਹੋਣਾ ਜੀ। ਜਿਹੜਾ ਸ਼ਰਾਬੀਆਂ 'ਚ ਬੈਠਾ ਇਹਨਾਂ ਵਰਗਾ ਹੀ ਆ। ਜਿਹੜਾ ਗੁਰਮੁਖ ਵਿੱਚ ਅੰਮ੍ਰਿਤਧਾਰੀ ਕਿਰਪਾਨ ਪਾਈ ਹੋਵੇ, ਉਹ ਵੀ ਸਾਰੇ ਇਕੱਠੇ ਹੋ ਕੇ ਉਹਨਾਂ ਦੇ ਵਿਚਾਲੇ, ਉਹ ਬੈਠਾ ਸਾਰੇ ਹੀ ਮੀਟਿੰਗਾਂ ਵਿੱਚ ਵੀ, ਕਦੇ ਕਦੇ ਹੋਟਲਾਂ ਵਿੱਚ, ਫਿਰ ਉੱਦਾਂ ਵੀ ਲੱਗਣਾ ਉਹਨੇ। ਤੇ ਜੇ ਗੁਰਮੁਖਾਂ ਦੀ ਸਭਾ ਵਿੱਚ ਬੈਠੋਗੇ ਤੇ ਉਹ ਗੁਰਮੁਖ ਜਾਪਦਾ। ਉਹ ਕਹਿੰਦੇ ਜਿਹੜਾ ਤੁਹਾਡੇ ਕੋਲ ਬੈਠਾ ਨਾ ਇਹ ਗੁਰਮੁਖੀ ਹੋਊ। ਕਹਿੰਦੇ ਸਾਧਾ ਕੋਲ ਚੋਰਾਂ ਦਾ ਕੀ ਕੰਮ? ਇਹਨਾਂ ਕਹਿ ਕੇ ਚਲੇ ਗਏ। ਉਹ ਤੇ ਚਲੇ ਗਏ ਤੇ ਬਿਰੀ ਚੰਦ ਵਾਹਿਗੁਰੂ ਵਾਹਿਗੁਰੂ ਜਪਦਾ ਜੀ ਹੋਰ ਵੀ ਤੇਜ਼ ਕਰਤਾ ਉਹਨੇ, ਧੁਨੀ ਹੋਰ ਵੀ ਤੇਜ਼ ਲਾਤੀ। ਸਮਾਪਤੀ ਹੋਈ, ਭਾਈ ਅਗਲੀ ਦੇ ਚਰਨਾਂ ਦੇ ਡਿੱਗ ਪਿਆ। ਭਾਈ ਅਗਲੀ ਵੀ ਪਿੱਛੇ ਨੂੰ ਅੱਡੀ ਜਾ ਕੇ ਮੇਰੇ ਪੈਰਾਂ ਨੂੰ ਹੱਥ ਕਾਹਨੂੰ ਲਾਉਂਦਾ ਤੂੰ? ਉਹ ਕਹਿੰਦੇ ਜੀ ਗੱਲ ਸੁਣੋ, ਮੈਨੂੰ ਇਹ ਦੱਸੋ ਵੀ ਹੈਰਾਨੀ ਦੀ ਗੱਲ ਤੇ ਆ ਵੀ ਉਹਨਾਂ ਨੇ ਮੇਰਾ ਗੋਡਾ ਛੱਡ ਕੇ ਤੁਹਾਡੇ ਗੋਡੇ ਨੂੰ ਹੱਥ ਕਿਉਂ ਲਾਇਆ? ਪਹਿਲੀ ਗੱਲ ਸੀਗੀ ਵੀ ਮੈਨੂੰ ਵੀ ਫੜ ਸਕਦੇ ਜੀ। ਦੂਜਾ ਵਚਨ ਇਹ ਆ ਵੀ ਮੱਝਾਂ ਦੇ ਰੰਗ ਕਿੱਦਾਂ ਬਦਲ ਗਏ। ਤੇ ਤੀਜਾ ਵਚਨ ਇਹ ਆ, ਤੁਸੀਂ ਦੱਸ ਵੀ ਦਿੱਤਾ ਜੀ ਆਹ ਬੈਠਾ ਉਹਨਾਂ ਨੇ ਮੇਰੇ ਮੂੰਹ ਤੋਂ ਕੱਪੜਾ ਲਵਾ ਕੇ ਵੇਖਿਆ ਤੇ ਉਹਨੇ ਕਾਰਨ ਕੀ ਬਣਿਆ? ਭਾਈ ਅਗਲੀ ਜੀ ਕਹਿਣ ਲੱਗੇ ਗੱਲ ਸੁਣੋ ਮੇਰੀ ਚੰਦਾ, ਇੱਕ ਤੇ ਮੈਂ ਤੇਰੇ ਤੇ ਚਾਦਰ ਪਾਈ ਸੀ ਕੱਪੜਾ, ਪਰ ਇੱਕ ਮੈਂ ਤੇਰੇ ਉੱਤੇ ਨਾਮ ਦੀ ਚਾਦਰ ਵੀ ਨਾਲ ਹੀ ਪਾਤੀ ਨਾ। ਮੈਂ ਅੱਗੇ ਬੋਲਦਾ ਤੂੰ ਮੇਰੇ ਮਗਰ ਬੋਲਦਾ ਸੀ, ਨਾਮ ਦੀ ਚਾਦਰ ਵੀ ਨਾਲ ਹੀ ਪਾਤੀ ਤੂੰ, ਆ ਕਿਹੜੀਆਂ ਮੱਝਾਂ ਦੀ ਗੱਲ ਕਰਨਾ ਹੋਏ? ਨਾਮ ਦੀ ਚਾਦਰ ਜਿੰਨਾ ਉੱਤੇ ਪੈ ਰਿਹਾ ਉਹ ਤੇ ਜਨਮਾਂ ਜਨਮਾਂਤਰਾਂ ਦੇ ਕੀਤੇ ਪਾਪ ਤੱਕ ਲੈਂਦੀ ਆ। ਤੁਸੀਂ ਇਹਦੀ ਚੰਦਾ ਉਹ ਤੂੰ ਕਿਹੜੇ ਪਾਪ ਦੀ ਗੱਲ ਕਰਨਾ? ਇਹ ਜਿਹੜੀ ਨਾਮ ਦੀ ਚਾਦਰ ਹੈ ਨਾ, ਤੇ ਜਨਮਾਂ ਜਨਮਾਂਤਰਾਂ ਦੇ ਪਾਪ ਢੱਕ ਲੈਂਦੀ ਆ। ਪਰ ਇਹ ਜਿਹੜਾ ਜਪਦਾ ਰਹਿੰਦਾ, ਜਿਹੜਾ ਹਰ ਸਮੇਂ ਰੰਗਿਆ ਰਵੇ, ਹੱਥ ਜੋੜ ਕੇ ਚਰਨਾਂ ਤੇ ਢਹਿ ਪਿਆ, ਕਿਉਂਕਿ ਪ੍ਰਤੱਖ ਦੇਖ ਲਿਆ ਨਾ ਸਾਰਾ ਕੁਛ, ਇੱਕ ਸਾਹਮਣੇ ਦੇਖ ਲਿਆ, ਹੱਥ ਜੋੜ ਕੇ ਕਹਿਣ ਲੱਗਾ ਭਾਈ ਸਾਹਿਬ ਜੀ ਮੈਂ ਜਿਹੜਾ ਜਪਾਇਆ ਇਹ ਕੀ ਮਿਹਰ ਕਰੋ ਵੀ ਲਗਾਤਾਰ ਚੱਲੇ ਅੰਦਰ ਸਦਾ ਹੀ ਇਹ ਰਾਸ ਨਾ ਟੁੱਟੇ। ਭਾਈ ਅਗਲੀ ਜੀ ਕਹਿੰਦੇ ਇਹ ਕਿਰਪਾ ਮੈਂ ਨਹੀਂ ਕਰ ਸਕਦਾ, ਇਹ ਤੇ ਚੱਲ ਮੋਹਰ ਲਾਉਣੀ ਪੈਣੀ, ਮੋਹਰ ਤੋਂ ਬਿਨਾਂ ਪੈਸਾ ਕੰਮ ਨਹੀਂ ਹੁੰਦਾ। ਮੋਹਰ ਤੇ ਹੁੰਦੀ ਹੈ ਨਾ ਸਰਕਾਰ ਦੀ, ਇਹਨਾਂ ਦੀ ਵੀ ਹੋਣੀ, ਇੰਡੀਆ ਦੀ ਵੀ ਹੈ, ਸਭ ਦੀ ਹੈ। ਮੋਹਰ ਤੋਂ ਬਿਨਾਂ ਨਹੀਂ ਗੱਲ ਬਣਦੀ, ਮੋਹਰ ਲੱਗੇਗੀ ਪਹਿਲਾਂ ਫਿਰ ਗੱਲ ਬਣੂ। ਕੇਸ ਕਹਿੰਦੇ ਗੁਰੂ ਕੀ ਮੋਹਰ ਹੈ, ਮੋਹਰ ਤੋਂ ਬਿਨਾਂ ਪੈਸਾ ਕਿਸੇ ਕੰਮ ਨਹੀਂ। ਕਹਿੰਦੇ ਕੇਸ ਗੁਰੂ ਕੀ ਮੋਹਰ ਹੈ ਤੇ ਕੇਸਾਂ ਤੋਂ ਬਿਨਾਂ ਦੇਖਦੀ ਕਿਸੇ ਕੰਮ ਨਹੀਂ ਹੈ। ਉਹਦੇ ਦੀਵਾਨ ਦੀ ਬੇਨਤੀ ਹੈ ਕਰਾਂਗਾ ਵੀ ਚਲੋ ਅੱਜ ਤੇ ਪਹਿਲਾਂ ਹੀ ਦੇਣਾ ਤੇ ਮੇਰੇ ਵੀਰ ਗੁੱਸਾ ਹੀ ਨਾ ਕਰ ਲੈਣ, ਕਿਤੇ ਕਹਿਣ ਕੱਲ੍ਹ ਨੂੰ ਆਉਂਦੇ ਹੀ ਨਹੀਂ ਸੀ ਸਾਡੇ ਕਿਤੇ ਕਹਿਣ ਕਿਤੇ, ਪਰ ਚਲੋ ਆਓ
ਮਹਾਰਾਜ ਦੇ ਚਰਨਾਂ ਚ ਹਾਜ਼ਰੀਆਂ ਤੇ ਆਪਾਂ ਭਰਨੇ ਗਏ ਨੇ, ਮਹਾਰਾਜ ਦੇ ਚਰਨਾਂ ਚ ਆਉਣਾ, ਸਤਿਗੁਰ ਕਿਰਪਾ ਕਰਨ। ਜਿੱਦਾਂ ਸਾਡੇ ਜ਼ਖਮ ਹੋ ਜਾਂਦਾ ਨਾ ਸਰੀਰ ਤੇ, ਤੇ ਜ਼ਖਮ ਦਾ ਇਲਾਜ ਕਰਨ ਵਾਸਤੇ ਜਿਹੜਾ ਡਾਕਟਰ ਆ ਉਹ ਜ਼ਖਮ ਨੂੰ ਹੱਥ ਲਾਉਂਦਾ। ਕਈ ਵਾਰੀ ਕਈ ਲੜ ਵੀ ਪੈਂਦੇ ਨੇ, ਗੁੱਸਾ ਗੁੱਸੇ ਵੀ ਹੁੰਦੇ ਨੇ, ਇੰਜੈਕਸ਼ਨ ਲਾਉਂਦਾ ਡਾਕਟਰ ਤੇ ਕਈ ਗਾਲਾਂ ਵੀ ਕੱਢਦੇ ਆ, ਕਈ ਲੱਤ ਵੀ ਮਾਰਦੇ ਆ ਕਿ ਕਿਉਂ ਲਾ ਰਿਹਾ ਤੂੰ। ਪਰ ਜੇ ਇਲਾਜ ਕਰਾਉਣਾ ਹੁੰਦਾ ਨਾ ਜ਼ਖਮ ਨੂੰ, ਜੇ ਡਾਕਟਰ ਛੇੜੇ ਹੀ ਨਾ, ਵੈਦ ਛੇੜੇ ਹੀ ਨਾ, ਤੇ ਉਹਦਾ ਇਲਾਜ ਕੀਤਾ ਮਤਲਬ ਆਪਰੇਸ਼ਨ ਕਰਨਾ, ਚੀਰ ਫਾੜ ਤੇ ਕਰਨਾ ਹੀ ਹੁੰਦਾ, ਉਹਨੂੰ ਹੱਥ ਲਾ ਕੇ ਵੇਖਣਾ ਹੀ ਪੈਂਦਾ। ਜਿਹੜੀ ਸਾਡੇ 'ਚ ਘਾਟ ਹੈ, ਜਿਹੜੀ ਸਾਡੇ 'ਚ ਔਗਣ ਹੈ, ਸਾਡੇ ਮਨ ਦਾ ਇਲਾਜ ਹੋਣ ਵਾਲਾ ਹੈ, ਜੇ ਉਹ ਗੁਰਦੁਆਰੇ ਇਲਾਜ ਨਹੀਂ ਹੋਏਗਾ ਤੇ ਹੋਏਗਾ ਵੀ ਕਿੱਥੇ। ਤੇ ਘਾਟ ਪਤਾ ਕੀ ਹੈ, ਦੋਨੇ ਪੱਖਾਂ ਦੋਨੇ ਪਾਸੇ ਘਾਟ ਹੈ, ਸੁਣਨ ਵਾਲਿਆਂ ਵਿੱਚ ਵੀ ਘਾਟ ਹੈ ਤੇ ਸੁਣਾਉਣ ਵਾਲਿਆਂ ਵਿੱਚ ਵੀ ਘਾਟ ਹੈ। ਜਿਨ੍ਹਾਂ ਨੇ ਮਨ ਦਾ ਇਲਾਜ ਕਰਨਾ ਸੀ ਉਹਨਾਂ 'ਚ ਵੀ ਘਾਟ ਹੈ, ਉਹ ਕਹਿੰਦੇ ਨੇ ਐਵੇਂ ਲੱਤਾਂ ਖਾਲੀਆਂ ਨੇ, ਛੇੜਨ ਦੀ ਲੋੜ ਹੀ ਨਹੀਂ ਆ ਤੂੰ ਸਤਨਾ। ਭਾਵ ਕਹਿਣ ਦਾ ਇਹ ਹੈ ਵੀ ਡਾਕਟਰ ਜੇ ਕਹੇ ਵੀ ਮੈਂ ਨਹੀਂ ਇਲਾਜ ਕਰਦਾ, ਕੀ ਪਤਾ ਮਰੀਜ਼ ਮੇਰੇ ਡਾਕਟਰੀ ਨਾ ਮਾਰੇ, ਕਿਉਂ ਕਹੇ ਵੀ ਛੱਡੋ ਪਰ ਆਪਾਂ ਕਿਆ ਲੈਣਾ ਹੈ। ਪਰ ਉਹ ਜ਼ਖਮ ਵੱਧਦਾ ਵੱਧਦਾ ਵੱਧਦਾ ਇੱਕ ਦਿਨ ਵੱਧ ਜਾਣਾ ਪਿਆ ਦਿਓ ਕਿ ਸਾਡੇ ਮਨ ਦਾ ਇਲਾਜ ਹੋਣਾ ਇੱਥੇ। ਤੇ ਜਿਹੜੇ ਅਸੀਂ ਆ, ਅਸੀਂ ਇਹ ਸੋਚਣਾ ਵੀ ਜਦੋਂ ਅਸੀਂ ਜੋ ਸਤਿਗੁਰੂ ਕਹਿੰਦੇ ਨੇ ਉਹ ਕਹਿਣਾ ਹੀ ਕਹਿਣਾ, ਜੋ ਮਹਾਰਾਜ ਕਹਿੰਦੇ ਆ ਉਹ ਸੰਗਤ ਵਿੱਚ ਜ਼ਰੂਰ ਦੱਸਣਾ ਚਾਹੀਦਾ। ਤੇ ਜਦੋਂ ਸੁਣਾਉਣ ਵਾਲੇ ਦੱਸਣਗੇ, ਸਾਡੀ ਬਿਮਾਰੀ ਦੱਸਣਗੇ, ਸਾਡੇ ਜ਼ਖਮ ਨੂੰ ਸਾਡੇ ਔਗਣ ਨੂੰ ਹੱਥ ਲਾਉਣਗੇ, ਤੇ ਜਿਹੜੇ ਸਿਆਣੇ ਹੋਣਗੇ ਉਹ ਕਹਿਣਗੇ ਮੇਰਾ ਇਲਾਜ ਹੋ ਗਿਆ, ਇਹ ਮੇਰੇ 'ਚ ਘਾਟ ਹੈ। ਤੇ ਜਿਹੜੇ ਮਨਮੁੱਖ ਨੇ ਉਹ ਗਾਲਾਂ ਵੀ ਕੱਢਣਗੇ, ਲੈ ਬੜੇ ਨਿਕਲੇ ਫਿਰਦੇ ਨੇ, ਤੇ ਗੁੰਡੀ ਚੁੜੀ ਚੱਲਦੀ ਹੈ, ਪ੍ਰਚਾਰਕਾਂ ਵੀ ਬੜੇ ਪਾਪਦੇ ਨੇ, ਬੜੇ ਰਾਜੀ ਨੇ। ਪਰ ਚਲੋ ਕੋਈ ਗੱਲ ਨਹੀਂ, ਸਾਨੂੰ ਤੇ ਕੋਈ ਕਹਿ ਵੀ ਲਵੇਗਾ ਤਾਂ ਵੀ ਕੋਈ ਨਹੀਂ, ਪਰ ਗੁਰੂ ਦਾ ਉਪਦੇਸ਼ ਕਿ ਇਹਦੇ ਚਿਰਦੇ 'ਚ ਵੱਸ ਗਏ। ਕਿਸੇ ਦਾ ਜੀਵਨ ਬਣਨਾ ਚਾਹੀਦਾ, ਜੇ ਹੁਣ ਦੋ ਚਾਰ ਦਸ ਜਿਹੜੇ ਆ ਮਾੜਾ ਵੀ ਕਹਿ ਦੇਣਗੇ ਤਾਂ ਵੀ ਕੋਈ ਨਹੀਂ, ਜੇ ਦਸ ਜਣੇ ਦਾੜੀਆਂ ਰੱਖ ਲੈਣ ਤੇ ਕਿੰਨੀ ਕਿਰਪਾ ਹੋ ਜਾਣੀ, ਜੇ ਕੇਸ ਰੱਖ ਲੈਣ, ਜੇ ਦਸ ਦਾ ਇਲਾਜ ਹੋ ਜਾਏ ਤੇ ਫਿਰ ਹੋਰ ਵੀ ਚਾਹੀਦਾ। ਤੇ ਕਿੰਨੇ ਆਏ ਨੇ ਬੜਿਆਂ ਨੇ ਮਰ ਜਾਣਾ ਵੀ ਹਾਂ ਅਸੀਂ ਕੇਸ ਰੱਖਣੇ, ਪਰ ਚਲੋ ਕੱਲ੍ਹ ਦੇ ਦਵਾਨ ਗਏ ਤਰ੍ਹਾਂ ਕਿ ਗੁਰੂ ਸੰਗਤ ਦੇ ਚਰਨਾਂ 'ਚ। ਸੋ ਸਾਧ ਸੰਗਤ ਦੀ ਸਾਡੇ 'ਚ ਘਾਟ ਆ ਵੀ ਅਸੀਂ ਸੁਣਨ ਤੋਂ ਵੀ ਕਦੀ ਕਤਰਾਉਂਦੇ ਹਾਂ ਤੇ ਅਸੀਂ ਸੁਣਾਉਣ ਤੋਂ ਵੀ ਕਦੀ ਕਤਰਾਉਂਦੇ ਹਾਂ ਵੀ ਨਹੀਂ ਭਾਈ ਆਪਾਂ ਨਹੀਂ ਕੁਛ ਕਹਿਣਾ, ਇਹਨਾਂ ਦਾ ਕੀ ਪਤਾ ਕੀ ਬੋਲਣਗੇ, ਛੱਡੋ ਖਹਿਣਾ। ਪਰ ਇਹ ਗੱਲ ਨਹੀਂ, ਜੋ ਸਤਿਗੁਰੂ ਕਹਿੰਦੇ ਨੇ ਉਹ ਜ਼ਰੂਰੀ, ਜੋ ਸਾਡੇ 'ਚ ਘਾਟ ਆ ਜਦੋਂ ਸੰਗਤ ਵਿੱਚ ਆਉਂਦੇ ਉਹਦਾ ਪਤਾ ਲੱਗਦਾ ਤੇ ਮਨ ਕਹਿੰਦਾ ਮਨਾ ਇੱਥੇ ਖਲੋਤਾ ਮੈਂ, ਇਹਨੂੰ ਸੁਧਾਰ ਕਰੀਏ ਇਸ ਗੱਲ ਦਾ। ਤੇ ਗੁਰੂ ਵਾਹਿਗੁਰੂ ਜੀ ਸਤਿਗੁਰੂ ਕਹਿਣ, ਭਾਈ ਅਗਲੀ ਜੀ ਕਹਿਣ ਲੱਗੇ ਹੈ ਗਰੀ ਚੰਦ, ਚੱਲ ਜੇ ਮਨ ਦਾ ਇਲਾਜ ਕਰਾਉਣਾ ਚੱਲ ਕਰੀਏ। ਸਤਿਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ ਦੇ ਵਿੱਚ ਭਾਈ ਅਗਲੀ ਜੀ ਅੱਗੇ ਅੱਗੇ ਮਗਰ ਮਗਰ ਗਰੀ ਚੰਦ, ਸਤਿਗੁਰਾਂ ਦਾ ਸਜਿਆ ਦਰਬਾਰ ਹੈ, ਬੜੀਆਂ ਰੌਣਕਾਂ ਲੱਗੀਆਂ ਨੇ, ਸੰਗਤਾਂ ਨਮਸਕਾਰਾਂ ਕਰ ਰਹੀਆਂ ਨੇ। ਤੇ ਸਾਧ ਸੰਗਤ ਭਾਈ ਗਰੀ ਚੰਦ ਦੀ ਵਾਰੀ ਆਈ ਪੈ ਪਿਆ ਚਰਨਾਂ ਤੇ, ਮਹਾਰਾਜ ਭਾਈ ਅਗਲੀ ਨੂੰ ਬੋਲਿਆ, ਅਗਲੀਆ ਕਿਹਨੂੰ ਲੈ ਕੇ ਆਇਆ, ਮਹਾਰਾਜ ਜੀ ਵੇਖੋ ਕੌਣ ਹੈ ਤੂੰ, ਕੀ ਕੰਮ ਕਰਦਾ। ਕਹਿੰਦਾ ਮਹਾਰਾਜ ਮੈਂ ਤੇ ਸੱਚੇ ਪਾਤਸ਼ਾਹ ਕੁਛ ਹੈ ਹੀ ਨਹੀਂ, ਕਿਉਂਕਿ ਜਦੋਂ ਕੋਈ ਚੰਗਾ ਕੰਮ ਵੀ ਨਹੀਂ ਕੀਤਾ, ਜਿਹੋ ਜਿਹਾ ਜੰਮਿਆ ਜਿਹੋ ਜਿਹਾ ਜਿਹੋ ਜਿਹਾ ਦੁਨੀਆਂ 'ਚ ਆਇਆ ਜਿਹੋ ਜਿਹਾ ਨਾ ਆਇਆ, ਮਹਾਰਾਜ ਤੁਸੀਂ ਕਿਰਪਾ ਕਰਨੀ। ਤੇ ਸੱਚੇ ਮਹਾਰਾਜ ਕਹਿੰਦੇ ਕੰਮ ਕੀ ਕਰਦਾ, ਕਹਿੰਦਾ ਅੱਜ ਤੱਕ ਚੰਗਾ ਕੰਮ ਕੋਈ ਕੀਤਾ ਹੀ ਨਹੀਂ।

Now then.

0: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CIFK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ।
1: ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio broadcasting from Gurdwara Sahib, Western Singh Sabha and Williams Lake. Any comments and suggestions, please call 250-392-3874.

ਗੁਰਪ੍ਰਸਾਦ ਰਾਗ ਟੋਡੀ ਮਹੱਲਾ ਚੌਥਾ ਘਰ ਪਹਿਲਾ ਹਰ ਬਿਨ ਰਹਿ ਨਾ ਸਕੈ ਮਨ ਮੇਰਾ ਮੇਰੇ ਪ੍ਰੀਤਮ ਪ੍ਰਾਨ ਹਰ ਪ੍ਰਭ ਗੁਰ ਮੇਲੇ ਬਹੁਰ ਨਾ ਭਵਜਲ ਫੇਰਾ ਰਹਾਉ ਮੇਰਾ ਹੀ ਅਰੈ ਲੋਚ ਲੱਗੀ ਪ੍ਰਭ ਕੇਰੀ ਹਰ ਨੈਨ ਹੋ ਹਰ ਪ੍ਰਭ ਹੇਰਾ ਸਤਿਗੁਰ ਦਿਆਲ ਹਰ ਨਾਮ ਦਿਰੜਾਇਆ ਹਰ ਪਾਦਰ ਹਰ ਪ੍ਰਭ ਕੇਰਾ ਹਰ ਰੰਗੀ ਹਰ ਨਾਮ ਪ੍ਰਭ ਪਾਇਆ ਹਰ ਗੋਬਿੰਦ ਹਰ ਪ੍ਰਭ ਕੇਰਾ ਹਰ ਹਿਰਦੈ ਮਨ ਤਨ ਮੀਠਾ ਲਾਗਾ ਮੁਖ ਮਸਤਕ ਭਾਗ ਚੰਗੇਰਾ ਲੋਭ ਵਕਾਰ ਜਿੰਨਾ ਮਨ ਲਾਗਾ ਹਰ ਵਿਸਤਰਿਆ ਪੁਰਖ ਚੰਗੇਰਾ ਓਏ ਮਨ ਮੁਖ ਮੂੜ ਅਗਿਆਨੀ ਕਈ ਹੈ ਤਿਨ ਮਸਤਕ ਭਾਗ ਮੰਦੇਰਾ ਵਿਵੇਕ ਬੁੱਧ ਸਤਿਗੁਰ ਤੇ ਪਾਈ ਗੁਰ ਗਿਆਨ ਗੁਰੂ ਪ੍ਰਭ ਕੇਰਾ ਜਨ ਨਾਨਕ ਨਾਮ ਗੁਰੂ ਤੇ ਪਾਇਆ ਤੁਰ ਮਸਤਕ ਭਾਗ ਲਖੇਰਾ ਟੋਡੀ ਮਹੱਲਾ ਪੰਜਵਾਂ ਘਰ ਪਹਿਲਾ ਦੁਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੰਤਨ ਅਵਰ ਨ ਕਾਹੂ ਜਾਨੀ ਬੇਪਰਵਾਹ ਸਦਾ ਰੰਗ ਹਰ ਕੈ ਜਾ ਕੋ ਪਾਖ ਸੁਆਮੀ ਰਹਾਉ ਊਚ ਸਮਾਨਾ ਠਾਕੁਰ ਤੇਰੋ ਅਵਰ ਨ ਕਾਹੂ ਤਾਨੀ ਐਸੋ ਅਮਰ ਮਿਲਿਓ ਭਗਤਨ ਕੋ ਰਾਚ ਰਹੇ ਰੰਗ ਗਿਆਨੀ ਰੋਗ ਸੋਗ ਦੁਖ ਜਰਾ ਮਰਾ ਹਰ ਜਨ ਹੈ ਨਹੀਂ ਨਿਕਟਾਨੀ ਨਿਰਪੋ ਹੋਏ ਰਹੇ ਲਿਵ ਏਕੈ ਨਾਨਕ ਹਰ ਮਨ ਮਾਨੀ ਟੋਡੀ ਮਹੱਲਾ ਪੰਜਵਾਂ ਹਰ ਬਿਸਰਤ ਸਦਾ ਖੁਆਰੀ ਤਾਂ ਕੋ ਧੋਖਾ ਕਹਾਂ ਵਿਆਪੈ ਜਾਂ ਕੋ ਓਟ ਤੁਹਾਰੀ ਰਹਾਉ ਬਿਨ ਸਿਮਰਨ ਜੋ ਜੀਵਨ ਬਲਨਾ ਸਰਪ ਜੈਸੇ ਅਰਜਾਰੀ ਨਵ ਖੰਡਨ ਕੋ ਰਾਜ ਕਮਾਵੈ

ਕਰ ਦੂਜਾ ਦੁਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੰਗੋ ਦਾਨ ਠਾਕੁਰ ਨਾਮ ਅਵਰ ਕਛੂ ਮੇਰਾ ਸੰਗ ਨਾ ਚਾਲੈ ਮਿਲੈ ਕਿਰਪਾ ਗੁਣ ਗਾਮ ਰਹਾਉ ਰਾਜ ਮਾਲ ਅਨੇਕ ਭੋਗ ਰਸ ਸਗਲ ਤਰਵਰ ਕੀ ਸ਼ਾਮ ਧਾਏ ਧਾਏ ਬਹੁ ਬਿਧ ਕਉ ਧਾਵੈ ਸਗਲ ਨਿਰਾਰਥ ਕਾਮ ਬਿਨ ਗੋਵਿੰਦ ਅਵਰ ਜੀ।

ਦਾਤਾ ਨਾਨਕ ਹਰ ਹਰ ਟੇਕ ਟੋਡੀ ਮਹੱਲਾ ਪੰਜਵਾਂ ਹਰ ਹਰ ਨਾਮ ਸਦਾ ਸਦ ਜਾਪ ਧਾਰ ਅਨਗ੍ਰਹੁ ਪਾਰ ਬ੍ਰਹਮ ਸੁਆਮੀ ਵਸਦੀ ਕੀਨੀ ਆਪ ਰਹਾਉ ਜਿਸਕੇ ਸੇ ਫਿਰ ਤਿਨਹੀ ਸੰਭਾਲੇ ਬਿਨਸੇ ਸੋਗ ਸੰਤਾਪ ਹਾਥ ਦੇ ਰਾਖੇ ਜਾਣੇ ਆਪਣੇ

ਆਪਣ ਰਾਮ ਨਾ ਚੀਨੋ ਖਿਨੂਆ ਜੋ ਪਰਾਈ ਸੋ ਆਪਣੀ ਮਨੁਆ ਨਾਮ ਸੰਗੀ ਸੋ ਮਨ ਨਾ ਵਸਾਇਓ ਛੋੜ ਜਾਹੇ ਵਾਹੂ ਚਿਤ ਲਾਇਓ ਸੋ ਸੰਚਿਓ ਜਿਤ ਭੂਖ ਤਸਾਇਓ ਅੰਮ੍ਰਿਤ ਨਾਮ ਤੋਸਾ ਨਹੀਂ ਪਾਇਓ ਕਾਮ ਕ੍ਰੋਧ ਮੋਹ ਕੂਪ ਪਰਿਆ ਗੁਰ ਪ੍ਰਸਾਦ ਨਾਨਕ ਕੋ ਤਰਿਆ ਟੋਡੀ ਮਹੱਲਾ ਪੰਜਵਾਂ ਹਮਾਰੇ ਏਕੈ ਹਰੀ ਹਰੀ ਆਨ ਅਵਰ ਸੰਝਾਨ ਨਾ ਕਰੀ ਰਹਾਉ ਵੱਡੈ ਭਾਗ ਗੁਰ ਆਪਣਾ ਪਾਇਓ ਗੁਰਮੋਹ ਕੋ ਹਰ ਨਾਮ ਦਿਰੜਾਇਓ ਹਰ ਹਰ ਜਾਪ ਤਾਪ ਬ੍ਰਤ ਨੇਮਾ ਹਰ ਹਰ ਧਿਆਏ ਕੁਸਲ ਸਭ ਖੇਮਾ ਅਚਾਰ ਵਿਵਹਾਰ ਜਾਤ ਹਰ ਗੁਨੀਆ ਮਹਾ ਆਨੰਦ ਕੀਰਤਨ ਹਰ ਸੁਨੀਆ ਕਹੋ ਨਾਨਕ ਜਿਨ ਠਾਕੁਰ ਪਾਇਆ ਸਭ ਕਿਸ ਤਿਸ ਕੇ ਗ੍ਰਹਿ ਮਹਿ ਆਇਆ ਟੋਡੀ ਮਹੱਲਾ ਪੰਜਵਾਂ ਘਰ ਚੌਥਾ ਦੁਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰੂੜੋ ਮਨ ਹਰ ਰੰਗੋ ਲੋੜੈ ਗਾਲੀ ਹਰ ਨੀਹ ਨਾ ਹੋਏ ਰਹਾਉ ਹਉ ਟੁਨੇਂਦੀ ਦਰਸ਼ਨ ਕਾਰਨ ਬੀਥੀ ਬੀਥੀ ਪੇਖਾ ਗੁਰਮਿਲ ਭਰਮ ਗਵਾਇਆ ਹੀ ਇਹ ਬੁੱਧ ਪਾਈ ਮੈਂ ਸਾਧੂ ਕੰਨੋ ਲੇਖ ਲਿਖਿਓ ਧੁਰ ਮਾਥੈ ਇਹ ਬਿਦ ਨਾਨਕ ਹਰ ਨੈਣ ਅਲੋਈ ਟੋਡੀ ਮਹੱਲਾ ਪੰਜਵਾਂ ਗਰਬ ਗਹਿਲੜੋ ਮੂੜੜੋ ਹੀ ਓਰੇ ਹੀਓ ਮਹਾਰਾਜ ਰੀ ਮਾਇਓ ਦੀਹਰ ਨਿਆਈ ਮੋਹੇ ਫਾਕਿਓ ਰੇ ਰਹਾਉ ਘਣੋ ਘਣੋ ਘਣੋ ਸਦ ਲੋੜੈ ਬਿਨ ਲਹਿਣੇ ਕੈਠੈ ਪਾਇਓ ਰੇ ਮਹਾਰਾਜ ਰੋ ਗਾਥ ਬਾਹੂ ਸਿਉ ਲੁਬੜਿਓ ਨਿਹ ਭਾਗੜੋ ਪਾਹੇ ਸੰਜੋਇਓ ਰੇ ਸੁਣ ਮਨ ਸੀਖ ਸਾਧੂ ਜਨ ਸਗਲੋ ਥਾਰੇ ਸਗਲੇ ਪ੍ਰਾਸਤ ਮਿਟਿਓ ਰੇ ਜਾ ਕੋ ਲਹਿਣੋ ਮਹਾਰਾਜ ਰੀ ਗਾਠੜਿਓ ਜਨ ਨਾਨਕ ਗਰਭਾਸ ਨਾ ਪੌੜਿਓ ਰੇ ਟੋਡੀ ਮਹੱਲਾ ਪੰਜਵਾਂ ਘਰ ਪੰਜਵਾਂ ਦੁਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਐਸੋ ਗੁਣ ਮੇਰੋ ਪ੍ਰਭ ਜੀ ਕੀਨ ਪੰਚ ਦੁਖ ਅਰ ਅੰਗ ਰੋਗ ਇਹ ਤਨ ਤੇ ਸਗਲ ਦੂਰ ਕੀਨ ਰਹਾਉ ਬੰਧਨ ਤੋਰ ਛੋਰ ਬਿਖਿਆ ਤੇ ਗੁਰ ਕੋ ਸ਼ਬਦ ਮੇਰੇ ਹੀ ਅਰੈ ਦੀਨ ਰੂਪ ਅਨਰੂਪ ਮੋਰੋ ਕਛ ਨਾ ਵਿਚਾਰਿਓ ਪ੍ਰੇਮ ਗਹਿਓ ਮੋਹੇ ਹਰ ਰੰਗ ਭੀਨ ਦੇਖਿਓ ਲਾਲਨ ਪਾਠ ਬੀਚ ਖੋਏ ਅਨਦ ਚਿਤਾ ਹਰਖੇ ਪਤੀਨ ਕਿਸ ਹੀ ਕੋ ਗ੍ਰਹੋ ਸੋਈ ਪ੍ਰਭ ਨਾਨਕ ਸੋ ਠਾਕੁਰ ਤਿਸ ਹੀ ਕੋ ਧੀਨ ਟੋਡੀ ਮਹੱਲਾ ਪੰਜਵਾਂ ਮਾਈ ਮੇਰੇ ਮਨ ਕੀ ਪ੍ਰੀਤ ਇਹੀ ਕਰਮ ਧਰਮ ਜਪ ਇਹੀ ਰਾਮ ਨਾਮ ਨਿਰਮਲ ਹੈ ਰੀਤ ਰਹਾਉ ਪ੍ਰਾਣ ਆਧਾਰ ਜੀਵਨ ਧਨ ਮੋਰੈ ਦੇਖਣ ਕੋ ਦਰਸ਼ਨ ਪ੍ਰਭ ਨੀਤ ਬਾਟ ਘਾਟ ਤੋਸਾ ਸੰਗ ਮੋਰੈ ਮਨ ਆਪਣੇ ਕਹੋ ਮੈਂ ਹਰ ਸਖਾ ਕੀਤ ਸੰਤ ਪ੍ਰਸਾਦ ਭਏ ਮਨ ਨਿਰਮਲ ਕਰ ਕਿਰਪਾ ਆਪਣੇ ਕਰ ਲੀਤ ਸਿਮਰ ਸਿਮਰ ਨਾਨਕ ਸੁਖ ਪਾਇਆ ਆਦ ਜੁਗਾਦ ਭਗਤਨ ਕੇ ਮੀਤ ਟੋਡੀ ਮਹੱਲਾ ਪੰਜਵਾਂ ਪ੍ਰਭ ਜੀ ਮਿਲ ਮੇਰੇ ਪ੍ਰਾਨ ਬਿਸਰ ਨਹੀਂ ਨਿਮਖ ਹੀ ਅਰੇ ਤੇ ਆਪਣੇ ਭਗਤ ਕੋ ਪੂਰਨ ਦਾਨ ਰਹਾਉ ਖੋਬੋ ਭਰਮ ਰਾਖ ਮੇਰੇ ਪ੍ਰੀਤਮ ਅੰਤਰ ਜਾਮੀ ਸੁਗੜ ਸੁਜਾਨ ਕੋਟ ਰਾਜ ਨਾਮ ਧਨ ਮੇਰੈ ਅੰਮ੍ਰਿਤ ਦ੍ਰਿਸ਼ਟ ਧਾਰੋ ਪ੍ਰਭ ਮਾਨ ਆਠ ਪਹਿਰ ਰਸਨਾ ਗੁਣ ਗਾਵੈ ਜਸ ਪੂਰ ਅਗਾਵੈ ਸਮਰੱਥ ਕਾਨ ਤੇਰੀ ਤਰਨ ਜੀਅਨ ਕੇ ਦਾਤੀ ਸਦਾ ਸਦਾ ਨਾਨਕ ਕੁਰਬਾਨ ਟੋਡੀ ਮਹੱਲਾ ਪੰਜਵਾਂ ਪ੍ਰਭ ਤੇਰੇ ਪੱਗ ਕੀ ਧੂਰ ਦੀਨ ਦਿਆਲ ਪ੍ਰੀਤਮ ਮਨ ਮੋਹਨ ਕਰ ਕਿਰਪਾ ਮੇਰੀ ਲੋਚਾ ਪੂਰ ਰਹਾਉ ਦਹਿ ਦਿਸ ਰਵ ਰਹਿਆ ਜਸ ਤੁਮਰਾ ਅੰਤਰ ਜਾਮੀ ਸਦਾ ਹਜੂਰ ਜੋ ਤੁਮਰਾ ਜਸ ਗਾਵਹਿ ਕਰਤੇ ਸੇ ਜਨ ਕਬਹੂ ਨਾ ਮਰਤੇ ਝੂਰ
धंध बंध बिनसे माया के साधु संगत मिटे बिसूर सुख संपत भोग इस जी के बिन हर नानक जाने कूर।

ਗਾਇਆ ਗੋਬਿੰਦ ਭਜਨ ਬਿਨ ਹਰ ਕਾ ਜਲ ਰਹਾਉ ਛੋੜ ਸਿਆਣਪ ਬਹੁ ਚਤੁਰਾਈ ਦੋਏ ਕਰ ਜੋੜ ਸਾਧ ਮਗ ਚਲ ਸਿਮਰ ਸੁਆਮੀ ਅੰਤਰ ਜਾਮੀ ਮਨੁੱਖ ਦੇ ਕਾ ਇਹੋ ਉਤਮ ਫਲ ਵੇਦ ਬਖਿਆਨ ਕਰਤ ਸਾਧੂ ਜਨ ਭਾਗਹੀਨ ਸਮਝਤ ਨਹੀਂ ਖਲ ਪ੍ਰੇਮ ਭਗਤ ਰਾਤੇ ਜਨ ਨਾਨਕ ਹਰ ਸਿਮਰਨ ਬਹਿਨ ਭਏ ਮਲ ਟੋਡੀ ਮਹੱਲਾ ਪੰਜਵਾਂ ਮਾਈ ਚਰਨ ਗੁਰ ਮੀਠੇ ਵੱਡੇ ਭਾਗ ਦੇਵੈ ਪਰਮੇਸ਼ਰ ਕੋਟ ਫਲਾ ਦਰਸ਼ਨ ਗੁਰ ਡੀਠੇ ਰਹਾਉ ਗੁਣ ਗਾਵਤ ਅਚੁੱਤ ਅਵਨਾਸੀ ਕਾਮ ਕ੍ਰੋਧ ਬਿਨਸੇ ਮਦ ਢੀਠੇ ਅਸਥਿਰ ਭਏ ਸਾਚ ਰੰਗ ਰਾਤੀ ਜਨਮ ਮਰਨ ਬਹੁਰ ਨਹੀਂ ਪੀਠੇ ਬਿਨ ਹਰ ਭਜਨ ਰੰਗ ਰਸ ਜੇਤੇ ਸੰਤ ਦਿਆਲ ਜਾਣੇ ਸਭ ਝੂਠੇ ਨਾਮ ਰਤਨ ਪਾਇਓ ਜਨ ਨਾਨਕ ਨਾਮ ਬਿਹੂਣ ਚੱਲੇ ਸਭ ਮੂਠੇ ਟੋਡੀ ਮਹੱਲਾ ਪੰਜਵਾਂ ਸਾਧ ਸੰਗ ਹਰ ਹਰ ਨਾਮ ਚਿਤਾਰਾ ਸਹਿਜ ਆਨੰਦ ਹੋਵੇ ਦਿਨ ਰਾਤੀ ਅੰਕੁਰ ਭਲੋ ਹਮਾਰਾ ਰਹਾਉ ਗੁਰਪੂਰਾ ਭੇਟਿਓ ਵੱਡ ਭਾਗੀ ਜਾ ਕੋ ਅੰਤ ਨ ਪਾਰਾ ਵਾਰਾ ਕਰ ਗਹਿ ਕਾਢ ਲਿਓ ਜਾਣੇ ਆਪਣਾ ਬਿਖ ਸਾਗਰ ਸੰਸਾਰਾ ਜਨਮ ਮਰਨ ਕਾਟੇ ਗੁਰ ਬਚਨੀ ਬਹੁੜ ਨਾ ਸੰਕਟ ਦੁਆਰਾ ਨਾਨਕ ਸਰਨ ਗਹੀ।

ਤੇ ਕਰ ਹੀਂਗ ਆਛੈ ਭੈਸਰ ਮਾਥੈ ਸੀਂਗ ਗੋ ਦੇਵਲ ਮਦੇ ਲੀਗ ਆਸੈ ਲੀਗ ਸੀਗ ਹੀਂਗ ਗੋ ਤੇਲੀ ਕੈ ਘਰ ਤੇਲ ਆਛੈ ਜੰਗਲ ਮਦੇ ਬੇਲ ਗੋ ਮਾਲੀ ਕੇ ਘਰ ਕੇਲ ਆਛੈ

0: ਕੇਲਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.
3: Purana di baji laake jaan mera samundar vich sip nu padan janda hai moti oh aas nahi hundi bachan di tai shastra ne pramaan ditta hai ke jehde machhiyan daddu ban jande na ohna da samundar bahut hai ਜਹਾਜ਼ ਲੱਗ ਹੁੰਦੇ ਆ ਫੜ ਫੜ ਕੇ, ਜਿਹੜੇ ਮੱਛੀਆਂ ਫੜਨ ਵਾਲੇ ਮਛੇਰੇ ਹੁੰਦੇ ਨੇ ਨਾ, ਉਹਨਾਂ ਦੇ ਜਿਹੜੇ ਘਰ ਵਾਲੀ ਹੁੰਦੀ ਹੈ ਬੱਚੇ, ਜਦ ਜਾਲ ਲੈ ਕੇ ਜਾਂਦਾ ਨਾ ਮੱਛੀਆਂ ਫੜਨ, ਡੈਡੀ ਬੜੀਆਂ ਛਾਲਾਂ ਮਾਰਦੇ ਨੇ, ਸਭ ਨੂੰ ਬਰਫੀ ਲੈ ਕੇ ਆਊਗਾ, ਬੂਟ ਲੈ ਕੇ ਆਊਗਾ, ਬੜੇ ਪੈਸੇ ਲੈ ਕੇ ਆਊਗਾ, ਸਾਈਕਲ ਲੈ ਕੇ ਦਊ ਸਾਨੂੰ, ਕਿਉਂਕਿ ਮੱਛੀਆਂ ਉੱਪਰੋਂ ਉੱਪਰੋਂ ਫੜੋ ਜਾਣੀਆਂ। ਕਿਹੜਾ ਡੂੰਘਾ ਜਾਣਾ, ਡੱਡੂ ਵੀ ਫੜ ਜਾਣੇ, ਕੱਛੂ ਵੀ ਫੜ ਜਾਣੇ, ਪਰ ਜਿਹੜਾ ਮੋਤੀ ਕੋਲ ਜਾਂਦਾ ਨਾ ਹੀਰੇ ਸਮੁੰਦਰ ਵਿੱਚੋਂ, ਜਦ ਉਹ ਜਾਂਦਾ ਘਰ ਤੋਂ, ਘਰ ਵਾਲੀ ਰੋਂਦੀ ਹੁੰਦੀ, ਬੱਚੇ ਰੋਂਦੇ ਹੁੰਦੇ ਹੈ ਵੀ ਇਹਦਾ ਪਤਾ ਨਹੀਂ ਮੁੜ ਕੇ ਆਵੇਗਾ ਕਿ ਨਹੀਂ ਆਵੇਗਾ। ਉਹਨੇ ਤਵੇ ਤੱਕ ਜਾਣਾ, ਉਹਨੇ ਉੱਥੇ ਤੱਕ ਜਾਣਾ, ਪ੍ਰਾਣ ਬਚਣ ਦੀ ਆਸ ਨਹੀਂ। ਇਹੀ ਉੱਥੇ ਗੁਰਮਤ ਵਿੱਚ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਡੱਡੂ ਕੱਛੂ ਮੱਛੀਆਂ ਫੜਨ ਵਾਲੇ ਤਾਂ ਜਾਲ ਪਾਉਣ ਵਾਲੇ ਬਹੁਤ ਫਿਰਦੇ ਨੇ ਇੱਥੇ, ਉੱਪਰੋਂ ਉੱਪਰੋਂ ਚਾਰ ਅੱਖਰ ਸਕੇ ਟੇਪਾਂ ਤੋੜੀਆਂ, ਮੈਂ ਜਾਲ ਪਾ ਕੇ ਮੱਛੀਆਂ ਫੜਨੀਆਂ। ਮੱਛੀਆਂ ਕੀ ਤੁਸੀਂ ਕਰਲੇ ਇਕੱਠੇ ਤੇ ਡਾਲਣ ਵੇਲੇ ਅਜਿਹੇ ਖੁਸ਼ ਰੱਖਣਾ, ਇਹ ਜਾਲ ਪਾਉਣ ਵਾਲੇ ਅਸੀਂ ਚਾਰ ਗੱਲਾਂ ਸਿੱਖੀਆਂ ਤੇ ਜਾਲ ਸਿੱਧੇ ਸੰਗਤ ਦਾ, ਬਸ ਤੇ ਪਿੰਡ ਜਾ ਕੇ ਗੱਲਾਂ ਕਰਾਂਗੇ, ਜਲੰਧਰ ਜਾ ਕੇ ਲੁਧਿਆਣੇ ਰਾਗੀ ਢਾਡੀ ਸਾਡੇ ਗੱਲਾਂ ਕਰਦੇ ਨੇ, ਕੜਾਈ ਨੂੰ ਕਾਂਟੇ ਬਣਾ ਕੇ ਲੈ, ਮੈਂ ਸੋਨੇ ਦਾ ਕੜਾ ਬਣਾ ਕੇ ਲੈ, ਮੁੰਡੇ ਸਾਨੂੰ ਵੀ ਕੋਟੀਆਂ ਲੈ, ਰੇਡੋ ਦੀ ਘੜੀ ਲੈ ਤੁਹਾਡੇ ਖਾਤਰ, ਤੇ ਫਿਰ ਪਿੱਛੋਂ ਕਰੂਗਾ 10,000 ਪਾਉਂਡ ਵੀ ਲੈ ਉੱਥੋਂ, ਇਹ ਜਾ ਹੈ ਮੱਛੀਆਂ ਫੜਨ। ਕੋਈ ਗਿਆਨੀ ਰਾਗੀ ਤੁਹਾਡੀ ਜਾ ਕੇ ਇਹ ਨਹੀਂ ਕਹਿੰਦਾ ਮੈਂ ਅੰਮ੍ਰਿਤ ਕਿੰਨਿਆਂ ਨੂੰ ਛਕਾ ਕੇ ਆਇਆ, ਮੈਂ ਗੁਰੂ ਗ੍ਰੰਥ ਸਾਹਿਬ ਨਾਲ ਕਿੰਨਿਆਂ ਨੂੰ ਜੋੜ ਕੇ ਆਇਆ, ਮੈਂ ਸ਼ਰਾਬ ਕਿੰਨਿਆਂ ਦੀ ਛਡਾਈ ਹੈ, ਮੈਂ ਕੇਸਾਂ ਦੀ ਸ਼ਰਾਬ ਨਹੀਂ ਤਾਂ ਪ੍ਰਧਾਨ ਮੈਨੂੰ ਕਹਿੰਦਾ ਪੰਜਾਬ ਰੇਡੀਓ ਵਾਲੇ ਨੂੰ ਫੋਨ ਲਾ ਕੇ ਵੀ ਸੰਤ ਸ਼ਰਾਬੀਆਂ ਪਰ ਤਬਾਹ ਨਾ ਲਾਏ ਕਰ, ਰੇਡੀਓ ਬ੍ਰੋਡਕਾਸਟ ਕਰਦਾ ਨਾ ਸਾਡੀ ਕਥਾ, ਕਹਿੰਦੇ ਉਹਨੂੰ ਫੋਨ ਆ ਗਿਆ ਕਿਸੇਦਾ ਕਿ ਸੰਤ ਸ਼ਰਾਬੀਆਂ ਨੂੰ ਨਾ ਕਹਿ ਕਰਨ, ਕਹਿੰਦੇ ਜਿੱਥੋਂ ਸੰਤ ਆਏ ਪੰਜਾਬ ਚ ਉੱਥੇ ਨਹੰਦ ਭੰਗ ਬਹੁਤ ਪੀਣੇ, ਪਹਿਲਾਂ ਉਹਨਾਂ ਨੂੰ ਉਠਾਉਣ। ਉਹ ਭਾਈ ਫੋਨ ਕਰਨ ਵਾਲਿਆ ਮੇਰੇ ਨਾਲ ਚੱਲ, ਅਸੀਂ ਤਾਂ ਉੱਥੇ ਸਟੈਂਡਿੰਗ ਆਰਡਰ ਕਰਤਾ CPC ਵੱਲੋਂ ਕਿ ਜਦ ਨਗਰ ਕੀਰਤਨ, ਹੁਣ ਅਨੰਦਪੁਰ ਸਾਹਿਬ ਨਗਰ ਕੀਰਤਨ ਹੋਇਆ ਨਾ, ਉਹਦੇ ਮਹੀਨੇ ਦਾ ਕੋਈ ਨਾਂਗ ਅਸੀਂ ਸੁੱਖਾ ਪੀਕੇ ਵਿੱਚ ਸ਼ਾਮਲ ਨਹੀਂ ਹੋਣ ਦਿੱਤਾ, ਅਸੀਂ ਉੱਥੇ ਆਰਡਰ ਕਰ ਦਿੱਤਾ ਜਿਹਨੇ ਗੁਰਦੁਆਰੇ ਆਉਣਾ ਨਾਂਗ ਸਿੰਘਾਂ ਦਾ ਸਾਨੂੰ ਸਤਿਕਾਰ, ਗੁਰੂ ਪੰਥ ਦਾ ਅੰਗ ਨੇ ਇਹ, ਪਰ ਗੁਰੂ ਘਰਾਂ ਵਿੱਚ ਅਮਲੀ ਬਣ ਕੇ ਜਾਣਾ, ਇਹ ਬਿਲਕੁਲ ਉੱਥੇ ਭਾਈ ਪਾਬੰਦੀ ਕਰ ਦਿੱਤੀ ਹੈ। ਉਹ ਜਿਸ ਪ੍ਰੇਮੀ ਨੇ ਰੇਡੀਓ ਤੇ ਸਵਾਲ ਕੀਤਾ ਉਹਦੇ ਵਾਸਤੇ ਮੈਂ ਉਹਦੇ ਚਰਨਾਂ ਵਿੱਚ ਬੜੇ ਪਿਆਰ ਨਾਲ ਬੇਨਤੀ ਕਰਦਾ ਕਿ ਜਾ ਕੇ ਉਹਦਾ ਵੇਖ, ਅਸੀਂ ਤੁਹਾਨੂੰ ਇਹ ਨਹੀਂ ਕਹਿਣ ਆਏ ਸ਼ਰਾਬ ਨਾ ਪੀਓ, ਸਾਡੇ ਤਾਂ ਪੰਜਾਬ ਵਿੱਚ ਵੀ ਸੰਗ ਬੈਠਿਆ ਤੇ ਸਕਦਾ, ਇਹਦੀਆਂ ਗੱਲਾਂ ਇਹ ਵਿਚਾਰਾਂ ਹੋਣੀਆਂ ਕਈਆਂ ਨੂੰ ਚੰਗੀ ਨਹੀਂ ਲੱਗਦੀ, ਨਾਲੇ ਪੰਜਾਬੀ ਦਾ ਸ਼ਬਦ ਵਰਤਦੇ ਕਿ ਤਬਾਹ ਲਾਉਂਦੇ ਸਨ। ਕੱਲ ਸਾਨੂੰ ਇੱਕ ਬੀਬੀ ਕਹਿੰਦੀ ਜੀ ਤੁਸੀਂ ਬੀਬੀਆਂ ਪਰ ਤਬਾਹ ਨਾ ਲਾਇਆ ਕਰੋ, ਤਬੇ ਤਾਂ ਬੀਬੀ ਤੁਹਾਨੂੰ ਚੁੱਲ੍ਹੇ ਪਰ ਲਾਉਣੇ ਆਉਂਦੇ, ਉੱਥੇ ਰੱਖੋ ਸਾਡਾ ਨਾਮ, ਸਾਨੂੰ ਤਾਂ ਸਜ਼ਾ ਕਰਨੀ ਆਉਂਦੀ ਹੈ। ਸੋ ਇਹ ਜਿਹੜੇ ਵਿਸ਼ੇ ਵਿਕਾਰ ਨੇ ਫਿਰ ਪੜੋ ਜੀ, ਤੋ
4: ਪ੍ਰਾਨ ਮਾਨ ਦਾਨ ਮਗ ਜੋਹਨ
3: ਪ੍ਰਾਣਾਂ ਦਾ ਬਚਨ ਸੁਣੋ ਹੁਣ ਪਿਆਰ ਦੇ ਨਾਲ ਮੱਛੀਆਂ ਸਿਖਾਲੀਆਂ ਨੇ ਪੜਨੀਆਂ ਨਕਲ ਕਰਨੀ ਸਿਖਾਲੀ ਹੈ ਪਰ ਜਿਵੇਂ ਗੁਰੂ ਗ੍ਰੰਥ ਸਾਹਿਬ ਦੇ ਸਮੁੰਦਰ ਵਿੱਚੋਂ ਮੋਤੀ ਕੱਢਣੇ ਹੈ ਉਹਨੂੰ ਕੁਰਬਾਨੀ ਕਰਨੀ ਪਊਗੀ ਬਚੂਗਾ ਸ਼ਾਇਦ ਨਹੀਂ ਬਚੂ ਉਹਨੂੰ ਡੂੰਘਾ ਗੋਤਾ ਲਾਉਣਾ ਉਹਨੇ ਬਚਣਾ ਹੀ ਨਹੀਂ ਉਹਦਾ ਬਚਪਨ ਉਹਦੀ ਜਵਾਨੀ ਗੁਰੂ ਦੇ ਦਰਸ਼ਨਾਂ ਅੱਖਰਾਂ ਵਿੱਚ ਅੱਖਾਂ ਖਰਾਬ ਹੋ ਜਾਣ ਉਦੋਂ ਉਦੋਂ ਤਾਂ ਮੱਛੀਆਂ ਡਡੂਏ ਫੜਦੇ ਨੇ ਇਹ ਪਹਿਲਾ ਰਸਤਾ ਮਾਇਆ ਨੂੰ ਕਿ ਠੱਗ ਚੋਰ ਡਾਕੂ ਜਦੋਂ ਜਾਂਦੇ ਜਾਂ ਗੋਤਾਖਾਰ ਗੋਤਾ ਮਾਰਦੇ ਉਹ ਆਪਣਾ ਪ੍ਰਾਣਾ ਦਾ ਪ੍ਰਵਾਹ ਨਹੀਂ ਕਰਦਾ ਕਿ ਮਾਇਆ ਮਿਲ ਜਾ ਉਹ ਰਸਤਾ ਲੱਭਦਾ ਮਰਦੇ ਮਰਜਮਾ ਕੋਈ ਗੋਲੀ ਮਾਰ ਕੇ ਡਾਕੂ ਨੂੰ ਮਾਰ ਦੇਵੇ ਠੀਕ ਰਹਿੰਦੀ ਹੈ ਜਿਹੜਾ ਵਿੱਚ ਮਰ ਗਏ ਤੇ ਪ੍ਰਾਣ ਮਾਣ ਦੂਜਾ ਅਸੀਂ ਮਾਣ ਖੋਨੇ ਉਹ ਵੀ ਤੁਹਾਡੇ ਸਾਹਮਣੇ ਹੀ ਹੈ ਜੀਵਨ ਚਰਿੱਤਰ ਗਵਾ ਦੇਣਾ ਬੇਸਵਾ ਬਣ ਜਾਣਾ ਗੰਦੇ ਗਾਣੇ ਗਾਉਣੇ ਆਪਣੇ ਜੀਵਨ ਮਨੁੱਖ ਜਨਮ ਤੋਂ ਗਿਰ ਕੇ ਮਾਇਆ ਕਮਾਉਣੀ ਉਹ ਭਾਈ ਮਾਣ ਕਿੱਥੇ ਗਿਆ ਫਿਰ ਕੋਈ ਇਹੋ ਜਿਹੇ ਕਰਮ ਕਰਨ ਆਇਆ ਤਾਂ ਮਾਣ ਕਰੂਗਾ ਦੇਖਣਾ ਵੀ ਨਹੀਂ ਚਾਹੁੰਦਾ ਕੋਈ ਮੇਰੇ ਦਰ ਤੇ ਵੀ ਨਾ ਆਵੇ ਦਾਨ ਮੰਗ ਜੋ ਹੁਣ ਤੇ ਕਈ ਲਾਣੇ ਐਸੇ ਨੇ ਜਿਹੜੇ 24 ਘੰਟੇ ਰਸਤਾ ਹੀ ਦੇਖਦੇ ਰਹੇ ਨੇ ਕੋਈ ਮੱਥਾ ਟੇਕਣ ਵਾਲਾ ਆ ਜਾਵੇ ਕੋਈ ਸਕਦਾ ਕੋਈ ਦਾਨ ਦੇਣ ਵਾਲਾ ਆ ਜਾਵੇ ਉਹਨਾਂ ਨੇ ਕਈ ਡੀਕਦਿਆਂ ਨੇ ਮਰ ਜਾਣਾ ਇਹ ਤਿੰਨ ਤਰੀਕਿਆਂ ਨਾਲ ਮਾਇਆ ਸਾਨੂੰ ਜੋੜਦੀ ਹੈ ਨਾਸ਼ ਕਰਦੀ ਹੈ
4: ਹੀਤ ਚੀਤ ਦੇ ਪਾਰੇ
3: ਇਹਨਾਂ ਤਿੰਨਾਂ ਤਰੀਕਿਆਂ ਦੇ ਵਿੱਚ ਫਿਰ ਕੀ ਕੀਤਾ ਆਪਣੇ ਚਿੱਤ ਦਾ ਹਿੱਤ ਦੇ ਕੇ ਭਾਵ ਮਨ ਦੇ ਪ੍ਰੇਮ ਨਾਲ ਇਕੱਠੀ ਕੀਤ ਚੀਤ ਬਹੁਤ ਪਿਆਰ ਹੈ ਜਦੋਂ ਮਾਇਆ ਕਿਤੋਂ ਆਉਣੀ ਹੋਵੇ ਉਸ ਰਸਤੇ ਦਾ ਸਾਨੂੰ ਬਹੁਤ ਇੰਤਜ਼ਾਰ ਹੈ ਬਹੁਤ ਮਨ ਵਿੱਚ ਖਿੱਚ ਹੈ ਉਸ ਸੋਮੇ ਦੀ ਉਸ ਸੋਰਸ ਦੀ ਜਿੱਥੋਂ ਮਾਇਆ ਮਿਲਦੀ ਹੋਵੇ ਇਹ ਤਿੰਨੇ ਪ੍ਰਾਣ ਦੇ ਕੇ ਮਾਣ ਦੇ ਕੇ ਗੁਰਸਿੱਖ ਪਿਆਰੇ ਦਾਨ ਦੇ ਰਸਤਿਆਂ ਵਿੱਚ ਬੜਾ ਪਿਆਰ ਲਾਇਆ ਲੇ ਲੇ ਪਾਰੀ ਬਾਲੀ ਕਹੀਏ ਪਾਲੀ ਕੱਠੀ ਕੀਤੀ ਇਹਨਾਂ ਤਿੰਨਾਂ ਰਸਤਿਆਂ ਵਿੱਚ ਪ੍ਰੇਮ ਲਾ ਕੇ ਤੂੰ ਪਾਰੀ ਕੱਠੀ ਕੀਤੀ ਬਹੁਤ ਧਨ ਜੋੜ ਲਿਆ
4: ਸਾਜਨ ਸੈਨ ਮੀਤ ਸੁੱਤ ਭਾਈ
3: ਹੋਰ ਵੀ ਕੰਮ ਕੀਤਾ ਆਪਾਂ ਨੇ ਫਿਰ ਉਹ ਜਿਹੜੀ ਕੱਠੀ ਕੀਤੀ ਨਾ ਮਾਇਆ ਸਾਜਨਾ ਤੋਂ ਮਿੱਤਰਾਂ ਤੋਂ ਭਾਈਆਂ ਤੋਂ ਮਾਂ ਤੋਂ ਬਾਪ ਤੋਂ ਤਾਹੂ ਧੇਲੇ ਰੱਖੀ ਨਰਾਰੀ ਬੜੀ ਕੋਸ਼ਿਸ਼ ਕਰਦੇ ਹਾਂ ਕਿਸੇ ਨੂੰ ਪਤਾ ਨਾ ਲੱਗ ਜਾਵੇ ਇਹਦੇ ਕੋਲ ਹੈ ਨਿਆਰੀ ਲੁਕੋ ਲੁਕੋ ਕੇ ਰੱਖਾਂਗੇ ਕਿ ਕਿਸੇ ਨੂੰ ਪਤਾ ਭਾਈ ਨੂੰ ਵੀ ਪਤਾ ਨਾ ਲੱਗ ਜਾਵੇ ਇਹਦੇ ਕੋਲ 10,000 ਪਾਉਂਡ ਪਏ ਹੈ ਪੁੱਤਾਂ ਨੂੰ ਵੀ ਪਤਾ ਲੱਗੇ ਮੋਕਸ਼ ਪੰਥ ਵਿੱਚ ਇੱਕ ਜ਼ਿਕਰ ਆਉਂਦਾ ਹੈ ਵਿਦਾਤ ਦਾ ਗ੍ਰੰਥ ਹੈ ਮੋਕਸ਼ ਪੰਥ ਪੰਡਿਤ ਗੁਲਾਬ ਸਿੰਘ ਜੀ ਮਹਾਰਾਜ ਨੇ ਲਿਖੇ ਪੰਡਿਤ ਧਾਰਾ ਸਿੰਘ ਜੀ ਰੋਤਮ ਨੇ ਉਹਦੇ ਅਰਥ ਕੀਤੇ ਨੇ ਬਹੁਤ ਡੂੰਘਾ ਗ੍ਰੰਥ ਹੈ ਸੰਤ ਮਹਾਰਾਜ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪੜ੍ਹਾਉਂਦੇ ਉਹਦੇ ਚ ਆਪਣੇ ਵਿਦਿਆਰਥੀਆਂ ਨੂੰ ਮੋਕਸ਼ ਪੰਥ ਇੱਕ ਸੂਮਤੋ ਧਨ ਸੀ ਉਹ ਕਹਿੰਦਾ ਘਰਦਿਆਂ ਨੂੰ ਪਤਾ ਨਾ ਲੱਗ ਜਾਵੇ ਘਰ ਦੇ ਬਾਹਰ ਗਏ ਸੀ ਡੰਗਰਾਂ ਵਾਲੇ ਚਲਿਆ ਗਿਆ ਜਿੱਥੇ ਡੰਗਰਾਂ ਦੇ ਕੁੜੀਆਂ ਕੋਲ ਆਪਣੇ ਕੀਲੇ ਗੱਡੇ ਪਏ ਹੁੰਦੇ ਉੱਥੇ ਪੱਟ ਕੇ ਨਾ ਟੋਆ ਕੀਲਾ ਗੱਡਿਆ ਆ ਉੱਪਰ ਤੇ ਕਿਸੇ ਨੂੰ ਵੀ ਪਤਾ ਲੱਗਣਾ ਮੈਂ ਸੰਗਣ ਦਾ ਕੀਲਾ ਫੇਰ ਵੀ ਪੋਸਟਾਂ ਨਾ ਫਿਰ ਨਹਿਰ ਚ ਜਾ ਕੇ ਦੇਖਿਆ ਕਰੇ ਕਿਤੇ ਪੱਟ ਤਾਂ ਨੀ ਲਿਆ ਕੀਲਾ ਕਿਸੇ ਨੇ ਗੇੜਾ ਮਾਰੇ ਕਰੇ ਇੱਕ ਦਿਨ ਨਹਿਰੇ ਚ ਗਿਆ ਠੋਕਰ ਵੱਜੀ ਕੀਲਾ ਵੱਜਿਆ ਮੱਥੇ ਤੇ ਖੂਨ ਚੱਲਦਾ ਆਵੇ ਫੇਰ ਵੀ ਬਾਹਰ ਆ ਕੇ ਕਹਿੰਦਾ ਮੈਂ ਇਸਨੇ ਸਿੰਘ ਮਾਰਿਆ ਪੁਲਸਾ ਦਾ ਤਾਉ ਟੇਲੇ ਰੱਖੀ ਨਿਰਾਰੀ ਬਜਾ ਬਜਾ ਕੇ ਲਕੋ ਲਕੋ ਕੇ ਰੱਖਦੇ ਮੇਰੀਆਂ ਮਾਵਾਂ ਬੈਠੀਆਂ ਤਾਈਆਂ ਚਾਚੀਆਂ ਇਹ ਵੀ ਥੋੜੀ ਜਿਹੀ ਕੱਠ ਆਪਣੀ ਦੂਰੀ ਰੱਖਦੀਆਂ ਤਾਉ ਟੇਲੇ ਰੱਖੀ ਨਿਰਾਰੀ ਕਿਤੇ ਮੁੰਡਿਆਂ ਨੂੰ ਪਤਾ ਨਾ ਲੱਗ ਜਾਵੇ ਕਿਸੇ ਨੂੰ ਪਤਾ ਨਾ ਲੱਗ ਜਾਵੇ ਤੇ ਕੋਲ ਆਪਾਂ ਇਹਨੂੰ ਲੁਕੋ ਲੁਕੋ ਕੇ ਰੱਖਦੇ ਹਾਂ ਬਚਾ ਕੇ
4: ਪਾਵਣ ਪਾਵਣ ਕੂਰ ਕਮਾਵਣ ਇਹ ਵਿਦ ਕਰਦੇ ਔਦ ਤਨ ਜਾਰੀ
3: ਧੋਣਾ ਫਿਰਦੇ ਪਾਵਨੇ ਨੂੰ ਪ੍ਰਾਪਤੀ ਕਰਨ ਵਾਸਤੇ ਥੋਂ ਕਥਾਉ ਨਾ ਜਾਣੇ ਮੂਰਖ ਆਪਣੇ ਸਵਾਏ ਉੱਥੇ ਵੀ ਜਾਂਦਾ ਧਾਗੇ ਜਿੱਥੇ ਥਾਂ ਨੀ ਤੇਰੇ ਜਾਣ ਦਾ ਉੱਥੋਂ ਵੀ ਮੈਨੂੰ ਮਿਲ ਜਾਵੇ ਇਹ ਕੂੜ ਕਮਾਵਣ ਕੂੜ ਦੀ ਕਮਾਈ ਤਾਂ ਹੀ ਸਾਡੇ ਨਾਲੇ ਨੂੰ ਵੀ ਬਚਨ ਕੀਤਾ ਬਹੁ ਪਰਪੰਚ ਕਰ ਪਰ ਧਨ ਲਿਆਵੇ ਕਰਕੇ ਪਖੰਡ ਪਰੇਬ ਦਿਖਾਵੇ ਕਰਕੇ ਕਥਾ ਕੀਰਤਨ ਪਰਪੰਚੀ ਬਣ ਕੇ ਬਹੁਤ ਪ੍ਰਪੰਚ ਕਰ ਪਾਰ ਧਨ ਪਰਾਇਆ ਧਨ ਲਿਆਉਣ ਤੇ ਲਿਆ ਕੇ ਘਰ ਆਪਣੇ ਇਸਤਰੀ ਪੁੱਤਰਾਂ ਦੀਆਂ ਖੁਸ਼ੀਆਂ ਮਨਾਉਣੀਆਂ, ਸੂਟ ਸਵਾ ਦੇਣੇ, ਵਿਆਹ ਕਰ ਦੇਣੇ, ਗਹਿਣੇ ਕਲਿਆ ਦੇਣੇ। ਬਹੁ ਪ੍ਰਪੰਚ ਕਰ ਪਾਰ ਧਨ ਲਿਆਵੇ, ਸੁਖਦਾਰ ਤੇ ਆਨ ਲੁਟਾਵੇ। ਪਰ ਸਤਿਗੁਰ ਕਹਿੰਦੇ ਮਨ ਮੇਰੇ ਭੂਲੇ ਕਪਟ ਨਾ ਕੀਜੇ। ਉਹ ਕਿਉਂ ਪਰਾਇਆ ਖਾਤਰ ਦੋਸ਼ੀ ਬਣਦਾ, ਤੂੰ ਕਿਉਂ ਕਪਟੀ ਬਣਦਾ? ਕਿਸੇ ਨੂੰ ਨੀ ਪੁੱਛਣਾ ਲੇਖਾ, ਅੰਤ ਨਵੇਰਾ ਤੇਰੇ ਜੀ ਪੈਲੀ। ਉਹ ਗਹਿਣੇ ਪਾਉਣ ਵਾਲਿਆਂ ਨੂੰ ਨੀ ਪੁੱਛਣਾ ਜਿਹਨੂੰ ਸੂਟ ਤੋਂ ਆ ਕੇ ਦਿੱਤੇ ਤੇ ਪ੍ਰਪੰਚੀ ਮਾਇਆ ਦੇ ਕੋਠੀਆਂ ਬਣਾ ਕੇ ਦਿੱਤੀਆਂ। ਅੰਤ ਨੂੰ ਨਵੇੜਾ ਤਾਂ ਤੈਥੋਂ ਲੈਣਾ ਪ੍ਰਮਾਤਮਾ ਨੇ, ਤੇ ਇਥੇ ਤੱਕ ਨਵੇੜਾ ਲੈਣਾ ਜਿਨ੍ਹਾਂ ਖਾਤਰ ਤੂੰ ਦੀਨ ਗਵਾਇਆ, ਪ੍ਰਪੰਚੀ ਬਣ ਕੇ ਠੱਗੀਆਂ ਦੀ ਮਾਇਆ ਲਿਆਂਦੀ। ਤਬ ਤੇਰੀ ਕੋਕ ਕੋਈ ਪਾਣੀ ਹੋਣਾ ਪਾਵ, ਉਹ ਅਵਸਥਾ ਹੋ ਜਾਣੀ ਹੈ ਫਿਰ ਪੜੋਦੀ।
4: ਪਾਵਣ ਪਾਵਣ
3: ਕੂੜ ਦੀ ਕਮਾਈ ਪਿੱਛੇ ਧੌਂਦਾ ਫਿਰਦਾ ਮਾਇਆ ਪਾਉਣ ਖਾਤਰ ਪ੍ਰਾਪਤੀ ਵਾਸਤੇ।
4: ਇਹ ਵਿਧ ਕਰ ਧਨ ਜਾਰੀ,
3: ਬਸ ਕੀਮਤੀ ਖਜ਼ਾਨਾ ਸਵਾਸਾਂ ਦਾ, ਕੀਮਤੀ ਉਮਰ ਦਾ ਖਜ਼ਾਨਾ ਇਸ ਮਾਇਆ ਦੇ ਧੌਂਦੇ ਨੇ ਜਾਰੀ ਖਤਮ ਕਰ ਦਿੱਤੀ, ਜਾਲ ਦਿੱਤੀ। ਇਹ ਵਿਧ ਕਰ ਔਧ ਧਨ ਜਾਰੀ, ਤੇ ਜਿੱਦਣ ਔਰ ਪੂਰੀ ਹੋ ਜਾਣੀ ਹੈ ਧਨ ਜਾਏ ਹੀ ਜਾਣਾ, ਤਾਂ ਹੀ ਸਮਾਪਤੀ ਹੋਣੀ ਹੈ।
4: ਕਰਮ ਧਰਮ ਸੰਜਮ ਸੁਚ ਨੇਮਾ,
3: ਕਰਮ ਸ਼ੁਭ ਕਰਨੇ, ਧਰਮ ਕਹੀਏ ਚੰਗੇ ਸ੍ਰੇਸ਼ਟ ਸਵੈ ਧਰਮ ਨੂੰ ਧਾਰਨ ਕਰਨਾ, ਆਪਣੇ ਧਰਮ ਦੇ ਬਚਨ ਤੇ ਸੁਚ ਪਵਿੱਤਰਤਾ ਰੱਖਣੀ, ਬੋਲਣ ਦੀ ਪਵਿੱਤਰਤਾ, ਸੁਣਨ ਦੀ ਪਵਿੱਤਰਤਾ, ਨੇਤਰਾਂ ਦੀ ਪਵਿੱਤਰਤਾ। ਪਰ ਲੋ ਭਾਈ ਮਿੱਠਿਆ ਨਾ ਹੀ ਰਸਨਾ ਪਰਸ, ਮਨਮੋਹ ਪ੍ਰੀਤ ਰੰਜਨ ਦਰਸ, ਪਰਤਿਆ ਰੂਪ ਨਾ ਪੇਖੇ ਨੇਤਰ, ਸਾਚੇ ਸੰਗ ਸਾ ਤੇ ਕਰਨ ਨਾ ਸੁਣੇ ਕਾਹੋ ਕੀ ਨਿੰਦਾ। ਇਹ ਪਵਿੱਤਰਤਾ ਇਹ ਵੀ ਨਾ ਰੱਖੀ, ਨਾ ਕੋਈ ਕਰਮ ਕੀਤਾ, ਨਾ ਧਰਮ, ਨਾ ਇੰਦਰੀਆਂ ਦੀ ਪਵਿੱਤਰਤਾ ਰੱਖੀ।
4: ਚੰਚਲ ਸੰਗ ਸਗਲ ਬਿਧਾਰੀ,
3: ਨਾ ਕੋਈ ਨੇਮ ਸਮਦਮ ਰੱਖਿਆ, ਨਾ ਕੋਈ ਪ੍ਰਿੰਸੀਪਲ ਅਸੂਲ ਬਣਾਇਆ। ਮਾ ਮਾਇਆ ਜਿਹੜੀ ਚੰਚਲ ਸੀ ਇਹਦੇ ਨਾਲ ਲੱਗ ਕੇ ਇਹ ਦੈਵੀ ਸੰਪਤਾ ਚੰਗੇ ਗੁਣਾਂ ਦੀ, ਸ਼ੁਭ ਗੁਣਾਂ ਦੀ ਸੰਪਦਾ ਖਤਮ ਕਰ ਦਿੱਤੀ।
4: ਬਸ ਪੰਕੀ ਬਿਰਖ ਅਸਥਾਵ, ਬਹੁ ਬਿਦ ਜੋਨ ਭ੍ਰਮਿਓ
3: ਲਾਹੌਰ ਨਤੀਜਾ। ਸੋਲੋ ਭਾਈ ਜੋ ਮਾਇਆ ਵਿਚ ਪੈ ਕੇ ਉਪਰਲੇ ਕੰਮ ਕੀਤੇ, ਕਰਮ ਧਰਮ ਨੇਮ ਭੁੱਲ ਗਿਆ, ਬਸ ਫਿਰ ਅਗਲੇ ਜਨਮ ਵਿਚ ਪਸ਼ੂ ਪੰਖੀਆਂ ਦੀ ਜੋਨੀ। ਅਸਥਾਵਰ ਨਾਮ ਹੈ ਪਹਾੜਾਂ ਦਾ, ਜੂਨੀ ਹੈ ਭਾਈ, ਤੇ ਪੱਥਰ ਵੀ ਜੂਨੀ ਹੈ, ਵਾਧੇ ਘਟਦੇ ਨੇ ਫੁੱਲਦੇ ਨੇ। ਇਹ ਜੂਨੀ ਅਸਥਾਵਰ ਕਹੀਏ, ਸਥਾਵਰ ਜਿਹੜੇ ਇੱਕ ਜਗ੍ਹਾ ਪਈ ਰਹੇ ਜੂਨੀ, ਉਹਨੂੰ ਅਸਥਾਵਰ ਜੂਨੀ ਕਹਿ ਰਹੇ। ਤੁਰ ਫਿਰ ਨਹੀਂ ਸਕਦੇ, ਮੈਂ ਉਹ ਮਾਇਆ ਦੇ ਚੰਚਲ ਗੇੜੇ ਵਿਚ ਆ ਕੇ ਪਸ਼ੂ ਪੰਖੀਆਂ ਵਿਚ ਪਹਾੜਾਂ ਪੱਥਰਾਂ ਦੀ ਕਈ ਕੋਟ ਪਾਥਰ ਵਿਖ ਪੜਦੇ ਤੁਸੀਂ ਸੁਖਮਨੀ ਸਾਹਿਬ, ਇਹ ਵੀ ਜੂਨੀ ਵਿਚ ਹਨ। ਨਤੀਜਾ ਅਗਲੇ ਜਨਮ ਵਿਚ ਜੂਨੀਆਂ ਵਿਚ ਭਰਮਣਾ ਪਿਆ।
4: ਬਹੁ ਬਿਦ ਜੋਨ ਭਰਮਿਓਤ ਭਾਰੀ,
3: ਬਸ ਬਹੁ ਬਿਦ ਜੋਨ ਅਨੇਕ ਪ੍ਰਕਾਰ ਦੀ। ਹੁਣ ਕੀੜੇ ਕਿੰਨੇ ਪ੍ਰਕਾਰ ਦੇ ਨੇ, ਤੋਤੇ ਕਿੰਨੇ ਪ੍ਰਕਾਰ ਦੇ ਨੇ, ਸ਼ੇਰ ਕਿੰਨੇ ਪ੍ਰਕਾਰ ਦੇ ਨੇ, ਸੱਪ ਕਿੰਨੇ ਪ੍ਰਕਾਰ ਦੇ ਨੇ, ਇਕ ਜੂਨੀ ਵਿਚ ਕਿੰਨੀਆਂ ਪ੍ਰਕਾਰਾਂ ਨੇ, ਕਿੱਥੇ ਪੂਰੀਆਂ ਹੋਣਗੀਆਂ? ਗੁਰਸਿੱਖ ਪਿਆਰੇ, ਉਹ ਚੰਚਲ ਮਾਇਆ ਦਾ ਸੰਗ ਕਰਕੇ ਵਾਹਿਗੁਰੂ ਨੂੰ ਭੁਲਾ ਕੇ ਕਰਮ ਧਰਮ ਕੋਈ ਕੀਤਾ ਨਾ, ਇਹਨਾਂ ਦੁਨੀਆਂ ਵਿਚ ਭਾਰੀ ਭਰਮਣ ਕਿਹੜਾ। ਜਮ ਜਮ ਮਰੇ ਮਰਿਆ ਫਿਰ ਜੰਮੇ, ਬਹੁਤ ਸਜਾਏ ਪਿਆ ਦੇਸ ਲਮੇ। ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ, ਕਈ ਜਨਮ ਪੰਖੀ ਸਰਦ ਹੋਇਓ, ਕਈ ਜਨਮ ਹੈਵਰ ਬਿਰਖ ਚ ਹੋਇਓ, ਉਹਨਾਂ ਜੋਨਾਂ ਦਾ ਭਰਮਣ ਹੋ ਗਿਆ।
4: ਖਿੰਨ ਪਲ ਚਸਾ ਨਾਮ ਨਹੀਂ ਸਿਮਰਿਓ,
3: ਐਸਾ ਬੰਨਾ ਪਿਆ, ਐਸਾ ਜਾਲ ਪਿਆ, ਐਸੀ ਅਗਿਆਨਤਾ ਦੇ ਵਸ ਹੋਇਆ, ਇੱਕ ਪਲ ਵੀ 24 ਘੰਟੇ ਵਿਚੋਂ ਵਾਹਿਗੁਰੂ ਯਾਦ ਨਹੀਂ ਕੀਤਾ। ਇੱਕ ਚਸਾ ਅੱਖ ਦੇ ਫਰਕੇ ਜਿੰਨਾ ਵੀ ਉਹਦਾ ਧੰਨਵਾਦ ਨਹੀਂ ਕੀਤਾ, ਜਿਹਨੇ ਸਭ ਕੁਝ ਦਿੱਤਾ। ਜੇ ਯਾਦ ਆਵੇ ਧੰਨਵਾਦ ਕਰੀਏ, ਜਿਹੜਾ ਤੁਹਾਡੇ ਯਾਦ ਨੀ ਉਹਦਾ ਧੰਨਵਾਦ ਕੀ ਕਰੋਗੇ ਤੁਸੀਂ? ਇੱਕ ਪਲ ਵੀ ਧੰਨਵਾਦੀ ਜੀਵਨ ਨਹੀਂ ਕੱਟਿਆ।
4: ਜਿੰਨਾ ਨਾਥ ਪ੍ਰਾਣਪਤ ਸਾਰੀ,
3: ਹੋਰ ਤਾਂ ਗੱਲਾਂ ਛੱਡੋ, ਉਹਨੂੰ ਵੀ ਭੁੱਲ ਗਿਆ ਜਿਹੜਾ ਤੈਨੂੰ ਪ੍ਰਾਣ ਦੇ ਰਿਹਾ, ਜਿਹਦੇ ਆਸਰੇ ਤੂੰ ਜੀ ਰਿਹਾ। ਐਡੀ ਗੱਲ ਭੁੱਲਣੀ ਫਿਰ ਤਾਂ ਗਿਆਨ ਤਾਂ ਹੈ। ਤਾਂ ਹੀ ਗੁਰੂ ਅਰਜਨ ਪਾਤਸ਼ਾਹ ਨੇ ਪ੍ਰਮਾਣ ਦਿੱਤਾ, ਇੱਕ ਆਪਾਂ ਰੁੱਸ ਜਾਂਦੇ ਨਾ ਘਰਾਂ ਵਿੱਚ, ਗੁੱਸੇ ਹੋ ਜਾਂਦੇ ਨੇ ਤੇ ਗੁੱਸੇ ਹੋਏ ਦੀ ਕੀ ਨਿਸ਼ਾਨੀ ਹੈ ਬੋਲਣਾ ਬੰਦ ਉਹ ਹਾਕਾ ਮਾਰੂ ਉਹਨੇ ਬੋਲਣਾ ਵੀ ਜਿਵੇਂ ਬੋਲਿਆ ਹੀ ਹੋ ਗਿਆ ਹੁੰਦਾ ਚੁੱਪ ਕੋਲ ਬੈਠਾ ਤੇ ਗੁਰੂ ਅਰਜਨ ਜੀ ਪ੍ਰਮਾਣ ਕਰਨੇ ਨੇ ਘਰ ਦਾ ਤੁਹਾਡਾ ਮਹਾਰਾਜ ਕਹਿੰਦੇ ਰੁੱਸਿਆ ਕਰੋ ਕੋਈ ਨੀ ਗੁੱਸੇ ਕਿੰਨੇ ਬਣੇ ਹੋਏ ਨੇ ਘਰ ਵਿੱਚ ਰੁੱਸਿਆ ਜ਼ਰੂਰ ਕਰੋ ਪਰ ਰੁੱਸਣ ਲੱਗੇ ਸੋਚ ਲਿਆ ਕਰੋ ਜਿਹਦੇ ਬਿਨਾਂ ਸਰਨਾ ਨੀ ਉਹਦੇ ਨਾਲ ਨਾ ਰੁੱਸੋ ਦੇਖੋ ਕੈਸਾ ਪ੍ਰਮਾਣ ਜਿਸ ਮਿਨ ਘੜੀ ਨਾ ਜੀਵਣਾ ਵਿਸਰੇ ਸਰੇ ਨਾ ਬਿੰਦ ਜਿਹਦੇ ਬਿਨਾਂ ਇੱਕ ਪਲ ਵੀ ਨੀ ਤੈਨੂੰ ਸਰਨਾ ਇਸੋ ਕਿਉਂ ਮਨ ਰੁੱਸੀ ਹੈ ਜਿਸ ਹੈ ਹਮਾਰੀ ਜੋ ਤੇਰੇ ਪ੍ਰਾਣ ਦੇ ਰਿਹਾ ਸਵਾਹ ਚਲਾ ਰਿਹਾ ਉਹਨੂੰ ਭੁੱਲਦਾ ਤੂੰ ਉਹਦੇ ਨਾਲ ਬੋਲਦਾ ਰਹਿ ਉਹਦੇ ਨਾਲ ਸੰਬੰਧ ਕਾਇਮ ਕਰਕੇ ਰੱਖ ਜਿਹਦੇ ਆਸ ਤੇਰੇ ਹੱਥ ਵਿੱਚ ਤੇਰੀ ਜਿੰਦ ਹੈ ਜਾਨ ਹੈ ਉਹ ਚੱਲ ਬਾਪੂ ਨਾਲ ਰੁੱਸ ਜੇ ਚਾਰ ਵਿਘੇ ਜ਼ਮੀਨ ਕੱਟ ਦੇ ਦੂ ਭਾਈ ਨਾਲ ਭੈਣ ਰੁੱਸ ਜਾਵੇ ਹੋਰ ਕੀ ਕਰੂਗਾ ਧੀਆਂ ਦਾ ਸਹਾਰਾ ਨਹੀਂ ਦਊ ਹੋਰ ਕੀ ਕਰੂ ਮਿੱਤਰ ਮਿੱਤਰ ਨਾਲ ਰੁੱਝੂਗਾ ਕੁੜੀ ਦੇ ਵਿਆਹ ਨੂੰ ਵੀ ਆਊ ਹੋਰ ਕੀ ਡੰਗ ਤੋੜ ਲੂ ਪਰ ਉਹਦੇ ਨਾਲ ਨਾ ਰੁੱਸੋ ਜਿਹਦੇ ਬਿਨਾਂ ਸਾਹੇ ਨੀ ਆਉਣਾ ਦੀਨਾ ਨਾਥ ਪ੍ਰਾਣ ਪਤ ਤੇਰੇ ਪ੍ਰਾਣਾਂ ਦਾ ਪਤੀ ਤੇਰੇ ਪ੍ਰਾਣਾਂ ਦਾ ਮਾਲਕ ਉਹਨੂੰ ਥੋੜਾ ਬਹੁਤਾ ਯਾਦ ਕਰਿਆ ਕਰ
4: ਖਾਣ ਪਾਨ ਨਿਰਤ ਭੋਜਨ
3: ਪਰ ਕੀ ਕੀਤਾ ਆਪਾਂ ਨੇ ਖਾਣਾ ਪੀਣਾ ਮਿੱਠੇ ਸਵਾਦਿਸ਼ਟ ਭੋਜਨ ਚੰਗੇ ਤੋਂ ਚੰਗੇ ਪਦਾਰਥ ਚੰਗੇ ਤੋਂ ਚੰਗੇ ਖਾਣ ਵਾਸਤੇ ਮਿਲਣ ਚੰਗੇ ਤੋਂ ਚੰਗੇ ਪਹਿਨਣ ਵਾਸਤੇ ਵਸਤਰ ਮਿਲਣ
4: ਅੰਤ ਕੀ ਵਾਰ ਹੋਤ ਕਤ ਖਾਰੀ
3: ਯਾਦ ਕਰ ਲੈ ਗੁਰਸਿੱਖ ਤੇ ਜਿਹੜੇ ਪਹਿਨਣ ਭੋਜਨ ਚੰਗੇ ਚੰਗੇ ਪਦਾਰਥਾਂ ਦੇ ਵਿੱਚ ਲੱਗੇ ਅੰਤ ਕੀ ਵਾਰ ਹੋਤ ਕਤ ਖਾਰੀ ਤਿੰਨ ਅਰਥ ਸੰਪਰਦਾ ਵਿੱਚ ਅੰਤ ਨੂੰ ਕਿਹੜਾ ਖੜਾ ਹੋਊਗਾ ਤੇਰੇ ਕੋਲ ਖਾਰੀ ਕਿਹੜੇ ਖੜਾ ਹੋਣਾ ਰਾਣਾ ਤੇ ਲਾੜਾ ਸੰਭਾ ਚੁਣੇ ਕਿਹੜੀ ਚੀਜ਼ ਇਹਨਾਂ ਵਿੱਚੋਂ ਪਦਾਰਥਾਂ ਵਿੱਚੋਂ ਤੇਰੀ ਸਹਾਇਤਾ ਵਾਸਤੇ ਖੜੂਗੀ ਅੰਤ ਦੀ ਬਾਤ ਹੋਰ ਕਦ ਖਾਰੀ ਅੰਤ ਦੇ ਸਮੇਂ ਕੌੜੇ ਹੋ ਜਾਣੇ ਫਿਰ ਸਰੀਰ ਨੂੰ ਹੱਥ ਲਾਉਣਾ ਵੀ ਚੰਗਾ ਨੀ ਸਮਝਦੇ ਖੁਸ਼ ਸਕਦਾ ਫਿਰ ਤਾਂ ਬਾਪੂ ਜਿਹੜੇ ਮੰਜੇ ਪਰ ਜਾਈ ਦੇ ਉਹ ਮੰਜਾ ਵੀ ਨੀ ਕਦੇ ਘਰ ਲਿਆਉਣਾ ਮੁੜ ਕੇ ਫਿਰ ਤਾਂ ਚਾਦਰ ਵੀ ਨੀ ਲਿਆਉਣੀ ਉਹ ਵੀ ਹੋਰੇ ਚੱਕਦੇ ਉਹਨੇ ਉਹ ਚਾਦਰ ਮੰਜਾ ਤਾਂ ਕੀ ਲਿਆਉਣਾ ਫਿਰ ਤਾਂ ਇੱਥੇ ਆ ਕੇ ਸਾਡੇ ਗ੍ਰੰਥੀ ਸਾਹਿਬ ਜੀ ਨੂੰ ਮਿੰਨਤਾਂ ਕਰਦੇ ਹੈ ਕਿ ਭਾਈ ਸਾਹਿਬ ਜੀ ਅਰਦਾਸ ਕਰੋ ਬਾਪੂ ਰਾਤ ਨੂੰ ਦੇਖਦਾ ਅੰਤ ਕੀ ਵਾਰ ਹੋਤ ਕਤ ਖਾਰੀ ਬੁਲਾ ਲੈ ਪੁੱਤ ਹੁਣ ਕੌੜਾ ਹੋ ਗਿਆ ਜ਼ਹਿਰ ਵਰਗਾ ਉਹ ਵਿਚਾਰੇ ਨੂੰ ਰਾਤ ਨੂੰ ਤਾਂ ਆ ਜਾਣ ਦੋ ਤੇ ਦਿਨ ਕੇ ਬੰਦ ਕਰ ਦੋ ਇੱਥੇ ਆ ਕੁਲ ਸਨ ਉਹ ਇੱਡਾ ਢੋਲਾ ਮਰ ਗਿਆ ਮਕਾਨ ਬਣਾਉਂਦਾ ਕਹਿੰਦੇ ਰਾਤ ਨੂੰ ਵੀ ਬਾਪੂ ਨਾ ਦੇਖੇ ਅੰਤ ਕੀ ਵਾਰ ਹੋਤ ਕਤ ਖਾਰੀ ਫੇਰੀ ਖੜਨੇ ਨੀ ਬਣਨੇ ਤੇਰੇ ਉਹ ਤੁਸੀਂ ਪੰਜਾਬ ਚੋਂ ਆਏ ਹੋ ਇੱਥੇ ਤਾਂ ਮੈਨੂੰ ਪਤਾ ਨੀ ਉੱਥੇ ਸੰਸਕਾਰ ਕਰਨ ਜਾਂਦੇ ਧਰ ਕੇ ਪਾਸੀਆਂ ਪੁੱਠੀਆਂ ਵਿੱਚ ਸੱਜਣ ਮਿੱਤਰ ਸਾਰੇ ਤੇ ਡੱਕਾ ਜਾ ਸਿੜ ਦਿੰਦੇ ਫਿਰ ਡੱਕਾ ਜਾ ਸਿੜ ਦੇ ਨਾ ਡੱਕਾ ਸਿੜ ਕੇ ਕਹਿ ਦਿੰਦੇ ਚੱਲ ਵੇ ਹੁਣ ਗਾਹ ਅਸੀਂ ਮੁੜ ਚੱਲੇ ਤੇ ਮੁੜਦੇ ਵੀ ਤੇਰੀ ਸੁੱਖ ਸਾਂਭੀ ਨੀ ਆ ਕੇ ਫਿਰ ਪੰਜ ਸਿਨਾਨਾ ਕਰਦੇ ਆ ਕਹਿੰਦੇ ਚਾਚਾ ਕਿਤੇ ਲੱਤਾਂ ਨਾਲ ਚਿੰਬੜਿਆ ਨਾ ਰਹਿ ਜਾਵੇ ਅੰਤ ਕੀ ਵਾਰ ਹੋਤ ਕਤ ਖਾਰੀ ਬਣਾ ਸਾਜਨ ਸਹਿਣ ਮਿੱਤਰ ਪੁੱਤਰ ਸਾਰੇ ਬਣਾ ਬਣੇ ਕਿਹੜਾ ਕਰਦਾ ਉੱਥੇ ਕਈ ਨਿੰਮ ਚੱਬਦੇ ਨੇ ਕੁੜੀਆਂ ਕਰਦੇ ਨੇ ਬਾਪੂ ਕਿਤੇ ਦੰਦਾਂ ਚ ਆਸਰ ਨਾ ਕਰ ਚੁੱਕੇ ਆ ਹਾਲ ਹੈ ਸਾਡਾ ਕਿਹਨੂੰ ਆਪਣਾ ਬਣਾਈ ਫਿਰਦੇ ਹੋ
4: ਨਾਨਕ ਸੰਤ ਚਰਨ ਸੰਗ ਉਦਰੇ ਹੋਰ ਮਾਇਆ ਮਗਨ ਚਲੇ ਸਭ
3: ਗੁਰੂ ਅਰਜਨ ਪਾਤਸ਼ਾਹ ਗੁਰਮੁਖਾਂ ਨੂੰ ਪਦਵੀ ਦਿੰਦੇ ਨੇ ਸਭ ਸੰਗਤ ਨੂੰ ਉੱਚੀ ਇਸੀ ਭਿਆਨਕ ਅਵਸਥਾ ਵਿੱਚੋਂ ਕੌਣ ਕਰਨਗੇ ਨਾਨਕ ਸੰਤ ਚਰਨ ਲੱਗ ਉਦਰੇ ਜਿਹੜੇ ਸਤਸੰਗਤ ਵਿੱਚ ਆ ਜਾਣਗੇ ਗੁਰਮੁਖਾਂ ਦੀ ਸੰਗਤ ਕਰਨਗੇ ਸਾਧੂ ਮਹਾਂਪੁਰਸ਼ ਕਿਸੇ ਦਿਨ ਬੇਨਤੀ ਕਰਾਂਗੇ ਤੁਹਾਡੇ ਨਾਲ ਬਚਨ ਹੋਇਆ ਤਾਂ ਸਾਧੂ ਬਣਦਾ ਕਿਵੇਂ ਸੰਤ ਬਣਦਾ ਕਿਵੇਂ ਭਾਈ ਗੁਰਦਾਸ ਜੀ ਨੇ ਨੁਕਸਾ ਦੱਸਿਆ ਸੰਤ ਦਾ ਆਪਾਂ ਨੇ ਤਾਂ ਸਿੱਧਾ ਜਿਹਾ ਕੰਮ ਬਣਾਇਆ ਵਿਆ ਹੁਣ ਡਿਗਰੀਆਂ ਉਹੀ ਦੇ ਦਿੰਦੇ ਉਹ ਤੁਹਾਨੂੰ ਵੀ ਮਿਲਦੀਆਂ ਸਾਨੂੰ ਵੀ ਮਿਲਦੀ ਨੀਲੀ ਪੱਗ ਬੰਨ ਲਓ ਅਕਾਲੀ ਵੱਟ ਪਰੇ ਪਏ ਹੈ ਪੀਲੀ ਬੰਨ ਲਓ ਕਹਿੰਦੇ ਫੈਡਰੇਸ਼ਨ ਵਾਲਾ ਹੋਊਗਾ ਲਾਲ ਬੰਨ ਲਓ ਕਹਿੰਦੇ ਕਮਿਊਨਿਸਟ ਹੋਣਾ ਹੈ ਚਿਤਨ ਚਿੱਤੀ ਜੀ ਬੰਨ ਲਓ ਕਹਿੰਦੇ ਸੋਸ਼ਲਿਸਟ ਹੋਊਗਾ ਮੈਂ ਪੱਗਾਂ ਲਈ ਡਿਗਰੀ ਮਿਲ ਗਈ ਚੱਲ ਸਾਨੂੰ ਮਿਲੀ ਹੋਈ ਹੈ ਚੋਲਿਆਂ ਤੇ ਜਿਹਦਾ ਝੱਗਾ ਗੋਡਿਆਂ ਦੇ ਉੱਪਰ ਹੋਵੇ ਨਾ ਉਹਨੂੰ ਪੁੱਛਣ ਦੀ ਲੋੜ ਨਹੀਂ, ਉਹ ਐਜੂਕੇਟਡ ਹੁੰਦਾ, ਪੜ੍ਹਿਆ ਹੋਇਆ ਬੰਦਾ ਗੋਡੇ ਤੋਂ ਹੇਠ ਝੱਗਾ ਨਹੀਂ ਪਾਉਂਦਾ ਕਦੇ। ਇਹ ਨਿਸ਼ਾਨੀ ਹੈ ਮਸੀਹ ਦਾ ਝੱਗਾ ਆ ਬੁਰਸ਼ਿਟ ਗੋਡੇ ਦੇ ਉੱਪਰ ਉੱਪਰ ਹੈ ਨਾ ਪੈਂਤੀ ਜੀ ਉਹ ਢੱਕਦੀ ਹੈ ਬੈਠ ਮਾਂ ਐਜੂਕੇਟਡ ਗੋਡੇ ਤੋਂ ਦੋ ਉਮਰ ਹੇਠ ਆ ਗਿਆ ਪੁੱਛਣ ਦੀ ਲੋੜ ਨਹੀਂ ਕੋਈ ਮੇਰਾ ਭਾਈਚਾਰਾ ਭਾਈ ਸਾਹਿਬ ਹੋਊਗਾ ਕਿਸੇ ਗੁਰਦੁਆਰੇ ਦਾ ਤੇ ਦੋ ਉਮਰ ਵੱਧ ਕੇ ਮੋਟੀ ਪਿੰਨੀ ਨੂੰ ਢੱਕ ਲਵੇ ਤਾਂ ਪੁੱਛਣ ਦੀ ਲੋੜ ਨਹੀਂ ਸੰਤ ਕਿਉਂਕਿ ਲੱਤ ਦੀ ਪਿੰਨੀ ਢੱਕੀ ਤੇ ਕਿਤੇ ਵੱਧ ਕੇ ਦੋ ਉਮਰ ਸਾਡਾ ਚੋਰਾ ਪਿੰਨੀਆਂ ਗਿੱਟੇ ਦੇ ਵਿੱਚ ਆ ਜਾਵੇ ਪੁੱਛਣ ਦੀ ਲੋੜ ਨਹੀਂ ਬ੍ਰਹਮ ਗਿਆਨੀ ਤੇ ਜਿਹਦਾ ਚੋਰਾ ਗਿੱਟੇ ਨੂੰ ਲੱਗ ਜਾਵੇ ਤੇ ਤੁਰਦੇ ਦੀਵਾਨ ਵਿੱਚ ਪਿਛਲੀ ਪਰਾਲੀ ਪੂਰੀ ਨਾਲੇ ਖਿੱਚਦਾ ਆਵੇ ਨਾ ਚੋਰਾ ਉਹ ਪੂਰਨ ਬ੍ਰਹਮ ਗਿਆਨੀ ਉਹਦੀ ਡਿਗਰੀ ਹੈ ਪੂਰੀ ਕਿਹੜਾ ਕੋਈ ਪੁੱਛਣ ਵਾਲਾ ਕਹਿਣਾ ਬ੍ਰਹਮ ਗਿਆਨੀ ਦੇ ਨਾਲ ਪੂਰਨ ਸ਼ਬਦ ਲਾਉਣਾ ਗ੍ਰਾਮੈਟਿਕਲੀ ਬਲੰਡਰ ਮਿਸਟੇਕ ਹੈ ਫਿਰ ਕੋਈ ਗ੍ਰਾਮਰ ਪੜ੍ਹੇ ਤਾਂ ਬ੍ਰਾਹਮਣ ਦਾ ਦਮੂਹ ਨਹੀਂ ਦੇਖਿਆ ਕਿਸੇ ਨੇ ਬ੍ਰਹਮ ਗਿਆਨੀ ਨੂੰ ਕਦੇ ਪੂਰਨ ਨਹੀਂ ਕਹਿਣਾ ਇਹ ਉਹਦੀ ਤੁਹੀਨ ਹੈ ਮਿਸਟੇਕ ਹੈ ਅੱਗ ਨੂੰ ਤੁਸੀਂ ਕਹੋ ਅੱਗ ਤੱਤੀ ਹੁੰਦੀ ਹੈ ਤੂੰ ਕਹਿਣ ਵਾਲੀ ਗੱਲ ਅਗੇ ਪਾਣੀ ਜੀ ਗਿੱਲਾ ਹੁੰਦਾ ਤੇ ਮੂਰਖ ਮੱਠੀ ਹੋ ਅਗੇ ਬਰਫ਼ ਠੰਡੀ ਹੁੰਦੀ ਹੈ ਬਰਫ਼ ਹੁੰਦੀ ਉਹ ਠੰਡੀ ਹੈ ਜਿਹੜਾ ਬ੍ਰਹਮ ਗਿਆਨੀ ਹੋਵੇ ਉਹ ਹੁੰਦਾ ਹੀ ਪੂਰਨ ਨੂੰ ਕਹਿਣ ਦੀ ਲੋੜ ਨਹੀਂ ਉਹਦੇ ਖੁਦੇ ਪੂਰਾ ਤੈਨੂੰ ਕਹਿਣ ਦੀ ਕੀ ਲੋੜ ਹੈ ਅੱਗ ਨੂੰ ਤੱਤਾ ਕਹਿਣ ਦੀ ਕੀ ਲੋੜ ਅੱਗ ਹੁੰਦੀ ਤੱਤੀ ਹੈ ਬਰਫ਼ ਨੂੰ ਠੰਡਾ ਕਹਿਣ ਦੀ ਲੋੜ ਨਹੀਂ ਬਰਫ਼ ਹੁੰਦੀ ਠੰਡੀ ਹੈ ਪਾਣੀ ਹੁੰਦਾ ਹੀ ਗਿੱਲਾ ਤੇ ਬ੍ਰਹਮ ਗਿਆਨੀ ਜਿਹੜਾ ਬਣ ਜਾਵੇ ਉਹ ਹੁੰਦਾ ਹੀ ਪੂਰਾ ਪਰ ਚਮਚੇ ਖਰਾਬ ਕਰਦੇ ਚਮਚੇ ਤੁਹਾਨੂੰ ਸੁਣਾਏ ਟਰੱਕਾਂ ਤੇ ਲਿਖਿਆ ਬੱਸਾਂ ਤੇ ਲਿਖਿਆ ਚਮਚੋ ਸੇ ਬਚੋ ਕੋਈ ਨਹੀਂ ਕਹਿੰਦਾ ਕੜਾਹੀ ਸੇ ਬਚੋ ਕੋਈ ਕਹਿੰਦਾ ਨਹੀਂ ਪਲਾਟੋ ਸੇ ਬਚੋ ਬਾਲਟੀ ਸੇ ਬਚੋ ਖੁਰਚੜੇ ਸੇ ਬਚੋ ਔਰ ਦੇਖੋ ਲੰਗਰ

0: ने महाराज
1: ब्रह्मादिक शिव संत मुनि सर रसक रसक ठाकर गुण गावत
0: कोट ब्रह्म कोट शिवजू कोट ब्रह्म कोट ब्रह्म जग साजन लाए कोट महेश कपाए कपाए एक ब्रह्मा नी जब धरती करोड़ा ने तो ब्रह्म भी करो ब्रह्मन भी करोड़ा हो गए जिन्या जिले में तहसीला होगी उन्नी तहसीलदार हो गए जिन्हें जिले होंगे उन्नी डीसी हो गए जिन्हें देश होंगे उन्ने प्राइम मिनिस्टर होंगे उन्ने राष्ट्रपति होंगे जिन्या धरतियां होंगी उन्ने ब्रह्मा होंगे उन्ने शिव जी होंगे एक शिव पहे एक गए एक वेर पहे रामचंद्र कृष्ण के अवतार भी अनेक हैं गुरु गोविंद सिंह जी के करोड़ा ब्रह्मण करोड़ा शिव जी करोड़ा ब्रह्मा के पुत्र संत सनातन संत कुमार आदि ध्यान ला के रसक रसक कहिए सदाकार होके अपनी बिरती जोड़ के वाहगुरु के नाम बेच आ रहे हैं उसमें
1: इंद्र मनिंदर खोजते गोरख
0: इंद्र कहिए 33 करोड़ देवत्या का राजा मुनिंदर कहिए मुनिया दे राजे जो बड़े मुनिया दे भी गुरु ते खोजते गोरख गोरख वर्गे बैठे सुमेर पर्वत जिन्हों का पता नहीं कितनी उम्र लांघी जिन्हों को सतगुर नानक देव जी भी आप चल के गए तो भी बैठे तप करके तेन खोज रहे हैं
1: करण करण आवत सुन तावत
0: खेडा में की शक्ति है धरण करण चाहिए धरती काश आवत गुण तावत आना चाहिए आवत तावत कहिए जाना जब असि किसी धावे ताई करेंगे जावे ना एदा भाव की है एडी वड्डी भगती की उन्होंने कि कदे तो सरगुण शरीर धारण करके धरती से आ जाने कदे निर्गुण स्वरूप धारण करके आकाश में उड़ते ने भगती की शक्ति जिथे गोरखनाथ बैठा है वो कोई 16,000 फुट की ऊंचाई है चोटी की 16,000 फुट सी लैवल तो उसे कदे शक्ति नाले बैठा है शक्ति तो बिना गुरु गोबिंद सिंह जी हेमकुंड साहब के मैं कर लेंगे तुम जाने हो वो चार युग बैठा रहा उसे गुरु गोबिंद सिंह से आप जाने आप जब नहा के हटी रहना भाई कोई खड़े न कही रहा भी कुंडिया भी हम तू ही ला दे उठे आप सदना कोई खड़े न कही रहा भी गिलास चाहता तू ही फड़ के मुंह न ला हाथ फड़न जो कि कह दे धन गुरु गोबिंद साहब हम अलग तपस्या साधी ओरिदिया सीधिया सी वाहगुरु के नाम के सिमरन सरगुण क्रिया खत्म हो जाती है शरीर की तो गुरु सिख प्यारे आवत गुण आवत बड़े बड़े ऋषि मुनि सिद्ध कदे सरगुण कदे निर्गुण कदे धरती से आके कदे पहाड़ा से जाके तेन खोजने फिर
1: मनुख देवर दान एक तिल तक मर्म न पाव
0: वरदान कहिए तिने लोग सुरना रस तिने लोगों लखा तेन खोजते फिरते ने लखा समाधियां लाइया लखा भगतियां कीतिया पर पूजे किथे ने तेरा एक तिल जिन्ना भी मर्म कहिए भेद नहीं किसी नू पाया इतने कहना सुमरी पढ़ के दो जपजी साहब पढ़ के कहना पुज गया एक बदल सुन लो कि है कहो भी सुगमनी साहब पढ़ने की निंदा करता बाबा ना ना मैं चलना भी धूड़ है जो बाणी पढ़े वो गुरसिखा की अर धूड़ दे पर पढ़नी कि नहीं कह पढ़ के कहना की है जपजी साहब न जुड़ो प्यार न सुनो बाणी के अर्थ ने सा लाही वाहगुरु जी की सिफत करनी है सलाही का अर्थ है वाहगुरु सुनाव योग सला सिफत कर नाम जा इन्हें दुनिया दिन सिफत करते फिर उस वाहगुरु सुनाव योग की सिफत कर जो सिफती है जो सिफत करने के काबल उन्होंने याद कर पर गाय एक शब्द है एती एती से केती दो शब्द आने केती जुटी न इथे आया एटी एटी से केटी व्याकरण वड्या शब्दों के शांत किए हुए ने छोटे जेड़ा कितनी शब्द है कितनी वड्याई है वो कितनी नु केटी लिखे कितनी दस कितनी जेड़ा इतनी शब्द है ਉਹਦਾ ਨਾਮ ਹੈ ਏਸੀ। ਇੱਥੇ ਏਸੀ ਦਾ ਅਰਥ ਕੀ ਕਰਨਾ? ਉਸ ਵਾਹਿਗੁਰੂ ਦਾ ਨਾਮ ਜਪ, ਬਾਣੀ ਪੜ, ਸਿਤਨੇਮ ਕਰ, ਪਰ ਏਸੀ ਇਤਨੀ ਕਰ, ਸਾਲਾ ਹੀ ਸਾਲਾ ਏਸੀ ਸੂਰਤ ਨਾ ਪਾਈਆ। ਧਿਆਨ ਨਾਲ ਸੁਣਨਾ ਜਲਦੀ ਸਾਹਿਬ, ਇੰਨਾ ਭਜਨ ਕਰ ਸੂਰਤ ਨਾ ਪਾਈਆ, ਤੈਨੂੰ ਯਾਦ ਹੀ ਨਾ ਰਵੇ ਕਿੰਨਾ ਕੀਤਾ, ਤੂੰ ਯਾਦ ਕਰ ਇੰਨਾ ਪਾਠ ਕਰ ਲੈ। ਇੱਥੇ ਟੈਕਨੀਕਲ ਪੁਆਇੰਟ, ਤੂੰ ਗਿਣਤੀ ਕਰਕੇ ਕਿਹਨੂੰ ਪਾਉਣਾ ਚਾਹੁੰਦਾ ਜੋ ਅਣਗਿਣਤ? ਗਿਣਤੀ ਕਰਕੇ ਤਾਂ ਗਿਣਤੀ ਦੀ ਚੀਜ਼ ਪ੍ਰਾਪਤ ਹੋ ਸਕਦੀ ਹੈ। ਦਸ ਪਾਉਣ ਦੱਸੇ 20 ਕਿਲੋ ਚੀਨੀ ਲੈ ਲਈ, ਉਹ ਵੀ ਗਿਣਤੀ, ਉਹ ਵੀ ਗਿਣਤੀ। 5 ਪਾਉਣ ਕਿਤੇ ਤੇ 5 ਪਾਉਣ ਕੀ ਲੈਣੇ? ਪਾਉਣਾ ਉਹਨੂੰ ਹੈ ਜੋ ਗਿਣਤੀ ਤੋਂ ਬਾਹਰ ਹੈ, ਤੇ ਪਾ ਰਹੇ ਗਿਣਤੀ ਦੇ ਨਾਲ ਕਿਵੇਂ ਪਾਵਾਂ? ਉਹ ਤਾਂ ਅਗਣਤ, ਉਹ ਗਿਣਤੀ ਵਿੱਚ ਹੈ ਹੀ ਨਹੀਂ, ਤੇ ਤੂੰ ਗਿਣਤੀ ਨਾਲ ਉਹ ਵੀ ਕੀ ਨੂੰ ਦਿੰਦੇ? ਅਗਣਤ ਨੂੰ ਕਦੇ ਗਿਣਤੀ ਨਾਲ ਨਹੀਂ ਪਾਇਆ ਜਾ ਸਕਦਾ, ਕਦੇ ਵੀ ਨਹੀਂ। ਇੰਨਾ ਸਿਮਰਨ ਕਰ, ਯਾਦ ਨਹੀਂ ਰੱਖਣਾ ਮੈਂ ਇੰਨਾ ਕੀ। ਸੁਰਤ ਕਹੀਏ ਯਾਦ, ਏਸੀ ਸੁਰਤ ਨਾ ਪਾਈ, ਬਚ ਜਾਏਗਾ ਕਿਸ ਚੀਜ਼ ਤੋਂ ਕਿ ਮੈਂ ਇੰਨੇ ਪਾਠ ਕੀਤੇ ਅੱਜ ਫਿਰ ਆਖੋ ਸਰ। ਜੇ ਮੈਂ ਨਿਕਲ ਗਈ ਫਿਰ ਇੱਕ ਚਿੱਤ ਜੇ ਕਿਸੇ ਨੇ ਪਿਆਓ ਕਾਲ ਪਾਠ ਕੇ ਬੀਜ ਨਾ ਦੁਆਰ ਚਲਾਓ। ਏਸੀ ਸੁਰਤ ਨਾ ਪਾਈ, ਇਹ ਬਹੁਤ ਗੰਭੀਰ ਚੀਜ਼ ਹੈ। ਇੰਨਾ ਸਿਮਰਨ ਕਰੀ ਜਾ, ਇੰਨਾ ਸਿਮਰਨ ਕਰੀ ਜਾ ਜਦ ਤੱਕ ਸਿਮਰਨ ਸੁਰਤ ਨਾ ਪਾ ਲਵੇ, ਸੁਰਤੀ ਤੱਕ ਨਾ ਪੁੱਜ ਜਾਵੇ। ਸੁਰਤ ਨਾ ਪਾਈ ਭਾਵ ਸ਼ਬਦ ਤੇ ਸੁਰਤ ਦਾ ਜਦ ਤੱਕ ਮੇਲ ਨਾ ਹੋ ਜਾਵੇ ਉਹਨਾਂ ਚਿਰ ਚੱਪੀ ਜਾ। ਇਹਦਾ ਸਿਧਾਰਥ ਹੁਣ ਲੰਗਰ ਕਰਨਾ ਤੁਸੀਂ, ਕੋਈ ਤੁਹਾਨੂੰ ਇੱਕ ਰੋਟੀ ਚਾਹ ਕੇ ਕਦ ਰੋਟੀ ਚੱਲ, ਸਾਰਾ ਸਮਾਂ ਥੋੜਾ ਅਸ਼ਾਂਤੀ ਨਾਲ ਲੰਘੂਗਾ। ਮੈਂ ਰਜਿਆ ਨਹੀਂ ਸੀ ਵਿੱਚ ਨੂੰ ਖਾਤ, ਅਰ ਵਿਚਾਰੇ ਖਾ ਦੇਵੇ ਦੋ ਮੁਰਤੀਆਂ, ਆਪਣਾ ਵੀ ਇਹੀ ਹਾਲ ਹੈ। ਭਾਜਨ ਕਰਨ ਲੱਗਦੇ ਰਜੇ ਹੈ ਨਹੀਂ ਤੇ ਵਿੱਚੋਂ ਉੱਠ ਖੜੇ ਫਿਰ ਆਪੂ ਸਤਨਾਮ ਤੇ ਟਿਕਾ ਕਿਤੇ ਹੁਣ। ਹਾਂ ਭੋਜਨ ਕਰਦੇ ਕਰਦੇ ਹਾਂ ਰੱਜਦੇ, ਅਗਲਾ ਦਵੇ ਤੁਸੀਂ ਕਵੇ ਆਨੰਦ, ਦੇਖੋ ਫਿਰ ਬਿਸਤਰਾ ਯਾਦ ਆਉਂਦਾ ਕਿ ਨਹੀਂ, ਦੇਖੋ ਫਿਰ ਸਟੇਂਗ ਪਰ ਏਖਾ ਮੀ ਚੁਣੀ ਹੈ ਕਿ ਨਹੀਂ। ਭਜਨ ਕਰਦੇ ਕਰਦੇ ਸ਼ਬਦ ਨੂੰ ਸੁਰਤ ਤੱਕ ਲੈ ਦੋ, ਜਦ ਉੱਥੇ ਪੁੱਜ ਦੇਵੇ ਫਿਰ ਖੜੋ, ਫਿਰ ਦੇਖੋ ਸ਼ਾਂਤੀ। ਅਸੀਂ ਥੋੜੇ ਜਿਹੇ ਪਰ ਯਾਦ ਹੀ ਨਾ ਕਰ ਮੈਂ ਭਜਨ ਕੀਤਾ, ਯਾਦ ਕਰ ਵਾਹਿਗੁਰੂ ਮੈਨੂੰ ਹੋਰ ਬਖਸ਼ ਦੇ। ਆਖੋ ਸਰ ਉਹ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਯਾਦ, ਸੰਤ ਸਮੁੰਦਰ ਰਿਸ਼ੀ ਮੁਨੀ ਬਹੁਤ ਭਜਨ ਕੀਤਾ, ਬੜੀਆਂ ਤਪੱਸਿਆ, ਪਰ ਗੱਲ ਕੀ ਹੈ? ਅਸੀਂ ਸਮਾਧੀ ਲਾਉਂਦੇ, ਅਸੀਂ ਹੁਣ ਮਿਲਗੁਣ ਸਰਗੁਣ ਬਣ ਗਏ, ਅਸੀਂ ਵਿਧੀਆਂ ਸਿੱਧੀਆਂ ਦੇ ਮਾਲਕ, ਤੇ ਪੁੱਜੇ ਕਿੱਥੇ? ਇੱਕ ਦਿਨ ਵੀ ਵਾਹਿਗੁਰੂ ਦਾ ਭੇਦ ਨਹੀਂ ਪਾਇਆ।
1: ਪ੍ਰਭ ਪ੍ਰੀਤ ਪ੍ਰੇਮ ਰਸ ਭਗਤੀ ਹਰ ਜਨਤਾ ਕੇ ਦਰਸ ਸਮਾਪਤ।
0: ਇਹ ਜਿਹੜੀ ਤੁਕਾ ਭਾਈ ਇਹ ਬਹੁਤ ਗੰਭੀਰ ਤੁਕਾ ਬਾਣੀ ਦੀ, ਤੇਰੇ ਪ੍ਰਭ ਪ੍ਰੇਮ ਰਸ ਭਗਤੀ। ਦੇਖੋ ਕੈਸੇ ਸ਼ਬਦ ਵਰਤੇ ਨੇ, ਹੁਣ ਸਮਾਂ ਹੋ ਗਏ, ਇਹ ਤੁਕ ਦੇ ਅਰਥ ਲੰਮੇ ਚੱਲਣੇ, ਬਹੁਤ ਲੰਮੇ, ਕਿਉਂਕਿ ਸ਼ਬਦ ਐਸੇ ਵਰਤੇ ਨੇ ਗੁਰੂ ਅਰਜਨ ਦੇਵ ਜੀ ਨੇ।

ਸਿੱਖਾਂ ਦੀ ਉਹਨਾਂ ਦੀ ਬੇਨਤੀ ਮੰਨ ਕੇ ਸਤਿਗੁਰਾਂ ਦੀ ਬਾਣੀ ਦੁਆਰਾ ਅਕਾਲ ਪੁਰਖ ਵਾਹਿਗੁਰੂ ਦੀ ਉਸਤਤ ਦੁਆਰਾ

ਦੇ ਕੇ ਉਹਨਾਂ ਦੇ ਸਿਰਦੇ ਵਿੱਚੋਂ ਹੋਮੇ ਦੀ ਮੈਲ ਅਭਿਮਾਨ ਦਾ ਅੰਸ਼ ਨਾਸ਼ ਕਰਨ ਵਾਸਤੇ ਸਤ ਉਪਦੇਸ਼ ਦੇ ਰਹੇ ਨੇ, ਰਾਹ ਦੱਸਦੇ ਨੇ ਵਾਹਿਗੁਰੂ ਦੀ ਸਿਫਤ ਕਰਨ ਦਾ, ਵਾਹਿਗੁਰੂ ਦੀ ਸਲਾਹ ਕਰਨ ਦਾ। ਕੱਲ ਆਪ ਜੀ ਨੇ ਸਵੱਈਆ ਸਰਵਣ ਕੀਤਾ ਸੀ, ਸਤਿਗੁਰਾਂ ਦੀ ਕਿਰਪਾ ਦੁਆਰਾ ਬਾਣੀ ਅਗਾਧ ਬੋਧ ਦੇ ਵਿਚਾਰ ਅਰਥ ਚੱਲ ਰਹੇ ਹਨ। ਅਨਕ ਜੋਲ ਸੰਕ

ਨਰਕ ਭੋਗਦਾ ਫਿਰਦਾ ਹੈ। ਪਰ ਸਤਿਗੁਰ ਅਰਜਨ ਦੇਵ ਜੀ ਕਹਿੰਦੇ, ਹੈ ਗੁਰਮੁਖ ਪਿਆਰਿਓ, ਪ੍ਰੇਮ ਭਗਤ ਉਧਰ ਐਸੇ ਨਾਨਕ, ਕੱਲ ਤੋਂ ਪ੍ਰੇਮ ਦਾ ਵਿਚਾਰ ਚੱਲ ਰਿਹਾ ਹੈ। ਇਸ ਕੁੰਭੀ ਨਰਕ ਤੋਂ 84 ਲੱਖ ਦੇ ਜੇੜੇ ਤੋਂ ਬਚਣ ਵਾਸਤੇ ਇੱਕੋ ਇੱਕ ਅਕਾਲ ਪੁਰਖ ਵਾਹਿਗੁਰੂ ਦੀ ਪ੍ਰੇਮਾ ਭਗਤੀ, ਮੈਨੂੰ ਤਿਆਗ ਕੇ ਹਉਮੈ ਦੇ ਅਸ਼ ਤੋਂ, ਹਉਮੈ ਦੀ ਮੈਲ ਤੋਂ ਪਰੇ ਹੋ ਕੇ ਉਸ ਵਾਹਿਗੁਰੂ ਦਾ ਜੋ ਪਿਰਿਆ ਪ੍ਰਭ ਪ੍ਰੀਤ ਪ੍ਰੇਮ ਰਸ ਭਗਤੀ ਹੈ, ਉਸ ਭਗਤੀ ਦੁਆਰਾ ਅਕਾਲ ਪੁਰਖ ਵਾਹਿਗੁਰੂ ਦਾ ਮਿਲਾਪ ਤੇ ਕਿਸ ਅਵਸਥਾ ਵਿੱਚ ਪੁੱਜ ਜਾਈਦਾ, ਕਰ ਕਿਰਪਾ ਸੰਤ ਆਪ ਕਰਿਓ ਹੈ। ਜੋ ਪ੍ਰੇਮਾ ਭਗਤੀ ਤੱਕ ਪੁੱਜ ਗਏ, ਉਸ ਭਗਤੀ ਦੇ ਆਨੰਦ ਰਸ ਨੂੰ ਮਾਣ ਲਿਆ, ਅਕਾਲ ਪੁਰਖ ਵਾਹਿਗੁਰੂ ਉਹਨਾਂ ਨੂੰ ਆਪਣਾ ਹੀ ਸਰੂਪ ਦੇ ਦਿੰਦਾ ਹੈ, ਆਪਣਾ ਹੀ ਆਪਣੀ ਹੀ ਪਦਵੀ ਬਖਸ਼ ਦਿੰਦਾ ਹੈ। ਹਰ ਹਰ ਜਨ ਦੋਏ ਕਹੇ ਵਿਭ ਵਿਚਾਰ ਕਿਛ ਨਾਹੇ, ਜਲ ਤੇ ਉਬਜ ਤਰੰਗ ਜਿਉ ਜਲ ਹੀ ਬਿਖੈ ਸਮਾਹੇ, ਹਰ ਕਾ ਸੇਵਕ ਹਰ ਹੀ ਜੇਗਾ, ਭੇਦ ਨ ਜਾਣੋ ਮਾਨਸ ਦੇਹਾ, ਕਰ ਕਿਰਪਾ ਸੰਤ ਆਪ ਕਰਿਓ ਗਏ। ਕਿਰਪਾ ਕਰ ਦਿੰਦਾ ਉਹਨਾਂ ਉੱਤੇ ਜੋ ਪ੍ਰੇਮਾ ਭਗਤੀ ਤੱਕ ਪੁੱਜ ਜਾਂਦੇ ਨੇ, ਉਹਨਾਂ ਨੂੰ ਸੰਤ ਦੀ ਪਦਵੀ, ਮਹਾਂਪੁਰਖ ਦੀ ਪਦਵੀ, ਜੋ ਸੰਤ ਰਾਮ ਹੈ ਇੱਥੋਂ ਇਹ ਅਵਸਥਾ ਵਿੱਚ ਗੁਰੂ ਪਹੁੰਚਾ ਦਿੰਦਾ ਹੈ। ਇਹ ਉਪਦੇਸ਼ ਗਿਆਨ ਸਰੂਪ ਸ਼ਬਦ ਸਾਨੂੰ ਗੁਰੂ ਅਰਜਨ ਦੇਵ ਜੀ ਬਖਸ਼ ਰਹੇ ਹਨ। ਆਓ ਸ਼ਰਧਾ ਪਿਆਰ ਦੇ ਨਾਲ ਅਗਲੀ ਬਾਣੀ ਸੁਣੀਏ, ਵਿਚਾਰ ਕਰੀਏ, ਇਸ ਸਮੇਂ ਤੋਂ ਵੱਧ ਲਾਹਾ

0: हमारे
1: सतारा ही भट्ट महाराज के चरणों में आए ने चार वेदा के सोलह अवतार ते सतारवां ब्रह्मा का अवतार पिखा जी जदों ये ज्ञान उपदेश श्री गुरु अर्जन देव जी तो सुनिया वो जिस तांग विच आए सी कि रहो संत हो टोल साध बहुत तेरे डिठे अपना पिछले जन्मां दा प्राश्चित करन वास्ते वो जो सरापे हुए सन वो पाप तारन वास्ते ढूंढ करदे फिरदे सी जदों सतगुर पातशाह दे दर्शन कीते ते गुरु महाराज दा ए उपदेश सरवण कीता जो पिछले सवईयां विच ਆਪਾਂ ਗੁਰੂ ਦੀ ਕਿਰਪਾ ਦੁਆਰਾ ਸਰਵਣ ਕਰਦੇ ਆ ਰਹੇ ਹਾਂ ਤਾਂ ਸਤਾਰਾਂ ਹੀ ਭੱਟਾਂ ਨੇ ਹੱਥ ਬੰਨ ਕੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਪੜੋ ਜੀ
0: ਗੁਣ ਗੁਣ ਸਮੂਹ ਫਲ ਸਗਲ ਮਨੋਰਥ
1: ਗੁਣ ਸਮੂਹ ਤੇ ਫਲ ਸਗਲ ਮਨੋਰਥ ਗੁਣ ਕੀ ਨੇ ਗੁਰਮੁਖ ਪਿਆਰਿਓ ਜਿਹੜੇ ਸ਼ੁਭ ਗੁਣ ਸਤਿਗੁਰ ਪਾਤਸ਼ਾਹ ਨੇ ਸਾਨੂੰ ਬਖਸ਼ੇ ਹਨ ਵੈਰਾਗ ਹੈ ਵਿਚਾਰ ਹੈ ਵਿਵੇਕ ਹੈ ਗੁਰਸਿੱਖ ਪਿਆਰਿਓ ਇਹ ਜਿਹੜੀ ਖੱਟ ਸੰਭਤਾ ਸਾਨੂੰ ਬਖਸ਼ੀ ਹੈ ਮਹਾਰਾਜ ਨੇ ਇਹ ਗੁਣ ਸਤਿਗੁਰ ਪਾਤਸ਼ਾਹ ਜੀ ਤੁਹਾਡੇ ਦਰਸ਼ਨਾਂ ਤੋਂ ਤੁਹਾਡੇ ਬਚਨਾਂ ਤੋਂ ਸਾਰੇ ਗੁਣਾਂ ਦੀ ਪ੍ਰਾਪਤੀ ਗੁਣ ਸਮੂਹ ਫਲ ਕੀ ਨੇ ਗੁਰਮੁਖ ਪਿਆਰਿਓ ਚਾਰ ਫਲ ਨੇ ਧਰਮ ਅਰਥ ਕਾਮ ਮੋਕਸ਼ ਇਹ ਚਾਰ ਫਲ ਨੇ ਪਦਾਰਥ ਇਹ ਵੀ ਸਤਿਗੁਰ ਪਾਤਸ਼ਾਹ ਜੀ ਤੁਹਾਡੇ ਦਰਸ਼ਨ ਕਰਨ ਤੋਂ ਗੁਣ ਸਮੂਹ ਫਲ ਸਗਲ ਮਨੋਰਥ ਮਨੋ ਅਰਥ ਮਨ ਦੀਆਂ ਇੱਛਾਵਾਂ ਜੋ ਮਨ ਦਾ ਅਰਥ ਇੱਛਾ ਹੋਵੇ ਉਹਨੂੰ ਕਹਿੰਦੇ ਮਨੋਰਥ ਇਹ ਸਤਿਗੁਰ ਜੀ ਤੁਹਾਡੇ ਦਰਸ਼ਨ ਕਰਨ ਤੋਂ ਤੁਹਾਡੇ ਬਚਨ ਸਰਵਣ ਕਰਨ ਤੋਂ ਸਾਨੂੰ ਸਾਰੇ ਗੁਣ ਸਾਰੇ ਫਲ ਸਾਡੇ ਸਾਰੇ ਮਨ ਦੇ ਮਨੋਰਥ ਜਿਸ ਆਸਾ ਨੂੰ ਲੈ ਕੇ ਅਸੀਂ ਧੂੜ ਕਰਦੇ ਫਿਰਦੇ ਸੀ ਜਨਮਾਂ ਜਨਮਾਂ ਵਿੱਚ ਭਟਕਦੇ ਫਿਰਦੇ ਸੀ ਕਿ ਗੁਰੂ ਨਾਨਕ ਪਾਤਸ਼ਾਹ ਦੇ ਪੰਜਵੇਂ ਸਰੂਪ ਸਾਡੀ ਕਲਿਆਣ ਕਰਨਗੇ ਸਾਡਾ ਜੋ ਪਾਪ ਪ੍ਰਾਸ਼ਚਿਤ ਕਰਨਗੇ ਉਹ ਹੁਣ ਸਾਡੀ ਆਸਾ ਪੂਰਨ ਹੋ ਗਈ ਹੈ ਤੁਹਾਡੇ ਦਰਸ਼ਨ ਤੁਹਾਡੀ ਸੰਗਤ ਪ੍ਰਾਪਤ ਹੋ ਗਈ ਹੈ ਆਸ ਸੀ ਜਿਹੜੀ ਸਾਡੀ ਕਿ ਜਨਮਾਂ ਤੋਂ ਛੁਟਕਾਰਾ ਹੋ ਜਾਵੇ ਜੋ ਹੰਕਾਰੀ ਹੋਣ ਕਰਕੇ ਅਸੀਂ ਦੁਨੀਆਂ ਵਿਚ ਪੈ ਗਏ ਐਡੀ ਉੱਚੀ ਪਦਵੀ ਤੋਂ ਕਿੱਥੇ ਵੇਦ ਬ੍ਰਹਮ ਕਿੱਥੇ ਜਨਮ ਮਰਨ ਵਿਚ ਆਉਣਾ ਉਹ ਆਸਾ ਤੁਹਾਡੇ ਕੋਲ ਆਉਣ ਕਰਕੇ ਪੂਰੀ ਹੋ ਗਈ ਹੈ
0: ਔਖਦ ਮੰਤਰ ਤੰਤਰ ਪਰ ਦੁੱਖ ਹਰ
1: ਸਤਿਗੁਰੂ ਜੀ ਤੁਹਾਡੇ ਦਰਸ਼ਨ ਤੁਹਾਡੇ ਬਚਨ ਕੀ ਨੇ ਔਖਦ ਕਹਿੰਦੇ ਔਸ਼ਧੀ ਮੈਡੀਸਿਨ ਨੂੰ ਜਿਹੜੀਆਂ ਦਵਾਈਆਂ ਹੁੰਦੀਆਂ ਨੇ ਉਹਨੂੰ ਸੰਸਕ੍ਰਿਤ ਵਿਚ ਔਸ਼ਧ ਕਹਿੰਦੇ ਨੇ ਤੇ ਗੁਰਮੁਖ ਪਿਆਰੇ ਔਖਦ ਮੰਤਰ ਜਿਹੜੀ ਦਵਾਈ ਹੁੰਦੀ ਹੈ ਇਹ ਤਨ ਦੇ ਰੋਗਾਂ ਨੂੰ ਦੂਰ ਕਰਦੀ ਹੈ ਤਨ ਦੇ ਰੋਗਾਂ ਵਾਸਤੇ ਦਵਾਈ ਹੈ ਮੰਤਰ ਕੀ ਗੁਰਸਿੱਖ ਪਿਆਰਿਓ ਜੋ ਵਿਸ਼ੇ ਵਿਕਾਰਾਂ ਦੀ ਜ਼ਹਿਰ ਹੈ ਸਾਡੇ ਅੰਦਰ ਕਾਮ ਕ੍ਰੋਧ ਮੋਹ ਮੋਹ ਦੀ ਜਿਵੇਂ ਸੱਪ ਦੀ ਜ਼ਹਿਰ ਨੂੰ ਗਾਰਡ ਦਾ ਮੰਤਰ ਤਾਰ ਦਿੰਦਾ ਹੈ ਇਸ ਤਰ੍ਹਾਂ ਤੁਹਾਡਾ ਜਿਹੜਾ ਬਾਣੀ ਦਾ ਮੰਤਰ ਹੈ ਇਹ ਵਿਸ਼ੇ ਵਿਕਾਰਾਂ ਦੀ ਜ਼ਹਿਰ ਤਾਰਨ ਵਿਚ ਸਮਰੱਥ ਹੈ ਜਿਹੜਾ ਤੁਹਾਡਾ ਨਾਮ ਹੈ ਗੁਰਸਿੱਖ ਪਿਆਰਿਓ ਦਰਸ਼ਨ ਹਨ ਗੁਰੂ ਦੇ ਉਹ ਤੁਹਾਡੇ ਸਾਡੇ ਤਨ ਦੇ ਜਿਤਨੇ ਵੀ ਰੋਗ ਹਨ ਉਹਨਾਂ ਵਾਸਤੇ ਦਵਾਈ ਰੂਪ ਹਨ ਇੱਕ ਹੁੰਦਾ ਗੁਰਮੁਖ ਪਿਆਰਿਓ ਜੰਤਰ ਜੰਤਰ ਮੰਤਰ ਤੰਤਰ ਇਹ ਤਿੰਨ ਚੀਜ਼ਾਂ ਹਨ ਗੁਰਸਿੱਖ ਪਿਆਰਿਓ ਤਿੰਨ ਚੀਜ਼ਾਂ ਬੜੇ ਵਹਿਮ ਵਿਚ ਲੋਕਾਂ ਨੂੰ ਪਾਇਆ ਹੋਇਆ ਸੀ ਜੰਤਰ ਹੁੰਦਾ ਜਿਹਨੂੰ ਤੁਸੀਂ ਟੂਲਸ ਕਹਿੰਦੇ ਇੰਪਲੀਮੈਂਟਸ ਜਿਨ੍ਹਾਂ ਨਾਲ ਕੋਈ ਕੰਮ ਕੀਤਾ ਜਾਵੇ ਜਿਵੇਂ ਕਿਸਾਨ ਦੇ ਜੰਤਰ ਨਾਲ ਹਾਸੋ ਅੱਗਾ ਪੰਜਾਲੀ ਬਹੁਤ ਹੁਣ ਟਰੈਕਟਰ ਨੇ ਹੈਰੋ ਨੇ ਇਹ ਜੰਤਰ ਹੁੰਦਾ ਗੁਰਸਿੱਖ ਪਿਆਰਿਓ ਮੰਤਰ ਹੁੰਦਾ ਜਿਹੜੀ ਬਾਣੀ ਪੜ੍ਹੀ ਜਾਵੇ ਸ਼ਬਦ ਉਚਾਰਨ ਜਾਵੇ ਕੀਤੇ ਤੇ ਤੰਤਰ ਹੁੰਦਾ ਇਹਨਾਂ ਦੋਹਾਂ ਤੋਂ ਜਿਹੜੀ ਚੀਜ਼ ਬਣੇ ਪੈਦਾ ਹੋਵੇ ਉਹ ਹੁੰਦਾ ਤੰਤਰ ਬਣੀ ਹੋਈ ਚੀਜ਼ ਪਦਾਇਸ਼ ਇਹਨਾਂ ਜੰਤਰ ਮੰਤਰ ਤੰਤਰਾਂ ਵਿਚ ਬੜੇ ਵਹਿਮ ਪਾਏ ਹੋਏ ਸੀ ਹੁਣ ਵੀ ਹੈਗੇ ਜੰਤਰ ਮੰਤਰ ਤੰਤਰ ਕਰਦੇ ਨੇ ਪਰ ਸਤਿਗੁਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਐਸੀ ਕਿਰਪਾ ਕੀਤੀ ਗੁਰਸਿੱਖਾਂ ਉੱਤੇ ਤਿੰਨੇ ਚੀਜ਼ਾਂ ਇਕੱਠੀਆਂ ਹੀ ਕਰਕੇ ਤੁਹਾਨੂੰ ਦੇ ਦਿੱਤੀਆਂ ਜਦੋਂ ਅੰਮ੍ਰਿਤ ਛਕਾਇਆ ਜਾਂਦਾ ਤਾਂ ਖੰਡਾ ਬਾਟਾ ਗੁਰਮੁਖੋ ਜੰਤਰ ਹੈ ਜਿਹੜੀ ਬਾਣੀ ਪੜ੍ਹੀ ਜਾਂਦੀ ਹੈ ਉਹ ਮੰਤਰ ਹੈ ਜੋ ਅੰਮ੍ਰਿਤ ਤਿਆਰ ਹੋਵੇਗਾ ਉਹ ਤੰਤਰ ਹੈ ਅੱਜ ਆਖੋ ਸਰ ਇਹਨੇ ਤੀਜਾ ਮਹਾਰਾਜ ਨੇ ਅੰਮ੍ਰਿਤ ਵਿਚ ਬਖਸ਼ ਦਿੱਤੀਆਂ ਬਾਣੀ ਮੰਤਰ ਹੈ ਕੰਡਾ ਬਾਟਾ ਜੰਤਰ ਹੈ ਜਿਹਦੇ ਨਾਲ ਤਿਆਰ ਹੋਣੀ ਹੈ ਉਹ ਚੀਜ਼ ਉਹ ਤਿਆਰ ਹੋਈ ਚੀਜ਼ ਸਾਰ ਤੱਤ ਤੰਤਰ ਹੈ ਪਟ ਹੁਣ ਗੁਰੂ ਅਰਜਨ ਪਾਤਸ਼ਾਹ ਨੂੰ ਬਚਨ ਕਰਦੇ ਨੇ ਸਤਿਗੁਰੂ ਜੀ ਤੁਹਾਡੇ ਦਰਸ਼ਨ ਤੁਹਾਡੇ ਜਿਹੜੇ ਬਚਨ ਨੇ ਇਹ ਤਿੰਨੇ ਚੀਜ਼ਾਂ ਇਕੱਠੀਆਂ ਹੀ ਪ੍ਰਾਪਤ ਹੋ ਜਾਂਦੀਆਂ ਹਨ
0: ਸਰਬ ਰੋਗ ਖੰਡਨ ਮੁਕਾਰੇ
1: ਤੁਹਾਡੇ ਦਰਸ਼ਨ ਤੁਹਾਡੇ ਸ਼ਬਦ ਤੁਹਾਡਾ ਮੰਤਰ ਉਪਦੇਸ਼ ਜੋ ਹੈ ਜਾਂ ਤੁਹਾਡੀ ਸੇਵਾ ਸਿਮਰਨ ਜੋ ਸਾਰ ਤੱਤ ਹੈ ਇਹ ਇੱਕ ਦੋ ਰੋਗ ਨਹੀਂ ਇਹ ਸਾਰੇ ਹੀ ਰੋਗ ਤਨ ਦੇ ਵੀ ਤਿੰਨ ਤਰ੍ਹਾਂ ਦੇ ਰੋਗ ਨੇ ਪ੍ਰੇਮੀਓ ਆਪਾਂ ਨੂੰ ਲੱਗਦੇ ਇੱਕ ਤਾਂ ਤਨ ਦੇ ਰੋਗ ਨੇ ਜੋ ਕਾਰਨ ਰੋਗ ਆਉਂਦੇ ਨੇ ਜ਼ਿਆਦਾ ਘੱਟ ਵੱਧ ਖਾਓਗੇ ਬਦਹਜ਼ਮੀ ਦਾ ਰੋਗ ਹੋਊਗਾ ਜ਼ਿਆਦਾ ਟਾਇਰਡ ਹੋ ਜਾਓਗੇ ਨੀਂਦੇ ਰਹੋਗੇ ਸਿਰ ਦੁਖਣ ਲੱਗ ਜੂ ਕਾਰਨ ਤੋਂ ਮੱਛਰ ਲੜ ਗਿਆ ਮਲੇਰੀਆ ਹੋ ਜਾਵੇਗਾ ਗੁਰਸਿੱਖ ਪਿਆਰੇ ਉਹ ਕਾਰਨ ਰੋਗ ਹੁੰਦੇ ਨੇ ਅੰਦਰ ਇਨਫੈਕਸ਼ਨ ਹੋ ਗਈ ਦਰਦ ਸ਼ੁਰੂ ਹੋ ਜਾਵੇਗਾ ਕਿਸੇ ਕਾਰਨ ਤੋਂ ਬਣਨੀ ਚੀਜ਼ ਇੱਕ ਹੁੰਦੇ ਨੇ ਅਕਾਰਨ ਰੋਗ ਭਾਈ ਉਹਨੇ ਸਾਡੇ ਮਨ ਦੇ ਗੁਰਮੁਖ ਪਿਆਰੇ ਹੋ ਇਹ ਬਿਨਾਂ ਹੀ ਕਾਰਨ ਤੋਂ ਇਹ ਤੁਰਿਆ ਜਾਂਦਾ ਬਾਜ਼ਾਰ ਵਿਚ ਗੱਡੀ ਵਿਚ ਬੈਠਾ ਹੀ ਦੂਏ ਨੀ ਗੱਡੀ ਦੇਖ ਕੇ ਕਹੂਗਾ ਕਹੀ ਜੀ ਗੱਡੀ ਲਈ ਫਿਰਦਾ ਸਤਨਾਮ ਅਕਾਰਨ ਰੋਗ ਕਿਸੇ ਨੇ ਚੰਗਾ ਮਕਾਨ ਪਾਉਣਾ ਹੋਵੇ ਪਿੰਡ ਵਿਚ ਤੁਹਾਡੇ ਪੰਜਾਬ ਵਿਚ ਤੇ ਪੇਪਰ ਹੇਠ ਬੈਠੇ ਗੱਲਾਂ ਕਰੀ ਜਾਣਗੇ ਹੁਣ ਟੈਂਟ ਹੋ ਹੀ ਜਾਂਦਾ ਇਹ ਪਤਾ ਨੀ ਕਿਆ ਕਰੂਗਾ ਮੈਂ ਕਾਰਨ ਤੋਂ ਬਿਨਾਂ ਹੀ ਰੋਗ ਲਾ ਲਿਆ ਮਨ ਨੂੰ ਇਹਨੇ ਪੱਗ ਕਹੀ ਜੀ ਬੰਨੀ ਪਈ ਹੈ ਇਹ ਕੱਪੜੇ ਕਹੇ ਜੇ ਪਾਉਂਦਾ ਇਹ ਅਕਾਰਨ ਰੋਗ ਨੇ ਸਾਡੇ ਮਨ ਦੇ ਕਾਰਨ ਰੋਗ ਆਉਂਦੇ ਨੇ ਦੇਹ ਦੇ ਇੱਕ ਹੁੰਦਾ ਗੁਰਮੁਖ ਪਿਆਰੇ ਦੁੱਖ ਰੋਗ ਸੰਤਾਪ ਉਤਰੇ ਤਿੰਨ ਗੱਲਾਂ ਕਹੀਆਂ ਨੇ ਨਾ ਦੁੱਖ ਨੇ ਦੇਹ ਦੇ ਪ੍ਰੇਮੀਓ ਦੇਹ ਤੋਂ ਬਿਨਾਂ ਦੁੱਖ ਨਹੀਂ ਹੈ ਪੰਡਿਤ ਗੁਲਾਬ ਸਿੰਘ ਜੀ ਮਹਾਰਾਜ ਮੋਕਸ਼ ਪੰਥ ਵਿਚ ਵਰਜਨ ਕਰਦੇ ਨੇ ਕਿ ਸਰਬ ਦੁੱਖ ਕੋ ਕਾਰਨ ਦੇ ਸਾਰੇ ਦੁੱਖਾਂ ਦਾ ਕਾਰਨ ਦੇਹ ਹੈ ਜਿੱਦਣ ਦੇਹ ਨਹੀਂ ਤੇ ਦੁਖੇ ਨੀ ਗੁਰਸਿੱਖ ਪਿਆਰੇ ਭੁੱਖੇ ਨੂੰ ਲੱਗਦੀ ਹੈ ਠੰਡ ਇਹਨੂੰ ਲੱਗਦੀ ਹੈ ਮਾਣ ਸਤਿਕਾਰ ਇਹ ਚਾਹੁੰਦੀ ਹੈ ਚੰਗਾ ਪਹਿਨਣਾ ਇਹ ਚਾਹੁੰਦੀ ਹੈ ਗਹਿਣੇ ਇਹ ਚਾਹੁੰਦੀ ਹੈ ਚੰਗਾ ਮਕਾਨ ਸਾਰੇ ਦੁੱਖ ਕੋ ਕਾਰਨ ਦੇ ਜਿਹੜੀ ਦੇਹ ਹੈ ਇਹ ਸਾਰੇ ਦੁੱਖਾਂ ਦਾ ਕਾਰਨ ਹੈ ਅਸੀਂ ਕਿਉਂ ਦੁਖੀ ਹੈ ਸਾਡਾ ਜੀਵ ਕਿਉਂ ਦੁਖੀ ਹੈ ਸਾਡੇ ਜੀਵ ਨੇ ਦੁਖੀ ਦੇਹ ਦਾ ਸੰਗ ਕੀਤਾ ਹੋਇਆ ਹੁਣ ਜਿਹੜਾ ਮਰੀਜ਼ ਦੇ ਕੋਲ ਹਸਪਤਾਲ ਰਹੂਗਾ ਉਹ ਕਿਹੜਾ ਸੁਖੀ ਹੋਊਗਾ ਉਹ ਵੀ ਦੁਖੀ ਹੋਊਗਾ ਦੁਖੀ ਦੇਹ ਹੈ ਕਾਰਨ ਉਹਦਾ ਸੰਗ ਕੀਤਾ ਮਨ ਨੇ ਇਸ ਕਰਕੇ ਇਹ ਵੀ ਦੁਖੀ ਹੈ ਦੁੱਖ ਆਉਂਦੇ ਨੇ ਦੇਹ ਦੇ ਰੋਗ ਆਉਂਦੇ ਨੇ ਮਨ ਦੇ ਗੁਰਸਿੱਖ ਪਿਆਰਿਓ ਮਨ ਰੋਗੀ ਬਣਦਾ ਸਾਡਾ ਈਰਖਾ ਦੁਆਸ਼ ਕਿਸੇ ਨੂੰ ਚੰਗਾ ਦੇਖ ਕੇ ਸੜਨਾ ਕਿਸੇ ਦਾ ਧਨ ਵੇਖ ਕੇ ਸੜਨਾ ਇਹ ਮਨ ਦੇ ਰੋਗ ਨੇ ਇੱਕ ਹੁੰਦਾ ਸੰਤਾਪ ਗੁਰਸਿੱਖ ਪਿਆਰਿਓ ਸੰਤਾਪ ਹੁੰਦਾ ਬੁੱਧੀ ਦਾ ਰੋਗ ਇਹ ਬ੍ਰੇਨ ਦਾ ਰੋਗ ਹੈ ਨਾ ਤਨ ਦਾ ਨਾ ਮਨ ਦਾ ਸੰਤਾਪ ਕੀ ਹੈ ਵਾਹਿਗੁਰੂ ਨਾ ਕਰੇ ਕਿਸੇ ਭਲੇ ਮਾਨਸ ਤੋਂ ਕੋਈ ਗਲਤ ਸ਼ਬਦ ਬੋਲਿਆ ਜਾਵੇ ਕੋਈ ਗਲਤ ਕੰਮ ਹੋ ਜਾਵੇ ਉਹ ਘਰ ਤੋਂ ਬਾਹਰ ਨਹੀਂ ਨਿਕਲੂਗਾ ਇੰਨਾ ਪਛਤਾਪ ਕਰੇਗਾ ਉਹ ਰੋਟੀ ਨੀ ਉਹਨੂੰ ਚੰਗੀ ਲੱਗੂਗੀ ਮੈਂ ਤੋਂ ਗਲਤੀ ਹੋ ਗਈ ਇਹ ਬੁੱਧੀ ਦਾ ਰੋਗ ਹੈ ਸੰਤਾਪ ਪਛਤਾਪ ਕਰਨਾ ਕਿਸੇ ਮਾੜੇ ਕੰਮ ਤੋਂ ਇਹ ਸਮਝਣਾ ਮੈਂ ਤੋਂ ਬਹੁਤ ਬੁਰਾ ਕੰਮ ਹੋਇਆ ਤੇ ਜਿਹਦੀ ਬੁੱਧੀ ਠੀਕ ਨਹੀਂ ਹੈਗੀ ਉਹ ਤਾਂ ਮਾੜਾ ਕੰਮ ਕਰਕੇ ਵੀ ਸਗੋਂ ਪਿੰਡ ਦੀਆਂ ਗਲੀਆਂ ਚ ਭੰਗੜਾ ਪਾਉਂਦਾ ਫਿਰੂਗਾ ਕੋਈ ਸਤਨਾਮ ਆਜੋ ਦੇਖ ਲਓ ਕਹਿੰਦਾ ਮੈਂ ਕਰੇ ਕਿਉਂਕਿ ਬੁੱਧੀ ਹੀ ਨਹੀਂ ਹੈ ਇਹ ਤਿੰਨੇ ਕਦੋਂ ਹਟਣੇ ਭਾਈ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਦੇਖੋ ਕੈਸਾ ਇਲਾਜ ਉਹੀ ਭੱਟ ਹੁਣ ਕਹਿੰਦੇ ਨੇ ਤੁਹਾਡੇ ਦਰਸ਼ਨਾਂ ਤੋਂ ਤੁਹਾਡੀ ਬਾਣੀ ਸੁਣਨ ਤੋਂ ਮਹਾਰਾਜ ਸਰਬ ਰੋਗ ਖੰਡਨ ਗੁਣਕਾਰੀ ਸਾਰਿਆਂ ਰੋਗਾਂ ਦਾ ਨਾਸ਼ ਕਰਨ ਵਾਸਤੇ ਤੁਹਾਡੀ ਬਾਣੀ ਤੁਹਾਡੇ ਦਰਸ਼ਨ ਸਮਰੱਥ ਹਨ
0: ਕਾਮ ਕ੍ਰੋਧ ਮਦ ਮੱਥਰ ਤ੍ਰਿਸ਼ਨਾ
1: ਕਾਮ ਕ੍ਰੋਧ ਜਿਹੜੇ ਵਿਕਾਰਾਂ ਦੇ ਰੋਗ ਨੇ ਗੁਰਸਿੱਖ ਪਿਆਰੇ ਵਿਸ਼ੇ ਵਿਕਾਰ ਮਦ ਕਹੀਏ ਕੌਮ ਏ ਤੇ ਮੱਤਸਰ ਨਾਮ ਹੈ ਭਾਈ ਈਰਖਾ ਦਾ ਨਿੰਦਿਆ ਚੁਗਲੀ ਦਾ ਮੱਤਸਰ ਕਹੀਏ ਈਰਖਾ ਦੁਆਇਸ ਕਰਨੀ ਇਹ ਜਿਹੜੇ ਸਾਨੂੰ ਔਗੁਣ ਲੱਗੇ ਹੋਏ ਹਨ
0: ਬਿਨਸ ਜਾਏ ਹਰ ਨਾਮ ਉਚਾਰੇ
1: ਭੱਟ ਹੁਣ ਬਚਨ ਕਰਦੇ ਨੇ ਸਤਿਗੁਰ ਅਰਜਨ ਦੇਵ ਜੀ ਤੁਹਾਡੇ ਦਰਸ਼ਨ ਕਰਨ ਤੋਂ ਤੁਹਾਡੇ ਨਾਮ ਲੈਣ ਤੋਂ ਹੀ ਇਹ ਸਾਰੇ ਬਿਨਸ ਜਾਂਦੇ ਨੇ ਇਹੀ ਫਿਰ ਭੱਟ ਗਾਹਾਂ ਜਾ ਕੇ ਲਿਖਣਗੇ ਜਪੋ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਹੀਂ ਆਇਓ ਇਹ ਸਾਰੇ ਹੀ ਮਿਟ ਜਾਂਦੇ ਹਨ
0: ਇਸ਼ਨਾਨ ਦਾਨ ਤਾਪਨ ਸੁਚ ਕਿਰਿਆ
1: ਇਹ ਬਹੁਤ ਧਿਆਨ ਨਾਲ ਸੁਖ ਸੁਣਨ ਵਾਲੀ ਹੈ ਭਾਈ ਜਿਹੜੇ ਹੁਣ ਭੱਟ ਕਹਿ ਰਹੇ ਨੇ ਸਾਰੀ ਤੁਕ ਪੜ ਦੋ ਜੀ।
0: ਇਸ਼ਨਾਨ ਦਾਨ ਤਾਪਨ ਸੁਚ ਕਿਰਿਆ ਚਰਨ ਕਮਲ ਹਿਰਦੇ ਪ੍ਰਭ ਧਾਰੇ।
1: ਹੁਣ ਸੁਖਾਲਾ ਤੁਸੀਂ ਕੱਲ ਪਰਸੋਂ ਤੋਂ ਸੁਣਦੇ ਆਉਂਦੇ ਕਿੰਨੇ ਕਰਮ ਧਰਮ ਔਖੇ ਕਰਨ ਵਾਲਿਆਂ ਦੀ ਗੱਲ ਕੀਤੀ ਹੈ ਮਹਾਰਾਜ ਨੇ। ਇੱਥੇ ਹੁਣ ਦੇਖੋ ਫਾਰਮੂਲਾ ਭਟਕੀ ਦੱਸਦੇ ਨੇ। ਇਸ਼ਨਾਨ ਕਰਨਾ, ਤਪ ਕਰਨਾ, ਕਠਿਨ ਭਗਤੀ ਕਰਨੀ, ਦਾਨ ਪੁੰਨ ਕਰਨੇ। ਸੰਜਮ ਦਾ ਅਰਥ ਹੈ ਸਾਮ ਦਾਮ, ਦਸਾਂ ਇੰਦਰੀਆਂ ਨੂੰ ਕੰਟਰੋਲ ਕਰਨਾ, ਉਹਨੂੰ ਸੰਜਮ ਕਹਿੰਦੇ ਆ ਭਾਈ। ਨੇਮ ਤਿੰਨ ਹੁੰਦੇ ਨੇ, ਧਾਰਨਾ, ਧਿਆਨ, ਸਮਾਧੀ। ਇਹਨੂੰ ਬੁੱਧ ਧਰਮ ਵਿਚ ਨੇਮ ਕਿਹਾ ਜਾਂਦਾ ਹੈ। ਧਾਰਨਾ, ਧਿਆਨ, ਸਮਾਧੀ, ਇਹ ਸਭ ਕੁਝ ਜੋ ਹੈ, ਇਸ਼ਨਾਨ ਕਰਨਾ, ਜਪ ਤਪ ਕਰਨਾ, ਦਾਨ ਕਰਨਾ, ਸੁੱਚ ਪਵਿੱਤਰਤਾ ਰੱਖਣੀ, ਇਹ ਇੱਕੋ ਕੰਮ ਚ ਆ ਜਾਣਗੇ ਭੱਟ ਕਹਿੰਦੇ, ਜੇ ਗੁਰੂ ਦੇ ਚਰਨ ਹਿਰਦੇ ਵਸਾ ਲਈਏ। ਜੇ ਸਿੱਖ ਨੇ ਗੁਰੂ ਦੇ ਚਰਨ ਹਿਰਦੇ ਵਸਾ ਲਏ, ਉਹਦੇ ਇਸ਼ਨਾਨ ਵੀ ਹੋ ਗਏ, ਦਾਨ ਵੀ ਹੋ ਗਿਆ, ਉਹਦਾ ਨੇਮ ਵੀ ਹੋ ਗਿਆ, ਉਹਦੇ ਸੰਜਮ ਵੀ ਹੋ ਗਏ, ਤੀਰਥ ਯਾਤਰਾ ਵੀ ਹੋ ਗਈ। ਜਿਹੜਾ ਗੁਰੂ ਦੇ ਚਰਨਾਂ ਨੂੰ ਹਿਰਦੇ ਵਸਾਉਂਦੇ, ਉਹ ਇਸ਼ਨਾਨ, ਦਾਨ, ਤਪ ਸਭ ਭੱਟ ਕਹਿੰਦੇ ਵਿੱਚੇ ਆ ਗਏ। ਜਿਹੜਾ ਗੁਰੂ ਦੇ ਚਰਨਾਂ ਨਾਲ ਜੁੜ ਜਾਵੇ, ਉਹ ਸਭ ਕਰਮ ਧਰਮ ਵਿੱਚ ਹੀ ਆ ਜਾਂਦੇ ਹਨ।
0: ਸਾਜਨ ਮੀਰ ਸਖਾ ਹਰ ਬੰਦਪ ਜੀ ਦਾਨ ਜੀ ਤਾਨ ਪ੍ਰਾਨ ਪ੍ਰਵਤਾਰੀ।
1: ਫਿਰ ਹੋਰ ਕੀ ਹੈ, ਸਤਿਗੁਰੂ ਅਰਜਨ ਦੇਵ ਜੀ ਵਾਹਿਗੁਰੂ ਦੇ ਨਾਮ ਵਿੱਚ ਤੁਹਾਡੇ ਦਰਸ਼ਨਾਂ ਵਿੱਚ ਹੋਰ ਕੀ ਚੀਜ਼ ਹੈ ਗੁਰਸਿੱਖ ਪਿਆਰੇ? ਕੱਲੇ ਚਰਨ ਕਮਲ ਧਾਰਨ ਤੋਂ ਮੁਕਤੀ ਉਹ ਨਹੀਂ ਮਿਲਣੀ। ਫਿਰ ਪੜ੍ਹਿਓ ਜੀ, ਪੜ੍ਹਦੋ ਹੀ ਤੋ ਕਰੋ।
0: ਸਾਜਨ ਮੀਤ ਸਖਾ ਹਰ ਬੰਦਪ
1: ਖੜਜੋ। ਸਾਜਨ ਮੀਤ ਸਖਾ, ਤਿੰਨ ਸ਼ਬਦ ਆਏ ਨੇ ਭਾਈ। ਫਿਰ ਵਾਹਿਗੁਰੂ ਦਾ ਨਾਮ ਕੀ ਹੈ? ਸਤਿਗੁਰੂ ਜੀ ਤੁਹਾਡੇ ਦਰਸ਼ਨ ਕੀ ਨੇ? ਤੁਹਾਡੇ ਦਰਸ਼ਨ ਮਾਤਾ ਦੇ ਪੇਟ ਵਿੱਚ ਸੱਜਣ ਨੇ। ਜਨਮ ਤੋਂ ਬਾਅਦ ਤੁਹਾਡੇ ਦਰਸ਼ਨ ਇਸ ਸੰਸਾਰ ਵਿੱਚ ਮੇਰੇ ਮਿੱਤਰ ਨੇ, ਤੇ ਤੁਹਾਡੇ ਦਰਸ਼ਨ ਮੇਰੇ ਜਾਣ ਤੋਂ ਬਾਅਦ ਪ੍ਰਲੋਕ ਵਿੱਚ ਮੇਰੇ ਸਖਾ ਨੇ, ਜਿਹੜੇ ਨਾਲ ਖੜਨ ਦੁੱਖ ਦੇ ਸਮੇਂ। ਇਹ ਤਿੰਨ ਸ਼ਬਦ ਐਵੇਂ ਨੀ ਵਰਤੇ, ਤਿੰਨ ਅਰਥ ਜੁੜੇ ਨੇ। ਮਾਤ ਗਰਭ ਮੈਂ ਜਿਹਨੇ ਪ੍ਰਤਪਾਲੇ, ਮਾਤ ਗਰਭ ਮੈਂ ਆਪਣੇ ਸਿਮਰਨ ਦੇ ਤਹਿ ਤੁਮ ਰਾਖਣ ਹਾਰੇ। ਉੱਥੇ ਵੀ ਵਾਹਿਗੁਰੂ ਦੇ ਸਿਮਰਨ ਨੇ ਸਾਨੂੰ ਰੱਖਿਆ, ਉਸੇ ਦੀ ਓੜ ਸੀ, ਉੱਥੇ ਸੱਜਣ ਬਣਿਆ ਗੁਰਸਿੱਖ ਪਿਆਰੇ, ਤੇ ਜਨਮ ਤੋਂ ਬਾਅਦ ਮਿੱਤਰ ਬਣੇ। ਜਿੱਥੇ ਵੀ ਆਪਾਂ ਨੂੰ ਲੋੜ ਪਵੇ ਉੱਥੇ ਹੀ ਸਹਾਈ ਹੈ ਗੁਰਸਿੱਖ ਪਿਆਰਿਓ। ਮਿੱਤਰ ਨੂੰ ਲੋੜ ਸਮੇਂ ਯਾਦ ਕੀਤਾ ਜਾਂਦਾ, ਤੇ ਜਨਮ ਤੋਂ ਬਾਅਦ ਸਖਾ ਬਹੁਤ ਨਜ਼ਦੀਕੀ, ਉਹ ਵੀ ਵਾਹਿਗੁਰੂ ਦਾ ਨਾਮ ਹੈ। ਕਿਉਂਕਿ ਜੇ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਉਹਾ ਨਾਮ ਤੇਰੇ ਸੰਗ ਸਹਾਈ। ਜੇ ਮਾਂ ਭਿਆਨ ਦੂਤ ਜਮ ਦਲੈ, ਤੇ ਕੇਵਲ ਨਾਮ ਸੰਗ ਤੇਰੇ ਚੱਲੇ। ਜੇ ਮੁਸ਼ਕਿਲ ਤਿੰਨ ਸ਼ਬਦ ਵਰਤੇ ਨੇ, ਸਾਜਨ ਸਖਾ ਮੀਤ
0: ਜੀਏ ਤਾਨ ਪ੍ਰਭ ਪ੍ਰਾਣ ਆਧਾਰੀ।
1: ਇਹ ਕਾਲ ਪੁਰਖ ਵਾਹਿਗੁਰੂ ਦਾ ਜਿਹੜਾ ਨਾਮ ਹੈ ਧੰਨ ਸਤਿਗੁਰ ਅਰਜਨ ਦੇਵ ਜੀ, ਤੁਸੀਂ ਬਖਸ਼ਿਸ਼ ਕਰਦੇ ਹੋ, ਇਹ ਜੀਵਨ ਦੇਣ ਵਾਲਾ। ਸਰੀਰ ਤਾਂ ਹੀ ਚੱਲਦਾ ਜੇ ਵਿੱਚ ਜੀਵਨ ਹੈ, ਜੀਵ ਆਤਮਾ ਹੈ। ਫਿਰ ਧਾਨ ਕਹੀਏ ਧਾਨ ਅੰਨ, ਪ੍ਰਾਣ ਕਹੀਏ ਸਵਾਸ। ਇਹ ਸਤਿਗੁਰ ਪਾਤਸ਼ਾਹ ਜੀ ਤੁਹਾਡੇ ਦਰਸ਼ਨਾਂ ਤੋਂ, ਤੁਹਾਡੇ ਨਾਮ ਜਪਣ ਤੋਂ ਜੀਵਨ ਜੀਦਾਨ ਮਿਲਦਾ ਹੈ। ਜੀਦਾਨ ਦੇ ਭਗਤੀ ਲੈਣ, ਹਰਸ਼ਿਵ ਲੈਣ ਮਨਾਏ, ਉਸ ਤੋਂ ਬਾਅਦ ਧਾਨ, ਧਨ ਮਾਇਆ ਆਦਿਕ ਧਾਨ ਅੰਨ ਕਹੀਏ, ਰੋਜੀ ਮਿਲਦੀ ਹੈ। ਫਿਰ ਪ੍ਰਾਣ ਸਵਾਸ ਵੀ ਤੁਹਾਡੀ ਕਿਰਪਾ ਨਾਲ ਹੀ ਚੱਲ ਰਹੇ ਹਨ।
0: ਓਟ ਗਹੀ ਸੁਆਮੀ ਸਮਰੱਥ ਨਾਨਕ ਦਾਸ ਦਾ ਬਲਹਾਰੀ।
1: ਸਤਿਗੁਰ ਅਰਜਨ ਦੇਵ ਪਾਤਸ਼ਾਹ ਉਹਨਾਂ ਵੱਲੋਂ ਦੱਸ ਰਹੇ ਨੇ ਕਿ ਭੱਟਾਂ ਨੇ ਸਤਿਗੁਰ ਪਾਤਸ਼ਾਹ ਦੇ ਚਰਨਾਂ ਵਿੱਚ ਆ ਕੇ ਇਹ ਦ੍ਰਿੜ ਵਿਸ਼ਵਾਸ ਕਰ ਲਿਆ ਕਿ ਸਤਿਗੁਰੂ ਜੀ ਫਿਰੇ ਤਾਂ ਅਸੀਂ ਬਹੁਤ ਜਗ੍ਹਾ, ਪਰ ਪੂਰਾ ਨਹੀਂ ਕੋਈ ਲੱਭਿਆ। ਹੁਣ ਤੁਹਾਡੀ ਸ਼ਰਨ ਵਿੱਚ ਆ ਕੇ ਸਾਨੂੰ ਭਰੋਸਾ ਆ ਗਿਆ, ਤੁਸੀਂ ਸਮਰੱਥ ਹੋ। ਸਮਰੱਥ ਕਹੀਏ ਸਭ ਕੁਝ ਕਰਨ ਦੇ ਯੋਗ, ਸਮਗਰ ਜੀ ਦੀ ਸ਼ਕਤੀ ਹੱਥ ਵਿੱਚ ਹੋਵੇ। ਹੁਣ ਅਸੀਂ ਤੁਹਾਡੀ ਸ਼ਰਨ ਵਿੱਚ ਆ ਕੇ ਸਾਨੂੰ ਭਰੋਸਾ ਆ ਗਿਆ ਕਿ ਅਸੀਂ ਸਮਰੱਥ ਕੋਲ ਆ ਗਏ, ਅਸੀਂ ਪੂਰੇ ਕੋਲ ਆ ਗਏ। ਪੂਰਾ ਪ੍ਰਭਾਰਾ ਦਿਆ ਪੂਰਾ ਜਾਂ ਕਾਨਾ, ਪੂਰੇ ਕਾ ਕੀਆ ਸਭ ਕੁਝ ਪੂਰਾ, ਘੱਟ ਵੱਧ ਜਿਸ ਨਾਹੀ। ਜਿਹੜਾ ਅਧੂਰਾ ਹੋਵੇਗਾ ਉਹਦਾ ਕੰਮ ਵੀ ਅਧੂਰਾ ਹੀ ਹੋਵੇਗਾ, ਤੇ ਜਿਹੜਾ ਪੂਰਾ ਹੋਵੇਗਾ ਉਹਦਾ ਕੰਮ ਵੀ ਪੂਰਾ ਹੋਵੇਗਾ। ਸੋ ਗੁਰੂ ਜੇ ਕਰਨਾ, ਗੁਰੂ ਦੀ ਸ਼ਰਨ ਵਿੱਚ ਆਉਣਾ, ਤਾਂ ਬਾਣੀ ਪੜ੍ਹੋ, ਸੋ ਗੁਰ ਕਰੋ ਜੇ ਬਹੁਰ ਨਾ ਕਰਨਾ। ਐਸਾ ਗੁਰੂ ਕਰ ਲੋ ਹੋਰ ਕਿਸੇ ਗੁਰੂ ਦੀ ਲੋੜ ਨਾ ਪਵੇ। ਭਾਵ ਗੁਰੂ ਦੀ ਲੋੜ ਤਾਂ ਪਊਗੀ ਜੇ ਦੁਬਾਰਾ ਜਨਮ ਲਵਾਂਗੇ। ਜਿੰਨੀ ਵਾਰ ਜਨਮ ਲਵਾਂਗੇ ਗੁਰੂ ਦੀ ਲੋੜ ਪਊ, ਐਸਾ ਗੁਰੂ ਕਰ ਲੋ ਕਿ ਮੁੜ ਕੇ ਜਨਮ ਨਹੀਂ ਨਾ ਪਵੇ, ਜਨਮ ਮਰਨ ਤੋਂ ਹੀ ਰਹਿਤ ਹੋ ਜਾਈਏ। ਸੋ ਗੁਰ ਕਰੋ ਜੇ ਬਹੁਰ ਨਾ ਕਰਨਾ, ਸੋ ਧਿਆਨ ਧਰੋ ਜੇ ਬਹੁਰ ਨਾ ਧਰਨਾ, ਐਸੇ ਗੁਰੂ ਦੇ ਨਾਲ ਜੁੜੋ ਜਿਹੜਾ ਬਹੁਤ ਮੁੜ ਮੁੜ ਕੇ ਕਿਸੇ ਹੋਰ ਵੱਲ ਦਾਤਾ ਉਹ ਨਾ ਮੰਗੀਏ ਫਿਰ ਮੰਗਣ ਜਾਈਏ, ਹੋਚਾ ਸ਼ਾਹ ਨਾ ਕੀਜੀਏ ਅੰਤ ਪਛੋਤਾਈਏ। ਉਹ ਦਾਤੇ ਕੋਲ ਹੱਥ ਨਾ ਅੱਡੋ ਜੇ ਦਾਤੇ ਤੋਂ ਮੰਗ ਕੇ ਕਿਸੇ ਹੋਰ ਤੋਂ ਵੀ ਮੰਗਣਾ ਪਊ, ਕਿਸੇ ਤੀਜੇ ਦੇ ਦਰ ਤੇ ਜਾਣਾ ਪਊ। ਦਾਤਾ ਉਹ ਨਾ ਮੰਗੀਏ ਫਿਰ ਮੰਗਣ ਜਾਈਏ। ਐਸੇ ਦਾਤੇ ਤੇ ਕਿਉਂ ਮੰਗਦੇ ਹੋ ਜਿਹਨੇ ਕੱਲੇ ਪੂਰੀ ਨਹੀਂ ਕੀਤੀ? ਇਹ ਵੀ ਕਹਿਤਾ ਇੰਨੇ ਕਮੇਟੇ ਲੈ ਜਾ, ਬਾਕੀ ਗੁਆਂਢੀਆਂ ਦੇ ਹੁੰਦੇ ਨਹੀਂ, ਕਿਹਦੇ ਦਰ ਤੇ ਫੇਰਾਂਗੇ? ਉਸ ਦਾਤੇ ਦੇ ਮੰਗਤੇ ਨਾ ਬਣੋ ਜਿਹੜਾ ਦਰ ਦਰ ਫੇਰਦਾ ਸਾਨੂੰ, ਉਸ ਦਾਤੇ ਦੇ ਮੰਗਤੇ ਬਣੋ, ਇੱਕ ਜਗ੍ਹਾ ਕੋਈ ਕੰਮ ਪੂਰਾ ਹੋ ਜਾਵੇ। ਤੇ ਹੋਛਾ ਸ਼ਾਹ ਨਾ ਕੀਜੀਏ, ਹੋਛਾ ਖਾਲੀ ਹਲਕਾ ਉਹ ਸ਼ਾਹੂਕਾਰ ਨਾ ਕਰੋ। ਪੈਸੇ ਲੈ ਕੇ ਜੇ ਕੁੜੀ ਦਾ ਵਿਆਹ ਵੀ ਨਹੀਂ ਹੋਇਆ ਤੇ ਲੈਣ ਪਹਿਲਾਂ ਹੀ ਆ ਗਿਆ, ਫਿਰ ਸਤਨਾਮ। ਹੋਛਾ ਸ਼ਾਹ ਜਿਹੜਾ ਪਿੱਪਲ ਹੇਠ ਬੈਠਾ ਪੰਚਾਇਤ ਨੂੰ ਮੈਂ ਦੱਸੀ ਜਾਵੇ ਇਹਦੀ ਕੁੜੀ ਤਾਂ ਵਿਆਹੀ ਗਈ ਹੈ, ਮੈਂ 5000 ਦਿੱਤਾ। ਇਹ ਜੇ ਹੋਸ਼ਿਆਂ ਦੇ ਨਾ ਸ਼ਾਹ ਬਣੋ, ਕਿਹਦਾ ਸ਼ਾਹ ਕਿਹਨੂੰ ਸ਼ਾਹ ਬਣਾਉਣਾ, ਕਿਹਦੇ ਸ਼ਾਹੂਕਾਰ ਦੇ ਦਰ ਤੇ ਜਾਣਾ ਆਪਾਂ? ਜੋ ਏਕਾ ਬਖਸ਼ ਫਿਰ ਬਹੁਰ ਨਾ ਬੁਲਾਵੇ, ਜਿਹੜਾ ਤੈਨੂੰ ਬਖਸ਼ਤਾ ਦੇ ਕੇ ਮੁੜ ਕੇ ਯਾਦ ਹੀ ਨਹੀਂ ਕਰਦਾ, ਮੁੜ ਕੇ ਤੈਨੂੰ ਪੁੱਛਦਾ ਹੀ ਨਹੀਂ ਤੈਨੂੰ ਇੰਨਾ ਕੁਝ ਦਿੱਤਾ, ਉਹ ਸ਼ਾਹ ਕਰੀਏ। ਪਟਕਾ ਨੂੰ ਮਹਾਰਾਜ ਦੀ ਬਾਣੀ ਸੁਣ ਕੇ ਉਪਦੇਸ਼ ਸੁਣ ਕੇ ਇਹ ਗਿਆਨ ਹੋ ਗਿਆ ਕਿ ਅਸੀਂ ਹੁਣ ਸਮਰੱਥ ਗੁਰੂ ਦੇ ਕੋਲ ਆ ਗਏ ਹਾਂ।
0: ਆਵਦ ਘਟਿਓ ਨਾਨਕ ਦਾਸ ਦਾ ਬਲਿਹਾਰੀ,
1: ਨਾਨਕ ਦਾਸ ਦਾ ਬਲਿਹਾਰੀ ਸਤਿਗੁਰ ਪਾਤਸ਼ਾਹ ਨੂੰ ਹੁਣ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰਦੇ ਨੇ, ਆਸ ਪੂਰੀ ਹੋ ਗਈ। ਸਤਿਗੁਰ ਜੀ ਅਸੀਂ ਸਦਾ ਹੀ ਹੁਣ ਤੁਹਾਨੂੰ ਇਸ ਜਨਮ ਵਿੱਚ ਵੀ ਅਗਲੇ ਜਨਮ ਵਿੱਚ ਵੀ ਮਨ ਬਚ ਕਰਮ ਕਰਕੇ ਤਨ ਮਨ ਧਨ ਕਰਕੇ ਅਸੀਂ ਸਦਾ ਹੀ ਤੁਹਾਡੇ ਤੋਂ ਕੁਰਬਾਨ ਜਾਂਦੇ ਹਾਂ।
0: ਆਵਦ ਕਟਿਓ ਨਾ ਜਾਤ ਪ੍ਰੇਮ ਰਸ।
1: ਹੁਣ ਗੁਰੂ ਅਰਜਨ ਦੇਵ ਮਹਾਰਾਜ ਭਾਈ ਨਾਮ ਦੀ ਮਹਿਮਾ ਦੱਸਦੇ ਨੇ ਪਿਛਲੇ ਸਵਈਆਂ ਦੇ ਵਿੱਚ, ਉਸ ਵਾਹਿਗੁਰੂ ਦਾ ਨਾਮ ਜਿਹਦੀ ਉਪਮਾ ਕੀਤੀ ਹੈ ਭੱਟਾ ਨੇ ਕਰਨੀ ਹੈ। ਹੁਣ ਗੁਰੂ ਅਰਜਨ ਦੇਵ ਜੀ ਤੋਂ ਸੁਣੋ।
0: ਆਵਦ ਘਟਿਓ ਨਾ ਜਾਤ ਪ੍ਰੇਮ ਰਸ ਚਰਨ ਕਮਲ ਸੰਗ।
1: ਆਵਦ ਨਾਮ ਹੈ ਗੁਰਮੁਖ ਪਿਆਰੇ ਸ਼ਸਤਰਾਂ ਦਾ, ਸੰਸਕ੍ਰਿਤ ਵਿੱਚ ਸ਼ਸਤਰ ਨੂੰ ਆਵਦ ਕਹਿੰਦੇ ਨੇ, ਆਯੁਧ ਕਹਿੰਦੇ ਨੇ ਸ਼ਸਤਰਾਂ ਨੂੰ ਆਵਦ। ਆਵਦ ਘਟਿਓ ਨਾ ਜਾਤ, ਉਹਨੂੰ ਕੋਈ ਵੀ ਸ਼ਸਤਰ ਕੱਟ ਨਹੀਂ ਸਕਦਾ। ਗੁਰੂ ਅਰਜਨ ਦੇਵ ਕਹਿੰਦੇ ਆਵਦ ਕਟਿਓ ਨਾ ਜਾਤ
0: ਪ੍ਰੇਮ ਰਸ ਚਰਨ ਕਮਲ ਸੰਗ।
1: ਜਿਹੜਾ ਪ੍ਰੇਮ ਗੁਰੂ ਦੇ ਚਰਨਾਂ ਕਮਲਾਂ ਦੇ ਨਾਲ ਜੁੜ ਗਿਆ, ਗੁਰੂ ਦੇ ਚਰਨਾਂ ਕਮਲਾਂ ਦਾ ਪ੍ਰੇਮ ਰਸ ਜਿਨ੍ਹਾਂ ਨੇ ਚਾਖਿਆ, ਉਹਨੂੰ ਦੁਨੀਆਂ ਵਿੱਚ ਕੋਈ ਸ਼ਸਤਰ ਕੱਟ ਨਹੀਂ ਸਕਦਾ। ਤੇ ਤੁਹਾਡੇ ਸਾਹਮਣੇ ਪ੍ਰਹਿਲਾਦ ਜੁੜਿਆ, ਤਲਵਾਰ ਕੱਟ ਸਕੀ ਉਹਨੂੰ? ਯਾਨੀ ਮਨੀ ਸਿੰਘ ਦੇ ਬੰਦ ਬੰਦ ਕੱਟਦੇ ਲੋਕਾਂ ਨੇ ਵੇਖੇ, ਪਰ ਬੰਦ ਬੰਦ ਦੇ ਵਿੱਚੋਂ ਜਪਜੀ ਸਾਹਿਬ ਦਾ ਪਾਠ ਹੋ ਰਿਹਾ ਸੀ, ਵੀ ਕੱਟਿਆ ਕਿੱਥੇ ਗਏ? ਮਤੀ ਦਾਸ ਤੇ ਆਰਾ ਚੱਲਿਆ ਤੇ ਦੋ ਪਾੜ ਗਏ, ਜਪਜੀ ਸਾਹਿਬ ਦਾ ਪਾਠ ਦੋਹਾਂ ਧੜਾਂ ਦੇ ਵਿੱਚੋਂ ਹੁੰਦਾ ਸੁਣਿਆ ਲੋਕਾਂ ਨੇ। ਉਹਨੂੰ ਸ਼ਸਤਰ, ਵਿਕਾਰਾਂ ਦੇ ਸ਼ਸਤਰ, ਔਗਣਾਂ ਦੇ ਸ਼ਸਤਰ ਉਹ ਕੱਟ ਨਹੀਂ ਸਕਦੇ ਭਾਈ, ਜਿਹੜੇ ਗੁਰੂ ਦੇ ਚਰਨਾਂ ਨਾਲ ਜੁੜ ਜਾਂਦੇ ਨੇ।
0: ਦਾਵਨ ਬੰਦੇ ਉਹਨਾਂ ਜਾਤ,
1: ਦਾਵਨ ਭਾਈ ਦਾਵਨ ਬੰਦੇ ਉਹਨਾਂ ਜਾਤ, ਦਾਵਨ ਕਹੀਏ ਰੱਸਾ, ਹਿੰਦੀ ਵਿੱਚ ਰੱਸੇ ਨੂੰ ਦਾਵਨ ਕਹਿੰਦੇ ਨੇ। ਉਹ ਰੱਸਿਆਂ ਵਿੱਚ ਬੰਨੇ ਨਹੀਂ ਜਾਂਦੇ ਕੌਣ?
0: ਵਿਦੈ ਮਨ ਦਰਸ ਮਗ,
1: ਜਿਨ੍ਹਾਂ ਦਾ ਮਨ ਬਿੰਨਿਆ ਗਿਆ ਗੁਰੂ ਦੇ ਦਰਸ਼ਨਾਂ ਵਾਸਤੇ। ਮਗ ਕਹੀਏ ਰਸਤਾ, ਜੋ ਰਸ ਪ੍ਰੇਮ ਦੇ ਨਾਲ ਤੁਰ ਕੇ ਗੁਰੂ ਦਾ ਦਰਸ਼ਨ ਕਰਨ, ਭਾਵ ਦਰਸ਼ਨ ਬਲਾਕੀ ਹੋ ਗਏ, ਉਹ ਕਾਹਦੇ ਰੱਸੇ ਵਿੱਚ ਨਹੀਂ ਬੰਨ ਹੁੰਦੇ ਭਾਈ? ਉਹ ਮੋਹ ਦੇ ਰੱਸਿਆਂ ਵਿੱਚ ਨਹੀਂ ਬੰਨ ਹੁੰਦੇ। ਭਾਈ ਤਾਰੂ ਸਿੰਘ ਦੀ ਇੱਕੋ ਇੱਕ ਭੈਣ ਜਵਾਨ ਤੇ ਗੁਰਮੁਖ ਪਿਆਰੇ ਬੁੱਢੇ ਮਾਂ ਬਾਪ ਦੇ, ਜ਼ਮੀਨ ਸੋਹਣੀ ਪਹੂ ਪਿੰਡ ਦੇ ਵਿੱਚ, ਕਾਰੋਬਾਰ ਚੱਲਦਾ, ਪਰ ਮੋਹ ਦੇ ਰਸਤੇ ਵਿੱਚ ਨਹੀਂ। ਉਹਨੂੰ ਸੂਬੇ ਨੇ ਇੱਕੋ ਵਚਨ ਕੀਤਾ ਸੀ, ਸਜਾਏ ਮੌਤ ਇਹਨੂੰ ਕਤਲ ਕਰ ਦੋ। ਜਦ ਕਤਲ ਕਰਨ ਲੱਗੇ ਤੇ ਸੂਬਾ ਕਹਿੰਦਾ ਇਹਨੂੰ ਪਹਿਲਾਂ ਮੇਰੇ ਕੋਲ ਲਿਆਓ, ਮੈਂ ਗੱਲ ਪੁੱਛਣੀ ਹੈ, ਤੂੰ ਕਾਸਮ ਬੇਗ ਮੇਰੇ ਕੋਲ ਲਿਆਓ। ਭਾਈ ਤਾਰੂ ਸਿੰਘ ਆ ਗਿਆ, ਕਹਿੰਦਾ ਕੀ ਗੱਲ ਪੁੱਛਣੀ ਹੈ? ਕਹਿੰਦਾ ਤਾਰੂ ਸਿੰਘ, ਤੇਰੀ ਜਵਾਨੀ ਦੀ ਉਮਰ ਦੇਖ ਕੇ ਮੈਂ ਤਰਸ ਖਾਂਦਾ, ਤੇਰੀ ਭੈਣ ਨੂੰ ਕੌਣ ਵਿਆਹੂਗਾ? ਤੇਰੇ ਮਾਂ ਬਾਪ, ਤੇਰੀ ਜ਼ਮੀਨ ਕਿੱਥੇ ਜਾਊਗੀ? ਕੱਲਾ ਹੀ ਪੋਤਾ ਤੂੰ ਪਰਿਵਾਰ ਦਾ, मैं तेनू सजाए मौत बख्श दने छड़ दने एक गल मान जा वो केड़ी गल कसम दे कहदा सिर दे बाल कटा दे ते घर नू जा तेरी मौत खत्म तेरी सजा मैं कैंसल कर दे केस कटा दे जा घर विच रह भैन नू व्याही मां बाप को लई अपना व्याह कराई ये मोहे रस्से जेड़े सानू पै हुए ने आपा तो खासी ज्यादा पे ने मैं भी बिचे थोड़े पहला तो अपने न्याणे पाले बड़े औखे हूं पोतिया चक्की फिर खुश रखना मोहे रस्से ते जे कोई पूछे भाई हूं तू अपने पाल दे रहन दे कहने जी मूल नालों ब्याज प्यारा देखो मर समझा दी गल कहने पुत्रा ना पोते प्यारे हैं हां पुत सोहने बाले कढ़दे हैं पोते बिस्तरा बिछाउणगे ते दावर मोह दे रस्से विच फसे होए आपां गुरसिख प्यारे अज इन्हां दोस्तां विच तुसीं रहिंदे हो इन्हां तों ही सिखिया ले लो इन्हां ने सिखिया लई है जानवरां तों ए जिहड़े वैस्टर्न कंट्रीज है जानवरां तों ਘੁੱਗੀਆਂ ਘਟਾਰਾ ਬੱਚੇ ਪਾਲਦੇ ਨੇ ਪੈਦਾ ਕਰਦੇ ਨੇ ਰੋਜੀ ਵੀ ਦਿੰਦੇ ਹੈ ਉਹਨਾਂ ਨੂੰ ਬਚਾਉਂਦੇ ਵੀ ਹੈਗੇ ਪ੍ਰੋਟੈਕਸ਼ਨ ਵੀ ਕਰਦੇ ਉਹਨਾਂ ਦੀ ਪਰ ਜਦ ਆਪ ਖਾਣ ਜਾਦੇ ਹੋ ਜਾਣ ਜਦੋਂ ਛੁੱਟੀ ਜਿੱਥੇ ਮਰਜ਼ੀ ਜਾਓ ਤੁਹਾਡਾ ਸਾਡਾ ਕੋਈ ਮੇਲ ਨਹੀਂ ਕੋਈ ਨਹੀਂ ਸੰਬੰਧ ਕਿਹੋ ਜਿਹਾ ਮੂੰਹ ਦਾ ਰਸਤਾ ਵੱਢਿਆ ਇਹਨਾਂ ਨੇ ਮੈਂ ਉਹਨਾਂ ਚਿਰ ਆਪਣੀ ਡਿਊਟੀ ਜਿੰਨਾ ਚਿਰ ਉਹ ਛੋਟਾ ਹੈ ਤੁਰ ਨਹੀਂ ਜਾਣਦਾ ਚੁਗਣ ਨਹੀਂ ਜਾਣਦਾ ਜਦੋਂ ਤੁਰਨਾ ਚੁਗਣਾ ਆ ਗਿਆ ਚੱਲ ਆਪਣੇ ਘਰ ਇੱਥੇ ਵੀ ਇਹ ਕੰਮ ਹੈ 18 ਸਾਲ ਦੀ ਮੁੰਡਾ ਕੁੜੀ ਹੋਈ ਜਾਓ ਆਪਣੇ ਘਰ ਅੱਜ ਫਿਰ ਪੁੱਛ ਸਕਦਾ ਤਾਂ ਹੀ ਤਾਂ ਸੁਖੀ ਨੇ ਆਪਾਂ ਨਾਲੇ ਸਾਡੇ ਨਿਆਣੇ ਸਾਡੇ ਬਾਲੇ ਕੱਢਦੇ ਫਿਰ ਵੀ ਕਹਿਣਗੇ ਕੋਈ ਨੀ ਮੇਰਾ ਹੀ ਪੁੱਤ ਹੈ ਹਾਂ ਗਰਦ ਝਾੜਦੇ ਨੇ ਪੁੱਤ ਗਰਦੇ ਝਾੜਦੇ ਹੁੰਦੇ ਇਹ ਮੂੰਹ ਦੇ ਰਸੇ ਨੇ ਜਿੰਨੇ ਫਸੋਂਗੇ ਇਹਨੂੰ ਇਹ ਨਿਗਰਤ ਜਾਣ ਵਾਲੀ ਗੱਲ ਹੈ ਪਰ ਕੌਣ ਨੀ ਮੂੰਹ ਦੇ ਰਸਿਆਂ ਵਿੱਚ ਮੋਹ ਦਾ ਰਸਤਾ ਕੌਣ ਕੱਟਦੇ ਨੇ ਜਿਹੜੇ ਗੁਰੂ ਦੇ ਦਰਸ਼ਨਾਂ ਦੇ ਅਭਲਾਖੀ ਬਣ ਜਾਂਦੇ ਨੇ ਉਹ ਫਿਰ ਭਾਈ ਤਾਰੂ ਸਿੰਘ ਦਾ ਮੋਹ ਦਾ ਰਸਤਾ ਕੱਟ ਦਿੱਤਾ ਕਸਮ ਦੇ ਕਹਿੰਦਾ ਸੂਬਾ ਕੇਸ ਕਟਾ ਦੇ ਘਰ ਦਾ ਵਿਆਹ ਕਰਾਈ ਖੁਸ਼ੀਆਂ ਨਾਲ ਜੀ ਆਪਣੀ ਭੈਣ ਨੂੰ ਵਿਆਹੀ ਮਾਂ ਬਾਪ ਵਿਚ ਰਹੀ ਪੁੱਤ ਧੀਆਂ ਹੋਣਗੇ ਤੇਰੇ ਜ਼ਮੀਨ ਸਾਂਭੀ ਤੇ ਭਾਈ ਤਾਰੂ ਸਿੰਘ ਦਾ ਮੋਹ ਦਾ ਰਸਤਾ ਕੱਟ ਹੋ ਗਿਆ ਉਹ ਕਹਿੰਦਾ ਸੂਬਿਆ ਗੱਲ ਤਾਂ ਤੇਰੀ ਬੜੀ ਚੰਗੀ ਹੈ ਬਹੁਤ ਚੰਗਾ ਸੁਝਾਅ ਦਿੱਤਾ ਪਰ ਹੁਣ ਗੱਲ ਸੁਣ ਲਿਓ ਤਾਰੂ ਸਿੰਘ ਕਹਿੰਦਾ ਗੱਲ ਤੇਰੀ ਠੀਕ ਹੈ ਮੈਂ ਕੇਸ ਕਟਾ ਕੇ ਵਿਆਹ ਕਰਾਉ ਬੜੇ ਸ਼ਗਨ ਹੋਣਗੇ ਬਾਲ ਬੱਚੇ ਹੋਣਗੇ ਢੋਲ ਮੱਕੇ ਵੱਜਣਗੇ ਆਪਣੀ ਭੈਣ ਦਾ ਵੀ ਵਿਆਹ ਕਰੋ ਜ਼ਮੀਨ ਵੀ ਸਾਂਭੋ ਪਰ ਉਹ ਸੂਬਿਆਂ ਗੱਲ ਸੁਣ ਲੈ ਜੇ ਮੈਂ ਕੇਸ ਕਟਾ ਕੇ ਜਿਊਂਗਾ ਆਪਣੇ ਗੁਰੂ ਦੀ ਨਿਗਾਹ ਵਿਚ ਮਰ ਜਾਊਂਗਾ ਮੈਂ ਕੇਸਾਂ ਸਮੇਤ ਮਰੂੰਗਾ ਤੇ ਆਪਣੀ ਗੁਰੂ ਦੀ ਨਿਗਾਹ ਵਿਚ ਜਿਉਂਦਾ ਰਹੂੰਗਾ ਕੋਈ ਮੋਹ ਦਾ ਹਾਸਲ ਨਹੀਂ ਹੋਇਆ ਬਾਲ ਬੱਚਿਆਂ ਦਾ ਜ਼ਮੀਨ ਦਾ ਕਿਉਂਕਿ ਜੁੜ ਗਿਆ ਸੀ ਗੁਰਸਿੱਖ ਪਿਆਰੇ ਹਾਂ ਕੇਸ ਕਟਾ ਕੇ ਮੈਂ ਜਿਉਂਦਾ ਰਹਿ ਸਕਦਾ ਮੈਨੂੰ ਜੱਗ ਦੇਖੂਗਾ ਪਰ ਕੇਸਾਂ ਸਮੇਤ ਸ਼ਹੀਦ ਹੋ ਗਿਆ ਮੈਨੂੰ ਰੱਬ ਦੇਖੂਗਾ ਜੇ ਕੇਸ ਕਟਾ ਕੇ ਮੈਂ ਆਨੰਦ ਮਾਣਿਆ ਮੈਨੂੰ ਸੰਸਾਰ ਦੇਖੂਗਾ ਕੇਸਾਂ ਸਮੇਤ ਮੈਂ ਸ਼ਹੀਦ ਹੋ ਗਿਆ ਮੈਨੂੰ ਨਿਰੰਕਾਰ ਵੇਖੋ ਉਹ ਮੋਹ ਦੇ ਰਸੇ ਕੱਟ ਦਿੰਦਾ ਵਾਹਿਗੁਰੂ ਦਾ ਨਾਮ
0: ਆਵਦ ਕਟਿਓ ਨਾ ਜਾਤ
1: ਪਿੱਛੇ ਨਾ ਮੁੜੋ ਪ੍ਰੇਮ ਸਿੰਘ ਜੀ
0: ਓਟ ਗਏ ਸਵਾਮੀ ਸਮਰਥ
1: ਦਰਅਸਲ ਪ੍ਰੇਮ
0: ਨਹੀਂ
1: ਦਾਵਨ ਬੰਦੇ ਨਾ ਜਾਤ ਵਿਦੇ ਮਨ ਦਰਸ ਮਗ ਜਿਨ੍ਹਾਂ ਦਾ ਗੁਰੂ ਦੇ ਦਰਸ਼ਨਾਂ ਦੇ ਵਿਚ ਮਨ ਲੱਗ ਗਿਆ ਉਹ ਮੋਹ ਦੇ ਰਸਿਆਂ ਵਿਚ ਨਹੀਂ ਬੰਨ ਹੁੰਦੇ
0: ਪਾਵਕ ਜਰੇ ਉਹਨਾਂ ਜਾਤ
1: ਪਾਵਕ ਜਰੇ ਉਹਨਾਂ ਜਾਤ ਪਾਵਕ ਕਹੀਏ ਅੱਗ ਉਹ ਅੱਗ ਉਹਨਾਂ ਨੂੰ ਸਾੜ ਨਹੀਂ ਸਕਦੀ
0: ਰਹੇ ਜਨ ਧੂਰ ਲੱਗ
1: ਜਿਹੜੇ ਭਾਈ ਸਾਧ ਸੰਗਤ ਰੱਬ ਦੇ ਪਿਆਰਿਆਂ ਦੇ ਚਰਨਾਂ ਦੀ ਧੂੜ ਨਾਲ ਜੁੜ ਜਾਂਦੇ ਨੇ ਸੰਗਤ ਦੇ ਚਰਨਾਂ ਦੀ ਧੂੜ ਵਾਹਿਗੁਰੂ ਦੇ ਪਿਆਰਿਆਂ ਦੀ ਧੂੜ ਜਿਨ੍ਹਾਂ ਨੂੰ ਮਿਲ ਜਾਵੇ ਉਹਨਾਂ ਨੂੰ ਤ੍ਰਿਸ਼ਨਾ ਰੂਪੀ ਕਾਲ ਰੂਪੀ ਮੌਤ ਦੀ ਅੱਗ ਜਾਂ ਵਿਸ਼ੇ ਵਿਕਾਰਾਂ ਦੀ ਅੱਗ ਉਹਨਾਂ ਨੂੰ ਸਾੜ ਨਹੀਂ ਸਕਦੀ ਤੁਹਾਡੇ ਸਾਹਮਣੇ ਹੀ ਸੀ ਗੁਰਸਿੱਖ ਪਿਆਰਿਓ ਪ੍ਰਹਿਲਾਦ ਨੂੰ ਅੱਗ ਵਿਚ ਸਿੱਟਿਆ ਜਲ ਅਗਨੀ ਵਿਚ ਘੱਟਿਆ ਜਲੇ ਨਾ ਡੂਬੇ ਗੁਰਪ੍ਰਸਾਦ ਤੇ ਗੁਰਮੁਖ ਪਿਆਰੇ ਤਿੰਨ ਮਨ ਰੂਮ ਗਾ ਕੇ ਰੰਗਦੇਵ ਨੇ ਭਾਈ ਸਤੀ ਦਾਸ ਸਤੀ ਦਾਸ ਜਤੀ ਦਾਸ ਮਤੀ ਦਾਸ ਹਠੀ ਦਾਸ ਸੱਤ ਭਾਈ ਸੀ, ਸੱਤੇ ਸ਼ਹੀਦ ਗੁਰਸਿੱਖ ਪਿਆਰੇ। ਭਾਈ ਮਤੀ ਦਾਸ ਸੁਣੀ ਜਿਹੜਾ ਇਸ ਤੋਂ ਛੋਟਾ ਸਕੀ ਦਾਸ ਸੀ, ਤਿੰਨ ਮਣ ਰੂਹ ਦੇਖ ਲੋ, ਦੋ ਕਿਲੋ ਰੂਹ ਦੀ ਉਹ ਪੰਡ ਹੋ ਜਾਂਦੀ ਹੈ। ਤਿੰਨ ਮਣ ਰੂਹ ਮੰਗਾ ਕੇ ਭਾਈ ਸਤੀ ਦਾਸ ਦੇ ਸਰੀਰ ਉੱਪਰ ਲਪੇਟੀ ਗਏ, ਵਾਰੀ ਵਾਰੀ ਤਹਿ ਤੇ ਇੱਕ ਤਹਿ ਲਾਉਣੀ ਤਾਰਾਂ ਬੰਨ੍ਹ ਦੇਣੀਆਂ, ਦੂਜੀ ਤਹਿ ਲਾਉਣੀ ਤਾਰਾਂ ਬੰਨ੍ਹ ਦੇਣੀਆਂ। ਤਿੰਨ ਮਣ ਰੂਹ ਭਾਈ ਸਤੀ ਦਾਸ ਦੇ ਚਾਂਦਨੀ ਚੌਕ ਸਰੀਰ ਉੱਤੇ ਲਪੇਟ ਕੇ ਬੰਨ੍ਹਤੀ, ਤੇ ਜਦੋਂ ਤਿੰਨ ਮਣ ਰੂਹ ਬੰਨ੍ਹ ਹੋ ਗਈ, ਉਸ ਰੂਹ ਨੂੰ ਅੱਗ ਲਾ ਦਿੱਤੀ। ਜਿਹੜਾ ਆਪ ਸੋਚੋ ਕਿਵੇਂ ਸੁਲਗ ਸੁਲ ਉੱਤੇ ਸਰੀਰ ਕਿਵੇਂ ਝੀਲ ਹੋਇਆ ਹੋਊਗਾ ਸਤੀ ਦਾਸ ਚਾਂਦਨੀ ਚੌਂਕ ਵਿੱਚ। ਪਰ ਮਹਾਰਾਜ ਦੀ ਬਾਣੀ ਕਹਿੰਦੀ ਪਾਪ ਅੱਗ ਉਹਨੂੰ ਸਾੜ ਨਹੀਂ ਸਕਦੀ, ਕਿਉਂ ਨੀ ਹਾਏ ਦੁਹਾਈ ਮਚਾਈ, ਕਿਉਂ ਨੀ ਤਕਲੀਫ ਵੱਟੀ, ਕਿਉਂ ਨੀ ਮਿੰਨਤਾਂ ਕੀਤੀਆਂ ਮੈਨੂੰ ਛੱਡ ਦੋ ਮੈਨੂੰ ਬਚਾ ਲੋ। ਇਹ ਗੱਲੇ ਨੀ ਕਈ ਗੁਰਸਿੱਖ ਪਿਆਰਿਓ ਜੁੜ ਗਿਆ ਸੀ ਗੁਰੂ ਦੇ ਚਰਨਾਂ ਦੀ ਧੂੜੀ ਨਾਲ, ਉਹ ਅੱਗ ਦੇ ਉੱਤੇ ਅਸਰੇ ਨੀ ਕਰ ਸਕੀ। ਜਿਹੜੇ ਗੁਰੂ ਦੇ ਚਰਨਾਂ ਦੀ ਧੂੜ ਨਾਲ, ਸਾਧ ਸੰਗਤ ਦੀ ਧੂੜੀ ਨਾਲ, ਜਾਂ ਜਿਹੜੇ ਜਨ ਧੂੜੀ ਨਾਲ ਜੁੜ ਗਏ ਗੁਰੂ ਦੇ ਬਣ ਗਏ ਹਨ,
0: ਨੀਰ ਨਾ ਸਾਕ ਸਬੂਰ।
1: ਅਸੀਂ ਗੱਲ ਮਹਾਰਾਜ ਦੀ ਬਾਣੀ, ਉਹਨੂੰ ਜਲ ਡੋਬ ਨਹੀਂ ਸਕਦਾ। ਨੀਰ ਕਹੀਏ ਜਲ ਬੋਰ ਕਹੀਏ, ਯੂਪੀ ਦਾ ਬਚਨ ਹੈ ਬੋਰ ਡੁੱਬਣਾ, ਆਪਾਂ ਡੁੱਬਣਾ ਕਹਿੰਦੇ, ਬੁੱਢਣਾ ਬੋਰ ਕਹਿੰਦੇ ਨੇ, ਉਹਨੂੰ ਜਲ ਡੋਬ ਨਹੀਂ ਸਕਦਾ।
0: ਚੱਲੇ ਹਰ ਪੰਥ ਪਗ,
1: ਜਿਹੜੇ ਤੁਹਾਡੇ ਵਾਂਗ ਗੁਰੂ ਦੇ ਰਸਤੇ ਸੰਗਤ ਦੇ ਰਸਤੇ ਚੱਲਦੇ ਨੇ, ਜਿਹੜੇ ਚੱਲ ਕੇ ਗੁਰੂ ਦੇ ਚਰਨਾਂ ਵਿਚ ਆਉਂਦੇ ਨੇ, ਉਹਨਾਂ ਨੂੰ ਭਾਈ ਪਾਣੀ ਡੋਬ ਨਹੀਂ ਸਕਦਾ। ਤੁਹਾਡੇ ਸਾਹਮਣੇ ਇਤਿਹਾਸ ਹੈ, ਸਿਕੰਦਰ ਲੋਧੀ ਬਾਦਸ਼ਾਹ ਬਹੁਤ ਕੱਟੜ ਜ਼ਾਲਮ ਬਾਦਸ਼ਾਹ ਹੋਇਆ ਸਿਕੰਦਰ ਲੋਧੀ, ਤੇ ਸਿਕੰਦਰ ਲੋਧੀ ਨੇ 350,000 ਹਿੰਦੂ ਵਢੇ ਤੇ 4 ਲੱਖ ਤੋਂ ਉੱਪਰ ਹਿੰਦੂ ਮੁਸਲਮਾਨ ਬਣਾਇਆ। 7 ਲੱਖ ਹਿੰਦੂ ਜਾਂ ਵਢੇ ਜਾਂ ਮੁਸਲਮਾਨ ਬਣਾਇਆ ਸਿਕੰਦਰ ਲੋਧੀ ਬਾਦਸ਼ਾਹ ਨੇ, ਤੇ 7 ਲੱਖ ਹਿੰਦੂ ਵੱਢ ਕੇ ਮਾਰ ਕੇ ਹਿੰਦੂ ਬਣਾ ਕੇ ਮੁਸਲਮਾਨ। ਤੇ ਆਪਣੇ ਕਾਜ਼ੀਆਂ ਤੋਂ ਪੁੱਛਿਆ, ਕਹਿੰਦਾ ਮੈਂ ਸ਼ਰ੍ਹਾਂ ਦੀ ਐਡੀ ਸੇਵਾ ਕੀਤੀ ਹੈ, 7 ਲੱਖ ਹਿੰਦੂ ਜਾਂ ਵੱਢਦਾ ਹੈ ਮੁਸਲਮਾਨ ਬਣਾਤਾ, ਮੈਨੂੰ ਖੁਦਾ ਕਿਆ ਦਊਗਾ। ਦੇਖੋ ਹਿੰਦੂਆਂ ਦਾ ਸਾਡਾ ਹਾਲ ਕੀ ਸੀ, ਇੱਥੇ ਕਿੰਨਾ ਕੁ ਖੁਸ਼ ਹੈ ਮੇਰੇ ਤੇ ਅੱਲਾ। ਕਾਜ਼ੀ ਕਹਿਣ ਲੱਗੇ, ਇੰਨਾ ਖੁਸ਼ ਹੋ ਗਿਆ ਤੂੰ 7 ਲੱਖ ਹਿੰਦੂ ਵੱਢੇ ਜਾਂ ਮੁਸਲਮਾਨ ਬਣਾਇਆ, ਅੱਲਾ ਤੇਰੇ ਤੇ ਇੰਨਾ ਖੁਸ਼ ਹੈ, ਤੇਰੀਆਂ 7 ਪੀੜੀਆਂ ਤੱਕ ਬੇਇਸ਼ਤਾਂ ਦੇ ਦਰਵਾਜ਼ੇ ਖੁੱਲੇ ਰਹਿਣਗੇ। ਆਹ ਹਾਲ ਸੀ ਸਾਡਾ, ਹਿੰਦੂਆਂ ਨੂੰ ਵਜਣ ਸੁਰਗਾਂ ਦੇ ਦਰਵਾਜ਼ੇ ਖੁੱਲਣੇ। ਉਹ ਵੜਦਾ ਵੜਦਾ ਦਿੱਲੀ ਕਤਲੇਆਮ ਕਰਦਾ ਕਰਦਾ ਬਨਾਰਸ ਪੁੱਜਿਆ, ਉੱਥੇ ਦੇ ਮੰਦਿਰ ਢਾਏ ਤੇ ਉੱਥੇ ਮਹਿਫਲ ਲਾ ਕੇ ਬੈਠ ਗਿਆ। ਦਿਖਾਵਾ ਵੀ ਕਰਦੇ ਸੀ, ਕੋਈ ਦੁਖੀ ਫਰਿਆਦੀ ਆ ਉਹ ਬਾਦਸ਼ਾਹ ਦੇ ਕੋਲ, ਤਾਂ 2 ਪਾਰਟੀਆਂ ਆ ਗਈਆਂ, ਇੱਕ ਬ੍ਰਾਹਮਣਾਂ ਦੀ, ਪੰਡਤਾਂ ਦੀ, ਇੱਕ ਕਾਜ਼ੀਆਂ ਦੀ, ਇਕੱਠੇ ਹੀ ਆ ਗਏ। ਦੋਹਾਂ ਨੇ ਫਰਿਆਦ ਕੀ ਕੀਤੀ, ਬ੍ਰਾਹਮਣ ਕਹਿੰਦੇ ਜੀ ਆ ਸਾਡੇ ਸ਼ਹਿਰ ਵਿੱਚ ਇੱਕ ਗੁਲਾਹਿਆਂ ਦੇ ਘਰ ਜੰਮਿਆ ਕਬੀਰ, ਇਹ ਹੈ ਨੀਚ ਤੇ ਠਾਕਰਾਂ ਦੀ ਪੂਜਾ ਕਰਦਾ, ਸਾਡੇ ਇਹਦੇ ਵਿੱਚ ਤੁਹੀਨ ਹੈ ਧਰਮ ਦੀ। ਇਹ ਸ਼ੂਦਰ ਨੂੰ ਤਾਂ ਠਾਕਰ ਪੂਜਣ ਦਾ ਹੁਕਮ ਹੀ ਨਹੀਂ, ਇਹ ਠਾਕਰ ਨੂੰ ਪੂਜ ਕਰਦਾ, ਗੱਗਾ ਚ ਆ ਕੇ ਲਾਉਂਦਾ, ਇਹਨੂੰ ਪੂਜਾ ਕਰਨ ਦਾ ਹੱਕ ਨਹੀਂ ਹੈ, ਇਹ ਸਾਡੇ ਧਰਮ ਵਿਚ ਦਖਲਅੰਦਾਜ਼ੀ ਦਿੰਦਾ। ਉਹਨਾਂ ਦੀ ਗੱਲ ਸੁਣ ਲਈ, ਇੰਨੇ ਨੂੰ ਕਾਜ਼ੀ ਆ ਕੇ ਮੂਹਰੇ, ਕਹਿੰਦੇ ਬਾਦਸ਼ਾਹ ਅਸੀਂ ਵੀ ਇਹਦੀ ਉਹ ਗੱਲ ਕਹਿਣ ਆਏ। ਕਾਜ਼ੀ ਕਹਿੰਦੇ, ਬਾਦਸ਼ਾਹ ਕਹਿੰਦੇ ਤੁਹਾਨੂੰ ਕੀ ਤਕਲੀਫ ਹੈ, ਕਹਿੰਦੇ ਜੰਮਿਆ ਮੁਸਲਮਾਨਾਂ ਨੂੰ ਮੁਸਲਮਾਨਾਂ ਦੇ ਘਰ ਤੇ ਪੂਜਦਾ ਕ੍ਰਿਸ਼ਨ ਨੂੰ, ਕੋਈ ਸਤਨਾਮ, ਇਹ ਮੁਸਲਮਾਨ ਹੋ ਕੇ ਹਰੇ ਕ੍ਰਿਸ਼ਨ ਹਰੇ ਕ੍ਰਿਸ਼ਨ ਕਰਦੇ, ਇਹ ਤਾਂ ਸ਼ਰ੍ਹਾਂ ਨੂੰ ਦਾਗ ਲੱਗਦੇ। ਦੋਹਾਂ ਦਾ ਜਦ ਜੋ ਸਵਾਲ ਸੁਣਿਆ ਨਾ, ਦੋਹਾਂ ਤੇ ਰਹਿੰਦਾ, ਦੋਹਾਂ ਦੀ ਸ਼ਿਕਾਇਤ, ਸਿਕੰਦਰ ਲੋਧੀ ਕਹਿੰਦਾ ਲਿਆ ਪੜ ਕੇ ਕਬੀਰ ਨੂੰ, ਫੜ ਲੈਂਦਾ ਵਿਚਾਰ ਆ ਗਏ, ਉੱਥੇ ਕਿਹੜਾ ਕੋਈ ਭੈ ਸੀ। ਸਿਕੰਦਰ ਲੋਧੀ ਇੰਨਾ ਜ਼ਾਲਮ ਬਾਦਸ਼ਾਹ ਕੱਟੜ, ਆ ਕੇ ਦਰਬਾਰ ਵਿਚ ਆਰਾਮ ਨਾਲ ਖੜ ਗਏ ਕਬੀਰ ਜੀ, ਤੇ ਸਿਕੰਦਰ ਲੋਧੀ ਨੇ ਵੇਖਿਆ ਤਾਂ ਅਸਲ ਡਾਕੂ ਹੈ ਕੋਈ, ਇਹ ਤੱਤਵਾਦੀ ਹੈ, ਇਹ ਮੇਰੇ ਦਰਬਾਰ ਵਿਚ ਆਇਆ, ਨਾ ਮੈਨੂੰ ਸਿਜਦਾ ਕੀਤਾ ਨਾ ਸਲਾਮ ਕੀਤੀ, ਇਹਨੂੰ ਸਲਾਮ ਬੁਲਾਉਣੀ ਚਾਹੀਦੀ ਸੀ, ਮੇਰਾ ਬਾਦਸ਼ਾਹ ਦਾ ਦਰਬਾਰ, ਇਹ ਮੱਥਾ ਟੇਕਣਾ ਚਾਹੀਦਾ ਸੀ, ਸਿੰਘਾ ਕਹਿੰਦੇ ਮੱਥਾ ਟੇਕਣ ਨੂੰ ਮੁਸਲਮਾਨ। ਕਬੀਰ ਨੂੰ ਕਹਿੰਦਾ, ਕਬੀਰ ਤੈਨੂੰ ਪਤਾ ਨੀ ਤੂੰ ਸਿਕੰਦਰ ਲੋਧੀ ਦੇ ਦਰਬਾਰ ਵਿਚ ਨਾ ਤੂੰ ਸਲਾਮ ਬੁਲਾਈ ਨਾ ਤੂੰ ਸਿਜਦਾ ਕੀਤਾ, ਤੈਨੂੰ ਭੈ ਨੀ। ਕਬੀਰ ਸਾਹਿਬ ਨਿਰਭੈ, ਭਗਤ ਭੈ ਤੋਂ ਪਰੇ, ਸਾਰੇ ਭੈ ਖਤਮ। ਕਹਿੰਦਾ ਬਾਦਸ਼ਾਹ मैनू भय हैगा, मैं भय दे विच है, पर तेनू सलाम मैं ता नहीं बुलाई, तू कन्ना तो बोला तेनू सुनना ही नहीं सी, तेनू मैं सिजदा ता नहीं कीता, तू अखा तो उन्हें तेनू मत्था टेकना दिखना ही नहीं सी। अको सतनाम ये है भगत की निशानी, असी तो दुख ना मना गुरुद्वारे के प्रधान से ही डर जाने, अको सतनाम जे कोई सच्ची गल कहती है, कल कह देना भी बाबा जी कशहरा चको किसी होर गुरुद्वारे क्या प्रचार से की होगा। सच्ची गल सिकंदर लोधी के सामने खड़े कबीर एक गरीब श्रेणी का बंदा, वो कहना तू अखा तो उन्ना तेनू मत्था टेकन का की फायदा, तू कन्ना तो बोआ तेनू सलाम बनाने का। यह आप भी कह कि बनना जायो माया धारी अत अन्ना, जेड़ा माया धारी बन जाए बस माया नू धारण करे, मैं माया ने मुख रखे, ओनू धर्म की गल कना सुनती नहीं होंगी, ओनू गुरु का रस्ता अखा दिखता नहीं हों, माया अन्ना कर दी है, बोआ कर दी है, इस करके नहीं तेन मैं सलाम बुलाई। तो वह फिर गुस्से हो रहे थी बादशाह अन्ना कहना, बादशाह बोआ कहना, वो कबीरा तू मैन खड़ा दिखदा तेरिया गल सुन दिया, तू इना दोष लाने मेरे उत्ते, कहना पढ़ ले तेनू पाओ जंजीरा हथा पैरों में सीटो इनू गंगा, बनारस कित जाओ न, बनारस गंगा से जमुना दोवें कट्ठिया मिलके चल दियां, इलाहाबाद तो 80 मील है बनारस, बहुत पानी है उसे, बनारस का असल नाम है वरना असी, जो मुड़के बनिया वारा नसी, उथे दो दरिया ने छोटे छोटे, एक दरिया वरना है एक दरिया असी है, इन दोहां दरिया के कंधे ते वसन करके दा नाम है वाराणसी, दो दरिया के कंधे ते वसिया शहर है शिवजी महाराज का, ला जो इन बन के सिटो गंगा दे बिच, पांडिया बेचारा सिपाहियां ने पालिया बेड़िया बिठा लिया बोट दे विच बेड़ी विच, ते जदों गंगा दे आन गंभे गए चक के सिपाहियां ने घेरता कबीर बिच, हुक्म सी बादशाह दा ते घेर के न आगे बाहर आना ही सिपाही है, ज्यादा ये सिपाही मुड़के कंधे ते वो बाद में आए, कबीर पहले ही उसे बैठा को सदना राम न बैठा कंधे ते, वो आपस में गल कर ले, वो कहते तो आप भी पहला आ गए, उन्होंने कहते वो नहीं है कोई हो रहा चलिए, वो हथ पैर बने पे एन चक के गंधे सिटे सकते आ जाने, वो कहते असी जानते हैं उही है, दूजे कहते तुम मूर्ख बन गए, जे आ भी जाता ना झग्गा तो भिजया होंगे तो बैठा भी सुखा ही है, जे वो होंगे कपड़े तो भिजदे तो दम करके अपने सीटे दो आपस में कहने, वो कहते आपने की देना फेर फड़ो, बादशाह गुस्से हो जो भी रिश्वत लेके चढ़ता तुम इन फिर पेश करो, ये नहीं डुबया, तो फड़के ले गए गुरु सिंह प्यारे उस सिकंदर से, कहने महाराज बेड़िया पाइया हुई इन असी गभे सीटे, ये तो सातों भी पहला उसे बैठा है झग्गा भी नहीं भिजे, नीर न सा किस बोर, जो अज का बचन है पानी उन्होंने डोब नहीं सकता, किन्हां नूं गुर का बचन बसे जी नाले, जल नहीं डूबे तस्कर नहीं ले।

0: ਕੇਵੋਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨ ਸਿੰਘ ਸਵਾ ਵਿਲੀਅਮ ਫਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.

ਸਨ। 1604 ਵਿੱਚ ਪੰਚਮ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਗੁਰੂ ਸਾਹਿਬਾਨਾਂ ਭਗਤਾਂ ਭੱਟਾਂ ਦੀ ਬਾਣੀ ਨੂੰ ਇਕੱਤਰ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੌਜੂਦਾ ਸਰੂਪ ਦਾ ਪਹਿਲਾ ਪ੍ਰਕਾਸ਼ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਕੀਤਾ ਔਰ ਮਹਾਨ ਗੁਰਸਿੱਖ ਬਾਬਾ ਬੁੱਢਾ ਜੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਦਾ ਪਹਿਲਾ ਗ੍ਰੰਥੀ ਥਾਪਿਆ ਔਰ ਉਸ ਦਿਨ ਤੋਂ ਹੀ ਸਿੱਖ ਕੌਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਹਰ ਸਾਲ ਬੜੇ ਚਾਵਾਂ ਤੇ ਖੇੜਿਆਂ ਦੇ ਨਾਲ ਮਨਾਉਂਦੀ ਆ ਰਹੀ ਹੈ। ਆਉਣ ਵਾਲੇ ਸਨ 2004 ਵਿੱਚ ਸਾਲਾਂ ਦੇ ਗਿਣਤੀ ਦੇ ਹਿਸਾਬ ਨਾਲ ਇਸ ਪਾਵਨ ਦਿਹਾੜੇ ਨੂੰ ਮਨਾਉਂਦਿਆਂ 400 ਸਾਲ ਹੋ ਜਾਣਗੇ, ਜਿੱਥੇ ਸਮੁੱਚੀ ਕੌਮ ਬੜੀਆਂ ਖੁਸ਼ੀਆਂ ਦੇ ਨਾਲ ਮਨਾਉਣ ਲਈ ਤਿਆਰੀ ਕਰ ਰਹੀ ਹੈ। ਉੱਥੇ ਸ਼ਬਦ ਗੁਰੂ ਪ੍ਰਚਾਰਕ ਸੰਸਥਾ ਵੱਲੋਂ ਵੀ ਇੱਕ ਉਪਰਾਲਾ ਕੀਤਾ ਜਾ ਰਿਹਾ ਹੈ ਕਿ ਹਰ ਗੁਰੂ ਨਾਨਕ ਨਾਮ ਲੇਵਾ ਸਿੱਖ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪੜ੍ਹਨ ਅਤੇ ਵਿਚਾਰਨ ਦੀ ਪ੍ਰੇਰਣਾ ਦਿੱਤੀ ਜਾਵੇ ਔਰ ਬਾਣੀ ਅਨੁਸਾਰ ਜੀਵਨ ਜਾਚ ਸਿੱਖ ਕੇ ਜਨਮ ਸਫਲਾ ਕੀਤਾ ਜਾ ਸਕੇ। ਜਿੱਤ ਪੀਤੈ ਮਤ ਦੂਰ ਹੋਏ, ਬਰਲ ਪਵੈ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣੀ, ਖਸਮੋ ਧੱਕੇ ਖਾਏ, ਅਨੁਸਾਰ ਨਸ਼ਿਆਂ ਤੋਂ ਬਚਾਇਆ ਜਾਏ, ਏਕ ਪਿਤਾ ਏਕ ਕੇ ਹੰਬਾਰਕ ਅਨੁਸਾਰ ਆਪਸੀ ਭਾਈਚਾਰਾ ਏਕਤਾ ਦਾ ਸੁਨੇਹਾ, ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ ਔਰ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰੇਰਣਾ ਸਦਕਾ ਬਾਣੀ ਅਨੁਸਾਰ ਨਾਰੀ

ਸਾਹਿਬਾਂ ਦੀ ਪਵਿੱਤਰ ਬਾਣੀ ਦਾ ਕੀਰਤਨ ਸੁਣਾਉਣ ਵਾਸਤੇ ਆਪ ਦੇ ਸਨਮੁੱਖ ਹਨ ਮਿੱਠ ਬੋਲੜੇ ਟਿਕਾਓ ਅਤੇ ਸਹਿਜ ਵਿੱਚ ਕੀਰਤਨ ਕਰਨ ਵਾਲੇ ਗੁਰੂ ਘਰ ਦੇ ਕੀਰਤਨੀਏ ਪਾਤਸ਼ਾਹ ਭਾਈ ਜਰਨੈਲ ਸਿੰਘ ਜੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਵਰ ਉਪਾਵ ਸਭ ਤਿਆਗਿਆ, ਦਾਰੂ ਨਾਮ ਲਿਆ, ਇਸ ਸ਼ਬਦ ਦਾ ਕੀਰਤਨ ਕਰ ਰਹੇ ਹਨ ਭਾਈ ਸਾਹਿਬ ਭਾਈ ਮਨਜੀਤ ਸਿੰਘ ਜੀ, ਗੁਰਮੀਤ ਸਿੰਘ ਜੀ, ਪਠਾਨਕੋਟ ਵਾਲੇ। ਆਓ ਭਾਈ ਸਾਹਿਬ ਜੀ ਪਾਸੋਂ ਕੀਰਤਨ ਕਰਨ ਕਰੀਏ ਜੀ।

ਹੁਣ ਆਪ ਜੀ ਨੂੰ ਗੁਰੂ ਘਰ ਦੇ ਮਹਾਨ ਕੀਰਤਨੀਏ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ ਆਪ ਜੀ ਨੂੰ ਕੀਰਤਨ ਦੁਆਰਾ ਨਿਹਾਲ ਕਰ ਰਹੇ ਨੇ। ਪਿਆਰ ਨਾਲ ਸਰਵਣ ਕਰੋ ਜੀ।

ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਨ ਜੀ, ਹੁਕਮ ਮਿਲਿਆ ਵਡਿਆਈ। ਹੁਕਮੀ ਹੁਕਮ ਨੀਚ, ਹੁਕਮ ਲਿਖ ਦੁੱਖ ਸੁੱਖ ਪਾਈ ਹੈ, ਇਤਨਾ ਹੁਕਮੀ ਬਖਸ਼ੀਸ਼, ਹੁਕਮੀ ਸਦਾ ਪਵਾਈ ਹੈ। ਹੁਕਮੈ ਅੰਦਰ ਸਭ ਕੋ ਬਾਹਰ।

ਆਵੇ ਕੋ ਵਿਦਿਆ ਦੇ ਸੰਗ ਵਿਚਾਰ ਆਵੇ ਕੋ ਸਾਜ ਕਰੇ ਤਨ ਕਹੀ ਆਵੇ ਕੋ ਜੀ ਲੈ ਕਰਦੇ ਗਾਵੇ ਕੋ ਜਾਪੇ ਜਿਸ ਦੂਰ ਗਾਵੇ ਕੋ ਵੇਖੇ ਹਾਜ਼ਰ ਹਦੂਰ ਕਥਨਾ ਕਥਿਨ ਆਵੇ ਕੋਟ ਕਾਠ ਕਾਠ ਕਥੀ ਜੋਤੀ ਲੋਟ ਕੋਟ ਦੇਂਦਾ ਦੇ ਲੈਂਦੇ ਤੱਕ ਪਾਹੀ ਜੁਗਾਂ ਜੁਗੰਤਰ ਸਾਹੀ

ਸਾਪਿਆ ਨਾ ਜਾਹੀ ਕੀਤਾ ਨਾ ਹੋਈ ਆਪੇ ਆਪ ਨਿਰੰਜਨ ਸੋਈ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁਖ ਪਰ ਹਰ ਸੁਖ ਕਰ ਲੈ ਜਾਈ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹੋ

ਤੀਰਥ ਨਹਾਵਾਂ ਜੇਤ ਸੁਭਾਵਾਂ ਬਿਣ ਭਾਣੇ ਕੇ ਨਾਏ ਪਰੀ ਜੇਤੀ ਸਿਰ ਠੋ ਪਾਈ ਰੇਖਾ ਬਿਣ ਕਰਮਾ ਕੇ ਮਿਲੈ ਰਹੀ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੇ ਗੁਰਾਜ ਦੇ ਬਜਾਈ।

ਮੰਨੇ ਕੀ ਗੱਤ ਕਹੀ ਨਾ ਜਾਏ, ਜੇ ਕੋ ਕਹਿ ਪਿਛੈ ਪਛਤਾਏ, ਕਾਗਦ ਕਲਮ ਨਾ ਲਿਖਣਾ ਆਦ, ਮੰਨੇ ਕਾਵੇ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ।

ਮੰਨੇ ਜਨ ਕੈ ਸਾਧ ਨਾ ਜਾਈ, ਐਸਾ ਨਾਮ ਨਿਰੰਜਨ ਹੋਈ, ਜੇ ਕੋ ਮਨ ਜਾਣੇ ਮਨ ਕੋਈ। ਮੰਨੇ ਮਾਰਗ ਠਾਕ ਨ ਪਾਈ, ਮੰਨੇ ਪਥ ਪ੍ਰਗਟ ਜਾਈ, ਮੰਨੇ ਮਗਨ ਚੱਲੇ ਪੰਥ, ਮੰਨੇ ਧਰਮ ਸੇ ਧੀ।

ਸੰਭਰ ਕਰ ਜਾਏ ਜੋਰ ਅਸੰਤ ਗੜਬੜ ਹੱਤਿਆ ਕਮਾਈ ਅਸੰਤ ਪਾਪੀ ਪਾਪ ਕਰ ਜਾਏ ਅਸੰਖ ਕੂੜਿਆਰ ਕੂੜੇ ਫਿਰਾਹੀ ਅਸੰਖ ਮਲੇਸ਼ ਮਲ ਬਖ ਗਾਏ।

ਆਖਣ ਨਾਹੀਂ, ਕਰ ਕਰ ਕਰਨਾ ਲਿਖ ਲੈ ਜਾ। ਆਪੇ ਬੀਜ ਆਪੇ ਹੀ ਖਾਹ, ਨਾਨਕ ਹੁਕਮੀ ਆਵੋ ਜਾਹ। ਤੀਰਥ ਤਪ ਦਇਆ ਦਤ ਦਾਨ, ਜੇ ਕੋ ਪਾਵੇ ਤਿਲਕਾ ਮਾਨ। ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰ ਗਾਤ ਤੀਰਥ ਮਲ ਨਾਉ। ਸਭ ਗੁਣ ਤੇਰੇ ਮੈਂ ਨਾਹੀਂ ਕੋਏ, ਬਿਨ ਗੁਣ ਕੀਤੇ ਭਗਤ ਨਾ ਹੋਏ। ਸਵਸਤ ਆਤਮਾਣੀ ਬਰਮਾਉ, ਸਤ ਸੁਹਾਵਣ ਸਦਾ ਮਨ ਚਾਉ। ਕਵਣ ਸਵੇਲਾ ਵਖਤ ਕਵਣ, ਕਵਣ ਸਿੱਤ ਕਵਣ ਵਾਰ, ਕਵਣ ਸਿਰੁਤੀ ਮਾਂ ਕਵਣ, ਜਿਥੋ ਆਕਾਰ। ਵੇਲ ਨਾ ਪਾਈਆ ਪੰਡਤੀ।

ਬਹੁਤਾ ਕਰਮ ਲਿਖਿਆ ਨਾ ਜਾਈ, ਵੱਡਾ ਦਾਤਾ ਦਿਲ ਨਾ ਤਮਾਈ। ਕੇਤੇ ਮੰਗ ਹੈ ਯੋਧਾ ਪਾਰ, ਕੇਤਿਆਂ ਗਣਤ ਨਹੀਂ ਵੀ ਪਿਆਰ, ਕੇਤੇ ਸ਼ਬਦ ਟੈਮ ਬੇਕਾਰ।

ਚੇਤਕ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੀ ਗਾਵੇ ਈਸ਼ਰ ਵਰਮਾ ਦੇਵੀ ਸੋਹਨ ਸਦਾ ਸਵਾਰੀ ਗਾਵੇ ਇੰਦਰ ਦਰਸ਼ਨ ਬੈਠੇ ਦੇਵਤੇ ਅੰਦਰ ਨਾਲੇ ਗਾਵੇ ਸੁਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੀ ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੀ ਗਾਵਨ ਪੰਡਿਤ ਪੜ੍ਹਨ ਨਫੀ ਸਰ ਜੁਗ ਜੁਗ ਵੇਦਾਂ ਨਾਲੇ ਗਾਵੇ ਮੋਹਣੀ ਅਮਨ ਮੋਹਣ

ਮੁੰਡਾ ਸੰਤੋ ਸ਼ਰਮ ਪਰ ਚੋਲੀ ਧਿਆਨ ਕੀ ਕਰਿਆ ਦੇ ਪੂਤ ਸੰਸਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀ ਚੰਗਾਈ ਪੰਥੀ ਸਗਲ ਜਮਾਤੀ ਮਨ ਦੀ ਪੈ ਜਗ ਜੀਤ ਆਦੇਸ਼ ਦਿਸ਼ਾ ਆਦੇਸ਼ ਆਦਿ ਅਨੀਲ ਅਨਾਦ ਅਨਾਹਤ ਜੁਗ ਜੁਗੇ ਕੋਵੇ ਭੁਗਤ ਗਿਆਨ ਲੈ ਭੰਡਾਰਨ ਕਟਕਟ ਵਜਨ ਆਦਿ ਆਪਨਾਥ ਨਾਥੀ ਸਭ ਜਾਤੀ।

ਇੱਕ ਦੂਜੀ ਪਾ ਲੱਖ ਹੋਵੇ ਲੱਖ ਹੋਵੇ ਲੱਖਵੀਸ ਲੱਖ ਲੱਖ ਜਿਹੜਾ ਆਖੀਆ ਏਕ ਨਾਮ ਜਗਦੀਸ਼ ਇਹ ਤਰਾਪਤ ਪੌੜੀਆਂ

ਲਿਆ ਜਾ ਤਾ ਜਾਈ। ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਸੋ ਧਰਮ। ਜੇਤੇ ਪਵਨ ਪਾਣੀ ਦਾ ਸੰਤਰ, ਜੇਤੇ ਗਾਣ ਮਹੇਸ਼, ਜੇਤੇ ਵਰਮੇ ਪਾਠ ਘੜੀਆਂ ਰੂਪ ਰੰਗ ਤੇਰੇ। ਕੇਤੀਆਂ ਕਰਮ ਭੂਮੀ ਮੇਰ ਕੇਤੇ, ਕੇਤੇ ਤੂੰ ਉਪਦੇਸ਼, ਕੇਤੇ ਅੰਧ ਚੰਦ ਸੂਰ ਕੇਤੇ, ਕੇਤੇ ਮੰਡਲ ਦੇਸ਼, ਕੇਤੇ ਸਿਧ ਬੁੱਧ ਨਾਥ ਕੇਤੇ, ਕੇਤੇ ਦੇਵੀ ਵੇਸ਼, ਕੇਤੇ ਦੇਵਦਾਨ ਉਮਨ ਕੇਤੇ, ਕੇਤੇ ਰਤਨ ਸਮੁੰਦ, ਕੇਤੀਆਂ ਖਾਣੀ ਕੇਤੀਆਂ ਬਾਣੀ, ਕੇਤੇ ਪਾਠ ਨਰਿੰਦ, ਕੇਤੀਆਂ ਸੁਰਤੀ ਸੇਵ, ਕੇਤੇ ਨਾਨਕ ਅੰਤ ਨ ਅੰਤ, ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਦਿੱਤਾ ਨਾਥ ਮਨੋਦ ਕੋਡ ਆਨੰਦ। ਸਰਮਖੰਡ ਕੀ ਬਾਣੀ ਰੂਪ, ਜਿੱਥੇ ਕਾਠ ਘੜੀਏ ਬਹੁਤ ਅਨੂਪ, ਤਾਂ ਕੀਆਂ ਗੱਲਾਂ ਕਥੀਆਂ ਨਾ ਜਾਈ, ਜੇ ਤੂੰ ਕਹੇ ਪਿੱਛੇ ਪਛਤਾਈ। ਜਿੱਥੇ ਘੜੀਏ ਸੁਰਤ ਮਤ ਮਨ ਬੁੱਧ, ਜਿੱਥੇ ਘੜੀਏ ਸੁਰਤ ਜਾਂ ਕੀ ਸੁਧ, ਸਰਮਖੰਡ ਕੀ ਬਾਣੀ ਜੋਰ, ਜਿੱਥੇ ਹੋਰ ਨਾ ਕੋਈ ਹੋਰ, ਜਿੱਥੇ ਜੋਧ ਮਹਾਂਬਲ ਸੂਰ ਜਨਮ।

ਸਮਝ ਧਰਮ ਦੂਰ, ਕਰਮੀ ਆਪੋ ਆਪਣੇ ਕੇ ਨੇੜੇ ਕੇ ਦੂਰ। ਜਿੰਨੀ ਨਾਮ ਧਿਆਇਆ ਗਏ ਮੁਸ਼ਕਤ ਕਾਲ, ਨਾਨਕ ਦੇ ਮੁਖ ਦਲੇ।

ਸਿਮਰਨ ਬਹੁ ਪ੍ਰਕਾਸ਼, ਸਿਮਤੋਜ ਕਹੇ ਜਾਏ ਕੋਟ ਇੰਦਰ ਇੰਦਰਾਣ ਸਾਹ ਸ਼ਹਾਨ ਗਿਣੇ ਜਾਏ, ਤਿਰ ਪਵਨ ਮਹੀ ਸੁਰ ਨਾਰਿਆ ਸੁਰ ਨੇਤ ਨੇਤ ਬਣ ਤ੍ਰਿਣ ਕਹਿ ਤੂ ਸਭ ਸਰਬਨਾਮ ਕਥੈ ਕਵਣ ਕਰਮ।

ਆਦਿ ਸ਼ਬਦ ਨਮੋ ਗੁਰੂ ਸਰਬ ਮਾਨੇ ਸਮਾਜੀ ਨਿਰਾਨੇ ਨਮੋ ਦੇਵ ਦੇਵੀ ਅਪੇਖੀ ਅਪੇਵੇ ਨਮੋ ਕਾਲ ਕਾਲੇ ਨਮੋ ਸਰਬ ਕਾਲੇ ਨਮੋ ਸਰਬ ਗਾਉਣੇ ਨਮੋ ਸਰਬ ਪਾਉਣੇ ਅਨੰਗੀ ਅਨਾਥੀ ਨਿਰਸੰਗੀ ਪਰਮਾਤੇ ਨਮੋ ਪਨ ਪਾਨੇ ਨਮੋ ਮਨ ਮਾਨੇ ਨਮੋ ਚੰਦਰ ਚੰਦਰੇ ਨਮੋ ਪਾਨ ਪਾਨੇ ਨਮੋ ਗੀਤ ਗੀਤੇ ਨਮੋ ਦਾਨ ਦਾਨੇ ਨਮੋ ਨਿਰ ਨਮੋ ਗੀਤ ਗੀਤੇ ਨਮੋ ਦਾਨ ਦਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਪਾਨ ਪਾਨੇ ਨਮੋ ਬਾਦ ਬਾਦੇ ਅਨੰਗੀ ਅਨਾਮੇ ਸਮਾਧੀ ਸਰੂਪੇ ਪ੍ਰਭੰਗੀ ਪਰਮਾਤੇ ਸਮਾਧੀ ਰੂਪੇ ਗਣਾਨੇ ਗਣੰਗੀ ਸਰੂਪੇ ਨਮੋ ਪਰਮਾਤਮ ਪਰਮਾਤੇ ਸਮਾਧੀ ਰੂਪੇ ਨ ਕਲੰਕ ਬਣਾਨੇ ਕਲੰਕੀ ਸਰੂਪੇ ਨਮੋ ਰਾਜ ਰਾਜੇਸ਼ ਨੂੰ ਬ੍ਰਹਮ ਰੂਪੇ ਨਮੋ ਯੋਗ ਯੋਗੇਸ਼ਵਰੰ ਪਰਮ ਸਿੱਧੇ ਨਮੋ ਰਾਜ ਰਾਜੇਸ਼ਵਰੰ ਪਰਮ ਰਿੱਧੇ ਨਮੋ ਸੰਸਰ ਪਾਣੇ ਨਮੋ ਅਸਰ ਪਾਣੇ ਨਮੋ ਪਰਮ ਗਾਤਾ ਨਮੋ ਲੋਕ ਮਾਤਾ ਅਪੇਖੀ ਪਰਮੀ ਅਭੋਗੀ ਭੁਗਤੇ ਨਮੋ ਯੋਗ ਯੋਗੇਸ਼ਵਰੰ ਪਰਮ ਜੁਗਤੇ ਨਮੋ ਨਿਤ ਨਾਰਾਇਣੇ ਗੁਰੂਰ ਕਰਮੇ ਨਮੋ ਪ੍ਰੇਤ ਪ੍ਰੇਤ ਦੇਵ ਕਰਮੇ ਨਮੋ ਰੂਪ ਹਰਤਾ ਨਮੋ ਰਾਗ ਰੂਪੇ ਨਮੋ ਸ਼ਾਸ਼ਾਂਗ ਨਮੋ ਭੂਪ ਰੂਪੇ ਨਮੋ ਦਾਨ ਦਾਨੇ ਨਮੋ ਮਨ ਮਾਨੇ ਨਮੋ ਰੂਪ ਰੋਗੇ ਨਮਾ ਸੰਗ ਸ਼ਨਾਨੇ ਨਮੋ ਮੰਤਰ ਮੰਤਰੰਗ ਨਮੋ ਯੰਤਰ ਯੰਤਰੰਗ

ਅੰਮ੍ਰਿਤ ਕਰਮੇ ਅੰਮ੍ਰਿਤ ਕਰਮੇ ਫਲ ਜੋਗੇ ਜਲ ਭੋਗੇ ਜਲ ਸਦਾ ਸਿੱਧ ਦਾ ਬੁੱਧ ਦਾ ਬ੍ਰਿਧ ਕਰਤਾ ਅਦ ਉਰ ਦਰਦੰਗ ਅਗੰਗੋ ਹਰਤਾ ਪਰੰ ਪਰਮ ਪਰਮੇਸ਼ਵਰੰ ਬਰੋਸ਼ ਪਾਲੰ ਸਦਾ ਸਰਬਦਾ ਸਿੱਧ ਦਾਤਾ ਦਿਆਲੰ ਅਸ਼ੇਦੀ ਅਪੇਦੀ ਨਾਮ ਮੈਂ ਕਾਮੰ ਸਮਾਸੋ ਪਰਾਜੀ ਸਮਾਸਦਾ ਸਦਾਮੰ ਤੇਰਾ ਜੋਰ ਚਾਚ ਵੀ ਸੰਗ ਜਲੇ ਹਾਂ ਥਲੇ ਹਾਂ ਪੀਤਾ ਵਿਆ ਪ੍ਰਭੂ ਅਜੂਆ ਦੇ ਸਾਬੇ ਸਾਈ ਪਜੰਗ ਭਰਿਆ ਸੰਗ ਅਗਾਧੇ ਅਬਾਧੇ ਅਨੰਦੀ ਸਰੂਪੇ ਨਮੋ ਸਰਵਮਾਨੇ ਨਮਾਸ ਤੇ ਨਦਾਨੇ ਨਮਾਸ ਤੁੰਗ ਨਰਨਾਥੀ ਨਮਾਸ ਤੁੰਗ ਪਰਮਾਤੀ ਨਮਾਸ ਤੁੰਗ ਗੰਜੇ ਨਮਾਸ ਤੁੰਗ ਪੰਜੇ ਨਮਾਸ ਤੁੰਗ ਕਾਲੀ ਨਮਾਸ ਤੁੰਗ ਕਾਲੀ ਨਮੋ ਸਰਬ ਦੇਸੇ ਨਮੋ ਸਰਬ ਦੇਸੇ ਨਮੋ ਰਾਜ ਰਾਜੇ ਨਮੋ ਸਾਹ ਸਾਜੇ ਨਮੋ ਸਾਹ ਸਾਹੇ ਨਮੋ ਮਾਂ ਮਾਏ ਨਮੋ ਗੀਤ ਜੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਗ ਰੋਖੇ ਨਮੋ ਸੁਖ ਸੁਖੇ

ਗਰਭਾਧਨਾ ਨਾਮ ਗਰਭ ਗੰਜਨ ਦਸ ਭੰਜਨ ਮੁਕਤ ਦਾਇਕ ਕਾਮ ਆਪ ਰੂਪ ਅਮੇਕਾ ਨਾ ਸੁਤ ਏਕ ਪੁਰਖ ਅਵਧੂਤ ਗਰਭ ਗੰਜਨ ਸਰਵ ਭੰਜਨ ਆਦ ਰੂਪ ਅਸੂਤ ਅੰਗਹੀਣ ਅਭੰਗ ਨਾਤਮ ਏਕ ਪੁਰਖ ਅਕਾਰ ਸਰਬ ਲਾਇਕ ਸਰਬ ਕਾਇਕ ਸਰਬ

ਪ੍ਰਜਾਂਡੋ ਮਿਤ ਗਦਿਆ ਪਾਂਡਵ ਨਿਸ਼ਚੈ ਕਰਮ ਅਗ੍ਰਿਸ਼ੈ ਧਰਮ ਸਰਬ ਪ੍ਰਣਾਢਿਆ ਆਣ ਦੰਡ ਵਾਢਿਆ ਚਾਚਰੀ ਛੰਦ ਤਵ ਪ੍ਰਸਾਦ ਗੋਬਿੰਦੇ ਮਕੰਦੇ ਉਧਾਰੇ ਪਾਰੇ ਹਰਿਅੰਗ ਹਰਿਅੰਗ ਨਿਰਨਾਮੇ ਕਾਮੇ ਭਜੰਗ ਪ੍ਰਜਾਤ ਛੰਦ ਚਤੁਰ ਚਕਰ ਕਰਦਾ ਚਤੁਰ ਚਕਰ ਹਰਦਾ ਚਤੁਰ ਚਕਰ ਦਾਨੇ ਚਤੁਰ ਚਕਰ ਜਾਨੇ ਚਤੁਰ ਚਕਰ ਵਰਤੀ ਚਤੁਰ ਚਕਰ ਵਰਤੀ ਚਤੁਰ ਚਕਰ ਪਾਲੇ ਚਤੁਰ ਚਕਰ ਕਾਲੇ ਚਤੁਰ ਚਕਰ ਪਾਸੇ ਚਤੁਰ ਚਕਰ ਵਾਸੇ ਚਤੁਰ ਚਕਰ ਮਾਨੇ ਆਏ ਚਤੁਰ ਚਕਰ ਦਾਨੇ ਆਏ ਚਾਚਰੀ ਛੰਦ ਨਾ ਸਤਰੈ ਨਾ ਮਿਤਰੈ ਨਾ ਪਰਮਗ ਨਾ ਪਿਤਰੈ ਨਾ ਕਰਮਗ ਨਾ ਕਾਹੀ ਜਨਮ ਨਾ ਜਾਏ ਨਾ ਚਿਤਰੈ ਨਾ ਮਿਤਰੈ ਪਰ ਅੰਬ ਮਿਤਰੈ ਪਰ ਦੀਸ਼ਾ ਦੇਸ਼ਾ ਦੇਸ਼ਾ ਗ੍ਰਸੈ ਭਗਵਤੀ ਸੰਤ ਦਾ ਪ੍ਰਸਾਦ ਕਸਦੇ ਕਿਆ ਸਜ ਦੇਸਾ ਗਿਆ ਬਿਜ ਦੇਸਾ ਗਿਆ ਗੰਜ ਕਰਮੈ ਗਿਆ ਪੰਜ ਪਰਮੈ ਗਿਆ ਬਿਜ ਲੋਕੈ ਗਿਆ ਦੁਸ ਕਹਿ ਕੇ ਬਤੂਤ ਵਰਨੈ ਕੇ ਬਤੂਤ ਕਰਨੈ ਕੇ ਰਾਜਿੰਗ ਪ੍ਰਵਾਹ ਕੇ ਧਰਮ ਪਜਾਏ ਕਿਆ ਸੋਕ ਵਰਨੈ

सर्वं हंता सर्वं गंता सर्वं

ਮੰਗਲ ਗਾਇਕ ਹੈ ਵਿਸ਼ਵੰ ਬਰਹਿ ਕਰਣਾ ਲਿਆ ਹੈ ਸਿਰ ਬਨਾਇਕ ਹੈ ਸਿਰ ਗਾਇਕ ਹੈ ਭਾਵ ਪੰਜਨ ਹੈ ਅਰ ਗੰਜਨ ਹੈ ਰਿਪਤਾਪਨ ਹੈ ਜਪ ਜਪਨ ਹੈ ਅਕਲੰਕ ਹੈ ਸਰਬਾਕ ਰਖ।

ਅਕਰਮੰਗ ਪਰਮੰਗ ਗੰਜੇ ਲੇਖੇ ਭਜੰਗ ਪ੍ਰਯਾਤ ਛੰਦ ਨਮਾਸਤੁਲ ਪ੍ਰਣਾਮੀ ਸਮਾਸਤੁਲ ਪ੍ਰਣਾਸੀ ਗੰਜਨ ਨਾਮੀ ਸਮਾਸਤੁਲ ਨਿਵਾਸੀ ਨਿਰ ਕਾਮੰਗ ਭੂਤੇ ਸਮਾਸਤੁਲ ਸਰੂਪੇ ਗੋ ਕਰਮੰਗ ਪ੍ਰਣਾਸੀ ਸੋ ਕਰਮੰਗ ਭੂਤੇ ਸਦਾ ਸਚਦਾਨੰਦ ਸਦਰੰਗ ਪ੍ਰਣਾਸੀ ਗਲਿਮਲ ਬ੍ਰਿੰਦਾ ਸਮਾਸਤੁਲ ਨਿਵਾਸੀ ਸਦਾ ਅਜਾਇਬ ਭੂਤੇ ਅਜਾਇਬ ਗਨੇ ਮੈਂ ਹਰੀਅੰ ਕਰੀਅੰ ਕਰੀਮਲ ਰਹੀ ਮੈਂ ਜਦਰ ਜਗਰ ਵਰਤੀ ਜਦਰ ਜਗਰ ਭੁਗਤੇ ਸੁਭੰਗ ਸਰਬਦਾ ਸਰਬ ਜੁਗਤੇ

ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦਾਉ ਪ੍ਰਸਾਦ ਸਵਈਏ ਕੋ ਓਂਕਾਰ ਸਤਿਗੁਰ ਪ੍ਰਸਾਦ, ਦਾਉ ਪ੍ਰਸਾਦ ਸਵਈਏ ਪਾਤਸ਼ਾਹੀ ਦਸੂ। ਸ਼ਰਾਬਕ ਸੁਧ ਸਮੂਹ ਸੁਧਾਨ ਕੇ ਦੇਸ਼ ਪ੍ਰਯੋਗ ਕਰ ਜੋ ਜਤੀ ਕੇ ਸੂਰ ਸੁਰਾਰ ਦਿਨ ਸੁਧ ਸੁਧਾ ਦੇ ਗੁਰ ਸੰਤ ਸਮੂਹ ਨੇਕ ਮਤੀ ਕੇ ਸਾਰ ਹੀ ਦੇਸ਼ ਕੋ ਦੇਖ ਰਹੇ ਹੋ ਮਾਤ ਗੋ ਨਿਖਿਤ ਪ੍ਰਾਨ।

ਕੌਣ ਕੇ ਗੌਣ ਕੋ ਜਾਤ ਨਿਵਾਰੀ ਪਾਰੀ ਪਜਾਨ ਕੇ ਭੂਤ ਬਲੀ ਬਜਨੇ ਆਵਤ ਸਿਸਨਾ ਜਾਤ ਵਿਚਾਰੀ ਤੇ ਪੈ ਤੋ ਗਾਮ ਪੈ ਭੂਪ ਜਾਨਤ ਕੋ ਨਾਂਗੀ ਪੈ ਪਦਾਰੀ ਜੀਤ ਫਰੈ ਸਭ ਦੇ ਸੁਜਾਨ ਕੋ ਬਾਜ ਢੋਲ ਮਰਦੰਗ ਨਗਾਰੀ ਗੁੰਜਤ ਗੂੜ ਗਿਆਨ ਕੇ ਸੁੰਦਰ ਹੰਸਤ ਹੈ ਹਜਰਾਜ ਹਜਾਰੀ ਭੂਤ ਭਵਿੱਖ ਭਗਵਾਨ ਕੇ ਭੂਪਤ ਗੌਣ ਗਣੇ ਨਹੀਂ ਜਾਤ ਵਿਚਾਰੀ ਸਰੀ ਪਦ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸੁਧਾਰੀ ਤੀਰਥ ਨਾਨ ਦਇਆ ਦਮਦਾਨ ਸੁਸੰਜਮ ਨੇਮ ਅਨੇਕ ਵਸੇਖੈ ਵੇਦ ਪੁਰਾਣ ਦੇਵ ਪੁਰਾਣ ਜਮੀਨ ਦੇਵਾਨ ਸੁਵਾਨ ਕਦੇਖੈ ਪੌਣ ਆਹਾਰ ਜਦੀ ਅਵਤਾਰ ਸਦ ਸੁਭ ਚਾਰ ਹਜ਼ਾਰ ਕਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਇੱਕ ਰਤੀ ਬਿਨੇਤ ਨਾਲ ਲੇਖੈ ਸ਼ੁੱਧ ਸੁਭਾਅ ਦੁਰੰਤ ਸੁਭਾਅ ਸਾਸ ਨਾ ਦੁਰਜਾਨ ਦਰੇਂਗੇ ਭਾਰੀ ਗੁਮਾਨ ਪਰਿਮਾਨ ਮੈਂ

ਮਾਤੇ ਜਾਣ ਕੇ ਮਾਨ ਮਲਈਆ, ਗੜ ਗੜਾਣੇ ਕੋ ਤੋੜ ਨਹਾਰ, ਸੋ ਵਤਨੀ ਜਗ ਚਾਰ ਲਵਈਆ, ਸਾਹਿਬ ਸਰੀ ਸਭ ਕੋ ਸਰਨਾਏ ਤੋ, ਜਾਚਤ ਅਨੇਕ ਸੋ ਇੱਕ ਦਵਈਆ। ਦਾਨਵ ਦੇਵ ਨੰਦਨ ਸਾਚਰ ਭੂਤ ਭਵਿੱਖ ਭਗਵਾਨ ਜਪੈਂਗੇ, ਜੀਵਿਤ ਜਨਮੈ ਸਲਮੈ ਬਲੀ ਬਲਮੈ ਸਭ ਥਾਪ ਥਪੈਂਗੇ, ਪੁਨ ਪ੍ਰਤਾਪਨ ਬਾਲ ਜੈ ਵਿਪਨ ਪਾਪਨ ਕੇ ਬਹੁ ਪੁੰਜ ਖਪੈਂਗੇ। ਸਾਧ ਸਮੂਹ ਪ੍ਰਸੰਨ ਫਿਰੈ, ਜਗ ਸਤਰ ਸਭ ਲੋਕ ਜਪੈਂਗੇ, ਮਾਨ ਵੇਂਦਰ ਗਜਿੰਦਰ ਨਿਰਾਤਬ ਜੋਂਤਰ ਲੋਕ ਰਾਜ ਕਰੇਂਗੇ, ਕੋਟ ਸ਼ਨਾਨ ਕਰਿਆ ਦਾਨ ਅਨੇਕ ਸੰਬਰ ਸਾਜ ਬਣੇਗੇ।

ਪ੍ਰਜਾ ਜਿਨ ਆਪ ਸਵਾਰੀ ਸਿਵ ਕਰ ਕੋ ਸਿਵ ਗੁਣ ਸਕਦੀ ਹੋ ਸਤਰਨ ਕੋ ਬਲ ਮੁਹੰਮਦ ਕੀ ਹੋ ਘੜ ਘੜ ਕਈ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਕੀਤੀ ਤੇ ਗੁੰਚਰ ਸੂਲਾ ਸਭ ਪਰ ਕਿਰਪਾ ਦ੍ਰਿਸ਼ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਤੇ ਸੁਖੀ ਏਕ ਏਕ ਕੀ ਪੀਰ ਪਛਾਣੇ ਗੜ ਗੜ ਬੇਪਟ ਬਟ ਕੀ ਜਾਣੇ ਜਬ ਉਦ ਗਰਜ ਕਰੈ ਕਰਦਾਰ ਪ੍ਰਜਾ ਦਰਸ ਸਭ ਦੇ ਅਪਾਰ ਜਬ ਆ ਕਰਕ ਕਰ ਦਹੁ ਕਬ ਹੂੰ ਤੁਮ ਮੈਂ ਮਿਲਤ ਦੇ ਕਰ ਸਭ ਹੂੰ ਜੇ ਤੇ ਬਦਨ ਸੇ ਸੁਤਾਰੇ ਆਪ ਆਪਣੀ ਬੂਝ ਉਚਾਰੇ ਤੁਮ ਸਭ ਹੀ ਤੇਰਾ ਤੁਮ ਰਾਲਮ ਜਾਣਤ ਵੀ

ਹੇ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੈ ਤੂੰ, ਸੁਣ ਮਨ ਮੇਰੇ ਆਏ, ਮਾਇਆ ਮੋਹਣੀ ਜਨੇ ਪਰਮ ਪਲਾਇਆ, ਮਾਇਆ ਤਾਂ ਮੋਹਣੀ ਕਿਨੈ ਕੀਤੀ ਜਿਨ ਠਗੌਲੀ ਪਾਈ ਆ, ਕੁਰਬਾਨ ਕੀਤਾ ਕਿਸੇ ਬਿਟਾਓ ਜਿਨ ਮੋਹ ਮਿਠਾ ਲਾਇਆ, ਕਹੇ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ। ਹੇ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਕੁਟੰਬ ਤੂੰ ਜੇ ਦੇਖਦਾ ਚੱਲੈ ਨਾ ਹੀ ਤੇਰੇ ਨਾਲੇ, ਸਾਥ ਦੇ ਰਹਿ ਚੱਲੈ ਨਾ ਹੀ ਤਿਸ ਨਾਲ ਜੋ ਜਿੱਤ ਲਾਈ ਹੈ, ਐਸਾ ਕੰਮ ਮੂਲੇ ਨਾ ਕੀਤਾ ਜਤੰਤ ਪਛੋਤਾਈ ਹੈ।

ਸਦਾ ਸੱਚ ਸੰਭਾਲੇ। ਅਗ ਮੈਂ ਗੋਚਰਾ ਤੇਰਾ ਅੰਤ ਨਾ ਪਾਇਆ, ਅੰਤ ਨਾ ਪਾਇਆ ਕਰੇ ਤੇਰਾ ਆਪਣਾ ਤੂੰ ਜਾਣ ਹੀ ਜੀ ਜੰਤ ਸਭ ਖੇਲ ਤੇਰਾ ਕਿਆ ਤੂੰ ਆਖ ਵਿਖਾਣੇ। ਆਖ ਹੈ ਤਾਂ ਵੇਖੇ ਸਭ ਤੂੰ ਹੈ ਜਨ ਜਗ ਤੋਂ ਪਾਇਆ, ਕਹੇ ਨਾਨਕ ਤੂੰ ਸਦਾ ਗਮ ਹੈ ਤੇਰਾ ਅੰਤ ਨਾ ਪਾਇਆ। ਸੁਰ ਨਾਰੇ ਮੁਣ ਜਾਣੇ ਅੰਮ੍ਰਿਤ ਖੋਜ ਦੇ ਸੁ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕੀ ਨੀ ਸੱਚਾ ਮਨ ਵਸਾਇਆ। ਜੀ ਜੰਤ ਸਭ ਦੁੱਧ ਪਾਏ ਕਵੇਖ ਬਰਸਣ ਆਇਆ, ਲਭ ਲੋਭ ਅਹੰਕਾਰ ਜੁਟਾ ਸਤਿਗੁਰੂ ਭਲਾ ਪਾਇਆ, ਕਹੇ ਨਾਨਕ ਜਿਸਨੂੰ ਆਪ ਦਿਖਾ ਤੇਨੇ ਅੰਮ੍ਰਿਤ ਗੁਰ ਤੇ ਪਾਇਆ। ਭਗਤਾਂ ਕੀ ਚਾਲ ਨਿਰਾਲੀ ਚਾਲ ਨਿਰਾਲੀ ਭਗਤਾਂ ਕੇਰੀ ਵਿਕਮ ਮਾਰਗ ਚੱਲਣਾ, ਲਭ ਲੋਭ ਅਹੰਕਾਰ ਦਾ ਦ੍ਰਿਸ਼ਨਾ ਬਹੁਤ ਨਾ ਹੀ ਬੋਲਣਾ, ਖਾਣੋ ਟਿੱਕੀ ਵਾਲੋ ਨਿਕੀਏ ਮਾਰਗ ਜਾਣਾ, ਗੁਰਪ੍ਰਸਾਦੀ ਜਨੇ ਆਪ ਦਰਿਆਰ ਵਾਸਨਾ ਸਮਾਣੀ, ਕਹੇ ਨਾਨਕ ਯਾਰ ਭਗਤਾਂ ਜੁਗੋ ਜੁਗ ਨਿਰਾਲੀ। ਜਿਉਂ ਤੂੰ ਚਲਾਹੀ ਤੇ ਚੱਲਾ ਸਵਾਮੀ ਹੋਰ ਕਿਆ ਜਾਣਾ ਗੁਣ ਤੇਰੇ, ਜਿਉਂ ਤੂੰ ਚਲਾਹੇ ਤੇ ਮੈਂ ਚੱਲਾਂ ਜਿੰਨਾ ਮਾਰਗ ਪਾਵੇ, ਕਰ ਕਿਰਪਾ ਜਿਨ ਨਾਮ ਲਾਹੀ ਤੇ ਹਰ ਹਰ ਸੁਧਾ ਤੇ ਆਵੇ। ਜਿਸ ਨੂੰ ਕਥਾ ਸੁਣਾਈ ਆਪਣੀ ਸੇ ਗੁਰਦੁਆਰੇ ਸੁਖ ਪਾਵੇ, ਕਹੇ ਨਾਨਕ ਸੱਚੇ ਸਾਹਿਬ ਜਿਉਂ ਪਾਵੇ ਤੇ ਵੈ ਚਲਾਵੇ। ਇਹ ਸਾਚਾ ਸੁਹਿਲਾ ਸਾਚਾ ਕਰ ਗਾਵ, ਗਾਵ ਤਾਂ ਸੁਹਿਲਾ ਕਰ ਸਾਚਾ ਜਿੱਥੇ ਸਦਾ ਸੱਚ ਤੇ ਆਵੇ, ਸੱਚੋ ਤੇ ਆਵੇ ਜਾਂ ਦੁੱਧ ਪਾਵੇ ਗੁਰਮੁਖ ਜਿਨਾ ਬਜਾਵੇ। ਇਹ ਸੱਚ ਸਭਨਾ ਕਾ ਖਸਮ ਹੈ।

ਕਰਮੀ ਸਹਿਜ ਨਾ ਉਪਜੈ ਬਣ ਸਹਿਜ ਸਹਿਸ ਨ ਜਾਈ ਨਾ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ ਸਹਿਸਾ ਜੀ ਉਂਗਲੀਣ ਹੈ ਕਿ ਸੰਜਮ ਦੋਤਾ ਜਾਏ ਮਨ ਧੋਵੋ ਸ਼ਬਦ ਲਾਗੋ ਹਰ ਸਰੋਂ ਚਿਤ ਲਾਏ ਕਹੇ ਨਾਨਕ ਗੁਰਪ੍ਰਸਾਦੀ ਸਹਿਜ ਉਪਜਾਏ ਸਹਿਸਾ ਬਜਾਏ ਜੀਓ ਮੈਲੇ ਬਾਹਰੋਂ ਨਿਰਮਲ ਜੀਓ।

ਦਰਿਆ ਕੂੜੇ ਲਾਗੇ ਜਨੀ ਜਨਮ ਜੁਏ ਹਾਰਿਆ। ਜੀਓ ਨਿਰਮਲ ਬਾਹਰੋਂ ਨਿਰਮਲ ਬਾਹਰ ਤੋਂ ਨਿਰਮਲ ਜੀਓ ਨਿਰਮਲ ਸਤਿਗੁਰ ਦੇ ਕਰਨੀ ਕਮਾਣੀ ਕੂੜ ਜੀ ਸੋਏ ਪਹੁੰਚ ਨਾ ਮਨਸਾ ਸਤਿ ਸਵਾਣੀ ਜਨਮ ਰਤਨ ਜੀ ਨਿਘਟਿਆ ਬੜੇ ਸੇਵਣ।

ਗੁਰੂ ਕੇ ਚਰਨ ਹਿਰਦੇ ਤੇ ਆਈ। ਅੰਤਰ ਆਤਮਾ ਸੰਭਾਲੇ ਆਪ ਛੱਡ ਸਦਾ ਰਹਿ ਪਰਣੇ, ਗੁਰੂ ਨਗਰ ਨਾ ਜਾਣੇ ਕੋਈ।

ਜੇ ਕੋ ਸਿੱਖ ਗੁਰੂ ਸੇਹੀ ਸਨਮੁਖ ਹੋ ਗਏ ਹੋਵੇ ਤਾਂ ਸਾਨੂੰ ਉਸ ਕੋਈ ਜੀਉ ਰਹੇ ਗੁਰੂ ਨਾਲੇ ਗੁਰ ਕੇ ਚਰਨ ਹਿਰਦੇ ਧਿਆਈ ਅੰਤਰਾਤਮਾ ਸਮਾਲੇ ਆਪ ਛੱਡ ਸਦਾ ਰਹੇ ਪਰਣੇ ਗੁਰਬਿਨ ਵਰਨ ਜਾਣੇ ਕੋਈ ਕਹੇ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰਦੇ ਵਿਮੁਖ ਹੋ ਗਏ ਬਿਨ

ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ, ਪਾਵੇ ਮੁਕਤ ਨਾ ਹੋਰ ਤੇ ਕੋਈ ਪੁਛਮ ਕੀਆਂ ਜਾਏ, ਅਨੇਕ ਜੁਨੀ ਪਰਮਿਆਵੇ ਬਿਨ ਸਤਿਗੁਰ ਮੁਕਤ ਨਾ ਪਾਏ। ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸਭ ਸੁਣਾਏ, ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ। ਆਪ ਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ, ਬਾਣੀ ਦਾ ਗਾਵੋ ਗੁਰੂ ਕੇਰੀ ਬਾਣੀ, ਆਸਰ ਬਾਣੀ, ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਿਨਾ ਸਮਾਣੀ। ਪੀ ਬਹੁ ਅੰਮ੍ਰਿਤ ਸਦਾ ਰਹੁ ਹਰ ਰੰਗ, ਜਪਿਓ ਸਾਰੰਗ ਬਾਣੀ, ਕਹੇ ਨਾਨਕ ਸਦਾ ਗਾਵੋ, ਕਹੇ ਨਾਨਕ ਸਤਿਗੁਰ ਬਾਜੋ ਹੋਰ ਕੱਚੀ ਬਾਣੀ। ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ, ਸ਼ਬਦ ਰਤਨ ਜਿਤ ਮਨ ਲਾਗਾ ਹੀ ਹੋਆ ਸਮਾਓ, ਸ਼ਬਦ ਸੇਤੀ ਮਨ ਮਿਲਿਆ ਸੱਚਾ ਲਾਇਆ ਪਾਓ, ਆਪੇ ਹੀਰਾ ਰਤਨ ਆਪੇ ਜਿਸਨੋ ਦੇ ਬੁਝਾਏ, ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ। ਸਿਵ ਸਕਦਾ ਪੋ ਪਾਏ ਕਹਿ ਕਰਤਾ ਪਿਓ, ਕੁੰਬਰਦਾਏ ਕੁੰਬਰਦਾਏ, ਆਪ ਵੇਖੈ ਗੁਰਮੁਖ ਸਿਵ ਜਾਏ, ਤੋੜੇ ਬੰਧਨ ਹੋਵੇ ਮੁਕਤ, ਸ਼ਬਦ ਮਨ ਵਸਾਏ।

ਸਿਮਰਤ ਸਾਰ ਸਰਬੁਨ ਬਾਬ ਵਿਚਾਰ ਦੇ ਤੱਤਾ ਸਾਰ ਨਾ ਜਾਣੀ, ਤੱਤਾ ਸਾਰ ਨਾ ਜਾਣੀ ਗੁਰੂ ਬਾਜੋ, ਤੱਤਾ ਸਾਰ ਨਾ ਜਾਣੀ ਤੇਹੀ ਗੁਣੀ ਸੰਸਾਰ ਬਮ ਸੁੱਤਾ ਸੁੱਤਿਆ ਰਹਿਣ ਬਿਆਣੀ। ਗੁਰ ਕਿਰਪਾ ਤਿਸੇ ਜਨ ਜਾਗੇ, ਜਿਨ੍ਹਾਂ ਹਰ ਮਨ ਵਸਿਆ ਬੁਲੇ ਅੰਮ੍ਰਿਤ ਬਾਣੀ, ਗਾਇ ਨਾਨਕ ਸੋ ਤਤ ਪਾਏ, ਜਿਸ ਨੂੰ ਅਣ ਦੇਣ ਹਰ ਲਿਵਲਾ ਕੇ ਜਲ ਕਰੈਣ ਵਿਹਾਣੀ। ਮਾਤਾ ਕੇ ਉਦਰ ਮੈਂ ਬ੍ਰਤ ਬਾਲ ਕਰੇ, ਸੋ ਕਿ ਮਨੋ ਵਸਾਰੀਏ, ਮਨੋ ਕਿ ਵਸਾਰੀਏ ਬੁੜਦਾਤਾ, ਜਗਨ ਮੈਂ ਆਹਾਰ ਪਹੁੰਚਾਵੇ, ਉਸ ਨੂੰ ਕਿਸੇ ਪੋ ਨਾ ਸਕੀ, ਜਿਸ ਨੂੰ ਆਪਣੀ ਲਵਾਵੇ, ਆਪਣੀ ਦੇ ਵਿਆਪੇ ਲਾਏ, ਗੁਰਮੁਖ ਸਦਾ ਸੰਭਾਲੀਏ, ਕਹੇ ਨਾਨਕੇ ਬੁੜਦਾਤਾ, ਸੋ ਕਿ ਮਨੋ ਵਸਾਰੀਏ, ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ, ਮਾਇਆ ਗਰ ਸਵੇ ਕੋ ਜੇ ਕਰਤਾ ਕੇ ਦਰ ਜਾਇਆ, ਜਾਂ ਤਿਸ ਬਾਣਾ ਤਾਂ ਜੰਮਿਆ ਪਰਿਵਾਰ ਪਰਾ।

ਗੁਰੂ ਪ੍ਰਸਾਦੀ ਜਨਾ ਲਿਵਲਾਗੀ ਜਿਨੀ ਵਿੱਚ ਮਾਇਆ ਪਾਇਆ ਹਾਰ ਆਪ ਮੁਲਕ ਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੇ ਵਿੱਚ ਰਹੇ ਲੋਕ ਬਿਲਾਏ।

ਜਿਸ ਮਿਲ ਰਹੇ ਹਰ ਵਸੈ ਮਨ ਆਈ ਹਰ ਆਪ ਮੁਲਕ ਹੈ ਭਗਤ ਨਾ ਕੇ ਨਾਨਕਾ ਜਿਨ ਹਰ ਪੱਲੇ ਪਾਈ ਹਰ ਰਾਸ ਮੇਰੀ ਮਨ ਵਣਜਾਰਾ ਹਰ ਰਾਸ ਮੇਰੀ ਮਨ ਵਣਜਾਰਾ ਸਤਿਗੁਰ ਦੇ ਰਾਸ ਜਾਣੀ ਹਰ ਹਰ ਨਤ ਜਪਿਓ ਜੀ ਔਲਾ ਗਟਿਓ ਦਿਹਾੜੀ ਇਹ ਧਨ ਤਿਨਾ ਮਿਲਿਆ ਜਿਨ ਹਰ ਆਪੇ ਪਾਣਾ ਕਹੇ ਨਾਨਕ ਹਰ ਰਾਸ ਮੇਰੀ ਮਨ ਹੋਇਆ ਵਣਜਾਰਾ ਇਹ ਰਸਨਾ ਤੂੰ ਅੰਦਰਸ ਰਾਜ ਰਹੀ ਤੇਰੀ ਪਿਆਸ ਨਾ ਜਾਈ ਪਿਆਸ ਨਾ ਜਾਈ ਔਰਤ ਕਿੱਥੇ ਜੇ ਤੇਰੇ ਹਰ ਰਸ ਭੱਲੇ ਨਾ ਪਾਏ ਹਰ ਰਸ ਪਾਏ ਪੱਲੇ ਪੀਏ ਹਰ ਰਸ

ਮੇਰੇ ਆਰ ਤੋਂ ਮੈਂ ਜੋਤ ਰੱਖੀ ਦਾਦੂ ਜਗ ਮੈਂ ਆਇਆ ਹਰ ਜੋਤ ਰੱਖੀ ਤੁਧ ਵਿੱਚ ਦਾਦੂ ਜਗ ਮੈਂ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿੰਦੀ ਉਹ ਪਾਏ ਜਗ ਦਿਖਾਇਆ ਗੁਰ ਪ੍ਰਸਾਦੀ ਪੁੱਜਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ ਕਹਿ ਨਾਨਕ ਸ੍ਰਿਸ਼ਟ ਕੰਮੂ ਸੱਚਿਆ ਜੋਤ ਰਾਖੀ ਦਾਦੂ ਜਗ ਮੈਂ ਆਇਆ ਮਨ ਜਾਓ ਭਇਆ ਪ੍ਰਭਾਗ ਸੁਣਿਆ ਹਰ ਮੰਗਲ ਗਾਓ ਸਕੀ ਰੇ ਮੰਦਰ ਬਣਿਆ ਹਰ ਗਾਓ ਮੰਗਲ ਨੇ ਸਕੀ ਸੁਖ ਦੂਰਾਂ ਵਿਆਪੇ ਗੁਰ ਚਰਨ ਲਾ ਕੇ ਦਿਨ ਸਭਾਗੇ ਆਪਣਾ ਬਿਰ ਜਾਪੇ ਆਨ ਹੱਥ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹਿ ਨਾਨਕ ਪ੍ਰਭਾ ਮਿਲਿਆ ਕਰਨ ਕਾਰਨ ਜੋਗੋ ਏ ਸ੍ਰੀ ਰਾਮ ਮੇਰਿਆ ਇਸ ਜਗ ਮੈਂ ਆਏ ਕਹਿ ਕਿਆ ਤੂੰ ਕਰਮ ਕਮਾਇਆ ਕੇ ਕਰਮ ਕਮਾਇਆ ਤੂੰ ਸ੍ਰੀ ਰਾਜਾ ਤੂੰ ਜਗ ਮੈਂ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਵ ਲਿਖਿਆ ਪਾਇਆ ਕਹਿ ਨਾਨਕ ਇਹ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉ ਜਿਤ ਲਾਇਆ ਇਹ ਨੇਤਰੋ ਮੇਰੇ ਹੋਆ ਤੁਮ ਜੋ ਧਰੀ ਹਰ ਬਿਨੇ ਵਰਨਾ ਦੇਖੋ ਕੋਈ ਹਰ ਬਿਨੇ ਵਰਨਾ ਦੇਖੋ ਕੋਈ ਨਜ਼ਰੀ ਹਰ ਨਿਹਾਲਿਆ ਇਹ ਬਿਸ ਸੰਸਾਰ ਤੁਮ ਦੇਖਦੇ ਹਰ ਕਾ ਰੂਪ ਹੈ ਰੂਪ ਨਜ਼ਰੀ ਆਇਆ ਗੁਰਪ੍ਰਸਾਦ।

ਹੁਕਮ ਦਿਖਾਇਆ। ਗੁਰਦੁਆਰੇ ਲਾਏ ਪਾਵਨੀ ਕਿਨਾਂ ਦਸਵਾਂ ਦੁਆਰ ਦਿਖਾਇਆ, ਤੈ ਨੇਕ ਰੂਪ ਨਾਉ ਨਾਮ ਨਿਰਦੋ ਜਸਦਾਂਤ ਨਾ ਜਾਈ ਪਾਇਆ।

0: ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

ਕੀਤਾ ਕਰਨਾ ਸਰਬਰ ਜਾਏ ਮਹਲਾ ਦੂਜਾ ਇਹ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਸਿਵਾਸ

0: ਨਾਮ ਪੂਜਣ ਪੂਰੇ ਬਾਗ ਮਹੱਲਾ ਪਹਿਲਾ।
1: ਕੁਦਰਤ ਹੈ, ਕੁਦਰਤ ਸੁਣੀਏ, ਕੁਦਰਤ ਪਾਓ ਸੁਖਸਾਰ, ਕੁਦਰਤ ਪਾਤਾਲੀ ਆਕਾਸ਼ੀ, ਕੁਦਰਤ ਸਰਵਾਕਾਰ, ਕੁਦਰਤ ਵੇਦ ਪ੍ਰਾਣ ਤੇਬਾ, ਕੁਦਰਤ ਸਰ ਵਿਚਾਰ, ਕੁਦਰਤ ਖਾਣਾ ਪੀਣਾ ਪੈਣ, ਕੁਦਰਤ ਸਰ ਪਿਆਰ, ਕੁਦਰਤ ਜਾਤੀ ਜਿੰਦੀ ਰੰਗੀ, ਕੁਦਰਤ ਜੀ ਜਹਾਨ, ਕੁਦਰਤ ਨੇਕੀਆਂ, ਕੁਦਰਤ ਬਦੀਆਂ, ਕੁਦਰਤ ਮਾਂ।

ਹੋਰ ਕਿੱਥੇ ਰੰਗ ਵਾਰ, ਕਿੱਥੇ ਅਕਲ ਕਹਾਣੀਆਂ, ਕਿੱਥੇ ਵੇਦ ਵਿਚਾਰ, ਕਿੱਥੇ ਦੱਚੇ ਮੰਗਤੇ ਗੜਮੁੜ ਪੂਰੇ ਤਾਲ, ਬਾਜ਼ਾਰੀ ਬਾਜ਼ਾਰ ਮੇ ਬਾਜ਼ਾਰੀ ਬਾਜ਼ਾਰ ਮੇ ਆਏ, ਕੱਢੇ ਬਾਜ਼ਾਰ ਗਾਵੇ ਰਾਜੇ ਰਾਣੀਆਂ, ਬੋਲੇ ਅਲਪਤਾਲ ਲਗ ਚੱਕੇ ਗਏ ਮੁੰਦੜੇ।

ਕਲੋਰੇ ਬਹੁਤ ਫਲ ਵਰੋਲੇ ਬਹੁਤ ਅਨੰਤ ਲੱਟ ਮਧਾਨੀਆਂ ਨਗਾ ਔਖੇ ਪਾਉਂਦਿਆਂ ਲੈ ਲਸਾਂ ਸੂਏ ਚੜ ਪਵਾਈਏ ਜੰਤੂ।

0: ਕਰਨੀ ਤਾਂ ਇਸੋ ਕਰਤਾ ਕੀਤਾ ਕਰੇ ਜਿਹਨੂੰ ਪਾਇਆ ਜਗ ਇਸੋ ਹਰੇ ਸਤਿ ਸੇਵਾਣ ਬਗਨਾਮ ਸੱਚੇ ਨਾਮ ਬਿਨ ਚਟਕਾ ਕਤਕ ਮਹੱਲਾ ਪਹਿਲਾ
1: ਲੱਖ ਨੇਕੀਆਂ ਚੰਗੀਆਂ ਲੱਖ ਉਨਾ ਪ੍ਰਵਾਣ ਲੱਖ ਤਪ ਪ੍ਰਤੀਕਾ ਸਹਿਜੋ ਵੀ ਬਾਣ

0: ਕਿਤਨਾ ਜਾ ਮਹੱਲਾ ਪਹਿਲਾ।
1: ਲਿਖ ਲਿਖ ਪੜਿਆ ਤੇ ਤੱਕੜਿਆ, ਬਹੁਤ ਵੀ ਤੀਰਥ ਭਰਿਆ ਤੇ ਤੂੰ ਲਵਿਆ। ਬਹੁਤ ਪੇਖ ਕੀਆ ਦੇਹੀ ਦੁਖ ਪੀਆ, ਸੋਹਵੇ ਜੀਆ ਆਪਣਾ ਕੀਆ।

ਹੋਰ ਬਿਨ ਸੁੱਤਾ ਪੱਗ ਉੱਪੇ ਤਾਣਾ ਆਪਣਾ ਕੀਆ ਕਮਾਣ ਅਲ ਮਲਖਾਏ ਸਿਰਛਾਏ ਪਾਈ ਮੂਰਖੰਦੇ ਕਸਵਾਈ ਵਿੰਡਣਾ ਵੈ ਕਿਸ ਥਾਏ ਨਾ ਪਾਈ ਰਹਿ ਬਿਬਾਣੀ ਮੜੀ ਮਸਾਣੀ ਅੰਦ ਨਾ ਜਾਣੇ ਫਿਰ ਪਛਤਾਣੀ ਸਤਿਗੁਰੂ ਭੇਟੈ

0: ਜਿਨ ਕੀਤੀ ਸੋ ਪਰ ਪਿਆ ਕਉ ਨਾਮ ਪ੍ਰਤੀ ਕੀਆਂ ਬਾਤਾਂ। ਯੋਗ ਕਰਨਾ ਸੋ ਕਰਿਆ ਮਹਲਾ ਦੂਜਾ,
1: ਯੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਹਮਣ

ਨਾਨਕ ਤਾਂ ਕਾਦਾ ਸਹਿ ਸੋਈ ਨਿਰੰਜਨ ਦਿਓ ਮਹੱਲਾ ਪਹਿਲਾਂ ਕੁੰਬੇ ਬੱਦਾ ਜਲ ਰਹੇ ਜਲ ਬਿਨ ਕੁੰਭ ਨਾ ਹੋਵੇ ਗਿਆਨ ਖਬਦਾ ਮੰਡੇ ਗੁਰਬਿਨ ਗਿਆਨ ਨਾ ਹੋਏ।

0: ਕਿਉਂ ਕਰਕੀਏ ਸੁਤ ਪਵਰ ਕੋ ਨਾਮ ਸੁਤ ਕੇ ਨਉਤਰੈ ਗਿਆਨ ਉਤਾਰੇ ਦੋਏ ਮਹਲਾ ਪਹਿਲਾ
1: ਮਨ ਕਾ ਸੁਤ ਲੋਭ ਹੈ ਜੇ ਬਸ ਸੁਤ ਤੂੰ ਰੱਖੀ ਸੁਤ ਵੇਖਣਾ ਪਰ ਤ੍ਰਿਆ ਪਰ ਧਰਮ ਰੂਪ

ਦੋ ਖਨ ਦੇਵਤਾ ਪਾਣੀ ਦੇਵਤਾ ਸੁੰਦਰ ਦੇਵਤਾ ਲੂਣ ਪੰਜਵਾਂ ਪਾਇਆ ਕਰਤਾਵਾਂ ਆਪਾਂ ਪਵਿੱਤ ਪਾਪੀ ਸੋਤਨ ਕੱਢੇ ਹਾਂ ਪਈਆਂ ਤੇ ਜਿਸ ਨਾਮ

0: ਸਾਹਿਬ ਤੁਥੇ ਜੋ ਮਿਲੇ ਵਹਲਾ ਦੂਜਾ
1: ਏਕ ਨਹੀਂ ਚੱਕਰੀ ਜਿੱਤੋਂ ਖਸਮ ਨਾ ਜਾਏ।

ਤਨ ਮਨ ਤੇਰਾ ਸਭ ਕੁਝ ਤੇਰੇ।

0: ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਫਤਿਹ।
1: ਥੈਂਕ ਯੂ ਫਾਰ ਲਿਸਨਿੰਗ ਟੂ CISK ਸਿੱਖ ਰੇਡੀਓ 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: Waheguru Ji Ka Khalsa, Waheguru Ji Ki Fateh. ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵੈਸੇ ਪਰਿ ਉਪਕਾਰੀ ਪ੍ਰਭ ਕੋ ਸਿਮਰਹਿ ਤਿਨ ਸਦ ਬੁਲਿਹਾਰੀ। ਪ੍ਰਭ ਕੋ ਸਿਮਰਹਿ ਸੇ ਮੁਖ ਸੁਹਾਵੇ, ਪ੍ਰਭ ਕੋ ਸਿਮਰਹਿ ਤਿਨ ਸੁਖ ਬਿਹਾਵੈ। ਪ੍ਰਭ ਕੋ ਸਿਮਰਹਿ ਤਿਨ ਆਤਮ ਜੀਤਾ, ਪ੍ਰਭ ਕੋ ਸਿਮਰਹਿ ਤਿਨ ਨਿਰਮਲ ਰੀਤਾ। ਪ੍ਰਭ ਕੋ ਸਿਮਰਹਿ ਤਿਨ ਅਨੰਦ ਕਨੇਰੇ, ਪ੍ਰਭ ਕੋ ਸਿਮਰਹਿ ਬਸਹਿ ਹਰ ਨੇਰੇ। ਸੰਤ ਕਿਰਪਾ ਤੇ ਅਨਦਿਨ ਜਾਗ, ਨਾਨਕ ਸਿਮਰਨ ਪੂਰੈ ਭਾਗ। ਪ੍ਰਭ ਕਾ ਸਿਮਰਨ ਕਾਰਜ ਪੂਰੇ, ਪ੍ਰਭ ਕਾ ਸਿਮਰਨ ਕਹੋ ਨਾ ਝੂਰੇ। ਪ੍ਰਭ ਕਾ ਸਿਮਰਨ ਹਰ ਗੁਣ ਬਾਣੀ, ਪ੍ਰਭ ਕਾ ਸਿਮਰਨ ਸਹਿਜ ਸਮਾਨੀ। ਪ੍ਰਭ ਕਾ ਸਿਮਰਨ ਨਿਤਲੇ ਆਸਨ, ਪ੍ਰਭ ਕਾ ਸਿਮਰਨ ਕਮਲ ਬਿਰਾਸਨੀ। ਪ੍ਰਭ ਕਾ ਸਿਮਰਨ ਅਨਹਦ ਚੁਨਕਾਰ, ਸੁਰ ਪ੍ਰਭ ਸਿਮਰਨ ਕਾ ਅੰਤ ਨਾ ਪਾਰ। ਸਿਮਰਨ ਸੇਜਨ ਜਿਨਕੋ ਬ੍ਰਹਮਿਆ, ਨਾਨਕ ਤਿੰਜਨ ਸਰਨੀ ਪਿਆ। ਹਾ ਸਿਮਰਨ ਕਰ ਭਗਤ ਪ੍ਰਗਟਾਏ, ਹਾ ਸਿਮਰਨ ਲਗ ਬੇਰੂ ਪਾਏ। ਹਾ ਸਿਮਰਨ ਭਏ ਸਿੱਧ ਜਤੀ ਦਾਤੇ, ਹਾ ਸਿਮਰਨ ਨੀਚ ਚੌਂ ਕੁੰਟ ਜਾਤੇ।

ਨਾਨਕ ਕੇ ਪ੍ਰਭ ਸਾਸ ਅਸ਼ਟਪਦੀ ਜਹ ਮਾਤ ਪਿਤਾ ਸੁਤਮੀਤ ਨਾ ਭਾਈ ਮਨੂਹਾ ਨਾਮ ਤੇਰੇ ਸੰਗ ਸਹਾਈ ਜਹ ਮਹਾ ਭਯਾਨ ਦੂਤ ਜਮ ਦਲੈ ਤੈ ਕੇਵਲ ਨਾਮ ਸੰਗ ਤੇਰੇ ਚੱਲੈ ਜਹ ਮੁਸ਼ਕਲ ਹੋਵੈ ਅਤ ਭਾਰੀ ਹਰ ਕੋ ਨਾਮ ਕਿਨ ਵਾਹੇ ਉਧਾਰੀ ਅਨਖ ਪੁਨਹ ਚਰਨ ਕਰਤ ਨਹੀਂ ਤਰੈ ਹਰ ਕੋ ਨਾਮ ਕੋਟ ਪਾਪ ਪਰ ਹਰੈ ਗੁਰਮੁਖ ਨਾਮ ਜਪਹੁ ਮਨ ਮੇਰੇ ਨਾਨਕ ਪਾਵਹੁ ਸੁਖ ਕਣੇਰੇ ਸਗਲ ਸਿਫਤ ਕੋ ਰਾਜਾ ਦੁਖੀਆ ਕਾ ਨਾਮ ਜਪਤ ਹੋਏ ਸੁਖੀਆ ਲੱਖ ਕਰੋਰੀ ਬੰਧ ਨਾ ਪਰੈ ਹਰ ਕਾ ਨਾਮ ਜਪਤ ਨਿਸਤਰੈ ਅਨਕ ਮਾਇਆ ਰੰਗ ਤਿੱਖ ਨਾਮ ਬੁਝਾਵੈ ਹਰ ਕਾ ਨਾਮ ਜਪਤ ਆਘਾਵੈ ਇਹ ਮਾਰਗ ਇਹੋ ਜਾਤ ਅਕੇਲਾ ਤਹ ਹਰ ਨਾਮ ਸੰਗ ਹੋਤ ਸੁਹੇਲਾ ਐਸਾ ਨਾਮ ਮਨ ਸਦਾ ਧਿਆਈਐ ਨਾਨਕ ਗੁਰਮੁਖ ਪਰਮੰਗਤ ਪਾਈਐ ਛੂਟਤ ਨਹੀਂ ਕੋਟ ਲਖ ਬਾਹੀ ਨਾਮ ਜਪਤ ਤਹ ਪਾਰ ਪੁਰਾਹੀ ਅਨਕ ਬਿਗਨ ਜਹੈ ਆਏ ਸੰਹਾਰੈ ਹਰ ਕਾ ਨਾਮ ਤਤਕਾਲ ਉਧਾਰੈ ਅਨਕ ਜੋਨ ਜਨ ਮੈਂ ਮਰ ਜਾਮ ਨਾਮ ਜਪਤ ਪਾਵੈ ਬਿਸਰਾਮ ਹਉ ਮੈਲਾ ਮਲ ਕਹੋ ਨਾ ਧੋਵੈ ਹਰ ਕਾ ਨਾਮ ਕੋਟ ਪਾਪ ਹੋਵੈ ਐਸਾ ਨਾਮ ਜਪੋ ਮਨ ਰੰਗ ਨਾਨਕ ਪਾਈਐ ਸਾਧਕੈ ਸੰਗ ਇਹ ਮਾਰ ਕੇ ਗਨੇ ਜਾਹੇ ਨਾ ਕੋਸਾ ਹਰ ਕਾ ਨਾਮ ਊਹਾਂ ਸੰਗ ਤੋਸਾ ਜਹ ਪੈਂਡੈ ਮਹਾਂ ਅੰਧ ਗੁਬਾਰਾ ਹਰ ਕਾ ਨਾਮ ਸੰਗ ਉਜਿਆਰਾ ਜਹਾਂ ਪੰਥ ਤੇਰਾ ਕੋ ਨਾ ਸਿੰਘਾਨੂ ਹਰ ਕਾ ਨਾਮ ਤਹ ਨਾਲ ਪਛਾਨੂ ਜਹ ਮਹਾਂ ਭਯਾਨ ਤਪਤ ਪਉ ਕਾਮ ਤਹ ਹਰ ਕੇ ਨਾਮ ਵੀ ਤੁਮ ਉਪਰ ਸ਼ਾਮ ਜਹਾਂ ਤ੍ਰਿਖਾ ਮਨ ਤੁਜਿਆ ਕਰਖੈ ਤੈ ਨਾਨਕ ਹਰ ਹਰ ਅੰਮ੍ਰਿਤ ਵਰਖੈ ਭਗਤ ਜ ਨਾ ਕੀ ਬਰਤਨ ਨਾਮ ਸੰਤ ਜ ਨਾ ਕਹਿ ਮਨ ਵਿਸਰਾਮ ਹਰ ਕਾ ਨਾਮ ਦਾਸ ਕੀ ਓਟ ਹਰ ਕੇ ਨਾਮ ਉਦਰੇ ਜਨ ਕੋਟ ਹਰ ਜਸ ਕਰਤ ਸੰਤ ਦਿਨ ਰਾਤ ਹਰ ਹਰਿ ਔਖਰ ਸਾਧ ਕੁਮਾਤ ਹਰਜਨ ਕਹਿ ਹਰ ਨਾਮ ਨਿਧਾਨ ਪਾਰ ਬ੍ਰਹਮਜਨ ਕੀਨੋ ਦਾਨ ਮਨ ਤਨ ਰੰਗ ਰਿਤੇ ਰੰਗ ਏਕੈ ਨਾਨਕ ਜਨ ਕਹਿ ਬਿਰਧ ਵਿਵੇਕੈ ਹਰ ਕਾ ਨਾਮ ਜਨ ਕੋ ਮੁਕਤ ਜੁਗਤ ਹਰ ਕਾ ਨਾਮ ਜਨ ਕੋ ਤ੍ਰਿਪਤ ਭੁਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਵ ਪਰੈ ਨਾ ਭੰਗ ਹਰ ਕਾ ਨਾਮ ਜਨ ਕੀ ਵਡਿਆਈ ਹਰ ਕਾ ਨਾਮ ਜਨ ਸੋਭਾ ਪਾਈ।

ਸਭ ਧਿਆਨ ਖਟ ਸ਼ਾਸਤਰ ਸਿਮਰਤ ਵਖਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਬੰਨ ਮਦੇ ਫਿਰਿਆ ਅਨਕ ਪ੍ਰਕਾਰ ਕੀਏ ਬਹੁ ਜਤਨਾ ਪੁੰਨ ਦਾਨ ਹੋ ਮੈਂ ਬਹੁ ਰਤਨਾ ਸੀਰ ਖਟਾਏ ਹੋ ਮੈਂ ਕਰ ਰਾਤੀ ਵਰਤ ਨੇਮ ਕਰੈ ਬਹੁ ਭਾਂਤੀ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪਿਆ ਇੱਕ ਵਾਰ ਨੌਖੰਡ ਪ੍ਰਿਥਵੀ ਫਿਰੈ ਤਿਰ ਜੀਵੈ ਮਹਾਂ ਉਦਾਸ ਤਪੀਸਰ ਸੀਵੈ ਅਗਨਵਾਏ ਹੋਮਤ ਪ੍ਰਾਨ ਕਣਕ ਅਸਭ ਹੈਵਰ ਭੂਮ ਦਾਨ ਨੌਲੀ ਕਰਮ ਕਰੈ ਬਹੁ ਆਸਨ ਜੈਨ ਮਾਰਗ ਸੰਗਮ ਅਤ ਸਾਧਨ ਨਿਮਖ ਨਿਮਖ ਕਾ ਸੀਰ ਕਟਾਵੈ ਤੋ ਪੀ ਹੋਮੈ ਮੈਲ ਨ ਜਾਵੈ ਹਰ ਕੇ ਨਾਮ ਸਮ ਸਰਕਸ਼ ਨਾਹੀ ਨਾਨਕ ਗੁਰਮੁਖ ਨਾਮ ਜਪ ਸਕਤ ਪਾਹੀ ਮਨ ਕਾਮਨਾ ਤੀਰਥ ਦੇਹ ਛੁਟੈ ਗਰਭ ਗੁਮਾਨ ਨਾ ਮਨ ਤੇ ਹੁਟੈ ਸੋਚ ਕਰੈ ਦਿਨਸ ਅਰ ਰਾਤ ਮਨ ਕੀ ਮੈਲ ਨ

ਕੀਨਾ ਹਰ ਹਰ ਨਾਮ ਤਿੰਨ ਘੱਟ ਘੱਟ ਕੀਨਾ ਮਨ ਆਪਣੇ ਤੇ ਬੁਰਾ ਮਿਟਾਨਾ ਪੇਖਿਆ ਸਗਲ ਸਿਸ਼ਟ ਸਾਜਨਾ ਸੁਖ ਦੁਖ ਜਨ ਸਮ੍ਰਿਸ਼ਟੇਤਾ ਨਾਨਕ ਪਾਪ ਪੁੰਨ ਨਹੀਂ ਲੇਪਾ ਨਿਰਦਨ ਕੋ ਤਾਂ ਤੇਰੋ ਨਾਉ ਨਿਥਾਵੇ ਕੋ ਨਾਉ ਤੇਰਾ ਥਾਉ ਨਿਮਾਨੇ ਕੁਬਰਵ ਤੇਰੋ ਮਾਨ ਸਗਲ ਘਟਾ ਕੋ ਦੇਵੋ ਦਾਨ ਕਰਨ ਕਰਾਵਣ ਹਾਰ ਸੁਆਮੀ ਸਗਲ ਘਟਾ ਕੇ ਅੰਤਰ

ਕੋਡੀ ਸੰਗ ਰਚੈ ਸਾਜ ਛੋੜ ਝੂਠ ਸੰਗ ਮਚੈ ਜੋ ਛੱਡ ਨਾਸੋ ਅਸਥਿਰ ਕਰ ਮਾਨੈ ਜੋ ਹੋਵਨ ਤੋ ਦੂਰ ਪਰਾਨੈ ਛੋੜ ਜਾਏ ਤਿਸ ਕਾ ਸ਼ਰਮ ਕਰੈ ਸੰਗ ਸਹਾਇ ਤਿਸ ਪਰ ਹਰੈ ਚੰਦਨ ਲੇਪੋ ਤਾਰੈ ਹੋਏ ਗਰਦਭ ਸੀਤ ਭਸਮ ਸੰਗ ਹੋਏ ਅੰਧ ਕੂਪ ਮੈਂ ਪਤਤ ਬਿਕਰਾਲ ਨਾਨਕ ਕੱਢ ਲਿਹੋ ਪ੍ਰਭ ਦਇਆਲ ਕਤੂਤ ਪਸੁਖੀ ਮਾਨਸ ਜਾਤ ਲੋਕ ਪਚਾਰਾ ਕਰੈ ਦਿਨ ਰਾਤ ਬਾਹਰ ਪੇਸ ਅੰਤਰ ਮਲ ਮਾਇਆ ਛਪਸ ਨਾਹੇ ਕਛ ਕਰੈ ਛਪਾਇਆ ਬਾਹਰ ਗਿਆਨ ਧਿਆਨ ਇਸ਼ਨਾਨ ਅੰਤਰ ਵਿਆਪੈ ਲੋਭ ਸੁਆਨ ਅੰਤਰ ਅਗਨ ਬਾਹਰ ਤਨ ਸੁਆਹਾ ਗਲ ਪਾਤਰ ਕੈਸੇ ਤਰੈ ਅਥਾਹਾ ਜਾਂ ਕੈ ਅੰਤਰ ਵਸੈ ਬ੍ਰਵ ਆਪ ਨਾਨਕ ਦੇ ਜਨ ਸਹਿਜ ਸਮਾਤ ਸੁਨ ਅੰਧਾ ਕੈਸੇ ਮਾਰਗ ਪਾਵੈ ਕਰ ਗਹਿ ਲਿਹੋ ਓੜ ਨਿਭਾਵੈ ਕਹਾਂ ਬੁਝਾਰ ਤਬੂ ਜੈ ਡੋਰਾ ਨਿਸਕਹੀਐ ਤੋ ਸਮਝੈ ਭੋਰਾ ਕਹਾਂ ਵਿਸ਼ਨ ਪਦ ਗਾਵੈ ਗੁੰਗ ਜਤਨ ਕਰੈ ਤੋ ਭੀ ਸੁਰ ਭੰਗ ਕਹਿ ਪਿੰਗਲ ਪਰਬਤ ਪਰ ਭਵਨ ਨਹੀਂ ਹੋਤ ਉਹਾਂ ਉਸ ਗਵਨ ਕਰਤਾਰ ਕਰੋਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ ਸੰਗ ਸਹਾਇ ਸੋ ਆਵੈ ਨਾ ਚੀਤ ਜੋ ਬਹਿ ਰਾਈ ਤਾ ਸਿਉ ਪ੍ਰੀਤ ਬਲੂਆ ਕੇ ਗ੍ਰਹਿ ਪੀਤਰ ਵਸੈ ਅਨੰਦ

ਤੂੰ ਪ੍ਰਭ ਸਿਮਰ ਸਦਾ ਦਿਨ ਰਾਤ, ਜਿਹ ਪ੍ਰਸਾਦ ਤੇਰੀ ਪਤ ਰਹਿ, ਗੁਰ ਪ੍ਰਸਾਦ ਨਾਨਕ ਜਸ ਕਹਿ। ਜਿਹ ਪ੍ਰਸਾਦ ਸੁਣੈ ਕੰਨਨਾਦ, ਜਿਹ ਪ੍ਰਸਾਦ ਪੇਖਹਿ ਬਿਸਮਾਦ, ਜਿਹ ਪ੍ਰਸਾਦ ਬੋਲਹਿ ਅੰਮ੍ਰਿਤ ਰਸਨਾ, ਜਿਹ ਪ੍ਰਸਾਦ ਸੁਖ ਸਹਿਚੇ ਬਸਨਾ, ਜਿਹ ਪ੍ਰਸਾਦ ਹਸਤ ਕਾ ਚੱਲੈ, ਜਿਹ ਪ੍ਰਸਾਦ ਸੰਪੂਰਨ ਫਲ ਹੈ, ਜਿਹ ਪ੍ਰਸਾਦ ਪਰਮਗਤ ਪਾਵੈ, ਜਿਹ ਪ੍ਰਸਾਦ ਸੁਖ ਸਹਿ ਸਮਾਵੈ। ਐਸਾ ਪ੍ਰਭ ਤਿਆਗ ਔਰ ਕਤ ਲਾਗੂ, ਗੁਰਪ੍ਰਸਾਦ ਨਾਨਕ ਮਨ ਜਾਗੋ, ਜਿਹ ਪ੍ਰਸਾਦ ਤੂੰ

ਜੀ ਸਰ ਕੇ ਸੋਭਾ ਸਾਧ ਬਣਿਆਏ ਨਾਨਕ ਸਾਧ ਪ੍ਰਭ ਭੇਦ ਨਾ ਪਾਈ ਸਲੋਕ ਮਨ ਸਾਚਾ ਮੁਕਤਾ ਚਾ ਸੋਏ ਅਵਰ ਨਾ ਪੇਖੈ ਇੱਕ ਸਬਿਨ ਕੋਏ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮਹਿ ਕਮਲ ਅਲੇਪ ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕੋ ਸੋਖ ਬ੍ਰਹਮ ਗਿਆਨੀ ਕੈ ਦ੍ਰਿਸ਼ਟ ਸਮਾਨ ਜੈ

ਨਾਨਕ ਤਿਸ ਬਲਿਹਾਰਣ ਜਲਸਲ ਮਹੀਲ ਤੋਏ ਅਸਤਬਰੀ ਕਨਕ ਰਾਵਣ ਕਰਨੈ ਜੋਗ ਜੋ ਤਿਸ ਪਾਵੈ ਸੋਈ ਹੋਗ ਸਿਨਮੈ ਤਾਪੋ ਤਾਪਣ ਹਾਰਾ ਅੰਤ ਨਹੀਂ ਕਿਛ ਪਾਰਾ ਵਾਰਾ ਹੁਕਮੇ ਧਾਰ ਅਧਰ ਰਹਾਵੈ ਹੁਕਮੇ ਉਪਜੈ ਹੁਕਮ ਸਮਾਵੈ ਹੁਕਮੇ ਊਚ ਨੀਚ ਵਿਵਹਾਰ ਹੁਕਮੇ ਅਨਕ ਰੰਗ ਪ੍ਰਕਾਰ ਕਰ ਕਰ ਦੇਖੈ ਆਪਣੀ ਵਡਿਆਈ ਨਾਨਕ ਸਭ ਮਹਿ ਰਹਿਆ ਸਮਾਈ ਪ੍ਰਭ ਭਾਵੈ ਮਾਨੁਖ ਗਰ ਪਾਵੈ ਪ੍ਰਭ ਭਾਵੈ ਤਾਂ ਪਾਥਰ ਤਰਾਵੈ ਪ੍ਰਭ ਭਾਵੈ ਬਿਨ ਸਾਸਤੇ ਰਾਖੈ ਪ੍ਰਭ ਭਾਵੈ ਤਾਂ ਹਰ ਗੁਣ ਭਾਖੈ ਪ੍ਰਭ ਭਾਵੈ ਤਾਂ ਪਤਤ ਉਧਾਰੈ ਆਪ ਕਰੈ ਆਪਣ ਵਿਚਾਰੈ ਦੋਹਾਂ ਸਿਰਿਆਂ ਕਾ ਆਪ ਸੁਆਮੀ ਕੇਲੈ ਬਿਤੈ ਅੰਤਰ ਜਾਮੀ ਜੋ ਭਾਵੈ ਸੋ ਕਾਰ ਕਰਾਵੈ ਨਾਨਕ ਦ੍ਰਿਸ਼ਟੀ ਅਵਰ ਨ ਆਵੈ ਕਹੋ ਮਾਨੁਖ ਤੇ ਕਿਆ ਹੋਏ ਆਵੈ ਜੋ ਤਿਸ ਭਾਵੈ ਸੋਈ ਕਰਾਵੈ ਇਸਕੈ ਹਾਥ ਹੋਏ ਤਾਂ ਸਭ ਕੁਛ ਲੇ ਜੋ ਤਿਸ ਭਾਵੈ ਸੋਈ ਕਰੇ ਅਣਜਾਣਤ ਬਿਕਿਆ ਮਹਿ ਰਚੈ ਜੇ ਜਾਣਤ ਆਪਣੇ ਆਪ ਬਚੈ ਪਰਮੇ ਭੁੱਲੈ ਦੈ ਦਿਸ ਧਾਵੈ ਨਿਮਖ ਮਾਹੇ ਚਾਰ ਕੁੰਟ ਫਿਰੇ ਆਵੈ ਕਰ ਕਿਰਪਾ ਜਿਸ ਆਪਣੀ ਭਗਤ ਦੇ ਨਾਨਕ ਤੇ ਜਨ ਨਾਮ ਮਿਲੇ ਤਿਨਮੈ ਨੀਚ ਕੀਟ ਕੌ ਰਾਜ ਪਾਰ ਬ੍ਰਹਮ ਗਰੀਬ ਨਿਵਾਜ ਜਾਂ ਕਾ ਦ੍ਰਿਸ਼ ਕਛੂ ਨਾ ਆਵੈ ਤਿਸ ਤਤਕਾਲ ਦਹਿ ਦਿਸ ਪ੍ਰਗਟਾਵੈ ਜਾਂ ਕੋ ਆਪਣੀ ਕਰੈ ਬਖਸ਼ੀਸ਼ ਤਾਂ ਕਾ ਲੇਖਾ ਨਾ ਗਣੈ ਜਗਦੀਸ਼ ਜੀਓ ਪਿੰਡ ਸਭ ਤਿਸਕੀ ਰਾਸ ਘਟ ਘਟ ਪੂਰਨ ਬ੍ਰਹਮ ਪ੍ਰਗਾਸ ਆਪਣੀ ਬਣਤ ਆਪ ਬਣਾਈ ਨਾਨਕ ਜੀਵੈ ਦੇਖ ਬਡਾਈ ਇਸਕਾ ਬਲਨਾ ਹੀ ਇਸ ਹਾਸ ਕਰਨ ਕਰਾਵਨ ਸਰਬ ਕੋ ਨਾਸ ਆਗਿਆਕਾਰੀ ਬਪਰਾ ਜੀਓ ਜੋ ਤਿਸ ਭਾਵੈ ਸੋਈ ਪੁੰਤੀਓ ਪ੍ਰਭੂ ਊਚ ਨੀਚ ਮਹਿ

ਨਾਨਕ ਦੂਜਾ ਅਵਰ ਨਾ ਕੋਈ। ਸਭੂ ਸਾਧ ਸੰਗਤ ਇਹੋ ਪਾਵੈ, ਉਸ ਅਸਥਾਨ ਤੇ ਬਹੁਰ ਨਾ ਆਵੈ। ਅੰਤਰ ਹੋਏ ਗਿਆਨ ਪ੍ਰਗਾਸ, ਉਸ ਅਸਥਾਨ ਕਾ ਨਹੀਂ ਵਿਨਾਸ਼। ਮਨ ਤਨ ਨਾਮ ਰਤੇ ਇਕ ਰੰਗ, ਸਦਾ ਬਸੈ ਪਾਰ ਬ੍ਰਹਮ ਕੈ ਸੰਗ। ਜਿਉ ਜਲ ਮਹਿ ਜਲ ਆਏ ਕਟਾਨਾ, ਤਿਉ ਜੋਤੀ ਸੰਗ ਜੋਤ ਸਮਾਨਾ। ਮਿਟ ਗਏ ਗਵਨ ਪਾਏ ਬਿਸਰਾਮ, ਨਾਨਕ ਪ੍ਰਭ ਕੈ ਸਦ ਕੁਰਬਾਨ ਸਲੋਕ। ਸੁਖੀ ਬਸੈ ਮਸਕੀਨੀਆ, ਆਪ ਨਿਵਾਸ ਤਲੇ। ਵੱਡੇ ਵੱਡੇ ਅਹੰਕਾਰੀਆ, ਨਾਨਕ ਗਰਭ ਗਲੇ ਅਸ਼ਟਪਦੀ। ਜਿਸ ਕੈ ਅੰਤਰ ਰਾਜ ਅਭਿਮਾਨ, ਸੋ ਨਰਕ ਪਾਤੀ ਹੋਤ ਸਵਾਨ। ਜੋ ਜਾਣੈ ਮੈਂ ਜੋ ਬਨਵੰਤ, ਸੋ ਹੋਵਤ ਬਿਖਤਾ ਕਾ ਜੰਤ। ਆਪਸ ਕੋ ਕਰਮਵੰਤ ਕਹਾਵੈ, ਜਨਮ ਮਰੈ ਬੋਜੋਨ ਪਰਮਾਵੈ। ਤਨ ਭੂਮਿਕਾ ਜੋ ਕਰੈ ਗੁਮਾਨ, ਸੋ ਮੂਰਖ ਅੰਧਾ ਅਗਿਆਨ। ਕਰ ਕਿਰਪਾ ਜਿਸ ਕਾ ਹਿਰਦੈ ਗਰੀਬੀ ਬਸਾਵੈ, ਨਾਨਕ ਈਹਾ ਮੁਕਤ ਆਗੈ ਸੁਖ ਪਾਵੈ। ਧਨਵੰਤਾ ਹੋਏ ਕਰ ਗਰਭਾਵੈ, ਤ੍ਰਿਣ ਸਮਾਨ ਕਰ ਸੰਗ ਨਾ ਜਾਵੈ। ਬਹੁ ਲਸ਼ਕਰ ਮਾਨੁਖ ਉਪਰ ਕਰੇ ਆਸ, ਪਲ ਭੀਤਰ ਤਾਂਕਾ ਹੋਏ ਬਿਨਾਸ਼। ਸਭ ਤੇ ਆਪ ਜਾਣੈ ਬਲਵੰਤ, ਕਿਨ ਮੈਂ ਹੋਏ ਜਾਏ ਪਸਮੰਤ। ਕਿਸੇ ਨਾ ਬਧੈ ਆਪ ਅਹੰਕਾਰੀ, ਧਰਮ ਰਾਏ ਤਿਸ ਕਰੇ ਖੁਆਰੀ। ਗੁਰਪ੍ਰਸਾਦ ਜਾਂ ਕਾ ਮਿਟੈ ਅਭਮਾਨ, ਸੋ ਜਨ ਨਾਨਕ ਦਰਗੈ ਪ੍ਰਵਾਨ। ਕੋਟ ਕਰਮ ਕਰੈ ਹੋ ਤਾਰੇ, ਸੰ ਪਾਵੈ ਸਗਲੇ ਬਿਰਤਾਰੇ। ਅਨਕਤ ਬਸਿਆ ਕਰੇ ਅਹੰਕਾਰ, ਨਰਕ ਸੁਰਗ ਫਿਰ ਫਿਰੇ ਅਵਤਾਰ। ਅਨਕ ਯਤਨ ਕਰ ਆਤਮ

ਨਾਨਕ ਸਦ ਹੀ ਰਹਿਆ ਸਮਾਏ। ਆਪ ਉਪਦੇਸੈ ਸਮਝਾਇ ਆਪ, ਆਪੇ ਰਚਿਆ ਸਭ ਕੈ ਸਾਥ, ਆਪ ਕੀਨੋ ਆਪਣ ਵਿਸਾਰ, ਸਭ ਕਛ ਉਸ ਕਾ ਉਹ ਕਰਨੈ ਹਾਰ, ਉਸ ਤੇ ਭਿੰਨ ਕਹੋ ਕਿਛ ਹੋਏ।

ਹਰ ਅਸ਼ਟਪਦੀ ਸੰਤ ਕੈ ਦੁਖਨ ਆਰਜਾ ਘਟੈ ਸੰਤ ਕੈ ਦੁਖਨ ਜਮਤੇ ਨਹੀਂ ਛੁਟੈ ਸੰਤ ਕੈ ਦੁਖਨ ਸੁਖ ਸਭ ਜਾਏ ਸੰਤ ਕੈ ਦੁਖਨ ਨਰਕ ਮਹਿ ਪਾਏ ਸੰਤ ਕੈ ਦੁਖਨ ਮਤ ਹੋਏ ਮਲੀਨ ਸੰਤ ਕੈ ਦੁਖਨ ਸੋਭਾ ਤੇ ਹੀਨ ਸੰਤ ਕੇ ਹਥੇ ਕੌ ਰਖੈ ਨਾ ਕੋਏ ਸੰਤ ਕੈ ਦੁਖਨ ਸਾਨ ਭ੍ਰਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੈ ਨਾਨਕ ਸੰਤ ਸੰਗ ਨਿੰਦਕ ਵੀ ਕਰੈ ਸੰਤ ਕੇ ਦੁਖਨ ਤੇ ਮੁਖ ਭਵੈ ਸੰਤਨ ਕੈ ਦੁਖਨ ਕਾਗਜੋਂ ਲਵੈ ਸੰਤਨ ਕੈ ਦੁਖਨ ਸਰਪ ਜੋਨ ਪਾਏ ਸੰਤ ਕੈ ਦੁਖਨ ਤ੍ਰਿਗਤ ਜੋਨ।

ਨਾਮ ਗਤ ਨਾਨਕ ਜਪ ਏਕ ਹਰ ਨਾਮ ਰੂਪਵੰਤ ਹੋਏ ਨਾਹੀ ਮੋਹੈ ਸਭ ਕੀ ਜੋਤ ਸਗਲ ਘੱਟ ਸੋਹੈ ਧਨਵੰਤਾ ਹੋਏ ਕਿਆ ਕੋ ਗਰਬੈ ਜਾਂ ਸਭ ਕਿਸ

ਨਾਨਕ ਸੋ ਜਨ ਸਦਾ ਆਰੋਗ ਜੋ ਮੰਦਰ ਕੋ ਥਾਮੈ ਥੰਮਣ ਤੂੰ ਗੁਰ ਕਾ ਸ਼ਬਦ ਮਨੈ ਅਸ ਥੰਮਣ ਜੋ ਪਾਖਾਣ ਨਾਵ ਚੜ ਤਰੈ ਰਾਣੀ ਗੁਰ ਚਰਨ ਲਗਤ ਨਿਸਤਰੈ ਕਿਉਂ ਅੰਧਕਾਰ ਦੀਪਕ ਪ੍ਰਗਾਸ।

ਸਾਧ ਸੇਵਾਵਟ ਭਾਗੀ ਪਾਈਐ, ਸਾਧ ਸੰਗ ਹਰ ਕੀਰਤਨ ਗਾਈਐ, ਅਣਖ ਬਿਗਨ ਤੇ ਸਾਧੂ ਰਾਖੈ, ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ, ਕੋਟ ਗਹੀ ਸੰਤੈ।

ਧਾਰੈ ਨਾਨਕ ਸੋ ਸੇਵਕ ਸਾਸ ਸਾਸ ਸਮਾਰੈ ਆਪਣੇ ਜਨ ਕਾ ਪਰਦਾ ਢਾਕੈ ਆਪਣੇ ਸੇਵਕ ਕੀ ਸਰ ਪਰ ਰਾਖੈ ਆਪਣੇ ਦਾਸ ਕੋ ਦੇਵ ਡਾਈ ਆਪਣੇ ਸੇਵਕ ਕੋ ਨਾਮ ਜਪਾਈ ਆਪਣੇ ਸੇਵਕ ਕੀ ਆਪ ਪਤ ਰਾਖੈ ਤਾਂ ਕਿ

ਜਪ ਨਾਨਕ ਪ੍ਰਭ ਅਲਖ ਵਿਡਾਣੀ। ਬਾਰੰ ਬਾਰ ਬਾਰ ਪ੍ਰਭ ਜਪੀਐ, ਪੀ ਅੰਮ੍ਰਿਤ ਇਹੋ ਮਨ ਤੰਤਰ ਵਿਐ, ਨਾਮ ਰਤਨ ਜਿਨ ਗੁਰਮੁਖ ਪਾਇਆ, ਤਿਸ ਕਿਛ ਅਵਰ ਨਾਹੀਂ ਦ੍ਰਿਸ਼ਟ।

ਨੇ, ਉਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੈ ਸਦ ਕਾਮ, ਬੋਲੋ ਜਸ ਜੇ ਵਾ ਦਿਨ ਰਾਤ, ਸਭ ਆਪਣੇ ਜਨ ਕੀਨੀ ਦਾਤ, ਕਹੈ ਭਗਤ ਆਤਮ ਕਹਿ ਚਾਏ, ਸਭ ਆਪਣੇ ਤੋਂ ਰਹਿ ਸਮਾਏ, ਜੋ ਹੋ ਆਓ ਵਸਤੋ ਜਾਣੈ, ਸਭ ਆਪਣੇ ਕਾ ਹੁਕਮ ਪਛਾਣੈ, ਤਿਸਕੀ ਮਹਿਮਾ ਕੌਣ ਬਖਾਨੋ, ਤਿਸਕਾ ਗੁਣ ਕਹਿ ਏਕ ਨਾ ਜਾਣੋ।

ਤੇਰਾ ਨਾਨਕ ਸਿਰਜਣ ਕੇ ਪੂਜੋ ਸਦ ਪੈਰਾ ਸਲੋਕ। ਸਤ ਪੁਰਖ ਜਿਨ ਜਾਣਿਆ ਸਤਿਗੁਰ ਤਿਸਕਾ ਨਾਉ, ਤਿਸਕੈ ਸੰਗ ਸਿੱਖ ਉਦਰੈ, ਨਾਨਕ ਹਰ ਗੁਣ ਗਾਓ ਅਸ਼ਟਪਦੀ, ਸਤਿਗੁਰ ਸੇਖੀ ਕਰੈ ਪਤ।

ਕਟੈ ਸਤਿਗੁਰ ਸਿੱਖ ਕੋ ਨਾਮ ਧੰਨ ਦੇ ਗੁਰ ਕਾ ਸਿੱਖ ਵਡ ਭਾਗੀ ਹੈ ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸੰਵਾਰੈ ਗੁਰ ਕੈ

ਐਸ ਸਿਆਣਪ ਲਿਆਣਾ ਜਾਈਐ, ਨਾਨਕ ਐਸਾ ਗੁਰਬਿਟ ਭਾਗੀ ਪਾਈਐ, ਸਫਲ ਦਰਸ਼ਨ ਪੇਖਤ ਪੁਨੀਤ, ਪ੍ਰਸਤ ਚਰਨਗਤ ਨਿਰਮਲ ਰੀਤ, ਸੇਖਤ ਸੰਗ ਰਾਮ ਗੁਣ ਰਵੇ, ਪਾਰ ਬ੍ਰਹਮ ਕੀ ਦਰਗਹਿ ਗਵੇ, ਸੁਨਕਰ ਬਚਨ ਕਰਨ ਆਘਾਨੇ, ਮਨ ਸੰਤੋਹ ਆਤਮ ਪਤੀਆਨੇ, ਪੂਰਾ ਗੁਰ ਅਖਿਓਜਾ ਕਾ ਮੰਤਰ, ਅੰਮ੍ਰਿਤ ਦ੍ਰਿਸ਼ ਪੇਖੈ ਹੋਏ ਸੰਤ, ਗੁਣ ਬੇਅੰਤ ਕੀਮਤ ਨਹੀਂ ਪਾਏ, ਨਾਨਕ ਜਿਸ ਭਾਵੈ ਤਿਸ ਲਏ ਮਿਲਾਏ, ਜਿਹ ਬਾਏ

ਅੰਧਕਾਰ ਦੀ ਪੁਗ ਪ੍ਰਗਾਸੇ, ਨਾਨਕ ਭਰਮ ਮੋਹ ਦੁਖ ਤੈਸੇ ਨਾਸੇ, ਸੁਤ ਮਾਹੇ ਖਾਂਡ ਵਰਦਾਏ, ਅਨੰਦ ਭਾਇਆ ਦੁਖ ਨਾਠੇ ਭਾਏ, ਜਨਮ ਮਰਨ ਕੇ ਮਿਟੇ ਅੰਧੇਸੇ, ਸਾਧੂ ਕੇ ਪੂਰਨ ਉਪਦੇਸੇ, ਬਹੁ ਚੂਕਾ ਨਿਰਭਉ ਹੈ ਬਸੇ, ਸਗਲ ਬਿਆਦ ਮਨ ਤੇ ਖੈ ਨਸੇ, ਜਿਸਕਾ ਸਾਧਨ ਕਿਰਪਾ ਤਾਰੀ, ਸਾਧ ਸੰਗ ਜਪ ਨਾਮ ਮੁਰਾਰੀ, ਚਿਤ ਪਾਈ ਚੂਕੇ ਭ੍ਰਮ ਗਵਨ, ਸੁਨ ਨਾਨਕ ਹਰ ਹਰ ਜਸ ਸ੍ਰਵਨ, ਨਿਰਗੁਣ ਆਸਾ ਗੁਣ ਵੀ ਓਹੀ, ਕਲਾ ਧਾਰ ਗਿਣ ਸਗਲੀ ਮੋਹੀ, ਆਪਣੇ ਚਿਤ ਪਵ ਆਪ ਬਣਾਏ, ਆਪਣੀ ਕੀਮਤ ਆਪੇ ਪਾਏ, ਹਰ ਬਿਨ ਦੂਜਾ ਨਾਹੀ ਕੋਏ, ਸਰਵ ਨਿਰੰਤਰ ਏਕੋ ਸੋਏ, ਪੋਤ ਪੋਤ ਰਵੇ ਆ ਰੂਪ ਰੰਗ, ਭੈ ਪ੍ਰਗਾਸ ਸਾਧ ਕੈ ਸੰਗ, ਰਚਨਾ ਆਪਣੀ ਕਲ ਧਾਰੀ, ਅਣਕ ਵਾਰ ਨਾਨਕ ਬਲਿਹਾਰੀ ਸਲੋਕ, ਸਾਥ ਨਾ ਚਾਲੈ ਬਿਨ ਭਜਨ, ਵਿਖਿਆ ਸਗਲੀ ਚਾਰ, ਹਰ ਹਰ ਨਾਮ ਕਮਾਵਨਾ, ਨਾਨਕ ਹੋ ਧਨ ਸਾਰ ਅਸ਼ਟਪਦੀ, ਸੰਤ ਜ ਨਾਮ ਕਰੋ ਵੀ ਤਿਆਰ, ਏਕ ਸਿਮਰ ਨਾਮ ਆਧਾਰ, ਅਵਰੋ ਪਾਲਸਾ ਮੀਤ ਵਿਸਾਰੋ, ਚਰਨ ਕਮਲਿਤ ਮਹਿ ਉਰਧਾਰੋ, ਕਰਨ ਕਾਨ ਸੋ ਪ੍ਰਭ ਸਮਰਥ, ਦ੍ਰਿੜ ਕਰ ਗਹੋ ਨਾਮ ਹਰ ਵਤ, ਜੋ ਧਨ ਸੰਚੋ ਹੋ ਭਗਵੰਤ, ਸੰਤ ਜਨਾ ਕਾ ਨਿਰਮਲ ਮੰਤ, ਏਕ ਆਸਰਾ ਕਹੋ ਮਨ ਮਾਹੇ, ਸਰਬ ਰੋਗ ਨਾਨਕ ਮਿਟ ਜਾਹੇ, ਜਿਸ ਧਨ ਕੋ ਚਾਰ ਕੁੰਠ ਉਠ ਧਾਵੈ, ਸੋ ਧਨ ਹਰ ਸੇਵਾ ਤੇ ਪਾਵੈ, ਜਿਸ ਸੁਖ ਕੋ ਨਿਰਬਾਂਛੈ ਮੀਤ, ਸੋ ਸੁਖ ਸਾਧੂ ਸੰਗ ਪ੍ਰੀਤ, ਜਿਸ ਸੋਭਾ ਕੋ ਕਰੈ ਭਲੀ ਕਰਨੀ, ਸਾ ਸੋਭਾ ਭਜ ਹਰ ਕੀ ਸਰਨੀ, ਅਨਕੂ ਪਾਵੀ ਰੋਗ ਨ ਜਾਏ, ਰੋਗ ਮਿਟੈ ਹਰਿ ਔਖਦ ਲਾਏ, ਸਭ ਨਿਧਾਨ ਮੈਂ ਹਰ ਨਾਮ ਨਿਧਾਨ, ਜਪ ਨਾਨਕ ਦਰਗ ਹੈ ਪ੍ਰਵਾਨ, ਮਨ ਪ੍ਰਬੋਧ ਹੋ ਹਰ ਕੈ ਨਾਏ, ਜੈਦ ਸਤਾਵ ਤੇ ਆਵੈ ਖਾਏ, ਤਾਂ ਕੋ ਬਿਗਨ ਨ ਲਾਗੈ ਕੋਏ, ਚਾ ਕੈ ਹਿਰਦੈ ਵਸੈ ਹਰ ਸੋਏ, ਕਲ ਤਾਪੀ ਠਾਂਡਾ ਹਰ ਨਾਉ, ਸਿਮਰ ਸਿਮਰ ਸਦਾ ਸੁਖ ਪਾਓ, ਹੋ ਬਿਨ ਸੈ ਪੂਰਨ ਹੋਏ ਆਸ, ਭਗਤ ਪਾਏ ਆਤਮ ਪ੍ਰਗਾਸ, ਚਿਤ ਕਰ ਜਾਏ ਬਸੈ ਬਨਾਸੀ, ਕਹੋ ਨਾਨਕ ਕਾਟੀ ਜਮ ਫਾਸੀ, ਸਤ ਵਿਚਾਰ ਕਹਿ ਜਨ।

ਆਪਣੀ ਭਗਤੀ ਲਾਏ ਅਸ਼ਬਦੀ ਜਾਚਕ ਜਨ ਜਾਚੈ ਪ੍ਰਵਦਾਨ ਹਰਿ ਕਿਰਪਾ ਦੇ ਬਹੁ ਹਰਿ ਨਾਮ ਸਾਧ ਨਾ ਕੀ ਮੰਗੋ ਧੂਰ ਪਾਰ ਬ੍ਰਹਮ ਮੇਰੀ ਸ਼ਰਧਾ ਪੂਰ ਸਦਾ ਸਦਾ ਪ੍ਰਭ।

ਕੰਡ ਗੁਰਪੁਰੇ ਖਤ ਇਹ ਬੁਝਾਇਆ ਸਭ ਆਪਣਾ ਨਾਨਕ ਜਨ ਧਿਆਇਆ ਸਾਜਨ ਸੰਤ ਕਰੋ ਇਹੋ ਕਾਮ ਆਨ ਤਿਆਗ ਜਪੋ ਹਰ ਨਾਮ ਸਿਮਰ ਸਿਮਰ ਸਿਮਰ ਸੁਖ ਪਾਵਹੋ ਆਪ ਜਪਹੁ ਅਵਰਹਿ ਨਾਮ ਜਪਾਵਹੁ ਭਗਤ ਭਾਇ ਕਰੀਐ ਸੰਸਾਰ ਬਿਨ ਭਗਤੀ ਤਨ ਹੋ।

ਆਪਣ ਸੰਗ ਬਣਾਈ, ਸਭ ਕਵਨ ਮਾਏ ਭਾਵ ਮਿੱਤਰ ਸੁਤ ਭਾਈ, ਜਾਂ ਸਰਬ ਕਲਾ ਆਪੇ ਪ੍ਰਵੀਨ, ਤੈ ਵੇਦਕ ਦੇਵ ਕਹਾਂ ਕੋ ਚੀਨ, ਜਬ ਆਪਣ ਆਪ ਆਪ ਉਰਹਾਰੈ ਤੋ ਸਗ

ਦੁੱਖ ਸੁਖ ਮਾਨ ਅਪਮਾਨ ਅਨਕ ਪ੍ਰਕਾਰ ਕੀਓ ਬਖਿਆਨ ਆਪਣ ਚੇਲਾ ਆਪ ਕਰ ਦੇਖੈ ਕਿਰਤ ਸੰਕੋਚੈ ਤੋ ਨਾਨਕ ਏਕੈ ਜਹੈ ਅਵਗਤ ਭਗਤ ਤਹਿ ਆਪ ਜਹੈ ਪਸਰੈ ਪਾਸਾਰ ਸੰਤ ਪ੍ਰਤਾਪ ਦੂ ਪਾਸਾ ਆਪੇ ਧਨੀ ਉਨਕੀ ਸੋਭਾ ਉਨਹੂ ਬਨੀ ਆਪਹਿ ਕੌਤਕ ਕਰੈ ਅਨਦ ਚੋਜ ਆਪਹਿ ਰਸ ਭੋਗ ਨਿਰਯੋਗ ਜਿਸ ਭਾਵੈ ਤਿਸ ਆਪਣ ਨਾਇ ਲਾਵੈ ਜਿਸ ਭਾਵੈ ਤਿਸ ਖੇਲ ਖਿਲਾਵੈ ਬੇਸ਼ੁਮਾਰ ਅਥਾਹ ਅਗਨਤ ਅਤੋਲੈ ਜੋ ਬੁਲਾਵੋ ਤਿਉਂ ਨਾਨਕ ਦਾਸ ਬੋਲੈ ਸਲੋਕ ਜੀ ਜੰਤ ਕੇ ਠਾਕੁਰਾ ਆਪੇ ਵਰਤਣ ਹਾਰ ਨਾਨਕ ਏਕੋ ਬਸਰਿਆ ਦੂਜਾ ਕਹਿ ਦ੍ਰਿਸ਼ਟਾਰ ਅਸ਼ਟਪਦੀ ਆਪ ਕਥੈ ਆਪ ਸੁਣਨੈ ਹਾਰ ਆਪਹਿ ਏਕ ਆਪ ਵਿਸਾਰ ਜਤ ਸੁਭਾਵੈ ਤਾ ਸਿਸ਼ਟ ਉਪਾਏ ਆਪਣੇ ਥਾਣੇ ਲਏ ਸਮਾਏ ਤੁਮ ਤੇ ਭਿੰਨ ਨਹੀਂ ਕਿਸ ਹੋਏ ਆਪਣ ਸੂਤ ਸਭ ਜਗਤ ਪਰੋਏ ਜਾ ਕੋ ਪ੍ਰਭ ਜੀਉ ਆਪ ਬੁਝਾਏ ਸਚ ਨਾਮ ਸੋਈ ਜਨ ਪਾਏ ਸੋ ਸਮੁੰਦਰ ਸੀ ਤਰਕਾ ਬੇਤਾ ਨਾਨਕ ਸਗਲ ਸਿਸ਼ਟ ਕਾ ਜੇਤਾ ਜੀ ਜੰਤਰ ਸਭ ਤਾਂ ਕਹਿ ਹਾਥ ਦੀਨ ਦਿਆਲ ਅਨਾਥ ਤੋ ਨਾਥ ਜਿਸ ਰਾਖਾ ਤਿਸ ਕੋਏ ਨਾ ਮਾਰੈ ਸੋ ਮੂਹਾ ਜਿਸ ਮਨੋ ਵਿਸਾਰੈ ਜਿਸ ਤਜ ਅਵਰ ਕਾਂ ਕੋ ਜਾਏ ਸਭ ਸੇ ਏਕ ਨਿਰੰਜਨ ਰਾਏ ਜੀ ਕੀ ਜੁਗਤ ਜਾਕੇ ਸਭ ਹਾਥ ਅੰਤਰ ਬਾਹਰ ਜਨ ਹੋ ਸਾਥ ਗੁਣ ਨਿਧਾਨ ਬੇਅੰਤ ਅਪਾਰ ਨਾਨਕ ਦਾਸ।

ਸੁਣ ਉਪਦੇਸ਼ ਫਿਰਦਾ ਬਰਸਾਵ ਹੋ, ਮਨ ਇੱਛੇ ਨਾਨਕ ਫਲ ਪਾਵ ਹੋ, ਹਲਤ ਪਲਤ ਦੋਇ ਲਿਹੋ ਸਵਾਰ, ਰਾਮ ਨਾਮ ਅੰਤਰ ਉਧਾਰ, ਪੂਰੇ ਗੁਰ ਕੀ ਪੂਰੀ ਦੀਖਿਆ, ਜਿਸ ਮਨ ਬਸੈ ਤਿਸ ਸਾਚ ਭਰੀਖਿਆ, ਮੰਤਰ ਨਾਮ ਜਪੋ ਲਿਵ ਲਾਏ, ਦੁੱਖ

ਅਕਾਲ ਅਮਰ ਭਏ ਅਮਰਾ ਪਦ ਪਾਇਆ ਸਾਧ ਸੰਗ ਨਾਨਕ ਹਰਿ ਧਿਆਇਆ ਸਲੋਕ ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਬਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭ ਦੀਠਾ ਨਾਮ ਪ੍ਰਭੂ ਕਾ ਲਾਗਾ ਮੀਠਾ ਸਗਲ ਸਮਗਰੀ ਇਕ ਸਕਟ ਮਾਹੇ ਅਨਕ ਰੰਗ ਨਾ ਦ੍ਰਿਸ਼ਟਾਹੇ ਨੌਨੇ ਦੇ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮਹਿ ਇਸਕਾ ਬਿਸਰਾਮ ਸੁਨ ਸਮਾਧ ਅਨਹਤ ਤਹਿ ਨਾਦ ਕਹਿਣ ਨਾ ਜਾਈ ਅਚੱਜ ਬਿਸਮਾਦ ਤਿਨ ਦੇਖਿਆ ਜਿਸ ਆਪ ਦੇਖਾਏ ਨਾਨਕ ਤੇ ਜਨ ਸੋ ਜੀ ਪਾਏ ਸੋ ਅੰਤਰ ਸੋ ਬਾਰ ਅਨੰਤ ਘਟ ਘਟ ਵਿਆਪ ਰਹਿਆ ਭਗਵੰਤ ਧਰਨ ਮਾਹੇ ਆਕਾਸ਼ ਪੈ ਆਲ ਸਰਬ ਲੋਕ ਪੂਰਨ ਪ੍ਰਤਪਾਲ ਬੰਤਨ ਪਰਬਤ ਹੈ ਪਾਰ ਬ੍ਰਹਮ ਜੈਸੀ ਆਗਿਆ ਤੈਸਾ ਕਰਮ ਪੌਣ ਪਾਣੀ ਬਹਿ ਸੰਤਰ ਮਾਹੇ ਚਾਰ ਕੁੰਟ ਦਹਿ ਦਿਸੇ ਸਮਾਹੇ ਤਿਸੇ ਭਿੰਨ ਨਹੀਂ ਕੋਠਾਓ ਗੁਰਪ੍ਰਸਾਦ ਨਾਨਕ ਸੁਖ ਪਾਓ ਵੇਦ ਪੁਰਾਣ ਸਿਮਰਤ ਮੈਂ ਦੇਖ ਸਸੀਅਲ ਤੋਰਨ ਨਖਤਰ ਮੈਂ ਏਕ ਬਾਣੀ ਪ੍ਰਭ ਕੀ ਸਭ ਕੋ ਬੋਲੈ ਆਪਾ ਡੋਲਣਾ ਕਬਹੂਨ ਡੋਲੈ

ਗੁਰਪ੍ਰਸਾਦ ਭਰਮ ਕਾ ਨਾਸ, ਨਾਨਕ ਦਿਨ ਮਹਿ ਇਹੋ ਬਿਸਾਸ। ਸੰਤ ਜਨਾ ਕਾ ਵੇਖਣ ਸਭ ਬ੍ਰਹਮ, ਸੰਤ ਜਨਾ ਕਾ ਹਿਰਦੈ ਸਭ ਧਰਮ। ਸੰਤ ਜਨਾ ਸੁਣੈ ਸੋ ਬਚਨ, ਸਭ ਵਿਆਪੀ ਰਾਮ ਸੰਗ ਰਚਨ। ਜਿਨ ਜਾਤਾ ਤਿਸਕੀ ਇਹ ਰਹਿਤ, ਸਤ ਬਚਨ ਸਾਧੂ ਸਭ ਕਹਿਤ। ਜੋ ਜੋ ਹੋਏ ਸੋਈ ਸੁਖ ਮਾਨੈ, ਕਰਨ ਕਰਾਉਣ ਹਾਰ ਪ੍ਰਭ ਜਾਨੈ। ਅੰਤਰ ਵਸੇ ਬਾਹਰ ਭੀ ਓਹੀ, ਨਾਨਕ ਦਰਸ਼ਨ ਦੇਖ ਸਭ ਮੋਹੀ। ਆਪ ਸਤ ਕੀਆ ਸਭ ਸਤ, ਜਿਸ ਪ੍ਰਭ ਸੇ ਸਗਲੀ ਉਤਪਤ। ਜਿਸ ਭਾਵੈ ਤਾਂ ਕਰੇ ਵਿਸਤਾਰ, ਜਿਸ ਭਾਵੈ ਤਾਂ ਏਕੰਕਾਰ। ਅਣਕ ਕਲਾ ਲਖੀ ਨਹਿ ਜਾਏ, ਜਿਸ ਭਾਵੈ ਤਿਸ ਲਏ ਮਿਲਾਏ। ਕਵਨ ਨਿਕਟ ਕਵਨ ਕਹੀਐ ਦੂਰ, ਆਪੇ ਆਪ ਆਪ ਭਰਪੂਰ। ਅੰਤਰਗਤ ਜਿਸ ਆਪ ਜਨਾਏ, ਨਾਨਕ ਜਨ ਆਪ ਬੁਝਾਏ। ਸਰਬ ਭੂਤ ਆਪ ਵਰਤਾਰਾ, ਸਰਬ ਨੈਣ ਆਪ ਪੇਖਣ ਹਾਰਾ। ਸਗਲ ਸਮੱਗਰੀ ਜਾਂ ਕਾ ਤਨਾ, ਆਪਣ ਜਸ ਆਪ ਹੀ ਸੁਣਾ।

ਨਾਨਕ ਨਿਵਹੀ ਖੇਪ ਹਮਾਰੀ। ਜਬਕਿ ਉਸਤਤ ਕਰੋ ਸੰਤ ਮੀਤ, ਸਾਵਧਾਨ ਏਕਾਗਰ ਚੀਤ। ਸੁਖਮਨੀ ਸਹਿਜ ਕੋ ਬਿੰਦ ਗੁਣ ਨਾਮ, ਜਿਸ ਮਨ ਬਸੈ ਸੋ ਹੋਤ ਨਿਧਾਨ। ਸਰਬ ਇੱਛਾ ਤਾਂ ਕੀ ਪੂਰਨ ਹੋਏ, ਪ੍ਰਧਾਨ ਪੁਰਖ ਪ੍ਰਗਟ ਸਭ ਲੋਏ। ਸਭ ਤੇ ਊਚ ਪਾਏ ਅਸਥਾਨ, ਬਹੁਰ ਨਾ ਹੋਵੈ ਆਵਨ ਜਾਨ। ਹਸਨ ਖਾਟ ਲੈ ਜਨ ਸੋਏ, ਨਾਨਕ ਜਿਸੈ ਪ੍ਰਾਪਤ ਹੋਏ। ਕੇਮ ਸਾਂਤ ਰਿਤ ਨਵ ਨਿਧ, ਬੁੱਧ ਗਿਆਨ ਸਰਬ ਤੈ ਸਿੱਧ। ਵਿਦਿਆ ਤਪ ਯੋਗ ਪ੍ਰਭ ਧਿਆਨ, ਗਿਆਨ ਸ੍ਰੇਸ਼ਟ ਉਤਮ ਇਸ਼ਨਾਨ। ਚਾਰ ਪਦਾਰਥ ਕਮਲ ਪ੍ਰਗਾਸ, ਸਭ ਕੈ ਮਧ ਸਗਲ ਦੇ ਉਦਾਸ। ਸੁੰਦਰ ਚਤੁਰ ਸਤ ਕਾ ਬੇਤਾ, ਸਮਦਰਸੀ ਏਕ ਦ੍ਰਿਸ਼ਟੇਤਾ। ਇਹ ਫਲ ਤਿਸ ਜਨ ਕੈ ਮੁਖ ਭਨੇ, ਗੁਰੂ ਨਾਨਕ ਨਾਮ ਬਚਨ ਮਨ ਸੁਨੇ। ਇਹੋ ਨਿਧਾਨ ਜਪੈ ਮਨ ਕੋਏ, ਸਭ ਜੁਗ ਮਹਿਤਾ ਕੀ ਗਤ ਹੋਏ। ਗੁਣ ਗੋਬਿੰਦ ਨਾਮ ਤੁਨ ਬਾਣੀ, ਸਿਮਰਤ ਸਾਸਤ੍ਰ ਵੇਦ ਬਖਾਣੀ। ਸਗਮ ਮਤਾਤ ਕੇਵਲ ਹਰ ਨਾਮ, ਗੋਬਿੰਦ ਭਗਤ ਕੈ ਮਨ ਬਿਸਰਾਮ। ਕੋਟ ਅਪਰਾਧ ਸਾਧ ਸੰਗ ਮਿਟੈ, ਸੰਤ ਕਿਰਪਾ ਤੇ ਜਮ ਤੇ ਛੁਟੈ। ਜਾਂ ਕੈ ਮਸਤਕ ਕਰਮ ਪ੍ਰਭ ਪਾਏ, ਸਾਧ ਸਨ ਨਾਨਕ ਤੇ ਆਏ। ਜਿਸ ਮਨ ਬਸ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਇ, ਵਾਹ ਸ੍ਰੀ ਭਗਵਤੀ ਜੀ ਕੀ, ਪਾਤਸ਼ਾਹੀ ਦਸਵੀਂ, ਪ੍ਰਥਮ ਭਗਵ

ਵੰਡ ਕੇ ਛਕਿਆ, ਦੇਗ ਚਲਾਈ ਤੇਗ ਵਾਹੀ, ਦੇਖ ਕੇ ਅਣਡਿੱਠ ਕੀਤਾ। ਤਿੰਨਾਂ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੋਹਾਈਆਂ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਚੀਰੇ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ।

ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿੱਤ ਆਵੈ, ਚਿੱਤ ਆਵਣ ਕਾ ਸਦਕਾ ਸਰਬ ਸੁਖ ਹੋਵੈ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਇਤ, ਦੇਗ ਤੇਗ ਫਤਿਹ ਬਿਰਧ

ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਿੰਨਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਸੱਚੇ ਪਾਤਸ਼ਾਹ ਜੀਓ ਆਪ ਜੀ ਦੇ ਹਜ਼ੂਰ ਸੁਖਮਨੀ ਸਾਹਿਬ ਜੀ ਦੇ ਭਾਰਤ ਦੀ ਅਰਦਾਸ ਹੈ ਅੱਖਰਵਾਦ ਦਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਸਰਬੱਤ ਦੇ ਕਾਰਜ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਖੇਡੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

निर्पहो निर्वैर अकाल मूरत अग्नि सैतं गुरु प्रसाद जप

ਸੰਤਿ ਸਤਿਗੁਰ ਬੋਲਿਆ ਮੈਂ ਪਿੱਛੇ ਕੀਰਤਨ ਕਰੋ ਨਿਰਬਾਨ ਜੀਓ ਕੇਸ਼ੋ ਗੋਪਾਲ ਪੰਡਿਤ ਸਦਿਓ ਹਰ ਹਰ ਕਥਾ ਪੜ੍ਹੈ ਪੂਰਾ ਜੀਓ ਹਰ ਕਥਾ ਪੜ੍ਹੀਐ ਹਰ ਨਾਮ ਸੁਣੀਐ ਬੇਬਾਨ ਹਰ ਰੰਗ ਗੁਰ ਪਾਵੇ ਪਿੰਡ ਪਤਲ ਕਿਰਿਆ ਦੀਵਾ ਫੁੱਲ ਹਰ ਸਰ ਪਾਵੇ ਹਰ ਪਾਇਆ ਸਤਿਗੁਰ ਬੋਲਿਆ ਹਰ ਮਿਲਿਆ ਪੁਰਖ ਸੁਜਾਨ ਜੀਓ ਰਾਮਦਾਸ ਸੋਢੀ ਤਿਲਕ ਦੀਆ ਗੁਰ ਸ਼ਬਦ ਸੱਚ ਨੀਸ਼ਾਨ ਜੀਓ ਸਤਿਗੁਰ ਪੁਰਖ ਜੇ ਬੋਲਿਆ ਗੁਰ ਸਿੱਖਾਂ ਮਨ ਲਈ ਰਜ਼ਾਏ ਜੀਓ ਮੋਰੀ ਪੁੱਤ ਸਨਮੁਖ ਹੋਇਆ ਰਾਮਦਾਸੈ ਪੈਰੀ ਪਾਏ ਜੀਓ ਸਭ ਪਵੈ ਪੈਰੀ ਸਤਿਗੁਰੂ ਕੇਰੀ ਜਿੱਥੇ ਗੁਰੂ ਆਪ ਰੱਖਿਆ ਕੋਈ ਕਰ ਬਖੀਲੀ ਨਿਵੈ ਨਾਹੀ ਫਿਰ ਸਤਿਗੁਰੂ ਆਣ ਨਿਵਾਇਆ ਹਰ ਗੁਰ ਹੈ ਪਾਣਾ ਦੀ ਵਡਿਆਈ ਤੁਰ ਲਿਖਿਆ ਲੇਖ ਰਜ਼ਾਏ ਜੀਓ ਕਹਿ ਸੁਣ

ਆਈ ਤੁਰ ਲਿਖਿਆ ਲੇਖਰ ਜਾਏ ਜੀਓ ਕਹਿ ਸੁੰਦਰ ਸੁਣੋ ਸੰਤੋ ਸਭ ਜਗਤ ਪੈਰੀ ਪਾਏ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਯੋਗ ਜੁਗ ਜੁਗ ਅਟਲ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਾਨ ਹੋਏ।

0: ਸਾਈਂ ਦੀ ਚਰਨਾਂ ਵੀ ਜਾਂਦਾ ਮੇਰੇ ਜਾਣ ਤੋਂ ਬਾਅਦ ਕੇਵਲ ਕੀਰਤਨ ਹੋਵੇ। ਤੇ ਮਹਾਰਾਜ ਜੀ ਨੇ ਫਿਰ ਹੋਰ ਵੀ ਬਚਨ ਕਹਿ ਹੁਣ ਇੱਥੇ ਇੱਕ ਤਾਕੀਦ ਕਰਕੇ ਗਏ ਨੇ ਇਸ ਪੌੜੀ ਵਿੱਚ ਜਿਹੜੀ ਅਰਜ਼ ਮੈਂ ਕਰਨੀ ਸ਼ਬਦ ਬੇਬਾਨ ਆਇਆ ਸ਼ਬਦ ਪਿੰਡ ਪੱਤਲ ਕਿਰਿਆ ਦੀਵਾ ਤੇ ਫੁੱਲ ਆਇਆ ਹੁਣ ਇਹਦੇ ਅਰਥ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਆਧਾਰ ਤੇ ਕਰਾਂਗੇ। ਆਮ ਤੌਰ ਤੇ ਹੁੰਦਾ ਕੀ ਹੈ ਇੱਕ ਹਿੰਦੁਸਤਾਨ ਦੇ ਵਿੱਚ ਮਿੱਥ ਹੈ ਮਨਿਓਤ ਹੈ ਜਦੋਂ ਕੋਈ ਪ੍ਰਾਣੀ ਚੜ੍ਹਾਈ ਕਰ ਜਾਂਦਾ ਸੀ ਤੇ ਅਕਸਰ ਉਹਦੇ ਪਰਿਵਾਰ ਦੇ ਜੇ ਮੰਜੇ ਤੇ ਲੇਟਿਆ ਹੁੰਦਾ ਸੀ ਤੇ ਮੰਜੇ ਤੇ ਮੌਤ ਹੋਣੀ ਤੇ ਉਹਨੂੰ ਜ਼ਮੀਨ ਤੇ ਲੰਮੇ ਪਾ ਦੇਣਾ ਉਹਦੇ ਕੋਲ ਦੀਵਾ ਬਾਲ ਦੇਣਾ। ਮੇਰੇ ਸਤਿਗੁਰੂ ਦੇ ਘਰ ਵਿੱਚ ਇਹ ਗੁਰਮਤ ਵਿੱਚ ਇਹ ਪਰਵਾਹ ਨਹੀਂ ਜੋ ਸਿੱਖ ਮੈਂ ਰਹਿਤ ਮਰਿਆਦਾ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਉਹਦੇ ਬਾਰੇ ਮੈਂ ਇੱਕ ਅਰਜ਼ ਕਰਦੇ ਹਾਂ ਉਹਦੇ ਵਿੱਚ ਉਹ ਕਹਿੰਦੇ ਨੇ ਮ੍ਰਿਤਕ ਸੰਸਕਾਰ ਜਦੋਂ ਪ੍ਰਾਣੀ ਕੋਈ ਚੜ੍ਹਾਈ ਕਰ ਜਾਏ ਜੇ ਮੰਜੇ ਤੇ ਪਿਆ ਤੇ ਉਹਨੂੰ ਉੱਤੇ ਪਿਆ ਰਹਿਣ ਦੇਣਾ ਹੈ ਐਵੇਂ ਵਿਪਰਨ ਦੀ ਰੀਤ ਨੂੰ ਦੇਖ ਕੇ ਉਹਨੂੰ ਜ਼ਮੀਨ ਤੇ ਪਾ ਕੇ ਉਹਦੇ ਸਰਾਣੇ ਚ ਦੀਵਾ ਨਹੀਂ ਬਾਲਣਾ। ਕੀ ਕਹਿਣ ਲੱਗੇ ਜਦੋਂ ਪ੍ਰਾਣੀ ਦੇ ਅੰਤਲੇ ਸਵਾਸ ਮਾਨੋ ਘਰ ਉਹਦੇ ਨਿਕਲਦੇ ਪਏ ਨੇ ਆਪਾਂ ਪਰਿਵਾਰ ਦੇ ਲੋਕ ਕੋਲ ਇਹ ਤਾਂ ਪਤਾ ਹੀ ਨਹੀਂ ਵੀ ਅੰਤਲਾ ਸਮਾਂ ਆਉਣਾ ਕਿੱਥੇ। ਸਤਿਗੁਰੂ ਨੇ ਬਾਣੀ ਵਿੱਚ ਵੀ ਕਿਹਾ ਨਾ ਕਹਿੰਦੇ ਨੇ ਕਿਆ ਜਾਣਾ ਕਿਵੇਂ ਮਰਾਂਗੇ ਕੈਸਾ ਮਰਨਾ ਹੋਏ ਇਹ ਕੋਈ ਪਤਾ ਨਹੀਂ ਕਿਹੜੀ ਥਾਂ ਕਿਹੜਾ ਬਹਾਨਾ ਕਿਵੇਂ ਆਪਾਂ ਜਾਣਾ। ਪਰ ਜਦੋਂ ਪ੍ਰਾਣੀ ਘਰ ਚੜ੍ਹਾਈ ਕਰਦਾ ਜੋ ਮਰਿਆਦਾ ਹੈ ਗੁਰਮਤਿ ਉਸ ਦੇ ਕੋਲ ਉਹਦੇ ਕੰਨਾਂ ਵਿੱਚ ਮੋਹ ਦੀ ਤੰਦ ਨਾ ਪਾਓ ਹੈ ਤਾਂ ਬੜਾ ਮੁਸ਼ਕਲ ਕਹਿਣਾ ਤੇ ਕਮਾਉਣਾ ਭਾਵੇਂ ਜਵਾਨ ਦੀ ਮੌਤ ਵੀ ਹੁੰਦੀ ਹੋਵੇ ਸਾਨੂੰ ਪਤਾ ਇਹਨੇ ਬਚਣਾ ਨਹੀਂ ਤੇ ਉਹਦੇ ਕੰਨਾਂ ਵਿੱਚ ਗੁਰੂ ਕੀ ਬਾਣੀ ਦੀ ਤੇ ਨਾਮ ਦੀ ਆਵਾਜ਼ ਪਾਓ ਪਤਾ ਨਹੀਂ ਉਹਦੇ ਕੰਨਾਂ ਵਿੱਚ ਪਈ ਕੋਈ ਨਾਮ ਦੀ ਆਵਾਜ਼ ਉਹਦੀ ਸੁਰਤ ਨੂੰ ਦੁਨੀਆਂ ਤੋਂ ਚੋਕੇ ਨਾਮ ਵੀ ਜੋੜ ਦੇਣ। ਸਤਿਗੁਰੂ ਨੇ ਬਾਣੀ ਵਿੱਚ ਪ੍ਰਮਾਣ ਵੀ ਦਿੱਤੇ ਨੇ ਜੇ ਸੁਖਮਨੀ ਸਾਹਿਬ ਪੜ੍ਹ ਸਕਦੇ ਹਾਂ ਉਹ ਪੜ੍ਹੀਏ ਜਪਜੀ ਸਾਹਿਬ ਦਾ ਪਾਠ ਕਰ ਸਕਦੇ ਹਾਂ ਉਹ ਕਰੀਏ ਜੇ ਉੱਚੀ ਉੱਚੀ ਆਵਾਜ਼ ਦੇ ਕੇ ਆਪਾਂ ਸਿਮਰਨ ਕਰ ਸਕਦੇ ਹਾਂ ਉਹ ਅਤ ਜ਼ਰੂਰੀ ਹੈ। ਤਾਂ ਹੀ ਸਾਹਿਬ ਕਹਿੰਦੇ ਨੇ ਨਾ ਹਜ਼ੂਰ ਕਹਿੰਦੇ ਨੇ ਅਜਾ ਮਲ ਪਾਤੀ ਜਗ ਜਾਣੈ ਨਿਮਖ ਮਾਹੇ ਨਿਸਤਾਰਾ। ਪਰ ਕਿਵੇਂ ਸਾਹਿਬ ਕਹਿਣ ਲੱਗੇ ਕਿ ਅਜਾ ਮਲ ਨੂੰ ਅੰਤਲੇ ਸਮੇਂ ਮੇਰੇ ਸਾਈਂ ਦੀ ਯਾਦ ਆਈ ਬਸ ਇੱਕ ਖਿਨ ਸੁਰਤ ਕਿਤੇ ਸਾਈਂ ਦੇ ਚਰਨਾਂ ਵੀ ਜੁੜੀ ਬਸ ਉਹਦੇ ਨਾਲ ਉਹਦਾ ਭਲਾ ਹੋ ਗਿਆ। ਕਿਉਂਕਿ ਅੰਦਰ ਨੂੰ ਮਰਦੇ ਬੰਦੇ ਦੀ ਸਰੀਰ ਤਿਆਗਦੇ ਬੰਦੇ ਦੀ ਸੁਰਤੀ ਨੂੰ ਮੋਹ ਵੱਲ ਨਾ ਲਿਜਾਓ। ਸਾਡਾ ਇੱਕ ਸੁਭਾਅ ਹੈ ਅਸੀਂ ਜਦੋਂ ਕੋਈ ਪੁਰਾਣੀ ਚੜ੍ਹਾਈ ਕਰਦਾ ਕਹਾਂਗੇ ਬਜ਼ੁਰਗ ਹੋਵੇਗਾ ਬਾਪੂ ਜੀ ਪੋਤਾ ਆਇਆ ਇਹ ਪੁੱਤਰ ਕੋਲ ਆਇਆ ਹਕੀਕਤ ਇਹਦੇ ਨਾਲ ਅਸੀਂ ਉਹਦਾ ਭਲਾ ਨਹੀਂ ਕਰਦੇ ਉਹਦਾ ਬੁਰਾ ਕੌਣ ਹੈ ਕਿਉਂਕਿ ਉਹਦੀ ਸੁਰਤੀ ਮੋਹ ਦੀ ਤੰਦ ਵਿੱਚ ਪ੍ਰਾਣ ਨਿਕਲਣੇ ਨੇ। ਤੇ ਮੇਰਾ ਬਾਬਾ ਬਾਣੀ ਵਿੱਚ ਕਹਿੰਦਾ ਅੰਤ ਕਾਲ ਜੋ ਲੜਕੇ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਫਿਰ ਅਗਾਂ ਕੀ ਹੁੰਦਾ ਹੈ ਸੂਕਰ ਜੋਣ ਵੱਲ ਵੱਲ ਉਤਰੈ ਇਹਦਾ ਅਰਥ ਅੰਤਲਾ ਤੁਰਨਾ ਤੇਰਾ ਕੀ ਬਣਦਾ ਪਿਆ। ਪਰ ਹਾਂ ਸਾਰੀ ਜ਼ਿੰਦਗੀ ਵੀ ਜਪ ਤਪ ਚਾਹੀਦਾ ਇਹਦਾ ਭਾਵ ਇਹ ਵੀ ਨਹੀਂ ਕਿ ਸਾਰੀ ਜ਼ਿੰਦਗੀ ਪਾਪ ਕੀਤੇ ਹੋਣ। ਸਾਹਿਬ ਕਹਿੰਦੇ ਨੇ ਜੇ ਅੰਤਲੇ ਸਮੇਂ ਗੁਰੂ ਕੀ ਆਵਾਜ਼ ਕੰਨਾਂ ਵਿੱਚ ਪੈ ਜਾਏ ਅੰਤ ਕਾਲ ਜੋ ਨਾਰਾਇਣ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਬਦਲ ਤਲੋਚਨ ਤੇ ਨਰ ਮੁਕਤਾ ਪੀਤਾਂਬਰ ਵਾਕੈ ਹਿਰਦੈ ਬਸੈ। ਹਜ਼ੂਰ ਕਹਿੰਦੇ ਨੇ ਬਾਣੀ ਵਿੱਚ ਕਿਰਪਾ ਕਰਦੇ ਨੇ ਕਹਿੰਦੇ ਨੇ ਗੁਰਮੁਖਾ ਉਹਦੇ ਕੰਨਾਂ ਵਿੱਚ ਆਵਾਜ਼ ਬਾਣੀ ਦੀ ਪਾਈ ਤਾਂ ਹੀ ਜਦੋਂ ਅਸੀਂ ਪੜ੍ਹਨੇ ਹਾਂ। ਹਜ਼ੂਰ ਕਹਿੰਦੇ ਨੇ ਸਾਸ ਸਾਸ ਨਾਮ ਜਪ ਇਹਦਾ ਮਤਲਬ ਕੀ ਪਤਾ ਕਿ ਤੇਰਾ ਸਵਾਸ ਕਿਹੜਾ ਅੰਤਲਾ ਹੋ ਜਾਣਾ ਹੈ ਉਹ ਸਵਾਸ ਤੇਰਾ ਅੰਤਲਾ ਕਿਸੇ ਨਾਮ ਵਿੱਚ ਰੰਗ ਕੇ ਨਿਕਲ ਗਿਆ। ਤੇ ਸਾਹਿਬ ਕਹਿਣ ਲੱਗੇ ਜੇਕਰ ਸਾਹਿਬ ਮਨੋ ਨਾ ਵਿਸਰੈ ਤਾਂ ਸਹਿਲਾ ਮਰਨਾ ਹੋਏ। ਖੈਰ ਜਿਹੜੀ ਅਰਜ਼ ਕਰਨ ਲੱਗਾ ਜਦੋਂ ਪ੍ਰਾਣੀ ਚੜ੍ਹਾਈ ਕਰਦਾ ਹੈ ਮਰਿਆਦਾ ਦੇ ਮੁਤਾਬਕ ਮੰਜੇ ਤੇ ਪਿਆ ਉਹਨੂੰ ਪਿਆ ਰਹਿਣ ਦਿਆ ਜਾਏ ਉਹਦੇ ਕੋਲ ਕੀਰਤਨ ਕੀਤਾ ਜਾਏ ਬਾਣੀ ਦਾ ਪਾਠ ਕੀਤਾ ਜਾਏ ਕਿਉਂਕਿ ਪਾਠ ਨਾਲ ਉਹਦਾ ਵੀ ਭਲਾ ਉਸ ਰੂਹ ਦਾ ਤੇ ਸਾਡਾ ਵੀ ਭਲਾ ਪਿੱਛੇ ਪਰਿਵਾਰ ਦਾ। ਹੁਣ ਕਈ ਵਾਰੀ ਇਹ ਕਿਹਾ ਜਾਂਦਾ ਵੀ ਕੀ ਜਿਹੜਾ ਪ੍ਰਾਣੀ ਚੜ੍ਹਾਈ ਕਰ ਚੁੱਕਾ ਉਹਦੇ ਨਿਮਿਤ ਕੀਤਾ ਹੋਇਆ ਪਾਠ ਭਲਾ ਕਰ ਸਕਦਾ। ਗੁਰਮੁਖੋ ਬਾਣੀ ਤੁਸੀਂ ਪੜ੍ਹਦੇ ਹੋ जे सिमरत सब किल विख नाचै पितरी होए उधारो जे ते सिमरन करन नाल साईं दे नाल पितरां दा वी भला हो सकदा एदे विच कोई शक नहीं। दूसरी अर्ज करां मैं सिर्फ संकेत जी मर्यादा विच जो लिखे है कह लगे समय दी विचार नहीं करनी भी संस्कार दिने करने शामी करने दोपहर करने कह लगे ओनू इशनान कराया जाए अमृतधारी गुरसिख दे ककार जेड़े ने ओ नाल सजाए जान जो मर्यादा विच अंकते ते जदो अर्थी चुकनी है उदो अरदास कीती जाए ते नाल तुरदियां बैराग में शब्द नहीं ते सत नाम वाहगुरु जी दा जाप कीता जाए। आम तौर ते हिंदुस्तान विच की तक ने क्योंकि अज पौड़ी एक ऐसी है तुसी अपना न्यारापन कायम करो गुरु ग्रंथ साहिब दे सिद्धांत ते केवल बातां नाल नहीं जदो अर्थी लै के जांदे ने ते कई वारी फिर शमशान घाट जा ओदे सराहणे पानी दा घड़ा भन्निया जांदा मेरे साहिब कहिंदे ने नहीं गुरमत विच सिख रहत मर्यादा विच इहनू मन मत कहा गया है घड़ा नहीं भनना शमशान घाट गया है जा के लकड़ा में शिखा चुनी है ते जे अर्थी कोल पई है उसे उची उची सारी संगत जपजी साहिब दी बाणी दा पाठ करे ते जदो चिखा भी चिणिया जाने उदो भी पाठ कीता जाए परत के अरदास कीती जाए ते अरदास दे शब्द की होने चाहिए ने ए नहीं के प्राणी आया सी चला गया इन सचखंड थां दिया जे अरदास दे लफ्ज होने चाहिए ने हे अकाल पुरख वाहगुरु तेरे बनाए हुए अटल नियम दे अधीन तेरी बनाई हुई इस मर्यादा दे अधीन तेरा कल्या होया जीव संसार से आया तेरा सदड़ा आया ते शब्द वर्तने अकाल चलाना करके कहीं परलोक गमन के भी कहने कह लगे शब्द वर्तने अकाल चलाना कर गया जिंदगी दा सफर कर दिया स्वास पूरे कर दिया इस जीव तो होइया बेंत भुला बच दे होइया होन गिया नहीं जदो होन गिया दा मतलब भी आपा सीरियसली अरदास ली के दाता जीव भुलन हारे खोइया बेंत भुला बच दई चरण कमला विच रहमत करके बख्श नहीं अपने चरण कमला विच ते नाल शब्द वर्तना पिछो परिवार नू अपने शब्द दी टेक दे के भाणा मनन दी सूझ बख्शे अर्थ असल विच अरदास चाहीदी अरदास करके परिवार दा कोई जी जिवे पुत्र हुंदा है ओ चिखा नू लांबू लाए इथे तुहाडा होर टांगे मैं उस धरती दे हिसाब नाल अर्ज कर रहा हां इसे भी चाहिए जदो जाइए पाठ हुंदे ही पर जदो चिखा पूरी मच जाए उदो फिर कई की कर देने वांत लै के सिर विच मार के कपाल क्रिया कर देने गुरमुखोए मनमत है सिख रहत मर्यादा विच बकायदा ए अंकित कीता गया है कपाल क्रिया करनी सिक्की दे विच परवाह नहीं मनमत है होवे कि जदो लांबू लग जाए चिखा नू उदो पिछे बैठ के गुरु के कीर्तनिये कीर्तन करन ते संगत कीर्तन सुने ते जदो पूरी शिखा मच जाए ते फिर ओथे सोहला साहिब जिनू कीर्तन सोहला कहने ओदा पाठ कीता जाए पाठ करन तो बाद अरदास करके गुरु कर आपा आउने ओथे अलानिया दा पाठ कर दे कराई जांदी है परत के की करने मैं ए सिर्फ मर्यादा मुताबक अर्ज कर रहा गुरु ग्रंथ साहिब दी बाणी दे प्रमाण अर्ज करांगा फिर वैसे मर्यादा विच ए वे के जदों आपां जिन्नू कहने फुल चुगने हकीकत ए जे मर्यादा विच नहीं लिखिया फुल चुगने ओते शब्द अंगीठा समेटना जदों अंगीठा ठंडा हो जांदा आम तौर ते शब्द चौथा कहिंदे ने ओथे लिखिया भी उस दे अंगीठे नू फोलो ना अंगीठे नहीं समेटो शब्द अंगीठा फोलना नहीं अंगीठा समेटना है के प्राणी चढ़ाई कर जाए आपा पिंडा विच की तकने हैं जिन्ना मर्जी रोक लो रोक लुक दे ने गुरमत दी जो मर्यादा है ओदी हड्डियां नू चुनो ना कह लगे उसे सवा नू समेत अस दे किसे कपड़े बोरी विच पा लवो तुहाडी मर्जी है जे पानी नेड़े है वगदा तेज प्रवाह ओदे विच जल प्रवाह कर सकदे हो ते जे नहीं ते सच जाने ओनू मिट्टी विच टोया धरती विच टोया पट के आपां दब भी सकने हुण जे कहांगे मर्यादा रकाब कणक दी जायो ਉੱਤੇ ਇਤਿਹਾਸ ਪੜ੍ਹ ਕੇ ਦੇਖਿਓ, ਗੁਰੂ ਤੇਗ ਬਹਾਦਰ ਜੀ ਦਾ ਅੰਗੀਠਾ ਸਮੇਟ ਕੇ ਭਾਈ ਸਾਹਿਬ ਭਾਈ ਲੱਖੀ ਸਾਹਿਬ ਵਣਜਾਰੇ ਨੇ ਉਹ ਉੱਥੇ ਦਬਾ ਦਿੱਤਾ ਸੀ। ਇਹ ਕਾਰਨ ਕਿ ਸਰਦਾਰ ਬਘੇਲ ਸਿੰਘ ਹੋਰੀ ਜਦੋਂ ਆਏ ਨੇ ਗੁਰੂ ਘਰੇ ਬਣੇ, ਉੱਥੇ ਸਭ ਤੋਂ ਵੱਡਾ ਸਬੂਤ ਇਹ ਮਿਲਿਆ ਸੀ ਉਹ ਕਲਸ਼ ਜਿਹਦੇ ਵਿੱਚ ਸਭ ਕੁਝ ਸਮੇਟ ਕੇ ਭਾਈ ਸਾਹਿਬ ਨੇ ਗੁਰੂ ਦੇਵ ਜੀ ਦੇ ਲਈ ਜੋ ਗੁਰਮਤ ਦੀ ਮਰਿਆਦਾ ਸੀ ਉਹ ਅਦਾ ਕੀਤੀ ਸੀ। ਉਸ ਤੋਂ ਬਾਅਦ ਬਹੁਤ ਚੰਗਾ ਇਹ ਵੇ ਕਿ ਜਿੱਦਣ ਪ੍ਰਾਣੀ ਚੜ੍ਹਾਈ ਕਰੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰ ਕੀਤਾ ਜਾਏ, ਉਸ ਦਿਨ ਕੀ ਗੁਰੂ ਕੀ ਬਾਣੀ ਦਾ ਸਹਿਜ ਪਾਠ ਆਰੰਭ ਕਰ ਦਈਏ ਤੇ ਹੋਵੇ ਕੀ ਮਰਿਆਦਾ ਵਿੱਚ ਲਿਖਿਆ ਵੀ ਕੋਸ਼ਿਸ਼ ਇਹ ਕਰੋ ਕਿ ਪਰਿਵਾਰ ਦੇ ਜੀ ਆਪ ਮਿਲ ਕੇ ਪਾਠ ਕਰਨ, ਜੇ ਨਹੀਂ ਕਰ ਸਕਦੇ ਤੇ ਗੁਰੂ ਕਾ ਪਾਠੀ ਜਦੋਂ ਪਾਠ ਕਰਨ ਆਵੇ ਸਵੇਰੇ ਸ਼ਾਮ ਦੁਪਹਿਰੇ ਘਰ ਦੇ ਜੀ ਬੈਠ ਕੇ ਪਾਠ ਸੁਣ। ਇਹ ਨਹੀਂ ਹੁਣ ਹੁੰਦਾ ਕਿ ਅੰਦਰ ਪਾਠੀ ਪਾਠ ਕਰਦਾ, ਬਾਹਰ ਬੁੱਢੀਆਂ ਮਾਈਆਂ ਬੀਬੀਆਂ ਰੋਣ ਵਿੱਚ ਦੋ ਘੜੀਆਂ ਰੋਂਦੀਆਂ ਨੇ ਪਰਤ ਕੇ ਫਿਰ ਆਪਣੀਆਂ ਗੱਲਾਂ, ਨਹੀਂ ਉਸ ਪਾਠ ਨੂੰ ਸਰਵਣ ਕੀਤਾ ਜਾਏ ਤੇ ਜਿੱਦਣ ਉਹਦਾ ਭੋਗ ਪਾਇਆ ਜਾਣਾ ਉਦਣ ਫਿਰ ਭੋਗ ਤੋਂ ਬਾਅਦ ਕੀਰਤਨ ਹੋਵੇ, ਕੀਰਤਨ ਤੋਂ ਬਾਅਦ ਕਥਾ ਹੋਵੇ। ਗੁਰਮਤ ਮਰਿਆਦਾ ਵਿੱਚ ਮੋੜ ਵੀ ਮਕਾਨ ਜਾਣਾ ਵੀ ਪਰਵਾਹ ਨਹੀਂ। ਕਈ ਇਲਾਕਿਆਂ ਵਿੱਚ ਹੈ ਕਈ ਪਹਿਲਾਂ ਚਲੇ ਜਾਂਦੇ ਨੇ, ਕੋਈ ਬਾਅਦ ਚਲੇ ਜਾਂਦੇ ਨੇ। ਹਕੀਕਤ ਇਹ ਵੇ ਭਾਵਾਂ ਅਸੀਂ ਅੱਜ ਗੱਲ ਬਰਤੀ ਦੀ ਕਰਨੇ ਹਾਂ ਪਰ ਸਾਹਿਬ ਸਿੰਘ ਨੇ ਜਦੋਂ ਅੰਤਲੀ ਅਰਦਾਸ ਕਰ ਦਿੱਤੀ ਸੱਚ ਜਾਣੀ ਉਦਣ ਜੀਵ ਲਈ ਸਭ ਕੁਝ ਸੰਪੂਰਨ ਹੋ ਗਿਆ। ਹੁਣ ਆਓ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਆਪਾਂ ਕੀ ਕਰਨੇ ਆ ਤੇ ਸਾਹਿਬ ਨੇ ਕੀ ਕਿਹਾ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ, ਗੁਰੂ ਨਾਨਕ ਜੀ ਦੀ ਜੋਤ ਤੇ ਸ਼ਬਦ ਗੁਰੂ ਅਰਜਨ ਦੇਵ ਦਾ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਸਤਿਕਾਰ ਕੀਤਾ ਜਾਏ, ਜਲ ਪ੍ਰਵਾਹ ਕੀਤਾ ਜਾਏ ਜਾਂ ਇਹਨੂੰ ਦਫ਼ਨ ਕੀਤਾ ਜਾਏ। ਮੇਰੇ ਸਾਹਿਬ ਨੇ ਬਚਨ ਕਹਿ ਕਹਿਣ ਲੱਗੇ ਲੋਕਾਂ ਦੀ ਮਨੌਤ ਹੈ, ਕੁਝ ਕਹਿੰਦੇ ਨੇ ਸਤਿਕਾਰ ਕਰੀਏ ਅੱਗ ਵਿੱਚ ਫੂਕੀਏ ਮੁਕਤ ਹੁੰਦਾ ਹੈ, ਕੋਈ ਕਹਿੰਦੇ ਨੇ ਧਰਤੀ ਵਿੱਚ ਦਫ਼ਨ ਕਰ ਦਿਓ ਤੇ ਕਿਆਮਤ ਵਾਲੇ ਦਿਨ ਇਹਨੇ ਉੱਠਣਾ ਹੈ, ਤੇ ਮੇਰੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਮੈਨੂੰ ਸਮਝ ਨਹੀਂ ਪੈਂਦੀ ਕਿ ਇੱਕ ਦੱਜਾਂ ਇੱਕ ਦੱਬੀਆਂ ਇਚਣਾ ਕੁੱਤੇ ਖਾਏ। ਇਹ ਗੁਰੂ ਗ੍ਰੰਥ ਸਾਹਿਬ ਦੇ ਬਚਨ ਨੇ। ਇੱਥੇ ਇੱਕ ਦਾ ਅਰਥ ਕੇਵਲ ਇੱਕ ਵਚਨ ਹੀ, ਇੱਥੇ ਇੱਕ ਦਰ ਤੇ ਕਈ, ਈੜੀ ਨੂੰ ਸਿਹਾਰੀ ਤੇ ਕੱਕੇ ਨੂੰ ਸਿਹਾਰੀ, ਇੱਕ ਦਰ ਤੇ ਕਈ। ਕਹਿਣ ਲੱਗੇ ਇੱਕ ਦੱਜਾਂ ਕਈ ਐਸੇ ਨੇ ਜਿਹੜੇ ਪ੍ਰਾਣੀ ਦੀ ਮੌਤ ਤੋਂ ਬਾਅਦ ਦੱਜਾਂ ਉਹਨੂੰ ਸਾੜਦੇ ਨੇ, ਇੱਕ ਦੱਬੀਆਂ ਕਈ ਐਸੇ ਨੇ ਜਿਹੜੇ ਉਹਨੂੰ ਦੱਬਦੇ ਨੇ। ਕਹਿਣ ਲੱਗੇ ਇੱਕ ਦੱਜਾਂ ਇੱਕ ਦੱਬੀਆਂ ਇਚਣਾ ਕੁੱਤੇ ਖਾਏ। ਕਹਿਣ ਲੱਗੇ ਕੋਈ ਸਰੀਰ ਐਸੇ ਨੇ, ਕਈ ਸਾਧੂ ਕਹਿ ਦਿੰਦੇ ਨੇ ਵੀ ਸਾਡੇ ਸਰੀਰ ਨੂੰ ਰਹਿਣ ਦਿਓ ਜੀਵ ਖਾ ਲੈਣਗੇ ਇਹ ਪੁੰਨ ਕਰਮ। ਸਾਹਿਬ ਕਹਿੰਦੇ ਨੇ ਇਤਨਾ ਕੁੱਤੇ ਖਾਏ ਇੱਕ ਪਾਣੀ ਵਿੱਚ ਉਸਤੀਆਂ ਤੇ ਇਤਨਾ ਦਾ ਸਰੀਰ ਜਿਹੜਾ ਪਾਣੀ ਵੀ ਜਲ ਪ੍ਰਵਾਹ ਕੀਤਾ ਹੈ, ਇੱਕ ਪੀ ਫਿਰ ਹੱਸਣ ਪਾਏ। ਹੱਸਣ ਦਾ ਅਰਥ ਹੁੰਦਾ ਹੈ ਭਾਰਤੀ ਲੋਕ ਸੁੱਕੇ ਖੂਹ ਵਿੱਚ ਪਹਿਲਾਂ ਸਰੀਰ ਨੂੰ ਸੱਕ ਦੇਣਾ, ਗਲਦਾ ਰਹਿਣਾ, ਜੀਵਾਂ ਨੇ ਖਾਣਾ। ਸਾਹਿਬ ਕਹਿਣ ਲੱਗੇ ਸੁਣ ਹੋਏ ਇਸ ਮੁਰਦੇ ਨੂੰ ਜਿਹੜੇ ਮਰਜ਼ੀ ਤਰੀਕੇ ਨਾਲ ਤੂੰ ਸਮੇਟ ਦੇ ਪਰ ਜਿਹੜੀ ਤੂੰ ਮਨੌਤ ਬਣਾਈ ਬੈਠਾ ਵੀ ਦੱਬਾਂਗਾ ਤੇ ਕਿਆਮਤ ਵਾਲੇ ਦਿਨ ਉੱਠੇਗਾ, ਫੂਕਾਂਗਾ ਤੇ ਮੁਕਤ ਹੋਵੇਗਾ। ਮੇਰੇ ਸਾਹਿਬ ਨੇ ਕਿਹਾ ਜਦੋਂ ਸਰੀਰ ਵਿੱਚੋਂ ਹੰਸ ਉਡਾਰੀ ਮਾਰ ਗਿਆ ਕਿਹੜਾ ਬੰਦਾ ਮੈਨੂੰ ਬੋਲ ਕੇ ਦੱਸ ਸਕਦਾ ਕਿ ਜਿਹੜਾ ਸਰੀਰ ਛੱਡ ਕੇ ਗਿਆ ਉਹਦੀ ਜੀਵ ਆਤਮਾ ਕਿੱਥੇ ਪਹੁੰਚੀ। ਕਹਿਣ ਲੱਗੇ ਇੱਕ ਦੱਜਾਂ ਇੱਕ ਦੱਬੀਆਂ ਇਚਣਾ ਕੁੱਤੇ ਖਾਏ, ਇੱਕ ਪਾਣੀ ਵਿੱਚ ਉਸਟੀਆਂ ਇੱਕ ਪੀਸਰ ਹੱਥਣ ਪਾਏ, ਨਾਨਕ ਏਵ ਨਾ ਜਾਪਈ ਕਿੱਥੇ ਜਾਏ ਸਮਾਏ ਕਿਸੇ ਨੂੰ ਪਤਾ ਹੀ ਨਹੀਂ। ਗੁਰੂ ਕੇ ਸਿੱਖੋ ਪੜ੍ਹਦੇ ਆਪਾਂ ਆਸਾ ਕੀ ਵਾਰ ਰੋਜ਼, ਮਿੱਟੀ ਮੁਸਲਮਾਨ ਕੀ ਪੇੜਾ ਪਈ ਘੁਮਿਆਰ, ਘੜ ਭਾਂਡੇ ਇੱਟਾਂ ਕੀਆਂ ਜਲਦੀ ਕਰੇ ਪੁਕਾਰ, ਜਲ ਜਲ ਰੋਵੇ ਬੱਪੜੀ ਝੜਚੜ ਪਵੇ ਅੰਗਿਆਰ। ਸਾਹਿਬ ਕਹਿਣ ਲੱਗੇ ਪਿਆਰੇ ਦੇਖ ਜੇ ਤੂੰ ਕਹਿਣਾ ਵੀ ਰੂਹ ਕੇਵਲ ਕਬਰਾਂ ਵਿੱਚ ਬੈਠੀਏ ਤੇ ਜਿੱਦਣ ਕਬਰ ਦੀ ਚੀਕਣੀ ਮਿੱਟੀ ਪੱਟ ਕੇ ਲਿਆਉਂਦੇ ਨੇ ਉਹਦੇ ਭਾਂਡੇ ਤਿਆਰ ਕੀਤੇ ਜਾਂਦੇ ਨੇ, ਇਹਦਾ ਮਤਲਬ ਉਸ ਮਿੱਟੀ ਦੇ ਵਿੱਚੋਂ ਉਹ ਰੂਹ ਰੋਂਦੀ ਪਈ ਹੈ। ਸਾਹਿਬ ਕਹਿੰਦੇ ਨੇ ਜਿਹੜਾ ਮਰਜ਼ੀ ਤਰੀਕਾ ਆਪਣਾ, ਸੰਸਕਾਰ ਵੀ ਕਰ ਸਕਦੇ ਜਲ ਪ੍ਰਵਾਹ ਵੀ ਕਰ ਸਕਦੇ। ਹਜ਼ੂਰ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ, ਫਿਰ ਨਾਲ ਇੱਕ ਬਚਨ ਕੀਤਾ, ਕਹਿਣ ਲੱਗੇ ਕਿ ਜਦੋਂ ਕੋਈ ਪ੍ਰਾਣੀ ਚੜ੍ਹਾਈ ਕਰਦਾ ਭਾਈ ਸਾਹਿਬ ਭਾਈ ਮਰਦਾਨਾ ਜੀ ਨੂੰ ਨਾ, ਜਿਹੜੇ ਅੰਤਲੇ ਬਚਨ ਗੁਰੂ ਨਾਨਕ ਸਾਹਿਬ ਨੇ ਕਹੇ ਉਹ ਖਾਸ ਕਰਕੇ ਸਾਡੇ ਲਈ ਬੜੀ ਸੋਹਣੀ ਸੇਧ ਦਿੰਦੇ ਨੇ। ਸਿੱਖ ਨੇ ਮੰਗਣਾ ਸੀ ਭਾਈ ਸਾਹਿਬ ਭਾਈ ਮਰਦਾਨਾ ਜੀ, ਉਹਨਾਂ ਨੇ ਅੱਧੀ ਸਦੀ ਗੁਰੂ ਨਾਨਕ ਜੀ ਨਾਲ ਰਬਾਬ ਵਜਾਈ ਤੇ ਜਿੱਦਣ ਅੰਤਲਾ ਸਮਾਂ ਆਇਆ ਸੀ ਨਾ, ਭਾਈ ਮਨੀ ਸਿੰਘ ਲਿਖਦੇ ਨੇ ਉਦਣ ਗੁਰੂ ਨਾਨਕ ਜੀ ਦੀ ਗੋਦ ਵਿੱਚ ਭਾਈ ਮਰਦਾਨੇ ਦਾ ਸੀਸ ਤੇ ਸ਼ਬਦ ਵਰਤੇ ਸਨ, ਕਹਿਣ ਲੱਗੇ ਮਰਦਾਨਿਆਂ ਤੂੰ ਸਾਰੀ ਜ਼ਿੰਦਗੀ ਮੇਰੇ ਨਾਲ ਰਿਹਾ ਹੈ, ਮੇਰਾ ਚਿੱਤ ਕਰਦਾ ਜੇ ਤੂੰ ਕਹਿ ਤੇਰੇ ਜਾਣ ਤੋਂ ਬਾਅਦ ਤੇਰੀ ਦੇਹੀ ਨੂੰ ਜਲ ਪ੍ਰਵਾਹ ਕਰੀਏ, ਦੂਜਾ ਸ਼ਬਦ ਵਰਤਿਆ ਤੇਰੀ ਦੇਹੀ ਦਾ ਸੰਸਕਾਰ ਕਰਾਂ, ਤੀਜਾ ਸ਼ਬਦ ਵਰਤਿਆ ਜੇ ਤੂੰ ਕਹਿ ਤਾਂ ਇਹਨੂੰ ਦਫਨਾ ਦਿਆਂ, ਤੇ ਅੱਖਾਂ ਖੋਲ ਕੇ ਉਹਨੇ ਇੱਕੋ ਸ਼ਬਦ ਕਹਿ ਸਨ ਵਾਹ ਬਾਬਾ। ਅਜੇ ਵੀ ਦੇਹ ਦੀਆਂ ਗੱਲਾਂ ਸ਼ਬਦ ਕੀ ਸਨ ਵਾਹ ਬਾਬਾ, ਅਜੇ ਵੀ ਦੇਹ ਦੀਆਂ ਗੱਲਾਂ। ਤੇ ਅਗਲਾ ਸ਼ਬਦ ਕਿਹਾ ਸੀ ਮਰਦਾਨਿਆਂ ਜੇ ਤੂੰ ਚਾਹੇ ਤਾਂ ਤੈਨੂੰ ਧਰਤੀ ਵਿੱਚ ਦਫਨ ਕਰ, ਲੋਕ ਤੇਰੀ ਕਬਰ ਨੂੰ ਪੂਜਣ, ਤੇ ਹੱਥ ਜੋੜ ਕੇ ਕਹਿੰਦਾ ਸੀ ਦਾਤਾ ਇੰਨਾ ਸਮਾਂ ਰਬਾਬ ਵਜਾ ਕੇ ਬੜੀ ਮੁਸ਼ਕਲ ਨਾਲ ਪਰ ਤੇਰੀ ਦਇਆ ਨਾਲ ਚਮੜੇ ਦੀ ਕਬਰ ਵਿੱਚੋਂ ਨਿਕਲਿਆ ਵਾ, ਹੁਣ ਚਮੜੇ ਦੀ ਕਬਰ ਵਿੱਚੋਂ ਕੱਢ ਮੈਨੂੰ ਪੱਥਰ ਦੀ ਕਬਰ ਵਿੱਚ ਨਾ ਡੱਕੀ, ਮੈਨੂੰ ਉੱਥੇ ਰੱਖੀ ਜਿੱਥੇ ਤੇਰਾ ਵਾਸਾ ਹੋਵੇਗਾ, ਜਿੱਥੇ ਤੂੰ ਟਿਕਿਆ ਹੋਵੇ। ਅਰਦਾਸ ਸਿੱਖ ਇਹ ਕਰੇ, ਖੈਰ ਜਿਹੜੀ ਅਰਜ਼ ਮੈਂ ਕਰ ਰਿਹਾ ਉਸ ਤੋਂ ਬਾਅਦ ਸਾਹਿਬ ਕਹਿੰਦੇ ਨੇ ਸਾਈਂ ਦੇ ਚਰਨਾਂ ਵਿੱਚ ਅਰਦਾਸ ਕਰੀ ਤੇ ਜਦੋਂ ਭੋਗ ਪੈਂਦਾ ਇੱਕ ਸ਼ਬਦ ਅਕਸਰ ਪੜਿਆ ਜਾਂਦਾ ਤੇ ਆਪਾਂ ਉਹ ਸ਼ਬਦ ਪੜ੍ਹਾਉਂਦੇ ਨਹੀਂ ਆ, ਉਹ ਵੀ ਕਲੀਅਰ ਥੋੜਾ ਜਿਹਾ ਕਰਦੇ ਹਾਂ ਕਿ ਅਬ ਕੀ ਬਾਰ ਬਖਸ਼ ਬੰਦੇ ਕੋ ਬੌਰ ਨਾ ਭਗ ਜਲ ਫੇਰਾ। ਇਹਦੇ ਗੁਰਮੁਖੋ ਕਦੀ ਅਰਥ ਕਰਕੇ ਦੇਖੋ, ਸਾਹਿਬ ਕਿੰਨੇ ਦੇਹੀ ਗਾਵਾ ਜੀਓ ਤਰ ਮੈਂ ਤੋ, ਸਰੀਰ ਇੱਕ ਨਗਰ ਦੀ ਤਰ੍ਹਾਂ ਜਿੰਦ ਇਹਦੇ ਵਿੱਚ ਚੌਧਰੀ ਏ, ਬਸੈ ਪੰਚ ਕਰਵਾ ਕਰਸਾਨਾ, ਇਸ ਸਰੀਰ ਦੇ ਵਿੱਚ ਇਸ ਸਰੀਰ ਨਗਰ ਵਿੱਚ ਪੰਜ ਕਰਸਾਨ ਰਹਿੰਦੇ ਨੇ, ਕਿਹੜੇ ਮੈਨੂੰ ਆ ਅੱਖਾਂ ਨਕਟੂ ਨੱਕ ਸਰਵ ਨੂੰ ਰਸ ਪਤ, ਆ ਕੰਨ ਤੇ ਜ਼ਬਾਨ ਇੰਦਰੀ ਸ਼ਹਿਰ ਨਾ ਮਾਨਾ, ਆ ਪੰਜ ਇੰਦਰੇ ਜਿਹੜੇ ਨੇ ਇਹ ਜ਼ਿਮੀਦਾਰ ਦੀ ਤਰ੍ਹਾਂ ਨੇ। ਕਹਿਣ ਲੱਗੇ ਦੇਹੀ ਗਾਵਾ ਜੀਓ ਤਰ ਮੈਂ ਤੋ, ਬਸੈ ਪੰਚ ਕਿਰਸਾਨਾ, ਨੈਨੂ ਨਕਤੂ ਸਰਵ ਨੂੰ ਰਸਪਤ ਇੰਦਰੀ ਕਹਿਆ ਨਾ ਮਾਨਾ। ਬਾਬਾ ਅਬ ਨਾ ਬਸੂ ਇਹ ਗਾਉ, ਹੁਣ ਅਸੀਂ ਤਾਂ ਅੱਧੀ ਪੰਕਤੀ ਪਾਲਨੇ ਆ ਵੀ ਸ਼ਾਇਦ ਇਹ ਪੜਿਆ ਗਿਆ ਤੇ ਬਖਸ਼ੇ ਗਏ। ਗੁਰਮੁਖੋ ਅਰਥ ਨੂੰ ਸਮਝੀਏ, ਵੈਸੇ ਬਖਸ਼ਣ ਵਾਲਾ ਬਖਸ਼ਿੰਦ ਗੁਰੂ ਇਸ ਖਿੰਨ ਵਿੱਚ ਵੀ ਰਹਿਮਤ ਕਰਦਾ, ਕਹਿੰਦੇ ਨੇ ਬਾਬਾ ਅਬ ਨਾ ਬਸੂ ਇਹ ਗਾਉ, ਮੈਂ ਸਰੀਰ ਪਿੰਡ ਵਿੱਚ ਰਹਿਣਾ ਨਹੀਂ, ਘੜੀ ਘੜੀ ਕਾ ਲੇਖਾ ਮੰਗਦਾ ਕਾਇਸ ਚੇਤੂ ਨਾ, ਮੈਂ ਨੀ ਹੁਣ ਸਰੀਰ ਵਿੱਚ ਆਉਣਾ। ਜਿਸ ਚਿੱਤਰ ਗੁਪਤ ਨੂੰ ਕਹਿੰਦੇ ਨੇ ਘੜੀ ਘੜੀ ਦਾ ਲੇਖਾ ਮੰਗਦਾ ਹੈ, ਤੇ ਦਾਤਾ ਮੈਂ ਹੁਣ ਮੈਨੂੰ ਪਤਾ ਲੱਗ ਗਿਆ ਕਿ ਮੈਂ ਇਹਨਾਂ ਕਿਰਸਾਨਾਂ ਦੇ ਕਹਿਣ ਤੇ ਮਨ ਨੂੰ ਖਿੰਡਾਉਂਦਾ ਨਹੀਂ। ਸਾਹਿਬ ਕਹਿਣ ਲੱਗੇ ਧਰਮ ਰਾਏ ਜਬ ਲੇਖਾ ਮੰਗੈ, ਬਾਕੀ ਲਿਖਤੀ ਭਾਰੀ ਪੰਚ ਕਿਰਸਾਨਵਾਂ ਭਾਗ ਗਏ ਲੈ ਬੰਦਿਓ ਜੀਓ ਦਰਬਾਰੀ। ਫਿਰ ਇਹਦੇ ਪੂਰਾ ਸ਼ਬਦ ਕੀ ਹੈ ਅਖੀਰ ਤੇ, ਕਹਿੰਦੇ ਨੇ ਕੈਸ ਕਬੀਰ ਸੁਣੋ ਰੇ ਸੰਤੋ, ਖੇਤੀ ਕਰੋ ਨਵੇਰਾ। ਇਸੇ ਖੇਤ ਦਾ ਅਰਥ ਹੈ ਇਸ ਮਨੁੱਖਾ ਦੇਹੀ ਵਿੱਚ ਆਪਣੇ ਬੰਧਨ ਕੱਟ ਦੇ, ਜਨਮ ਮਰਨ ਦੇ ਦੁੱਖ ਨੂੰ ਦੂਰ ਕਰ ਲੈ ਜਪ ਜਪ ਕੇ। ਕੈਸ ਕਬੀਰ ਸੁਣੋ ਰੇ ਸੰਤੋ, ਖੇਤੀ ਕਰੋ ਨਵੇਰਾ। ਕਹਿਣ ਲੱਗੇ ਅਬ ਕੀ ਬਾਰ ਬਖਸ਼ ਬੰਦੇ ਕੋ ਬੌਰ ਨਾ ਭਗਜਨ ਫੇਰਾ, ਪਰ ਜਿੰਨੇ ਨਵੇਰਾ ਕਰਾ ਲਿਆ ਉਹ।
1: ਕੇਵੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨਵ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.
4: Zindagi te jiunde aa kadi kadi te zindagi te nazara jiya hunda changa changa lagda hai, ਬਾਕੀ ਤੇ ਟਾਈਮ ਪਾਸ ਕਰਦੇ ਆ ਟਾਈਮ ਪਾਸ, ਪਰ ਸਤਿਗੁਰ ਤੋਂ ਅਗਲ

ਸਦਾ ਜ਼ਿੰਦਗੀ ਜਿਉਂ ਸਕੀ। ਹੁਣ ਤੇ ਕਦੀ ਕਦੀ ਜ਼ਿੰਦਗੀ ਦਾ ਸਵਾਦ ਲਿਆਉਂਦਾ, ਨਹੀਂ ਤੇ ਜ਼ਿੰਦਾ ਦਿਲੀ ਦਾ ਨਾਮ ਹੀ ਜ਼ਿੰਦਗੀ ਹੈ। ਮੁਰਦਾ ਦਿਲ ਕਿਆ ਖਾਕ ਕੀਆ ਕਰਦੇ ਹਨ,

ਹਰ ਜਗ੍ਹਾ ਹਰ ਜਗ੍ਹਾ ਚਰਨ ਪਰਮਾਤਮਾ ਦੀ ਹੋਂਦ ਹਰ ਥਾਂ ਤੇ ਹੈ ਤੇ ਪਰਮਾਤਮਾ ਦੇ ਚਰਨ ਹਰ ਥਾਂ ਤੇ ਹੈ ਤੇ ਸਿੱਖਾਂ ਦਾ ਤੀਰਥ ਫਿਰ ਹਰ ਥਾਂ ਤੇ ਹਰ ਜਗ੍ਹਾ ਨੂੰ ਤੀਰਥ ਵਾਂਗੂ ਮੰਨ ਘਰ ਹੋਵੇ ਬਾਹਰ ਹੋਵੇ ਖੇਤ ਹੋਵੇ ਦਫ਼ਤਰ ਹੋਵੇ ਫਿਰ ਆਪੇ ਹੀ ਗੱਲ ਬਣ ਗਈ ਵੱਟ ਕਿਵੇਂ ਵੱਢੇਗਾ ਤੀਰਥ ਦੇ ਪਰਸ ਕਿਵੇਂ ਮਾਰੇਗਾ ਤੀਰਥ ਦੇ ਝੂਠ ਕਿਵੇਂ ਬੋਲੇਗਾ ਤੀਰਥ ਦੇ ਰੱਬ ਹਰ ਜਗ੍ਹਾ ਹੈ ਉਹਨਾਂ ਨੂੰ ਸਮਝ ਉਹਦੇ ਚਰਨਾਂ ਨੂੰ ਉਹਦੀ ਹੋਂਦ ਨੂੰ ਮਹਿਸੂਸ ਕਰ

دستار ہے سونی سجدی دستار ہے سونی سجدی

ਜਿਵੇਂ ਦਿਮਾਗ ਸ਼ਬਦ ਹੁਣ ਪ੍ਰਚਲਿਤ ਹੋਇਆ, ਦਿਮਾਗ ਗੁਰਬਾਣੀ ਤੇ ਨਹੀਂ ਕਿਤੇ ਆਉਂਦਾ, ਮਨ ਦਿਲ। ਕਈ ਵਾਰੀ ਆਪਾਂ ਕਹਿੰਦੇ ਬੰਦਾ ਦਿਲੋਂ ਗੱਲ ਕਰੇ, ਦਿਲੋਂ ਪਿਆਰ ਕਰੇ, ਦਿਲੋਂ ਮੁਹੱਬਤ ਦਿਨ ਸਹੀ ਸਕਿਆ। ਅਸਲ ਇਹ ਦਿਮਾਗ ਦਾ ਹੀ ਪਾਠ ਹੈ, ਹੈ ਦਿਲ ਵੱਖਰਾ ਦਿਮਾਗ ਵੱਖਰਾ, ਪਰ ਇਹ ਗੱਲ ਕਹਿਣ ਚਾਹੁੰਦੀ ਹੈ ਵੀ ਦਿਲ ਧੋ ਦਿਮਾਗ ਧੋ, ਆਪਣਾ ਮਨ ਸ਼ੁੱਧ ਕਰ, ਦਿਲੋਂ ਪਿਆਰ ਕਰ, ਅੰਦਰੋਂ ਦਿਲ ਕਹੀਏ ਅੰਦਰ ਧੋ ਛੱਡ, ਅੰਦਰ ਧੋ ਆਪਣਾ,

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874 ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874 ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

0: केरबो दी रंगीली धरती दे वसनीक स्रोतियो, तुसी ए प्रोग्राम FM रेडियो CISK 94.3 तो सुन रहे हो। ए प्रोग्राम गुरुद्वारा साहिब वैष्णव सिंह सभा विलियम्स लेक तो प्रसारित किया जा रहा है। उम्मीद रखते हां कि इस प्रोग्राम नु होर भी खोज भरपूर बनाने लई तुसी सानू सुझाव दिंदे रहोगे।
1: ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call
4: 250-392-3874।

ਖਾਲਸਾ ਪੰਥ ਦੀ ਸਿਰਜਣਾ ਨੇ ਦੇਸ਼ ਅਤੇ ਕੌਮ ਨੂੰ ਨਵੀਂ ਨਹਾਰ ਦਿੱਤੀ। ਇਤਿਹਾਸ ਨੂੰ ਦਿੱਤੇ ਗਏ ਨਵੇਂ ਮੌਕਾ ਦੇ ਰਣਜੀਤ ਸਿੰਘ ਕਲਮ ਤੋਂ ਰੁੜ ਜਾਂਦੀ ਹੈ ਅਤੇ ਕਰਨ ਦੀ ਵਾਰ ਕੁਛ ਇਸ ਤਰ੍ਹਾਂ ਦੇ ਕਰਦੀ ਹੈ।

ਦਾਸਨ ਗੱਡੀ ਮੇਰੇ ਪਿਤਾ ਕਲਜੀਤ ਸਰ ਵੱਲੋਂ ਪੰਜਾਂ ਪਿਆਰਿਆਂ ਦੀ ਸਿਰਜਣਾ ਅਤੇ ਪੰਜਾਂ ਕਿਸਾਨਾਂ ਦੀ ਮਹਾਨਤਾ ਦਾ ਜ਼ਿਕਰ ਸਰਨ ਐਮ ਸੀ ਦੀ ਬਾਗ ਇਸ ਤਰ੍ਹਾਂ ਪੇਸ਼ ਕਰਦੀ ਹੈ।

ਐਮਸੀ ਮਿਊਜ਼ਿਕ ਕੰਪਨੀ ਦੇ ਨਿਰਮਾਤਾ ਪੇਸ਼ ਕਰਦੇ ਹਨ ਧਾਰਮਿਕ ਗੀਤਾਂ ਦੀ ਸੀਡੀ ਸਾਹਸਾਪੰਥ ਦੀ ਸਾਜਣਾ ਕਲਗੀ ਧਰ ਦੀ ਅਪਾਰ ਕਿਰਪਾ ਦੁਆਰਾ ਸੰਸਾਰ ਭਰ ਵਿਚ ਫੈਲੇ ਹੋਏ ਖਾਲਸਾ ਪੰਥ ਨੂੰ ਉਸਦੇ ਆਗਮਨ ਦੇ ਸਿੰਘ ਗਾਈ ਦਿੰਦਿਆਂ ਕਰਨ ਐਮਸੀ ਦੀ ਬੁਲੰਦ ਅਵਾਰਡ ਵਿਚ ਪੇਸ਼ ਹੈ 1699 ਦੇ ਰੱਬੀ ਰੰਗ ਵਿਚ ਰੰਗੇ ਹੋਏ ਵਿਸਾਖੀ ਮੇਲੇ ਦੇ ਅਦੁੱਤੀ ਨਜ਼ਾਰੇ ਕੁਝ ਇਸ ਤਰ੍ਹਾਂ ਹਨ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: केलबू दी रंगीली धरती दे वसनीक स्रोतियो, तुसी ए प्रोग्राम FM रेडियो CISK 94.3 तो सुन रहे हो। ए प्रोग्राम गुरुद्वारा साहिब वैष्णव सिंह सवा विलियम्स लेक तो प्रसारित कीता जा रहा है। उम्मीद रखते हां कि इस प्रोग्राम नु होर भी खोज भरपूर बनाउण लई तुसी सानू सुझाव दिंदे रहोगे। साडे स्टूडियो दे टेलीफोन नंबर तां आप जी नु पता ही है, जे नहीं तां ओ भी लिख लो जी। एरिया कोड 250-392-3074 अते फैक्स नंबर एरिया कोड 250-392-3075।
1: साडा ईमेल एड्रेस नोट करो जी, singhsabha2@gmail.com। एक बार फिर नोट करो जी, singhsabha2@gmail.com।
2: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874।
3: ਸੰਗਤਾਂ ਦਾ ਭੁਲੇਖਾ ਦੂਰ ਕਰਨਾ ਸੀ। ਕਹਿੰਦੇ ਬੁਲਾਓ, ਉਹ ਜੋਗੀ ਮਰ ਦੇ ਦਰਬਾਰ ਚ ਲੈ ਜਾਂਦਾ। ਕਹਿੰਦੇ ਗੁਰੂ ਗੋਬਿੰਦ ਸਿੰਘ ਨੇ ਤੁਹਾਡੇ ਦਰਸ਼ਨ ਕਰਨੇ ਨੇ। ਉਹ ਹੋਰ ਵੀ ਚੌੜਾ ਹੋ ਗਿਆ ਵੀ ਬਾਜਾਂ ਵਾਲੇ ਜੇ ਝੁਕ ਗਏ ਤੇ ਸਾਰੀ ਝੁਕ ਜਾਣਗੇ। ਉਹ ਆਇਆ, ਮਹਾਰਾਜ ਨੇ ਕੋਲ ਬਿਠਾ ਲਿਆ, ਕਹਿੰਦੇ ਬੈਠੋ ਜੀ, ਬਹਿ ਗਿਆ। ਮਹਾਰਾਜ ਨੇ ਉਹਦੇ ਹੱਲ ਦੇਖਿਆ, ਟੱਕਿਆ, ਪਛਾਣਨ ਵਾਲੀ ਅੱਖ ਜਿਹਨਾਂ ਕੋਲ ਗਿਆਨ ਦੀ ਹੈ ਨਾ ਗੁਰਮੁਖੋ, ਉਹਨਾਂ ਨੇ ਵੇਖਣ ਅਨੁਸਾਰ ਫਰਕ ਲੈਣਾ, ਸੱਚ ਤੇ ਝੂਠ, ਸੰਤ ਤੇ ਅਸੰਤ, ਗੁਰਮੁਖ ਤੇ ਮਨਮੁਖ, ਵੇਖਣ ਅਨੁਸਾਰ ਪਰਖ ਲੈਣਾ। ਨਾਸਤਕ ਬਿਰਤੀ, ਆਸਤਕ ਬਿਰਤੀ ਕਿਹਦੀ ਹੈ? ਵੇਖਣ ਅਨੁਸਾਰ ਗੁਰਮੁਖਾਂ ਨੇ, ਤਜਰਬੇਕਾਰ ਨੇ, ਜਿਹੜੇ ਸਰਾਹ ਦੇ ਪਾਂਧੀ ਨੇ, ਜਿਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੀ ਜਿਹਨਾਂ ਨੇ ਖੋਜ ਕੀਤੀ ਆ, ਜਿਹਨਾਂ ਨੂੰ ਪਤਾ ਗੁਰੂ ਸਤਿਗੁਰਾਂ ਦੀ ਵਿਚਾਰਧਾਰਾ ਕੀ ਆ, ਉਹਨਾਂ ਨੇ ਵੇਖਣ ਅਨੁਸਾਰ ਪਰਖ ਲੈਣਾ। ਅਸੀਂ ਨਹੀਂ ਪਰਖ ਸਕਦੇ, ਪਰ ਮਹਾਰਾਜ ਕਹਿੰਦੇ ਪਰਖੀਆਂ ਕਰੋ। ਯਾਦ ਰੱਖਿਓ, ਇੱਕ ਬਚਨ ਨੋਟ ਕਰ ਲਓ ਪੱਕਾ, ਜੇ ਕਿਸੇ ਦੀ ਵਡਿਆਈ ਕਰਨੀ ਹੈ, ਜੇ ਕਿਸੇ ਦੇ ਪਿੱਛੇ ਲੱਗਣਾ ਹੈ, ਕੰਨਾਂ ਨਾਲ ਸੁਣ ਕੇ ਪਿੱਛੇ ਨਾ ਲੱਗੋ। ਕੰਨਾਂ ਨਾਲ ਸੁਣ ਕੇ ਜੀਭ ਤੋਂ ਉਹਦੀ ਸ਼ੋਭਾ ਨਾ ਕਰੀ ਜਾਓ, ਅੱਖਾਂ ਨਾਲ ਵੇਖ ਲਓ। ਅੱਖਾਂ ਸਾਡੀਆਂ ਬੰਦ ਨੇ, ਕੰਨ ਖੁੱਲ੍ਹੇ ਨੇ ਅਤੇ ਜੀਭ ਤੋਂ ਬੋਲ ਰਹੇ ਹਾਂ। ਅੱਖਾਂ ਸਾਡੀਆਂ ਹੱਥ ਨੇ, ਅੱਗੇ ਵੇਖਣਾ ਨਹੀਂ। ਲੋਕ ਕਰਦੇ ਨੇ ਬੱਲੇ ਬੱਲੇ ਬੱਲੇ, ਆਪਾਂ ਵੀ ਮਗਰੀ ਕਰੀ ਜਾਂਦੇ, ਵਾਹ ਬਈ ਵਾਹ, ਪਤਾ ਹੈ ਨਹੀਂ ਸੱਚ ਕੀ ਹੈ ਅਤੇ ਝੂਠ ਕੀ ਹੈ। ਕਹਿੰਦੇ ਜੇ ਕਿਸੇ ਦੇ ਪਿੱਛੇ ਲੱਗਣਾ ਤਾਂ ਵੀ ਵੇਖ ਕੇ ਲੱਗੋ, ਅਤੇ ਜੇ ਕਿਸੇ ਦੀ ਨਿੰਦਿਆ ਕਰਨੀ ਹੈ ਅਤੇ ਤਾਂ ਵੀ ਵੇਖ ਕੇ ਕਰੋ। ਅੱਖ ਸਤਨਾਮ
4: ਵਾਹਿਗੁਰੂ।
3: ਇੱਕ ਨਾ ਸਮਝੋ ਸਾਰਿਆਂ ਨੇ, ਇੱਕੋ ਲੜੀ 'ਚ ਨਾ ਪਰੋਵੋ ਸਾਰਿਆਂ ਨੇ, ਵੇਖੋ ਤਾਂ ਸਹੀ ਪਹਿਲਾਂ, ਸੰਗਤ ਕਰੋ। ਫੈਸਲਾ ਇੱਕਦਮ ਲੈ ਲੈਣਾ ਉਹ ਗੁਰਮੁਖਾਂ ਦਾ ਕੰਮ ਨਹੀਂ। ਪਹਿਲਾਂ ਸੰਗਤ ਕਰੋ, ਪਹਿਲਾਂ ਵੇਖੋ, ਫਿਰ ਪਰਖੋ, ਤੇ ਫਿਰ ਕਿਸੇ ਨੂੰ ਕਹੋ ਵੀ ਹਾਂ ਇਹ ਮਨਮੁਖ ਹੈ, ਇਹ ਗੁਰਮੁਖ ਹੈ। ਤੇ ਪਰਖ ਵੀ ਕਿਸੇ ਵਿਰਲੇ ਵਿਰਲੇ ਨੂੰ ਹੁੰਦੀ ਹੈ। ਭਾਈ ਗੁਰਦਾਸ ਜੀ ਕਹਿੰਦੇ ਨੇ, ਜੈਸੇ ਚੂਨੋ ਖਾਂਡ ਸਵੈਤ, ਏਕ ਸੈ ਦਿਖਾਈ ਦੈਤ, ਪਾਈਏ ਤੋ ਸਵਾਦ ਰਸ, ਰਸ ਨਾ ਕਹਿ ਚੱਖੀਏ। ਕਹਿੰਦੇ ਨੇ ਇਹ ਚੂਨਾ ਤੇ ਖੰਡ ਇੱਕੋ ਜਿਹੇ ਹੁੰਦੇ ਨੇ, ਵੇਖਣ ਚਿੱਟੇ ਰੰਗ ਦੇ, ਇੱਕੋ ਜਿਹੇ ਨੇ ਚਿੱਟੇ ਰੰਗ ਦੇ। ਕਿਸੇ ਦੇ ਪਿੱਛੇ ਦੇ ਘਰ ਗਏ, ਉਹਨਾਂ ਨੇ ਲਿਆਉਣਾ ਚਾਹ ਬਣਾ ਕੇ ਲਿਆਂਦੀ, ਮਿੱਠੇ ਦੀ ਥਾਂ ਤੇ ਨਮਕ ਪਾਤਾ ਉਹਦੇ ਵਿੱਚ, ਇੱਕੋ ਜਿਹੇ ਨੇ, ਪਤਾ ਨਹੀਂ ਲੱਗਿਆ, ਪਿਆਰ ਵਿੱਚ ਭਰੇ ਮੁੱਠੀ ਤੋਂ ਨਮਕ ਦੀ ਪਾ ਲਿਆ, ਉਹ ਜਦੋਂ ਚਾਹ ਚਕਾਈ ਤੋਂ ਕੌੜੀ, ਕਿਉਂਕਿ ਇੱਕੋ ਜਿਹੇ ਨੇ। ਜਦੋਂ ਜੀਭ ਤੇ ਰੱਖਾਂਗੇ ਕਹਿੰਦੇ ਚੂਨੇ ਦਾ ਤੇ ਖੰਡ ਦਾ ਪਤਾ ਫੇਰ ਲੱਗੇਗਾ, ਵੇਖ ਕੇ ਨਹੀਂ ਪਤਾ ਲੱਗਦਾ। ਚੂਨਾ ਤੇ ਖੰਡ ਕਹਿੰਦੇ ਵੇਖਣ ਨੂੰ ਤੇ ਚਿੱਟੇ ਹੀ ਨੇ, ਪਰ ਪਤਾ ਜੀਭ ਤੇ ਰੱਖੋਗੇ ਫੇਰ ਲੱਗਦਾ ਹੈ। ਪਾਈਏ ਤੋਂ ਸਵਾਦ ਰਸ, ਰਸ ਨਾ ਕਹਿ ਚੱਖੀਏ। ਦੂਜਾ ਪ੍ਰਮਾਣ ਸੁਣੋ, ਭਾਈ ਸਾਹਿਬ ਕਹਿੰਦੇ ਨੇ

0: ਜਾਣੀਐ ਮਹਿਤ ਪਾਰ ਖਦ ਅਗਰ ਰਾਖੀਐ ਪਿੱਤਲ ਤੇ ਸੋਨੇ ਦਾ ਰੰਗ ਇੱਕੋ ਜਿਹਾ ਆਪਾਂ ਭੁਲੇਖੇ ਚ ਪੈ ਜਾਂਗੇ। ਪਿੱਛੇ ਜੋ ਰਿਵਾਜ ਚੱਲ ਪਿਆ ਸੀ ਵੱਡੇ ਵੱਡੇ ਸੋਨੇ ਦੇ ਕੜੇ ਸਾਰਿਆਂ ਦੇ ਹੱਥਾਂ ਚ, ਉਹ ਕਈਆਂ ਦੇ ਅਸਲੀ ਹੁੰਦੇ ਸੀ ਤੇ ਕਈਆਂ ਦੇ ਨਕਲੀ, ਪੰਜ ਪੰਜ ਤੋਲੇ ਦੇ ਵੀ ਪਾਈ ਫਿਰਨੇ, ਦੇਖਣ ਨੂੰ ਲੱਗਣਾ ਵੀ ਅਸਲੀ ਵੀ ਇਹ ਹੁੰਦਾ ਸੀ ਨਕਲੀ, ਕਈਆਂ ਨੇ ਅਸਲੀ ਵੀ ਲਾ ਤੇ ਵੀ ਇਹ ਤੇ ਸਾਡੀ ਵੀ ਘਟਦੀ ਆ। ਤੂੰ
1: ਸਤਨਾਮ,
0: ਇਹਦੇ ਨਾਲ ਤੇ ਸਾਡੀ ਵੀ ਘਟਦੀ, ਧਿਆਨ ਦੇਣਾ, ਉਹ ਹੈ ਨਕਲ। ਤੇ ਸਾਧ ਸੰਗਤ ਜੀ ਕਹਿੰਦੇ ਅਸਲੀ ਤੇ ਨਕਲੀ, ਸੋਨਾ ਤੇ ਪਿੱਤਲ ਵੇਖਣ ਨੂੰ ਇੱਕੋ ਜਿਹੇ ਨੇ, ਜਦੋਂ ਕਿਸੇ ਜਵਾਰੀ ਅੱਗੇ ਰੱਖ ਦਿਓਗੇ ਉਹਨੇ ਪਰਖ ਦੇਣਾ ਵੀ ਆ ਅਸਲੀ ਹੈ ਤੇ ਆ ਨਕਲੀ। ਜੈਸੇ ਕਊਆ ਕੋ ਕਿਲਾ ਹੈ ਦੋਨੋਂ ਖੱਗ ਸਿਆਮ ਤਨ, ਜਾਨੀ ਹੈ ਅਸੁਭ ਸੁਭ ਸ਼ਬਦ ਤੋਂ ਭਾਖੀ ਹੈ। ਕਊਆ ਤਾਂ ਕੋਇਲ, ਰੰਗ ਉਹਨਾਂ ਦੋਵਾਂ ਦਾ ਕਾਲਾ ਹੈ। ਤੇ ਜੇ ਕੋਈ ਕਵੇ ਵੀ ਕੋਇਲ ਵੀ ਕਾਲੀ ਤੇ ਕਾਂ ਵੀ ਕਾਲਾ, ਦੋਵੇਂ ਬੜੇ ਸੋਹਣੇ ਨੇ, ਮੈਂ ਕਾਂ ਨੂੰ ਵੀ ਫੜ ਕੇ ਪਿੰਜਰੇ 'ਚ ਬੰਦ ਕਰਨਾ ਵੀ ਇਹਦੀ ਵੀ ਬੋਲੀ ਕਰੇ ਸੋਹਣੀ ਵੀ ਹੋਏਗੀ। ਕਹਿੰਦੇ ਜਾਨੀ ਹੈ ਸੁਭ ਸੁਭ ਸ਼ਬਦ ਤੋਂ ਭਾਖੀ ਹੈ, ਕਿ ਜਦੋਂ ਬੋਲਣਗੇ ਨਾ ਕਾਂ ਤੇ ਕੋਇਲ ਦਾ ਪਤਾ ਲੱਗ ਜਾਏਗਾ। ਹੈ ਕਾਂ ਵੀ ਕਾਲੀ ਹੈ ਕੋਇਲ ਵਾਹਿਗੁਰੂ, ਹੈ ਕਾਂ ਵੀ ਕਾਲਾ ਹੈ ਕੋਇਲ ਵੀ ਕਾਲੀ, ਪਰ ਉਹਨਾਂ ਦੋਨਾਂ ਦੀ ਬੋਲੀ ਤੋਂ ਪਤਾ ਲੱਗ ਜਾਂਦਾ ਆ ਕਾਂ ਤੇ ਆ ਕੋਇਲ, ਇਹ ਕਾਂ ਤੇ ਕੋਇਲ। ਕੋਇਲ ਨੂੰ ਆਖਣ ਮਿੱਠੀ ਬੋਲੀ, ਕਾਂ ਆਖਣ ਕੰਨ ਖਾਵਣ, ਕਾਂ ਵੀ ਕਾਲਾ ਕੋਇਲ ਵੀ ਕਾਲੀ, ਦੋਵੇਂ ਪੰਛੀ ਜਾਤ ਸਦਾਵਣ। ਕਹਿੰਦੇ ਕਾਂ ਦਾ ਇੰਨਾ ਸਤਿਕਾਰ ਕਿਉਂ ਹੈ ਤੇ ਕੋਇਲ ਦਾ ਨਿਰਾਦਰ, ਵਾਹਿਗੁਰੂ ਕਾਂ ਦਾ ਨਿਰਾਦਰ ਕਿਉਂ ਹੈ ਤੇ ਕੋਇਲ ਦਾ ਸਤਿਕਾਰ ਕਿਉਂ ਹੈ, ਇਹ ਕਾਰਨ ਕੀ ਹੈ? ਕੋਇਲ ਨੂੰ ਜੀ ਕਰਦਾ ਸੁਣੀ ਜਾਈਏ ਤੇ ਕਾਂ ਕਹਿੰਦੇ ਉਹਨੂੰ ਵੱਟਾ ਮਾਰੋ। ਪਰ ਜਿਵੇਂ ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਨੇ ਲੱਖਾਂ ਨੂੰ ਅੰਮ੍ਰਿਤ ਛਕਾਇਆ, ਜੀ ਕਰਦਾ ਸੀ ਸੁਣੀ ਜਾਈਏ, ਤੇ ਕਈ ਕਰਦੇ ਵੀ ਨੇ, ਉਹਨਾਂ ਦਾ ਅਸਰ ਹੀ ਨਹੀਂ ਹੁੰਦਾ, ਕੋਈ ਕਿਸੇ ਤੇ ਰੰਗ ਚੜ੍ਹਦਾ ਹੀ ਨਹੀਂ। ਤਾਂ ਕਾਰਨ ਕੀ ਹੈ ਆਹ ਗੱਲ ਸਮਝ ਲਿਓ, ਸਾਹਮਣੇ ਆ ਜਾਏਗੀ, ਸਪਸ਼ਟ ਹੋ ਜਾਏਗਾ। ਕੋਇਲ ਨੂੰ ਆਖਣ ਮਿੱਠੀ ਬੋਲੀ, ਕਾਂ ਆਖਣ ਕੰਨ ਖਾਵਣ, ਕਾਂ ਵੀ ਕਾਲਾ ਕੋਇਲ ਵੀ ਕਾਲੀ, ਦੋਵੇਂ ਪੰਛੀ ਜਾਤ ਸਦਾਵਣ। ਕਾਂ ਦਾ ਨਿਰਾਦਰ ਕਿਉਂ ਹੁੰਦਾ ਹੈ? ਜਾਂ ਟੁੱਕ ਵੇਖੇ ਤਾਂ ਕਾਂ ਕਾਂ ਕਰਦਾ ਹੀਣਾ, ਜੱਗ ਤੋਂ ਹੋਇਆ ਪ੍ਰੀਤਮ ਦੇ ਬਿਰਹੋਂ ਵਿੱਚ ਗਾਵੇ ਕੋਇਲ ਸੋਭਾ ਪਾਵਣ। ਕਹਿੰਦੇ ਕਾਂ ਦਾ ਨਿਰਾਦਰ ਕਿਉਂ ਹੈ? ਕਾਂ ਟੁੱਕ ਪਿੱਛੇ ਕਾਂ ਕਾਂ ਕਰਦਾ ਹੈ ਤੇ ਕੋਇਲ ਉਹ ਆਪਣੇ ਪਿਆਰੇ ਦੇ ਪਿਆਰ ਚ ਗਾਉਂਦੀ ਆ। ਖੁਸ਼ ਸਪਨਾ
1: ਸ੍ਰੀ ਵਾਹਿਗੁਰੂ।
0: ਯਾਦ ਰੱਖਿਓ, ਜਿਹੜਾ ਰਾਗੀ, ਜਿਹੜਾ ਢਾਡੀ, ਜਿਹੜਾ ਪ੍ਰਚਾਰਕ ਮਾਇਆ ਨੂੰ ਮੁੱਖ ਰੱਖ ਕੇ ਗਾਏਗਾ ਨਾ, ਉਹਦਾ ਹਾਲ ਕਾਂ ਵਾਲਾ ਹੀ ਹੋਣਾ, ਵੀ ਚੁੱਪ ਕਰ ਤੂੰ ਬੈਠਾ ਰਹੋ। ਤੇ ਜੇ ਆਪਣੇ ਪਿਆਰੇ ਦੇ ਪਿਆਰ ਚ ਗਾਏਗਾ, ਧਿਆਨ ਦਿਓ, ਜੇ ਉਹ ਗੁਰੂ ਨਾਨਕ ਦੇ ਪਿਆਰ ਚ ਗਾਏਗਾ, ਜੇ ਉਹ ਬਾਜਾਂ ਵਾਲੇ ਦੇ ਪਿਆਰ ਚ ਗਾਏਗਾ, ਜੇ ਉਹ ਧਰਮ ਦੇ ਪਿਆਰ ਚ ਗਾਏਗਾ, ਫਿਰ ਕੋਇਲ ਵਾਂਗੂ ਸਾਰਿਆਂ ਨੂੰ ਸੋਹਣਾ ਲੱਗੇਗਾ। ਸਤਨਾਮ
1: ਸ੍ਰੀ ਵਾਹਿਗੁਰੂ।
0: ਜਾਂ ਟੁੱਕ ਵੇਖੇ ਤਾਂ ਕਾਂ ਕਾਂ ਕਰਦਾ ਹੀਣਾ, ਜੱਗ ਤੋਂ ਹੋਇਆ ਪ੍ਰੀਤਮ ਦੇ ਬਿਰਹੋਂ ਵਿੱਚ ਗਾਵੇ ਕੋਇਲ ਸੋਭਾ ਪਾਵਣ। ਜਿਹਦੇ ਵਿੱਚ ਬਿਰਹੋਂ ਹੈ, ਜਿਹਦੇ ਵਿੱਚ ਤੜਫ ਹੈ, ਜਿਹਨੂੰ ਖੁਦ ਨੂੰ ਲੱਗੀ ਹੈ, ਧਿਆਨ ਦਿਓ। ਜੈਸੇ ਕਊਆ ਕੋਕਲਾ ਹੈ ਦੋਨੋਂ ਖੱਗ ਸਿਆਮ ਤਨ, ਜਾਨੀ ਹੈ ਅਸੁਭ ਸੁਭ ਸ਼ਬਦ ਸੋ ਭਾਖੀ ਹੈ। ਫਿਰ ਲਾਸਟ ਪ੍ਰਮਾਣ ਦੇ ਤਾਂ ਗੱਲ ਕਰਤੀ ਫਿਰ ਭਾਈ ਸਾਹਿਬ ਨੇ ਪਤੇ ਦੀ, ਕਹਿੰਦੇ ਗੁਰਮੁਖੋ ਕਾਂ ਤੇ ਕੋਇਲ ਵੇਖਣ ਨੂੰ ਇੱਕੋ ਜਿਹੇ ਨੇ, ਪਰਖਣੇ ਪੈਣਗੇ। ਸੋਨਾ ਤੇ ਪਿੱਤਲ ਵੇਖਣ ਨੂੰ ਇੱਕੋ ਜਿਹੇ ਨੇ, ਪਰਖਣੇ ਪੈਣਗੇ। ਇੱਥੇ ਚੂਨਾ ਤੇ ਖੰਡ ਵੇਖਣ ਨੂੰ ਇੱਕੋ ਜਿਹੇ ਨੇ, ਪਰਖਣੇ ਪੈਣਗੇ। ਉਹ ਕਹਿੰਦੇ ਗੁਰਮੁਖ ਤੇ ਮਨਮੁਖ, ਸੰਤ ਤੇ ਅਸੰਤ, ਸਾਧ ਤੇ ਅਸਾਧ, ਨਾਸਤਕ ਤੇ ਆਸਤਕ ਵੇਖਣ ਨੂੰ ਇੱਕੋ ਜਿਹੇ ਨੇ, ਪਰ ਤੈਨੂੰ ਪਰਖਣੇ ਪੈਣਗੇ। ਗੁਰਮਤਿ ਦੀ ਕਸਵੱਟੀ, ਤੈਸੇ ਹੀ ਅਸਾਧ ਸਾਧ ਚਿਹਨ ਕੈ ਸਮਾਨ ਹੋਤ। ਕਹਿੰਦੇ ਸਾਧੂਆਂ ਦੇ ਤੇ ਪਖੰਡੀਆਂ ਦੇ ਚੱਕਰ ਚਿਹਨ ਤੇ ਇੱਕੋ ਜਿਹੇ ਹੁੰਦੇ ਨੇ, ਪਰ ਕਰਨੀ ਸਾਧੂਆਂ ਦੀ ਕਰਨੀ ਹੁੰਦੀ ਹੈ, ਕਰਤੂਤ ਤੇ ਪਖੰਡੀਆਂ ਦੀਆਂ ਕਰਤੂਤਾਂ ਆਉਂਦੀਆਂ ਨੇ। ਕਰਨੀ ਕਰਤੂਤ ਲੱਗ ਲੱਛਣ ਕੈ ਲਾਠੀਐ। ਭਾਈ ਸਾਹਿਬ ਕਹਿੰਦੇ ਨੇ ਉਹ ਸਾਧੂ ਤੇ ਅਸਾਧ ਦੀ ਪਰਖ ਕਰਨੀ ਹੋਵੇ, ਸਾਧੂ ਦੀ ਕਰਨੀ ਤੋਂ ਤੇ ਪਖੰਡੀ ਦੀਆਂ ਕਰਤੂਤਾਂ ਤੋਂ ਪਰਖ ਕਰੋ। ਆਖੋ ਸਤਨਾਮ
1: ਵਾਹਿਗੁਰੂ।
0: ਤੇ ਪਰਖਣਾ ਚਾਹੀਦਾ, ਯਾਦ ਰੱਖੋ ਪਿਆ ਦਿਓ, ਪਰਖਣਾ ਚਾਹੀਦਾ, ਨਹੀਂ ਤੇ ਧੋਖਾ ਵੀ ਹੋ ਸਕਦਾ, ਫਸ ਸਕਦੇ ਹਾਂ ਅਸੀਂ ਕਦੇ। ਤੇ ਖੇਵਾ ਕਰਨਾ, ਜਿਹੜੇ ਧੋਖੇ ਚ ਆ ਜਾਣ ਫਿਰ ਉਹ ਸਾਰਿਆਂ ਨੂੰ ਇੱਕੋ ਨਜ਼ਰ ਨਾਲ ਵੇਖਦੇ ਨੇ। ਜਿਨ੍ਹਾਂ ਨਾਲ ਧੋਖਾ ਹੋਇਆ ਹੋਵੇ ਉਹ ਸਾਰਿਆਂ ਨੂੰ ਇੱਕੋ ਨਜ਼ਰ ਨਾਲ ਵੇਖਦੇ ਨੇ। ਪਰਖਣਾ ਬੜਾ ਜ਼ਰੂਰੀ ਆ, ਚੰਗੀ ਤਰ੍ਹਾਂ ਵੇਖੋ ਪਰਖੋ ਫਿਰ ਮਗਰ ਲੱਗੋ। ਠੀਕ ਆ, ਅਸੀਂ ਸੰਤਾਂ ਦੀ ਪਰਖ ਕਰ ਸਕਦੇ ਹਾਂ ਕਿਉਂਕਿ ਸਮਾਂ ਹੀ ਇਹੋ ਜਿਹਾ ਆ ਗਿਆ। ਅਸੀਂ ਰਾਗੀਆਂ ਦੀ ਪਰਖ ਕਰ ਸਕਦੇ ਹਾਂ, ਅਸੀਂ ਢਾਡੀਆਂ ਦੀ ਪਰਖ ਕਰ ਸਕਦੇ ਹਾਂ, ਪਰ ਗੁਰੂ ਦੀ ਪਰਖ ਨਾ ਕਰਿਓ। ਗੁਰੂ ਸਾਡਾ ਪੂਰਾ ਹੀ ਹੈ। ਅਖੰਡ ਸਤਨਾਮ
1: ਸ੍ਰੀ ਵਾਹਿਗੁਰੂ।
0: ਇਹਦੇ ਵਿੱਚ ਕੋਈ ਸ਼ੱਕ ਨਹੀਂ, ਦੋ ਰਹਿਵਾ ਨਹੀਂ, ਦੋ ਰਾਇਆ ਨਹੀਂ ਇਹਦੇ ਵਿੱਚ, ਇਹਦੇ ਵਿੱਚ ਕੋਈ ਸਾਧ ਸੰਗਤ ਦੀ ਦੂਜੀ ਗੱਲ ਨਹੀਂ। ਗੁਰੂ ਸਾਡਾ ਪੂਰਾ ਹੈ, ਇਹਦੇ 'ਚ ਕੋਈ ਸ਼ੱਕ ਨਹੀਂ, ਇੱਥੇ 'ਚ ਸ਼ੱਕ ਦੀ ਗੁੰਜਾਇਸ਼ ਹੀ ਕੋਈ ਨਹੀਂ, ਇਹ ਕੋਈ ਨਹੀਂ ਹੈ ਦੂਜਾ। ਹੋਰਾਂ ਦੀ ਪਰਖ ਕਰੋ, ਜਿਹੜਾ ਗੁਰੂ ਨੂੰ ਪਰਖਣ ਲੱਗ ਜਾਏਗਾ ਪਿਆਰਿਓ, ਉਹਦੇ ਪੱਲੇ ਨਹੀਂ ਰਹਿਣਾ ਕੁਛ, ਉਹ ਤੇ ਸਭ ਕੁਛ ਹੀ ਗਵਾ ਬਹਿਗਾ ਆਪਣਾ। ਲਓ ਧਿਆਨ ਦਿਓ ਹੁਣ ਪਿਆਰਿਓ, ਇਕਾਗਰਤਾ ਬਣਾਓ। ਮੈਂ ਅਰਜ ਆਪ ਜੀ ਦੇ ਚਰਨਾਂ 'ਚ ਕਰ ਰਿਹਾ ਸਾਂ, ਚੁੱਪ ਰਹਿਣ ਨਾਲ ਰੱਬ ਮਿਲਦਾ। ਪਰਖਣ ਵਾਲੇ ਪਰਖਣ ਰਹਿੰਦੇ ਨੇ, ਜੋਗੀ ਗੁਰੂ ਗੋਬਿੰਦ ਸਿੰਘ ਕੋਲ ਆ ਗਿਆ, ਜਦੋਂ ਤਖ਼ਤ ਦੇ ਕੋਲ ਮਾਰ ਨੇ ਭਾਇਆ, ਜੋਗੀ ਜੀ ਬੜੀ ਕਮਾਈ ਹੈ ਤੁਹਾਡੀ, ਕਿੰਨੇ ਸਾਲ ਹੋ ਗਏ ਮੋਨ ਰੱਖੇ ਨੂੰ। ਪਹਿਲਾਂ ਉਹਨੇ ਉਂਗਲਾਂ ਕੀਤੀਆਂ ਇੱਦਾਂ, ਹੱਥ ਕਰ ਲਏ, ਪੰਜ ਇੱਧਰ ਪੰਜ, ਦਸ, ਦੋ ਫੇਰ ਕਰਤੀਆਂ, ਇਹਦਾ ਮਤਲਬ ਸੀ 12 ਸਾਲ। ਮਹਾਰਾਜ ਕਹਿੰਦੇ ਜੀਭ ਚੁੱਪ ਹੈ, ਮਨ ਬੋਲਦਾ, ਮਨ ਬੋਲਦਾ। ਜਿਹੜੇ ਮੋਨ ਰੱਖ ਲੈਂਦੇ ਨੇ, ਮੈਂ ਜਾਪ ਕਰ ਰਿਹਾ ਮੋਨ ਰੱਖਣਾ ਹੈ, ਜੇ ਚਾਹ 'ਚ ਮਿੱਠਾ ਨਾ ਪਾਓਗੇ ਤੇ ਕੱਪ 'ਤੇ ਚਮਚਾ ਖੜਕਾਉਂਦਾ ਵੀ ਇਹ ਤੇ ਮਿੱਠਾ ਘੱਟ। ਮਨ ਤੇ ਬੋਲਦਾ ਨਾ, ਜੀਭ ਚੁੱਪ ਹੈ ਪਰ ਮਨ ਬੋਲਦਾ। ਸਵਾਦ ਤੇ ਫੇਰ ਹੈ, ਤੂੰ ਆਪਣੇ ਮਨ ਨੂੰ ਚੁੱਪ ਕਰਾ। ਖੁਸ਼ਮਾ ਮਨ ਚੁੱਪ ਕਰਾਓ ਖਾਂ, ਤੇ ਮਨ ਚੁੱਪ ਕਰ ਗਿਆ ਇਹ ਸਭ ਕੁਝ ਠੀਕ ਹੈ। ਮਹਾਰਾਜ ਕਹਿੰਦੇ ਨੇ ਜਿਹੜਾ ਇਹ 12 ਉਂਗਲਾਂ ਕਰਦਾ ਨਾ, ਜਾਂ ਤੇ ਹੋਵੇ ਵੀ ਚੁੱਪ ਹੈ ਤੇ ਸਿਮਰਨ ਕਰ ਰਿਹਾ, ਇਹਨੂੰ ਕੋਈ ਪਤਾ ਨੀ ਕੌਣ ਆਇਆ, ਕੀ ਬੋਲ ਰਿਹਾ, ਕੀ ਹੋ ਰਿਹਾ, ਇਹਨੂੰ ਕੋਈ ਪਤਾ ਨੀ, ਇਹ ਤੇ ਜਵਾਬ ਦਿੰਦਾ ਵੀ 12 ਸਾਲ ਹੋ ਗਏ। ਇਹਦਾ ਤੇ ਮਤਲਬ ਇਹ ਹੋਇਆ ਵੀ ਮਨ ਤੇ ਬੋਲਦਾ, ਪਰਖ ਲਿਆ, ਪਰਖਣ ਵਾਲੀ ਅੱਖ ਨੇ। ਕੱਲ ਆਪਨੇ ਸੁਣਿਆ ਸੀ ਮਹਾਰਾਜ ਦੇ ਤੇ ਨਜ਼ਰਾਂ ਦੇ ਤੀਰ ਹੀ ਐਸੇ ਸੀ, ਗੁਰੂ ਗੋਬਿੰਦ ਸਿੰਘ ਦੇ ਤੀਰ, ਤੀਰਾਂ ਵਾਲਿਆ ਕਰਾਂ ਕੀ ਸਿਫਤ ਤੇਰੀ, ਤੈਨੂੰ ਯਾਦ ਨੇ ਬਚਪਨ ਦੇ ਤੀਰ ਤੇਰੇ, ਤੇਰੇ ਤੀਰ ਉਹ ਤੀਰਾਂ ਨੂੰ ਵਿੰਨਦੇ ਸੀ, ਤੀਰ ਤੀਰਾਂ ਨੂੰ ਜਾਂਦੇ ਸੀ, ਤੀਰ ਤੇਰੇ ਘੜੇ ਭੰਨ ਕੇ ਲੱਕ ਪਨਿਹਾਰਨਾ ਦੇ, ਤੀਰ ਨੈਣਾ ਚੋਂ ਕੱਢਦੇ ਸੀ ਨੀਰ ਤੇਰੇ, ਤੇਰੇ ਤੀਰਾਂ ਤੇਰੇ ਨੈਣਾ ਕਈ ਨਜ਼ਰ ਦੇ ਤੀਰ ਮਾਰੇ, ਬਣ ਗਏ ਚਾਟੜੇ ਲੱਖ ਰਾਹਗੀਰ ਤੇਰੇ, ਗਿਣਤੀ ਤੇਰੇ ਮਰੀਦਾਂ ਦੀ ਰੱਬ ਜਾਣੇ, ਪੈਰੀ ਤੀਰ ਪਏ ਤੀਰਾਂ ਦੇ ਤੀਰ ਤੇਰੇ, ਐਸੇ ਨਜ਼ਰਾਂ ਦੇ ਤੀਰ ਮਾਰੇ, ਬੜੇ ਬੜੇ ਪੀਰ ਤੁਹਾਡੇ ਚਰਨਾਂ 'ਚ ਡਿੱਗੇ। ਕੱਲ ਸੁਣਿਆ ਸੀ ਆਪ ਜੀ, ਧਿਆਨ ਦਿਓ, ਉਹ ਜਦੋਂ ਮਹਾਰਾਜ ਨੇ ਉਹਦੇ ਵੱਲ ਵੇਖਿਆ, ਮਨ ਤੇ ਬੋਲਦਾ ਉੱਪਰੋਂ ਉੱਪਰੋਂ ਚੁੱਪ, ਮਹਾਰਾਜ ਨੇ ਪਰਖ ਲਿਆ, ਕਹੋ ਕਬੀਰ ਛੂਛਾ ਘੱਟ ਬੋਲੇ, ਭਰਿਆ ਹੋਏ ਸੁਖਮ ਹੁਣ ਬੋਲੇ। ਖਾਲੀ ਘੜਾ ਬੋਲਦਾ, ਜਿਹੜਾ ਭਰਿਆ ਉਹ ਨਹੀਂ ਬੋਲਦਾ, ਆਵਾਜ਼ ਆਉਂਦੀ ਨਹੀਂ ਉਹਦੇ ਚੋਂ, ਜਿਹੜਾ ਅੰਦਰੋਂ ਭਰਿਆ ਉਹ ਨਹੀਂ ਕਹੇਗਾ ਮੈਂ ਤਾਰ ਦੂੰ ਤੈਨੂੰ, ਆ ਧਾਗਾ ਲੈ ਜਾ ਗਲ 'ਚ ਪਾਲਾ ਭੜਾ ਹੋਜੂ, ਮੇਰੀਆਂ ਲਾਚੀਆਂ ਤੇਰਾ ਪਾਰੋ ਤਾਰਾ ਕਰ ਦੇਣਗੀਆਂ, ਜਾਂ ਅਲ ਪਾਣੀ 'ਚ ਫੂਕ ਮਾਰ ਦੇਣਾ। ਜਿੰਨੇ ਵੀ ਕਿਸੇ ਸਿਆਣੇ ਬਾਬੇ ਦੀ ਫੂਕ ਮਾਰੇ ਵਾਲਾ ਪਾਣੀ ਪੀਤਾ ਨਾ, ਉਹ ਦੁਬਾਰਾ ਅੰਮ੍ਰਿਤ ਛਕਵਾ ਕੋ ਸਤਨਾ, ਉਹਦੇ ਜੂਠਾ ਹੋ ਗਿਆ, ਜਦੋਂ ਫੂਕ ਮਾਰੀ ਤੇ ਜੂਠਾ ਹੋ ਗਿਆ। ਲੈ ਅੰਮ੍ਰਿਤ ਧਾਰੀ ਤੇ ਬਾਬਿਆਂ ਦੇ ਜੂਠੇ ਪਾਣੀ ਪੀਂਦੇ ਫਿਰਦੇ ਨੇ, ਦੁਬਾਰਾ ਅੰਮ੍ਰਿਤ ਛਕਣਾ ਚਾਹੀਦਾ। ਸਾਧ ਸੰਗਤ ਜੀ, ਜੋ ਸਾਡੇ ਸਤਿਗੁਰਾਂ ਦਾ ਦਰਸਾਇਆ ਰਾਹ ਹੈ ਉਹਦੇ 'ਤੇ ਚੱਲੋ। ਬਹੁਤ ਨੇ ਅੱਜ ਕਿਵਾਂ ਕਰਨਾ, ਕਈਆਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਵੀ ਕੀਤਾ ਹੋਇਆ ਨਾਲ ਨਾਲ, ਕਹਿਣਗੇ ਮਹਾਰਾਜ ਦਾ ਪ੍ਰਕਾਸ਼ ਵੀ ਤਾਂ ਹੈ ਹੀ ਜੀ ਇੱਥੇ, ਪਰ ਨਹੀਂ

0: ਦੇਹਰਾਦੂਨ ਵਿੱਚ ਕੰਧਾਂ ਕਹਿੰਦੇ ਅਜੇ ਵੀ ਕਾਲੀਆਂ ਨੇ, ਮਰਦੇ ਮਸੰਤ ਫੂਕੇ ਸੀ ਉਹ ਜਿਹੜੇ ਪੂਜਾ ਦਾ ਧਾਨ ਖਾਂਦੇ ਸੀ। ਕਿਵੇਂ ਕਰਨਾ ਜੇ ਅੱਜ ਦੇਖੋਗੇ ਗੁਰਦੁਆਰਾ ਇੱਕ ਤੇ ਸਿਆਣੇ ਬਾਬੇ 15
1: ਸ੍ਰੀ ਵਾਹਿਗੁਰੂ
0: ਪਿੰਡ ਚ 15 ਤੇ ਸਿਆਣੇ ਨਾ, ਇਹਨਾਂ ਦਾ ਪਤਾ ਕਿਉਂ ਰੱਖਿਆ? ਇਹ ਦੂਜੇ ਨੂੰ ਬੁੱਧੂ ਬਣਾ, ਜਿਹੜਾ ਕਿਸੇ ਨੂੰ ਬੁੱਧੂ ਬਣਾ ਲਿਓ ਆਪੇ ਹੀ ਸਿਆਣਾ, ਸਿਆਣਾ ਤੇ ਫਿਰ ਆਪੇ ਹੀ ਹੋ ਗਿਆ। ਆਓ ਇਹ ਕਿਸੇ ਦੀ ਨਿੰਦਿਆ ਨਹੀਂ, ਆਪਣੇ ਪਿਆਰਿਆਂ ਨੂੰ ਆਪਣੇ ਗੁਰ ਭਾਈਆਂ ਨੂੰ ਬੇਨਤੀ ਹੈ, ਕਿਉਂਕਿ ਕਈ ਰਸਤਾ ਛੱਡ ਕੇ ਕੁਰਸਤੇ ਪੈ ਗਏ ਨੇ। ਆਓ ਐਡਾ ਵੱਡਾ ਪਿਤਾ ਹੋਵੇ ਪਿਓ ਮਿਲ ਜੇ ਕਲਗੀ ਧਰ ਵਰਗਾ, ਜਿਹਨੂੰ ਸਾਹਿਬ ਕੌਰ ਦੀ ਹਿਮਾ ਮਿਲ ਜੇ ਉਹਨੇ ਹੋਰ ਕੀ ਲੈਣਾ ਦੁਨੀਆਂ ਤੋਂ, ਜਿਹਨੂੰ ਆਨੰਦਪੁਰ ਵਰਗੀ ਥਾਂ ਮਿਲ ਜੇ ਅਸੀਂ ਕੀ ਲੈਣਾ ਹੈ? ਸਾਨੂੰ ਉਹੀ ਰੱਬ ਚੰਗਾ ਜਿਹੜਾ ਦੇਵੇ ਮੁਕਤੀ। ਸੋਭੇ ਛੱਪੜਾਂ ਵਿੱਚ ਨਹੀਂ ਹੱਥ ਪਾਉਂਦੇ, ਲਾਉਂਦੇ ਸਾਗਰਾਂ ਵਿੱਚ ਜੋ ਤਾਰੀਆਂ ਨੇ ਉਹ ਬਗਲਿਆਂ ਵਿੱਚ ਨਹੀਂ ਰਲ ਪੈਂਦੇ ਹੰਸਾਂ ਨਾਲ ਜਿਨ੍ਹਾਂ ਦੀਆਂ ਯਾਰੀਆਂ ਨੇ। ਅਸੀਂ ਕਿਉਂ ਜਾਈਏ ਥਾਂ ਥਾਂ ਤੇ? ਸਾਡਾ ਗੁਰੂ ਪੂਰਾ ਪੂਰੀ ਸਿਫਤ ਵਾਲਾ, ਤੇਰੀਆਂ ਮੱਤਾਂ ਰੱਬ ਕਿਉਂ ਮਾਰੀਆਂ? ਆਓ ਮਹਾਰਾਜ ਤੇ ਭਰੋਸਾ ਰੱਖੋ। ਬਹੁਤ ਨੇ ਅੱਜ ਦੇ ਸਮੇਂ ਵਿੱਚ ਵੀ

ਉਹਨਾਂ ਨੇ ਸਟੇਜ ਤੇ ਆਉਣਾ ਹੈ। ਖੜੇ ਨਹੀਂ ਹੋਣਾ, ਇੱਕ ਬੇਨਤੀ ਸਾਰੇ ਸੁਣੋ, ਕੋਈ ਖੜੇ ਨਾ ਹੋਵੇ, ਇੱਕ ਥੋੜਾ ਥੋੜਾ ਖਿਸਕ ਜਾਓ ਬੀਬੀਆਂ ਬੀਬੀਆਂ ਵਾਲੇ ਪਾਸੇ, ਭਾਈ ਭਾਈਆਂ ਵਾਲੇ ਪਾਸੇ, ਵਿਚਾਲੇ ਦੀ ਰਸਤਾ ਬਣਾਓ, ਥੋੜਾ ਥੋੜਾ ਹੋ ਜਾਓ ਇੱਧਰ ਨੂੰ।

0: बैठ जाना सारे ने। खुशी की गल ए आ 505 पुराने गुरु के जहाज चले
1: बोले।

ਕਿਰਪਾ ਮਹਾਰਾਜ ਨੇ ਕੀਤੀ ਆ। ਚਲੋ ਪਹਿਲੀ ਵਾਰੀ ਸਮਾਗਮ ਹੋਇਆ ਹੈ, ਹੁਣ ਇਲਾਕੇ ਜਦੋਂ ਦੀਵਾਨ ਹੋਣਗੇ ਵੱਧ ਜਾਣਗੇ ਮੈਨੂੰ ਪਤਾ, ਪਹਿਲੀ ਵਾਰੀ ਹੁੰਦਾ ਹੈ ਤਾਂ। ਜੇ 1500 ਤੋਂ ਉੱਪਰ ਹੁੰਦਾ ਫਿਰ ਗੱਲ ਬਣਦੀ। ਹੁੰਦੇ ਜਦੋਂ ਅੰਮ੍ਰਿਤ ਸੰਚਾਰ ਜਿੱਥੇ ਜਿੱਥੇ ਵੀ ਹੋਵੇ 3200 ਪ੍ਰਾਣੀ ਦੀ। ਚਲੋ ਆਉਣ ਵਾਲੇ ਸਮੇਂ ਦੀ ਕਿਰਪਾ ਹੋ ਜਾਣੀ, ਹੋਰ ਵੀ ਰੰਗ ਚੜ੍ਹ ਜਾਏਗਾ। ਲਓ ਆਓ, ਸਾਥ ਦਿਓ, ਸਾਰੇ ਧਿਆਨ ਦਿਓ, ਜੈਕਾਰਿਆਂ ਵਿੱਚ ਸਾਰੇ ਸਾਥ ਦਿਆ ਕਰੋ। ਇਹ ਖੁਸ਼ੀ ਦਾ ਪ੍ਰਤੀਕ ਹੈ ਜੈਕਾਰਾ। ਸਾਧ ਸੰਗਤ ਜੀ ਧਿਆਨ ਲੈਣਾ, ਜੇ ਅਸੀਂ ਸੰਗਤ ਵਿੱਚ ਖੁਸ਼ੀ ਦਾ ਇਜ਼ਹਾਰ ਕਰਨਾ ਹੋਵੇ ਤਾਂ ਕਿਵੇਂ ਕਰਾਂਗੇ? ਕਈ ਕਹਿੰਦੇ ਆ ਜੈਕਾਰੇ ਲਾਉਣਾ, ਕਹਿੰਦੇ ਇਹ ਤੇ ਮਨ ਮਸਤ ਹੈ ਜੀ। ਕਈ ਕਹਿੰਦੇ ਆ ਇਹਦਾ ਕੀ ਫਾਇਦਾ ਜੀ, ਜੇ ਸੰਗਤ ਵਿੱਚ ਖੁਸ਼ੀ ਦਾ ਇਜ਼ਹਾਰ ਕਰਨਾ ਹੋਵੇ ਤਾਂ ਕਿੱਦਾਂ ਕਰੋਗੇ? ਜੈਕਾਰੇ ਨਾਲ ਖੁਸ਼ੀ ਦਾ ਇਜ਼ਹਾਰ ਕੀਤਾ ਜਾਂਦਾ। ਸਿੰਘਾਂ ਨੇ ਜਦੋਂ ਮੋਰਚੇ ਫਤਿਹ ਕਰਨੇ ਤੇ ਜੈਕਾਰੇ ਲਾਉਣੇ, ਜਿੱਤ ਹੋਣੀ ਤੇ ਜੈਕਾਰੇ ਲਾਉਣੇ। ਇਹ ਹੁਣ 505 ਪ੍ਰਾਣੀਆਂ ਨੇ।

0: ਅੰਮ੍ਰਿਤ ਛਕਿਆ ਹੈ, ਹੁਣ ਇਹਨਾਂ ਨੇ ਮੌਤ ਤੇ ਜਿੱਤ ਪਾਉਣੀ ਹੈ। ਇਦੂ ਵੱਡੀ ਜਿੱਤ ਹੋਰ ਹੋਏਗੀ ਵੀ ਕਿਹੜੀ ਹੈ? ਸੋ
1: ਵਾਹਿਗੁਰੂ,
0: ਇਹ ਤੇ ਸਭ ਤੋਂ ਵੱਡੀ ਜਿੱਤ ਹੈ। ਕੋਈ ਅੰਮ੍ਰਿਤ ਛਕਦਾ, ਸਿੰਘ ਸੱਜਦਾ, ਦਾੜੀ ਕੇਸ ਰੱਖ ਲਵੇ, ਅੱਗੇ ਸ਼ਰਾਬ ਜਿੱਤਦੀ ਸੀ, ਹੁਣ ਗੁਰਸਿੱਖ ਜਿੱਤੇਗਾ।

ध्यान दो। वाह वाह।

0: ਤੇ ਆਨ ਦਿਓ। ਆਓ, ਮਹਾਰਾਜ ਨੇ ਕਿਰਪਾ ਕੀਤੀ ਹੈ, ਇਹ ਜਿਹੜੇ ਅੰਮ੍ਰਿਤ ਛਕ ਕੇ ਆਏ ਨੇ ਉਹਨਾਂ ਨੂੰ ਵੀ ਇਹ ਵਧਾਈ ਹੈ, ਖੁਸ਼ੀ ਹੁੰਦੀ ਹੈ ਵੀ ਅੱਜ ਸਾਡੇ ਅੰਮ੍ਰਿਤ ਛਕਣ ਤੇ ਇਹਨਾਂ ਨੂੰ ਚਾਅ ਚੜਿਆ। ਅਸੀਂ ਰੋਏ ਵੀ ਆਪਣੇ ਵਾਸਤੇ, ਅਸੀਂ ਲੋਕ ਹੱਸੇ ਵੀ ਆਪਣੇ ਵਾਸਤੇ। ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜੀਵਨ ਪੜ੍ਹ ਕੇ ਵੇਖੋ, ਜੇ ਕਿਤੇ ਨੇਤਰਾਂ 'ਚ ਜਲ ਆਇਆ ਤੇ ਤਾਂ ਵੀ ਆਪਣੇ ਪਿਆਰਿਆਂ ਨੂੰ ਵੇਖ ਕੇ, ਜੇ ਖੁਸ਼ ਹੋਏ ਤਾਂ ਵੀ ਆਪਣੇ ਖਾਲਸੇ ਨੂੰ ਵੇਖ ਕੇ। ਭਾਈ ਮਹਾਂ ਸਿੰਘ ਗੋਲ 'ਚ ਪਿਆ, ਮਹਾਰਾਜ ਖੁਦ ਨੇਤਰਾਂ 'ਚ ਵੈਰਾਗ ਦਾ ਜਲ ਵਹਿ ਰਿਹਾ ਸੀ। ਮਹਾਂ ਸਿੰਘਾ ਮੰਗ ਜੋ ਸਿੰਘਾ ਮੰਗ ਲੈ ਜੋ ਮਨ ਵਿੱਚ ਆਵੇ, ਪੂਰਾ ਕਰਾਂ ਬਿਨਾਂ ਦੇਰ ਦੇ ਮੰਗ, ਤੇ ਜੇ ਖੁਸ਼ ਹੋਏ ਤਾਂ ਵੀ ਆਪਣੇ ਖਾਲਸੇ ਦੀ ਚੜ੍ਹਦੀ ਕਲਾ ਵੇਖ ਕੇ। ਅਸੀਂ ਲੋਕ ਰੋਂਦੇ ਵੀ ਮਾੜਾ ਜਿਹਾ ਦੁੱਖ ਹੈ, ਰੋਣ ਲੱਗ ਪਏ ਨੇ, ਹੱਸੇ ਵੀ ਆਪਣੇ ਵਾਸਤੇ, ਰੋਏ ਵੀ ਆਪਣੇ ਵਾਸਤੇ। ਆਓ ਅੱਜ ਬਾਜਾਂ ਵਾਲੇ ਸਤਿਗੁਰਾਂ ਦੇ ਪਰਿਵਾਰ ਵਿੱਚ 505 ਪ੍ਰਾਣੀਆਂ ਦਾ ਕਹਿ ਲਓ ਨਵਾਂ ਜਨਮ ਹੋਇਆ, ਗੁਰੂ ਦੇ ਪੁੱਤ ਤੇ ਪੁੱਤਰੀਆਂ ਬਣੇ ਨੇ, ਪਰਿਵਾਰ ਵੱਧ ਗਿਆ। ਖੁਸ਼ੀ ਹੋਣੀ ਚਾਹੀਦੀ ਸੀ, ਇਹ ਖੁਸ਼ੀ ਦਾ ਪ੍ਰਗਟਾਵਾ ਹੈ, ਇਹ ਖੁਸ਼ੀ ਦਾ ਇਜ਼ਹਾਰ ਕਰਨਾ ਹੈ ਕਿ ਸੱਚੇ ਪਾਤਸ਼ਾਹ ਜੇ ਤੇਰਾ ਪਰਿਵਾਰ ਹੁਣ ਵੱਧ ਰਿਹਾ ਤੇ ਵੱਧਦਾ ਹੀ ਰਹੇ। ਕਿਵੇਂ ਕਰਨਾ, ਜੇ ਖੁਸ਼ ਹੋਣ ਵਾਲੇ ਨੇ ਤੇ ਫਿਰ ਕਿਰਪਾ ਕਰਨ ਵਾਲਿਆਂ ਦੀ ਵੀ ਕਮੀ। ਜੇ ਚਾਅ ਚੜ੍ਹਦਾ ਨਾ ਕਈਆਂ ਨੂੰ, ਤੇ ਕਈ ਫਿਰ ਉਹ ਵੀ ਹੁੰਦੇ ਨੇ ਜਿਹੜੇ ਇਹ ਚੜ੍ਹਦੀ ਕਲਾ ਬਰਦਾਸ਼ਤ ਨਹੀਂ ਕਰ ਸਕਦੇ, ਤੇ ਸਦਾ ਹੀ ਅਰਜ਼ ਕਰਦਾ ਕਿ ਪਿਆਰਿਓ ਇਹ ਅਰਦਾਸ ਕਰਿਆ ਕਰੋ, ਸੱਚੇ ਪਾਤਸ਼ਾਹ ਮਿਹਰ ਕਰਨ, ਏਦਾਂ ਹੀ ਸੰਗਤਾਂ ਅੰਮ੍ਰਿਤ ਛਕਦੀਆਂ ਰਹਿਣ। ਪਿਆਰ ਦਾ ਮਾਰਗ ਮੈਂ ਸਦਾ ਬੇਨਤੀ ਕਰਦਾ ਹੁੰਦਾ, ਪ੍ਰੇਮ ਨਾਲ ਧਰਮ ਵੱਧਦਾ, ਨਫ਼ਰਤ ਨਾਲ ਜਾਂ ਡਾਂਗਾਂ ਸੋਟਿਆਂ ਨਾਲ ਨਹੀਂ ਵੱਧਦਾ, ਧਰਮ ਤੇ ਪ੍ਰੇਮ ਨਾਲ ਵੱਧਦੇ ਨੇ। ਅਸੀਂ ਧਰਮ ਨੂੰ ਪ੍ਰੇਮ ਨਾਲ ਵਧਾਉਣਾ ਹੈ। ਇਸੇ ਤਰ੍ਹਾਂ ਦਿਨ ਰਾਤ ਪ੍ਰਚਾਰ ਕਰੋ, ਘਰ ਘਰ ਕਰੋ, ਘਰ ਘਰ ਗੂੰਜਾਂ ਪੈਣ, ਕੱਲਾ ਕੱਲਾ ਪ੍ਰਚਾਰਕ ਬਣੋ, ਘਰ ਘਰ ਵਿੱਚ ਇਹ ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋ ਉਤਰੇ ਪਾਰ ਦਾ ਹੋਕਾ ਦਿਓ। ਮਹਾਰਾਜ ਦੇ ਪੁੱਤ ਤੇ ਪੁੱਤਰੀਆਂ ਬਣੋ ਤੇ ਮਹਾਰਾਜ ਕਿਰਪਾ ਕਰਨ, ਕਿਤੇ ਨਜ਼ਰ ਨਾ ਕਿਸੇ ਦੀ ਲੱਗ ਜਾਵੇ, ਗੁਰੂ ਜੀ ਤੇਰੇ ਖਾਲਸੇ। ਕਹਿੰਦੇ ਨੇ ਇੱਕ ਵਾਰੀ ਹੋਲਾ ਮਹੱਲਾ ਸੀ, ਬਹੁਤ ਸੰਗਤਾਂ ਬੈਠੀਆਂ ਸੀ, ਭਾਈ ਸੁਥਰੇ ਦਾ ਸੁਭਾਅ ਸੀ ਹਸਮੁੱਖ, ਉਹ ਮੂੰਹ ਕਾਲਾ ਕਰਕੇ ਆ ਗਿਆ ਆਪਣਾ। ਸਾਰੇ ਕਹਿੰਦੇ ਉਹ ਸੁਥਰਿਆ, ਸਾਰਿਆਂ ਨੇ ਇੰਨੇ ਸੋਹਣੇ ਕੱਪੜੇ ਪਾਏ ਨੇ ਤੇ ਤੂੰ ਮੂੰਹ ਕਾਲਾ ਕਰੀ ਫਿਰਨਾ। ਗੁਰੂ ਗੋਬਿੰਦ ਸਿੰਘ ਮਹਾਰਾਜ ਹੱਸਣ ਲੱਗ ਕੇ ਬੁਲਾ ਲਿਆ, ਕਹਿੰਦਾ ਮਹਾਰਾਜ ਜੀ, ਸੱਚੇ ਪਾਤਸ਼ਾਹ ਮਹਾਰਾਜ ਦੇਖ ਪ੍ਰਭੂ ਹੱਸੇ ਤਹਿਕਾਲ, ਨਿਕਟ ਬੁਲਾਏ ਲੀਆ ਭਏ ਦਿਆਲ। ਮਹਾਰਾਜ ਖੁਸ਼ ਹੋਏ, ਤੈਂ ਕਾਹੇ ਕੀਨਾ ਯਹ ਢੰਗ ਕਾਲਾ ਕੀਆ, ਆਪਣਾ ਰੰਗ ਸੁਥਰਿਆ ਕਿਉਂ ਮੂੰਹ ਕਾਲਾ ਕਰਕੇ ਆਇਆ। ਸੁਥਰਾ ਕਹਿੰਦਾ ਅੱਗੋਂ, ਕਰ ਜੋਰ ਸੁਥਰੇ ਕੀਨੀ ਅਰਦਾਸ, ਸੰਗਤ ਲਾਲ ਸੋਹਤ ਤੁਮ ਪਾਸ। ਸੁਥਰੇ ਨੇ ਹੱਥ ਜੋੜ ਕੇ ਆਖਿਆ, ਬਾਜਾਂ ਵਾਲੇ ਸਤਿਗੁਰੂ, ਆ ਵੇਖੋ ਕਿੰਨੀਆਂ ਸੰਗਤਾਂ ਤੁਹਾਡੇ ਕੋਲ ਬਹਿੰਦੀਆਂ ਨੇ, ਤੁਸੀਂ ਕਿੰਨੇ ਸੋਹਣੇ ਲੱਗਦੇ ਹੋ ਤਖ਼ਤ ਤੇ ਸਜੇ ਹੋਏ। ਪਰ ਪਰਬਤ ਲੋਕਨ ਕੀ ਨਜ਼ਰ ਹੈ ਬੁਰੀ, ਮਹਿਮਾ ਪ੍ਰਕਾਸ਼ ਦਾ ਕਰਤਾ ਲਿਖਦਾ ਹੈ, ਪਰਬਤ ਲੋਕਨ ਕੀ ਨਜ਼ਰ ਹੈ ਬੁਰੀ, ਮਤ ਸੰਗਤ ਕੋ ਲਾਗੈ ਨਜ਼ਰ ਕੀ ਛੁਰੀ, ਨਵਾਂ ਘਰ ਕੋ ਕਰੇ ਤਿਆਰ, ਕਾਲੀ ਹਾਂਡੀ ਧਰੇ ਦੁਆਰ। ਜਦੋਂ ਕੋਈ ਨਵਾਂ ਘਰ ਬਣਾਉਂਦਾ ਉੱਤੇ ਕਾਲਾ ਘੜਾ ਬੂਦਾ ਮਾਰ ਲੈਂਦਾ, ਮੇਰੇ ਘਰ ਨੂੰ ਨਜ਼ਰ ਨਾ ਲੱਗ ਜਾਏ, ਗੱਡੀ ਲਿਆਉਂਦਾ ਪਿੱਛੇ ਛਿੱਤਰ ਲਮਕਦਾ ਜਾਂਦਾ ਨਜ਼ਰ ਨਾ ਲੱਗ ਜਾਏ। ਕਹਿੰਦਾ ਮਹਾਰਾਜ ਜੀ, ਜਿਵੇਂ ਨਵਾਂ ਘਰ ਕੋਈ ਤਿਆਰ ਕਰਦਾ ਉੱਤੇ ਕਾਲੀ ਹਾਂਡੀ ਧਾਰ ਲੈਂਦਾ, ਇਹ ਸੋਹਣੇ ਬੜੇ ਲੱਗਦੇ ਨੇ, ਮੈਂ ਆਖਿਆ ਨਜ਼ਰ ਨਾ ਲੱਗ ਜਾਏ, ਮੈਂ ਆਪਣਾ ਮੂੰਹ ਕਾਲਾ ਕਰਕੇ ਆ ਗਿਆ, ਨਵਾਂ ਘਰ ਕੋ ਕਰੇ ਤਿਆਰ, ਕਾਲੀ ਹਾਂਡੀ ਧਰੇ ਦੁਆਰ। ਮੈਂ ਸੰਗਤ ਕੀ ਹਾਂਡੀ ਭਇਆ, ਨਜ਼ਰ ਬੁਰੀ ਆਪਣੇ ਭਰ ਲਿਆ। ਕਹਿੰਦਾ ਮੈਂ ਹਾਂਡੀ ਬਣ ਗਿਆ, ਇਹਨਾਂ ਨੂੰ ਨਜ਼ਰ ਨਾ ਲੱਗੇ, ਸਾਰੀ ਨਜ਼ਰ ਮੈਨੂੰ ਹੀ ਲੱਗ ਜਾਏ। ਆਖੋ
1: ਸਤਿਗੁਰੂ
0: ਤੇ ਧਿਆਨ ਦਿਓ ਪਿਆਰਿਓ, ਗੁਰੂ ਗੋਬਿੰਦ ਸਿੰਘ ਮਹਾਰਾਜ ਅੱਗੋਂ ਕੀ ਕਹਿੰਦੇ ਨੇ, ਸੁਥਰਿਆ ਗੁਰੂ ਘਰ ਵਿੱਚ ਨਜ਼ਰ, ਬਦ ਨਜ਼ਰ ਦਾ ਕੋਈ ਅਸਰ ਨਹੀਂ, ਗੁਰੂ ਘਰ ਵਿੱਚ ਨਜ਼ਰ ਨਹੀਂ ਲੱਗਦੀ। ਪਰ ਅਸੀਂ ਤੇਰੀ ਭਾਵਨਾ ਦੀ ਕਦਰ ਕਰਨੇ ਆ, ਜਿੰਨਾ ਚਿਰ ਤੇਰੇ ਵਰਗੀ ਭਾਵਨਾ ਵਾਲੇ ਗੁਰਸਿੱਖ, ਤੇਰੇ ਵਾਲੀ ਸੋਚ ਵਾਲੇ ਗੁਰਸਿੱਖ ਮੇਰੇ ਪੰਥ ਵਿੱਚ ਰਹਿਣਗੇ, ਉਹਨਾਂ ਚਿਰ ਇਹ ਪੰਥ ਸਦਾ ਚੜ੍ਹਦੀ ਕਲਾ 'ਚ ਰਹੇ। ਇਹ ਇੱਕ ਪੰਥ ਦਰਦੀ ਦੀ ਸੋਚ ਆ, ਇੱਕ ਪਿਆਰ ਵਾਲੇ ਦੀ ਸੋਚ ਆ, ਇਹ ਉਹਦੀ ਸੋਚ ਆ ਜਿਹਦੇ ਅੰਦਰ ਤੜਫ ਹੈ ਮੇਰਾ ਖਾਲਸਾ ਪਰਿਵਾਰ ਵਧੇ। ਤੇ ਸਾਧ ਸੰਗਤ ਜੀ, ਸੁਥਰੇ ਨੇ ਆਖਿਆ ਸੀ ਸਾਡਾ ਵੀ ਫਰਜ਼ ਆ, ਅਸੀਂ ਸਾਰੇ ਆਖੀ ਬਾਜਾਂ ਵਾਲੇ ਸਤਿਗੁਰੂ, ਇਹ ਤੇਰਾ ਪਰਿਵਾਰ ਵਧੇ। ਕਿਵੇਂ ਕਰਨਾ, ਇਹ ਅਰਦਾਸਾਂ ਕਰਨ ਵਾਲੇ ਘੱਟ ਨੇ, ਲੱਤਾਂ ਖਿੱਚਣ ਵਾਲੇ ਜ਼ਿਆਦਾ ਨੇ। ਆਖੋ ਸਤਨਾ, ਕਿਉਂ ਹੋ ਗਿਆ ਇੱਦਾਂ, ਕਿਉਂ ਹੋ ਰਿਹਾ, ਆਹ ਕਿਉਂ ਹੋ ਗਿਆ, ਆਹ ਕਿਉਂ ਹੋ ਗਿਆ। ਬਸ ਇਹ ਨਹੀਂ ਵੇਖਿਆ ਵੀ ਜੀਵਨ ਕਿੰਨਿਆਂ ਦਾ ਬਣ ਗਿਆ। ਹੁਣ ਮੈਂ ਅਰਜ ਕਰਨਾ, 505 ਨੇ ਤੇ ਅੰਮ੍ਰਿਤ ਛਕਿਆ, 505 ਨੇ ਤੇ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ। ਤੇ ਹੁਣ ਉਹਨਾਂ ਵੀਰਾਂ ਦੇ ਚਰਨਾਂ 'ਚ ਬੇਨਤੀ ਹੈ ਜਿਨ੍ਹਾਂ ਨੇ ਦਾੜੀਆਂ ਕੇਸ ਨਹੀਂ ਰੱਖੇ, ਤੋ ਦਾੜੀਆਂ ਕੇਸ ਰੱਖੋ, ਪੱਕਾ ਪਰਨ ਕਰੋ ਵੀ ਅੱਜ ਤੋਂ ਮੁੜ ਕੇ ਅਸੀਂ ਦਾੜੀਆਂ ਕੇਸ ਨਹੀਂ ਕਟਾਵਾਂਗੇ, ਅੰਮ੍ਰਿਤ ਛਕਾਂਗੇ। 2 ਮਹੀਨਿਆਂ ਨੂੰ ਛਕ ਲਈਏ, 4 ਨੂੰ ਛਕ ਲਈਏ, ਸਾਲ ਨੂੰ ਛਕ ਲਈਏ, ਉਹ ਜੇ ਅੰਮ੍ਰਿਤ ਛਕਣ ਦੀ ਇੱਛਾ ਹੋਵੇ ਨਾ, ਜਾਨ ਨਿਕਲ ਜਾਏ, ਮਹਾਰਾ ਦੁਆਰਾ ਮਨੁੱਖਾ ਸਰੀਰ ਦੇ ਦਿੰਦੇ ਨੇ, ਹੁਣ ਪੂਰੀ ਕਰ ਲੈ ਰੀਝ ਆਪਣੀ, ਫਿਰ ਮਨੁੱਖਾ ਸਰੀਰ ਮਿਲ ਜਾਂਦਾ। ਜੇ ਰੀਝ ਹੋਵੇ ਮਨ ਦੀ, ਦਾੜੀਆਂ ਕੇਸ ਰੱਖੋ ਭਾਈ, ਪਰਨ ਕਰੋ ਅੱਜ ਤੋਂ ਮੁੜ ਕੇ ਅਸੀਂ ਦਾੜੀਆਂ ਕੇਸ ਨਹੀਂ ਕਟਾਵਾਂਗੇ, ਕਿਤੇ ਨਜ਼ਰ ਨਾ ਕਿਸੇ ਦੀ ਲੱਗ ਜਾਵੇ, ਗੁਰੂ ਜੀ ਤੇਰੇ ਖਾ ਲੈ। ਇੱਦਾਂ ਹੀ ਚੜ੍ਹਦੀ ਕਲਾ ਚ ਰਵੇ, ਗੁਰੂ ਕੀ ਫੌਜ, ਗੁਰੂ ਕੀ ਫੌਜ ਕਰੇਗੀ ਮੌਜ। ਇਹ ਮੌਜ ਤਾਂ ਹੀ ਕਰੇਗੀ ਜੇ ਤੇਰੇ ਭਾਣੇ ਸਰਬੱਤ ਦਾ ਭਲਾ, ਜੇ ਤੇਰੇ ਭਾਣੇ ਚ ਰਹੇਗਾ ਖਾਲਸਾ, ਜੇ ਤੇਰੇ ਭਾਣੇ ਤੋਂ ਮੁਨਕਰ ਹੋ ਜਾਏ ਫਿਰ ਭਲਾ ਇੱਕ ਦਾ ਵੀ ਨਹੀਂ, ਤੇਰੇ ਭਾਣੇ 'ਚ ਜੇ ਰਹਿਣਗੇ ਫਿਰ ਸਰਬੱਤ ਦਾ ਭਲਾ ਹੋਏਗਾ, ਖਾਲਸੇ ਦਾ ਭਲਾ ਹੀ ਤਾਂ। ਲਵਾਓ, ਮੈਂ ਅਰਜ ਕਰ ਰਿਹਾ ਸਾਂ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਆਉਣ ਤੋਂ ਪਹਿਲਾਂ 4 ਮਤ ਚੱਲਦੇ ਸਨ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੇਖਿਆ, ਉਹ ਇੱਕ ਮੋਨ ਰੱਖਿਆ ਜੋਗੀ ਕੋਲ ਬੈਠਾ ਹੈ। ਮਹਾਰਾਜ ਕਹਿੰਦੇ, ਜੋਗੀਆ ਕਿੰਨੇ ਸਾਲ ਹੋ ਗਏ? ਕਹਿੰਦਾ, 12 ਸਾਲ, 10 ਉਂਗਲਾਂ ਕੀਤੀਆਂ, ਫਿਰ 2, 12 ਸਾਲ ਹੋ ਗਏ ਮੋਨ ਰੱਖੇ ਨੂੰ। ਮਹਾਰਾਜ ਕਹਿੰਦੇ, ਕਹਿੰਦੀ ਹੈ ਪਖੰਡੀ, ਲੋਕਾਂ ਨੂੰ ਮਗਰ ਲਾਈ ਫਿਰਦਾ। ਮਹਾਰਾਜ ਨੇ ਕੀ ਕੀਤਾ, ਇੱਕ ਸਿੱਖ ਨੂੰ ਸੱਦਿਆ, ਕਹਿੰਦੇ, ਗੁਰਸਿੱਖਾਂ ਗੱਲ ਸੁਣ। ਹਾਂਜੀ ਮਹਾਰਾਜ ਜੀ। ਇੰਝ ਕਰ, ਇਹ ਜੋਗੀ ਜੀ ਨੂੰ ਘਰ ਲੈ ਜਾ, ਇੱਕ ਹਫ਼ਤਾ ਇਹਦੀ ਸੇਵਾ ਕਰ ਪੂਰੀ, ਪ੍ਰਸ਼ਾਦਾ ਵੀ ਸੋਹਣਾ ਛਕਾਈ, 4-4 ਸਬਜ਼ੀਆਂ ਰੋਜ਼ ਬਣਾਈ, ਸੋਹਣਾ ਬਿਸਤਰਾ ਦਈ, ਇੱਕ ਹਫ਼ਤਾ ਸੇਵਾ ਕਰਕੇ ਫਿਰ ਲੈ ਕੇ ਆਈ। ਸਿੱਖ ਕਹਿੰਦਾ, ਸਤ ਬਚਨ ਮਹਾਰਾਜ, ਤੁਸੀਂ ਜਿਹਦੀ ਸੇਵਾ ਕਰੋਗੇ ਕਹੋਗੇ ਅਸੀਂ ਕਰਾਂਗੇ। ਗੁਰਸਿੱਖ ਘਰ ਲੈ ਗਿਆ, ਜਦੋਂ ਸਿੱਖ ਰਾਜ ਗਿਆ ਤੇ ਮਹਾਰਾਜ ਨੇ ਪਿੱਛੋਂ ਇਕੱਲੇ ਸਿੱਖ ਨੂੰ ਸੱਦ ਲਿਆ, ਕਹਿੰਦੇ, ਸਿੱਖਾ, ਉਹ ਸਿੰਘਾ ਗੱਲ ਸੁਣ ਲੈ, ਉਹਦੇ ਸਾਹਮਣੇ ਕਿਹਾ ਤੈਨੂੰ ਸੇਵਾ ਕਰੀ ਪਰ ਕੋਈ ਸੇਵਾ ਨਹੀਂ ਕਰਨੀ, ਮੇਰੀ ਬੇਨਤੀ ਹੈ ਵੀਰ ਪੱਖੇ ਝੱਲਣ ਵਾਲੇ ਦੀ ਕਿਰਪਾ ਕਰਕੇ ਬਹਿ ਹੀ ਜਾਓ, ਸੇਵਾ ਤੁਹਾਡੀ ਪ੍ਰਵਾਨ ਹੈ। ਸੰਗਤ ਦੀ ਭੀੜ ਇਕੱਠ ਜ਼ਿਆਦਾ ਹੋਣ ਕਰਕੇ ਨਾ, ਉਹ ਫਿਰ ਇਕਾਗਰਤਾ ਭੰਗ ਹੁੰਦੀ, ਧੰਨ ਨੇ ਗੁਰਮੁਖ ਜਿਨ੍ਹਾਂ ਦੇ ਅੰਦਰ ਸੇਵਾ ਦੀ ਲਾਲਸਾ ਜਾਗਦੀ, ਜਿਹੜੇ ਸੇਵਾ ਕਰਦੇ ਨੇ। ਸੋ ਆਓ, ਧਿਆਨ ਦਿਓ। ਮਹਾਰਾਜ ਕਹਿੰਦੇ, ਸਿੱਖਾ, ਸੇਵਾ ਨਹੀਂ ਕਰਨੀ ਕੋਈ ਉਹਦੀ, ਤੈਨੂੰ ਉਹਦੇ ਸਾਹਮਣੇ ਕਿਹਾ ਨਾ ਪ੍ਰਸ਼ਾਦਾ ਚੰਗਾ ਛਕਾਉਣਾ, ਨਾ ਬਿਸਤਰਾ ਚੰਗਾ ਦੇਣਾ। ਕਹਿੰਦਾ, ਮਹਾਰਾਜ ਮੈਂ ਤੁਹਾਡਾ ਸਿੱਖ ਹਾਂ, ਮੈਂ ਉਹਦੀ ਥੋੜ੍ਹਾ ਮੰਨਣੀ, ਜੋ ਤੁਸੀਂ ਕਹੋਗੇ ਮੈਂ ਉਹ ਕਰਾਂਗਾ। ਕਹਿੰਦੇ, ਹਫ਼ਤੇ ਬਾਅਦ ਤੈਨੂੰ ਬੁਲਾਵਾਂਗੇ, ਜਦੋਂ ਪੁੱਛਾਂਗੇ ਵੀ ਸੇਵਾ ਕੀਤੀ, ਤੂੰ ਕਹੀ ਮੈਂ ਬਹੁਤ ਵਧੀਆ ਸੇਵਾ ਕੀਤੀ। ਕਹਿੰਦਾ, ਜੀ ਸਤਿ ਬਚਨ। ਇੱਦਾਂ ਹੀ ਕੀਤਾ, ਉਹ ਲੈ ਗਿਆ ਘਰ, ਜੋਗੀ ਨੂੰ ਕਹਿੰਦਾ, ਥੱਲੇ ਵਿਛਾ ਤਾ ਪੱਲੜ, ਕਹਿੰਦਾ ਇਹਦੇ 'ਤੇ ਬਹਿ ਜਾ। ਉਹ ਕਹਿੰਦਾ, ਮਖਮਲ ਦਾ ਬਿਸਤਰਾ ਤੇ ਆਇਆ ਹੀ ਨਹੀਂ। ਹੁਣ ਉਹ ਬੈਠਾ ਰਿਹਾ, ਪਰ ਭੁੱਖ ਲੱਗੀ ਆ, ਸਿਰ ਮਾਰਤਾ, ਕਹਿੰਦਾ ਲੱਗੀ ਆ, ਰਾਤ ਦੇ ਬਹਿ ਪ੍ਰਸ਼ਾਦੇ 4 ਨਾਲ ਦੇ ਤੇ ਕਹਿੰਦੇ ਖਾ ਲੈ। ਉਹ ਕਹਿੰਦਾ, ਗੁਰੂ ਕਹਿੰਦਾ ਕੁਝ ਹੋਰ ਆ, ਸਿੱਖ ਕਰਦੇ ਕੁਝ ਹੋਰ ਨੇ, ਉੱਥੇ ਤੇ ਕਹਿੰਦਾ ਸੀ ਮੈਂ 4 ਸਬਜ਼ੀਆਂ ਬਣਾ ਕੇ ਖਵਾਵਾਂਗਾ ਰੋਜ਼, ਹੁਣ ਕੀ ਹੋ ਗਿਆ? ਉਹ ਨਾ ਇੱਕ ਹਫ਼ਤਾ ਕੱਟਿਆ, ਉਹਨੇ ਔਖਾ ਸੌਖਾ ਬੋਲ ਸਕਦਾ ਨਹੀਂ ਸੀ, ਹਫ਼ਤੇ ਬਾਅਦ ਮਹਾਰਾਜ ਨੇ ਸੱਦ ਲਿਆ, ਜਿੱਦਾਂ ਸਿੱਖ ਨੂੰ ਪਹਿਲਾਂ ਸਮਝਾਇਆ ਹੋਇਆ ਸੀ, ਕੋਲ ਪਾ ਕੇ ਸਾਰੇ ਉਹਦੇ ਸ਼ਰਧਾਲੂ ਵੀ ਬਾਲੇ, ਜਿਹੜੇ ਕਹਿੰਦੇ ਸੀ ਮੋਨੀ ਜੀ ਮਹਾਰਾਜ ਮੋਨ ਰੱਖਿਆ ਹੋਇਆ ਇਹਨਾਂ ਨੇ, ਬੁਲਾ ਲਏ ਸਾਰੇ। ਉਹ ਕਹਿੰਦੇ, ਜੀ ਦੱਸੋ ਫਿਰ। ਮਹਾਰਾਜ ਕਹਿੰਦੇ, ਹੋਰ ਜੋਗੀ ਜੀ ਠੀਕ ਹੋ? ਸਿਰ ਮਾਰਤਾ, ਵੀ ਠੀਕ ਆ। ਮਹਾਰਾਜ ਕਹਿੰਦੇ, ਸਿੱਖਾ ਸੇਵਾ ਕੀਤੀ? ਕਹਿੰਦਾ, ਬਹੁਤ ਕੀਤੀ। ਬਿਸਤਰਾ? ਕਹਿੰਦਾ, ਮਹਾਰਾਜ ਰੋਜ਼ ਨਵਾਂ ਬਦਲ ਕੇ ਦਿੰਦਾ ਸੀ। ਅੱਛਾ, ਫਿਰ ਪ੍ਰਸ਼ਾਦਾ? ਕਹਿੰਦਾ, ਮਹਾਰਾਜ ਜੀ 4-4 ਸਬਜ਼ੀਆਂ ਨਾਲ ਹਲਵੇ, ਖੀਰਾਂ, ਚੂੜੀਆਂ। ਅੱਛਾ ਜੀ। ਸਤਿਗੁਰ ਕਹਿੰਦੇ, ਕਹਿੰਦਾ ਮਹਾਰਾਜ ਬਹੁਤ ਸੇਵਾ ਕੀਤੀ। ਇਹ ਜੋਗੀ ਸੁਣਦਾ ਰਿਹਾ, ਕਹਿੰਦਾ ਸੇਵਾ ਦੀ ਕੀ, ਝੂਠੀ ਬੋਲੀ ਉੱਚੀ ਸਾਰੀ, ਫਿਰ ਬੋਲ ਪਿਆ, ਕਹਿੰਦਾ ਮਹਾਰਾਜ ਜੀ ਇਹ ਤੁਹਾਡਾ ਸਿੱਖ ਝੂਠ ਬੋਲਦਾ, ਮੈਨੂੰ ਕਹਿੰਦੇ ਭੁੱਖਾ ਮਾਰਤਾ। ਮਹਾਰਾਜ ਖਿੜ ਖੜਾ ਕੇ ਹੱਸੇ, ਬੜਾ ਹੱਸੇ। ਮਹਾਰਾਜ ਕਹਿੰਦੇ, ਵਾਹ ਵਾਹ ਜੋਗੀਆ, तू ते आंदा सा 12 सालां दा मौन रखिया कोई हुण तेरा मौन रोटियां पिछे टुट गया तू ते प्रसादियां पिछे ही नीवी पै गई।

ਅੰਮ੍ਰਿਤ ਛਕਿਆ ਕਿਰਪਾਨਾਂ ਪਾਈਆਂ ਨੇ ਨਿਤਨੇਮ ਹੈ ਨੀ। ਜੇ ਸਾਡੇ ਕੋਲ ਬਾਜਾਂ ਨੇ ਸਤਿਗੁਰਾਂ ਦੀ ਦੱਸੀ ਰਹਿਤ ਹੈ ਨੀ, ਫਿਰ ਸਾਡਾ ਵੀ ਕੱਪੜੇ ਰੰਗਣ ਵਾਲਾ ਹੀ ਕੰਮ ਹੈ, ਇਹ ਸਾਡੇ ਵਾਸਤੇ ਵੀ ਹੈ। ਫਿਰ ਮਹਾਰਾਜ ਜੀ ਕੀ ਕਹਿੰਦੇ ਨੇ, ਕਹਿੰਦਾ ਮਹਾਰਾਜ ਜੀ ਦੱਸੋ ਤਰੀਕਾ ਫਿਰ ਤੁਸੀਂ ਕਿਵੇਂ ਰੰਗ ਚੜ੍ਹਦਾ।

0: Lozano.
1: ਕੋਈ ਤਰੀਕਾ ਹੈ ਸੀਸ ਗੁਰਾਂ ਨੂੰ ਨਵਾਜ ਚਿੱਤ ਚਰਨਾ ਚਲਾ ਬਚਨ ਗੁਰਾਂ ਦੇ ਕਮਾ ਸੰਗਤਾਂ ਦੇ ਦਰਸ਼ਨ ਕਰ ਮਨ ਰੰਗਿਆ ਜਾਂਦਾ। ਕੌਣ ਹੈ ਜਿਹੜਾ ਕਹਿੰਦਾ ਮੈਂ ਸ਼ਰਾਬ ਨਹੀਂ ਛੱਡ ਸਕਦਾ, ਦਾਵੇ ਨਾਲ ਕਹਿੰਦਾ ਮਰ ਦੀ ਹਜ਼ੂਰੀ 'ਚ ਸਤਿਗੁਰਾਂ 'ਤੇ ਮਾਣ ਹੈ, ਇੱਕ ਮਹੀਨਾ ਲਗਾਤਾਰ ਸੰਗਤ ਕਰ ਲਓ ਜੀ ਨਹੀਂ ਕਰਨਾ ਪੀਣ ਨੂੰ, ਮਨ ਹੀ ਨਹੀਂ ਕਰੇਗਾ, ਦਵਾਈਆਂ ਨਾਲ ਨਹੀਂ ਗੱਲ ਬਣਦੀ। ਕਈ ਦਵਾਈਆਂ ਖਾਂਦੇ ਨੇ ਵੀ ਛੱਡੀ ਦੇ, ਵਿਚਾਰੀਆਂ ਭੈਣਾਂ ਵੀ ਕਈ ਉਹ ਸਬਜ਼ੀਆਂ 'ਚ ਪਾ ਪਾ ਕੇ ਦਵਾਈਆਂ ਖਵਾਉਂਦੀਆਂ। ਜੋ ਮਰਜ਼ੀ ਕਰ ਲਓ, ਜਿਹੜੇ ਪੱਕੇ ਖੁੰਡ ਨੇ ਨਾ ਇਹ ਨਹੀਂ ਠੀਕ ਹੋਣ ਵਾਲੇ, ਇਹ ਤੇ ਨਾਲ ਹੀ ਉਹ ਬਹੁਤੇ ਵਿਗੜੇ ਆ। ਕਈ ਕਹਿੰਦਾ ਜਦੋਂ ਮੈਂ ਮਰੂੰ ਨਾ, ਸਾਡੇ ਉੱਥੇ ਬਾ ਬਜ਼ੁਰਗ ਸੀ ਇੱਕ, ਉਹਨੂੰ ਕਹਿਣਾ ਛੱਡ ਦੇ ਸਾਰੀ ਜ਼ਿੰਦਗੀ ਨਹੀਂ ਛੱਡੀ, ਕਹਿੰਦਾ ਮੈਂ ਤੇ ਮੁੰਡਿਆਂ ਨੂੰ ਆਹ ਜਦੋਂ ਮੈਂ ਮਰਾਂਗਾ ਨਾ ਮੇਰੇ ਨਾਲ ਵੀ ਇੱਕ ਘੜਾ ਰੱਖ ਦੇ ਸ਼ਰਾਬ ਦਾ। ਲੈ ਇਹੋ ਜਿਹੇ ਵੀ ਬੰਦੇ ਹੈਗੇ ਆ, ਸਵੇਰੇ ਅੰਮ੍ਰਿਤ ਵੇਲਾ ਹੀ ਜਿਨ੍ਹਾਂ ਦਾ ਸ਼ਰਾਬ ਤੋਂ ਸ਼ੁਰੂ ਹੁੰਦਾ। ਕੌਣ ਨੇ ਉਹ? ਅਸੀਂ ਕਹਿੰਦੇ ਹਾਂ ਤੂੰ ਮੈਨੂੰ ਬੰਦਾ ਸਮਝਦਾ ਹੀ ਨਹੀਂ, ਤੂੰ ਬੰਦੇ ਨੂੰ ਬੰਦੇ ਨਹੀਂ ਸਮਝਦਾ। ਅਸੀਂ ਕਈ ਵਾਰੀ ਲੜਨੀ ਪੈਂਦੇ ਮਾੜੀ ਜੀ ਗੱਲ ਪਿੱਛੇ, ਤੂੰ ਮੈਨੂੰ ਬੰਦੇ ਨਹੀਂ ਸਮਝਦਾ। ਮਹਾਰਾਜ ਨੂੰ ਪੁੱਛੋ ਸੱਚੇ ਪਾਤਸ਼ਾਹ ਸਾਨੂੰ ਬੰਦੇ ਸਮਝਦੇ ਹੋ, ਤੁਹਾਡੀਆਂ ਨਜ਼ਰਾਂ 'ਚ ਅਸੀਂ ਕੀ ਆ? ਤੇ ਮਹਾਰਾਜ ਕਹਿੰਦੇ ਨੇ ਬੰਦੇ ਸੇ ਜੇ ਪਵੈ ਵਿੱਚ ਬੰਦੀ। ਬੰਦਾ ਉਹ ਹੈ ਜਿਹੜਾ ਬੰਦਗੀ ਕਰਦਾ। ਹੁਣ ਆਪੋ ਆਪਣੇ ਮਨਾਂ 'ਚ ਝਾਤੀ ਮਾਰ ਲਿਓ ਵੀ ਅਸੀਂ ਕੌਣ ਆ ਤੇ ਸਤਨਾਮ ਹਾਂ। ਬੰਦਗੀ ਹੈ ਰੱਬ ਦੀ, ਉਸ ਅਕਾਲ ਪੁਰਖ ਦੀ ਕਦੇ ਬੰਦਗੀ ਕੀਤੀ, ਉਹਨੂੰ ਯਾਦ ਕੀਤਾ ਕਦੇ, ਕਦੇ ਘੰਟਾ ਉਹਦੇ ਪਿਆਰ 'ਚ ਲਾਇਆ? ਜੇ ਨਹੀਂ ਲਾਇਆ ਤੇ ਸੁਭਾਅ ਬਣਾਓ। ਜਿਨ੍ਹਾਂ ਨੇ ਅੰਮ੍ਰਿਤ ਛਕਿਆ ਉਹਨਾਂ ਨੂੰ ਲੱਖ ਲੱਖ ਵਧਾਈਆਂ, ਸਾਰੇ ਪੰਥ ਵੱਲੋਂ। ਜਦੋਂ ਪੰਥ ਆ ਗਈਏ ਤੇ ਸਾਰੇ ਹੀ ਵਿੱਚ ਆ ਜਾਂਦੇ, ਸਾਰੇ ਹੀ। ਆ ਮੈਂ ਬੇਨਤੀ ਕਰਦਾ ਵਿੱਚ ਛੋਟੀ ਜੀ ਰਹਿ ਗਈ। ਪਹਿਲਾ ਮਤ ਚੱਲਦਾ ਸੀ ਸੁਚਮਤਾ ਰੱਖਣਾ ਰਾਮ ਮਿਲ ਦਾ, ਮਹਾਰਾਜ ਕਹਿੰਦੇ ਸੋਚੈ ਸੋਚ ਨਾ ਹੋਵੇ ਜੇ ਲਾਏ ਰਹਾ ਵਾਹਿਗੁਰੂ, ਜੇ ਸੋਚੀ ਲੱਖ ਵਾਰ। ਉਸ ਤੋਂ ਬਾਅਦ ਚੁੱਪੇ ਚੁੱਪ ਕਰਨਾ ਰੱਬ ਮਿਲਦਾ। ਮਹਾਰਾਜ ਨੇ ਇਸ ਮਤ ਦਾ ਖੰਡਨ ਕੀਤਾ, ਚੁੱਪੈ ਚੁੱਪ ਨਾ ਹੋਵੇ ਜੇ ਲਾਏ ਰਹਾ ਲਿਵਤਾ। ਉਸ ਤੋਂ ਬਾਅਦ ਕਹਿੰਦੇ ਭੁੱਖੇ ਰਹਿਣਾ ਰੱਬ ਮਿਲਦਾ, ਰੋਟੀ ਨਾ ਖਾਓ। ਕਹਿੰਦੇ ਰੱਬ ਮਿਲਦਾ ਭੁੱਖੇ ਰਹਿਣ ਨਾਲ? ਮਹਾਰਾਜ ਕਹਿੰਦੇ ਨਹੀਂ, ਭੁੱਖਿਆ ਭੁੱਖ ਨਾ ਉਤਰੀ, ਭੁੱਖਾ ਰਹਿ ਜਾਏਗਾ ਪਰ ਮਨ ਦੀ ਭੁੱਖ ਨਹੀਂ ਉਤਰੇਗੀ। ਮਨ ਤੇ ਕਹੇਗਾ ਭੁੱਖਿਆ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆਂ ਭਾਰ, ਪੁਰੀਆਂ ਦੇ ਭਾਰ ਬੰਨ ਦਿੱਤੇ ਜਾਣ ਨਾ ਇਹਦੇ ਪੇਟ 'ਚ ਭਰ ਦਈਏ ਤਾਂ ਵੀ ਨਹੀਂ ਰੱਜਦਾ, ਕਿੰਨਾ ਲੋਕਾਂ ਦੀ ਮਾਇਆ ਮਿਲ ਜਾਵੇ ਤਾਂ ਵੀ ਮਨ ਨਹੀਂ ਰੱਜਦਾ। ਭੁੱਖੇ ਰਹਿਣ ਨਾਲ ਵੀ ਗੱਲ ਨਹੀਂ ਬਣਦੀ, ਭੁੱਖੇ ਰਹਿਣ ਨਾਲ। ਕਈ ਬੀਬੀਆਂ ਵਰਤ ਨਹੀਂ ਰੱਖਦੀਆਂ ਸਾਲ 'ਚ ਇੱਕ ਵਾਰੀ, ਅਖੇ ਕਰਵਾ ਚੌਥ ਦਾ ਵਰਤ ਹੈ ਜੀ, ਇਹ ਬੀਬੀਆਂ ਨੂੰ ਪੁੱਛੋ ਕਾਹਦੇ ਵਾਸਤੇ ਰੱਖਦੀ? ਕਹਿੰਦੇ ਜੀ ਸਾਡੇ ਪਤੀ ਦੀ ਉਮਰ ਲੰਮੀ ਹੋ ਜਾਂਦੀ। ਉਸ ਤੋਂ ਬਾਅਦ ਕੀ ਕਰਨਗੀਆਂ ਭੈਣਾਂ, ਧਿਆਨ ਦਿਓ, ਬੀਬੀਆਂ ਕੀ ਕਰਨਗੀਆਂ? ਬਾਅਦ 'ਚ ਕਹਿਣਗੀਆਂ ਗੁਰਦੁਆਰੇ ਗ੍ਰੰਥੀ ਤੋਂ ਕਥਾ ਸੁਣ ਚੱਲੀਆਂ, ਫਿਰ ਵਰਤ ਤੋੜਨਾ। ਪਤਾ ਨਹੀਂ ਗ੍ਰੰਥੀਆਂ ਨੇ ਕਿਹੜੀ ਕਥਾ ਘੜੀ ਹੋਈ ਇਹਨਾਂ ਵਾਸਤੇ। ਮੈਂ ਕਈ ਵਾਰੀ ਬੇਨਤੀ ਕਰਦਾ ਹੁੰਦਾ, ਮੈਂ ਕਿਹਾ ਜਾਣ ਸਾਰੀ ਬੀਬੀਆਂ ਨੂੰ ਸੁਣਾਇਆ ਕਰੋ, ਤੁਹਾਡਾ ਹੈ ਅੰਨ ਕਰਾ ਹੈ ਪਖੰਡ, ਨਾ ਸੁਹਾਗਣ ਨਾ ਉਹ ਰੰਡ, ਪ੍ਰਸ਼ਾਦਾ ਨਾ ਛਕਣਾ। ਭੈਣਾਂ ਧਿਆਨ ਦਿਓ, ਪ੍ਰਸ਼ਾਦਾ ਨਾ ਛਕਣਾ ਇਹਨੂੰ ਮਨ ਮਤ ਆਖਿਆ। ਜੇ ਪ੍ਰਸ਼ਾਦਾ ਛੱਡ ਕੇ ਹੀ ਪਤੀ ਦੀ ਉਮਰ ਲੰਮੀ ਹੁੰਦੀ ਹੋਵੇ ਫਿਰ ਤੇ ਕੋਈ ਵਿਧਵਾ ਹੋਈ ਨਾ ਕੋਈ ਸਤਨਾਮ। ਲੇਖ ਨਾ ਮਿਟਈ ਹੈ ਸਖੀ ਜੋ ਲਿਖਿਆ ਕਰਤਾਰ, ਜਿਹਾ ਚੀਰੀ ਲਿਖਿਆ ਤੇਹਾ ਹੁਕਮ ਕਮਾਹੇ, ਘੱਲੇ ਆਵੇ ਨਾਨਕਾ ਸੱਤੇ ਉੱਠੀ ਜਾਹੇ। ਇਹ ਪ੍ਰਸ਼ਾਦਾ ਨਾ ਛਕਣਾ, ਇਹਦੇ ਨਾਲ ਇਹ ਨਾ ਸੋਚਣਾ ਪਤੀ ਦੀ ਉਮਰ ਲੰਮੀ ਹੋ ਜਾਂਦੀ, ਨਹੀਂ। ਪ੍ਰਸ਼ਾਦਾ ਨਾ ਛਕੋ ਹਫ਼ਤੇ 'ਚ ਇੱਕ ਦਿਨ। ਸਾਡੇ ਉੱਥੇ ਇੱਕ ਵੈਦ ਮੇਘਨਾਥ ਜੀ ਨੇ ਆਉਂਦੇ ਹੁੰਦੇ ਨੇ ਤੇ ਉਹ ਕਈ ਵਾਰੀ ਆਉਂਦੇ ਨੇ, ਪ੍ਰਸ਼ਾਦਾ ਹਫ਼ਤੇ 'ਚ ਇੱਕ ਦਿਨ ਨਾ ਛਕਿਆ ਕਰੋ, ਜੇ ਨਾ ਛਕੋਗੇ ਇਹਦੇ ਨਾਲ ਤੁਹਾਡਾ ਸਰੀਰਕ ਢਾਂਚਾ ਠੀਕ ਰਹੇਗਾ, ਮੇਦੇ ਨੂੰ ਰੈਸਟ ਮਿਲੇਗੀ। ਇਹ ਤੇ ਗੱਲ ਹੋ ਗਈ ਨਾ ਵੀ ਸਰੀਰ ਠੀਕ ਰੱਖਣ ਵਾਸਤੇ ਇੱਕ ਦਿਨ ਨਾ ਖਾਇਆ ਕਰੋ, ਇੱਕ ਦਿਨ ਘੱਟ ਖਾਇਆ ਕਰੋ। ਕਹਿੰਦੇ ਪਸ਼ੂ ਵੀ ਰੱਖਦੇ ਨੇ ਇੱਕ ਦਿਨ ਘੱਟ ਪੱਠੇ ਖਾਂਦੇ ਨੇ, ਕੁੱਤੇ ਬਿੱਲੇ ਵੀ ਜਿਹੜੇ ਨੇ ਨਾ ਇਹ ਵੀ ਇੱਕ ਦਿਨ ਨਹੀਂ ਖਾਂਦੇ, ਰੱਖਦੇ ਨੇ ਵੀ ਵਰਤ। ਇਹ ਸਰੀਰਕ ਢਾਂਚਾ ਠੀਕ ਕਰਨ ਵਾਸਤੇ ਤਾਂ ਹੈ ਪਰ ਗੁਰਮਤ ਅਨੁਸਾਰ ਠੀਕ ਨਹੀਂ। ਬਹੁਤ ਬੀਬੀਆਂ ਵਰਤ ਰੱਖਦੀਆਂ ਪਰ ਰੋਜ਼ ਪੜ੍ਹਦੇ ਹੋ ਨਾਲੇ ਜਪਜੀ ਸਾਹਿਬ ਪੜ੍ਹਦੇ ਹੋ, ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ, ਪੁਰੀਆਂ ਦੇ ਭਾਰ ਵੀ ਬੰਨ ਲੈ ਜਾਣ। ਭੁੱਖਾ ਰਹਿ ਗਿਆ ਤੇ ਸਿਮਰਨ ਕਰੇਗਾ, ਕਹਿਣਾ ਵਾਹਿਗੁਰੂ, ਅੰਦਰੋਂ ਆਵਾਜ਼ ਆਏਗੀ ਰੋਟੀ, ਜੀਵ ਨਾਲ ਕਹਿੰਦਾ ਵਾਹਿਗੁਰੂ, ਅੰਦਰ ਕਹਿੰਦਾ ਰੋਟੀ, ਫਿਰ ਕੀ ਫਾਇਦਾ? ਅੰਦਰੋਂ ਆ ਜਾ ਰਹੀ ਰੋਟੀ, ਬਾਹਰੋਂ ਆ ਰਿਹਾ ਵਾਹਿਗੁਰੂ, ਕੀ ਫਾਇਦਾ ਹੋਇਆ ਫਿਰ? ਉਹ ਕਹਿੰਦੇ ਸਵੇਰੇ ਸਵੇਰੇ ਬੀਬੀ ਭਾਂਡੇ ਲੱਗ ਪਿੱਛੜ ਕੌਣ ਕਹਿੰਦੀ ਵਰਤ ਰੱਖਣਾ ਸਵੇਰੇ ਸਵੇਰੇ? ਉਹਨੇ ਆਖਿਆ ਵੀ ਸਵੇਰੇ ਸਵੇਰੇ ਪੰਜੀਰੀ ਬਣਾ ਕੇ ਖਾ ਲਓ, ਸਾਰਾ ਦਿਨ ਭੁੱਖੇ ਹੀ ਰਹਿਣਾ, ਭੁੱਖ ਤੇ ਉਂਝ ਵੀ ਨਹੀਂ ਲੱਗਣੀ ਫਿਰ, ਖੁਰਾਕ ਹੀ ਇੰਨੀ ਖਾ ਲਈ। ਉਹ ਸਵੇਰੇ ਸਵੇਰੇ ਜਦੋਂ ਭਾਂਡੇ ਖੜਕਾਏ, ਘਰ ਵਾਲਾ ਕਹਿੰਦਾ ਭਾਗਵਾਨ ਹੈ ਕੀ ਕਰਨੀ ਆ, ਕਿਉਂ ਖੜਕਾ ਕੀਤਾ? ਉਹਨੇ ਵਰਤ ਰੱਖਣਾ ਸੀ। ਕਹਿੰਦੀ ਪੈ ਜਾ ਟੇਕ ਕੇ, ਤੇਰਾ ਹੀ ਸਿਆਪਾ ਕਰਨੀ, ਤੇਰਾ ਹੀ ਸਿਆਪਾ ਹੈ ਮੇਰਾ, ਇਹੋ ਜਿਹੇ ਵਰਤ ਨੇ, ਓਦਾਂ ਹੀ ਧਿਆਨ ਦਿਓ। ਇਹਨਾਂ ਗੱਲਾਂ ਨਾਲ ਪ੍ਰੇਮ ਨਹੀਂ ਵਧਦਾ, ਜੈਸੇ ਪਤੀ ਵਰਤਾ ਪਰ ਪੁਰਖ ਹੈ ਨਾ ਦੇਖਿਓ ਚਾਹੇ, ਪੂਰਨ ਪਤੀ ਵਰਤਾ ਕੈ ਪਤ ਹੀ ਕੈ ਧਿਆਨ ਹੈ। ਇਹ ਹੈ ਪ੍ਰੇਮ, ਉਹਦਾ ਵਚਨ ਹੀ ਮੰਨ ਲਓ, ਇਹੀ ਪ੍ਰੇਮ ਆ ਪਤੀ ਦਾ ਪ੍ਰੇਮ ਜਿਹੜਾ ਨਾ। ਕਹਿੰਦੇ ਪੂਰਨ ਪਤੀ ਵਰਤਾ ਜਿਹੜੀ ਇਸਤਰੀ ਆ ਉਹਦੀ ਇੱਕ ਪਛਾਣ ਹੈ, ਜੈਸੇ ਪਤੀ ਵਰਤਾ ਪਰ ਪੁਰਖ ਹੈ ਨਾ ਦੇਖਿਓ ਚਾਹੇ, ਪੂਰਨ ਪਤੀ ਵਰਤਾ ਕੈ ਪਤ ਹੀ ਕੈ ਧਿਆਨ ਹੈ। ਕਹਿੰਦੇ ਪੂਰਨ ਪਤੀ ਵਰਤਾ ਇਸਤਰੀ ਆਪਣੇ ਪਤੀ ਤੋਂ ਬਿਨਾਂ ਦੂਜੇ ਨੂੰ ਦੇਖਣਾ ਵੀ ਪਸੰਦ ਨਹੀਂ ਕਰਦੀ। ਸਰ ਸਰਤਾ ਸਮੁੰਦਰ ਚਾਤਰਕ ਨਾ ਚਾਹੇ ਕਾਹੂ, ਆਸ ਧਨ ਬੂੰਦ ਪ੍ਰਿਯ ਪ੍ਰਿਯ ਗੁਣ ਗਿਆਨ ਹੈ। ਚਾਤਰਕ ਨੂੰ ਕਹਿੰਦੇ ਉਹ ਸਮੁੰਦਰ ਦਾ ਪਾਣੀ ਪੀ ਲੈ, ਹੋਰ ਨਦੀਆਂ ਵਗਦੀਆਂ ਨੇ ਪੀ ਲੈ ਤੂੰ ਛੱਡ ਪਰਾਂ। ਉਹ ਕਹਿੰਦਾ ਨਹੀਂ, ਬੱਦਲ ਆਉਣਗੇ ਤੇ ਪਾਣੀ ਮੈਂ ਤਾਂ ਹੀ ਪੀਣਾ, ਮੈਂ ਨਹੀਂ ਪੀ ਸਕਦਾ, ਮੇਰਾ ਤਾਂ ਉਹਦੇ ਨਾਲ ਹੀ ਪ੍ਰੇਮ ਆ। ਦਿਨ ਕਰ ਕੋਰ ਘੋਰ ਚਾਹਤ ਨਹੀਂ ਚਕੋਰ, ਮਨ ਬਚ ਕਰਮ ਹਿਮ ਕਰ ਪ੍ਰਿਯ ਪ੍ਰਾਣ ਹੈ। ਚਕੋਰ ਨੂੰ ਕਹਿੰਦੇ ਨੇ ਛੱਡ ਖਹਿੜਾ, ਚੰਦਰਮਾ ਦਾ ਤੇ ਨਿੱਕਾ ਜਿਹਾ, ਨਾਲੇ ਵੱਧਦਾ ਘੱਟਦਾ ਵੀ ਰਹਿੰਦਾ, ਸੂਰਜ ਨਾਲ ਪ੍ਰੇਮ ਪਾਉਂਦਾ। ਉਹ ਕਹਿੰਦੀ ਦਿਨ ਕਰ, ਕਹਿੰਦੇ ਨੇ ਸੂਰਜ ਨੂੰ, ਔਰ ਭੋਰ ਚਾਹਤ ਨਹੀਂ ਚਕੋਰ, ਕਹਿੰਦੀ ਵੱਡਾ ਹੋਏਗਾ ਆਪਣੇ ਘਰ ਹੋਏਗਾ, ਮੇਰੇ ਪ੍ਰਾਣਾਂ ਦਾ ਆਧਾਰ ਤੇ ਚੰਦਰਮਾ ਹੀ ਮੈਂ। ਇਸੇ ਤਰ੍ਹਾਂ ਸਾਧ ਸੰਗ ਜੀ, ਤੈਸੇ ਗੁਰ ਸਿੱਖ ਆਨ ਦੇਵ ਸੇਵ ਰਹਿਤ ਪੈ, ਸਹਿਜ ਸੁਭਾਵ ਨਾ ਅਵਗਿਆ ਅਭਿਮਾਨ ਹੈ। ਗੁਰੂ ਦੇ ਸਿੱਖ ਦਾ ਵੀ ਧਿਆਨ ਆਪਣੇ ਗੁਰੂ ਦੇ ਚਰਨਾਂ ਵਿੱਚ ਹੀ ਰਹਿੰਦਾ। ਦਿਨ ਕਰ ਔਰ ਭੋਰ ਚਾਹਤ ਨਹੀਂ ਚਕੋਰ, ਮਨ ਬਚ ਕਰਮ ਹਿਮ ਕਰੇ ਪ੍ਰੇ ਅਪਰਾਨ ਹੈ। ਉਹਦੀ ਪ੍ਰੀਤੀ ਤੇ ਉਹਦੇ ਨਾਲ ਹੀ ਹੈ। ਇਸ ਕਰਕੇ ਭਾਈ ਭੈਣਾਂ ਨੂੰ ਵੀ ਬੇਨਤੀ ਆ, ਭੁੱਖੇ ਰਹਿਣ ਨਾਲ ਰੱਬ ਨਹੀਂ ਮਿਲਣਾ ਗੁਰਮਤ ਦੇ ਵਿੱਚ ਕਿਤੇ ਨਹੀਂ ਲਿਖਿਆ, ਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਪੰਕਤੀ ਕਿਤੇ ਲਿਖੀ ਆ ਵੀ ਭੁੱਖੇ ਰਹੋ ਤੇ ਪਤੀਆਂ ਦੀ ਉਮਰਾਂ ਲੰਬੀਆਂ ਹੋ ਜਾਂਦੀਆਂ, ਨਾ ਇਹਦੇ ਨਾਲ ਰੱਬ ਮਿਲਦਾ। ਮਹਾਰਾਜ ਕਹਿੰਦੇ ਰੱਜ ਕੇ ਪ੍ਰਸ਼ਾਦਾ ਛਕੋ, ਪ੍ਰਸ਼ਾਦਾ ਛਕੋ ਰੱਜ ਕੇ, ਸਰੀਰ ਨੂੰ ਤਾਕਤ ਹੋਏਗੀ ਤਾਂ ਹੀ ਜਪਜੀ ਸਾਹਿਬ ਪੜੋਗੇ, ਤਾਂ ਹੀ ਨਿਤਨੇਮ ਕਰੋਗੇ, ਤਾਂ ਹੀ ਚਾਰ ਚਾਰ ਘੰਟੇ ਸਮਾਧੀ ਲਾ ਕੇ ਬੈਠੋਗੇ। ਤੇ ਜੇ ਪ੍ਰਸ਼ਾਦਾ ਹੀ ਨਹੀਂ ਛਕਿਆ ਤੇ ਫਿਰ ਤੇ ਸਰੀਰ ਕਮਜ਼ੋਰ ਹੋ ਜਾਏਗਾ, ਸਵੇਰੇ ਇਸ਼ਨਾਨ ਕਿੱਦਾਂ ਕਰੋਗੇ? ਇੱਕ ਤਰੀਕਾ ਹੈ, ਜਿਨ੍ਹਾਂ ਨੂੰ ਸਵੇਰੇ ਜਾਗ ਨਹੀਂ ਆਉਂਦੀ ਉਹ ਰਾਤ ਨੂੰ ਘੱਟ ਪ੍ਰਸ਼ਾਦਾ ਛੱਕ ਕੇ ਸੌਣ, ਸਵੇਰੇ ਜਾਗ ਆ ਜਾਂਦੀ। ਇਹ ਤੇ ਢੰਗ ਹੈ, ਇਹ ਨਹੀਂ ਵੀ ਭੁੱਖੇ ਰਹਿਣ ਨਾਲ ਰੱਬ ਮਿਲ ਜਾਂਦਾ, ਇਹ ਨਹੀਂ ਕਿਤੇ ਲਿਖਿਆ। ਫਿਰ ਚੌਥਾ ਮਤ ਚੱਲਦਾ ਸੀ, ਬਹੁਤਾ ਗਿਆਨ ਪ੍ਰਾਪਤ ਕਰਨ ਨਾਲ ਰੱਬ ਮਿਲਦਾ, ਬਹੁਤੀ ਗ੍ਰੰਥ ਪੜ੍ਹੀ ਚੱਲੋ। ਮਹਾਰਾਜ ਕਹਿੰਦੇ ਨਹੀਂ, ਸਹਿਸ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੇ। ਸਿਆਣਪ ਇੱਕ ਹੈ, ਕਿਸੇ ਨੇ ਜਹਾਜ਼ ਬਣਾਇਆ, ਟਰੈਕਟਰ ਬਣਾਇਆ, ਇਹ ਕਿਸੇ ਦੀ ਸਿਆਣਪ ਹੈ। ਆ ਸਾਊਂਡ ਦੀ ਕਾਢ ਕੱਢੀ ਕਿਸੇ ਨੇ, ਇਹ ਸਿਆਣਪ ਹੈ ਇੱਕ। ਕਹਿੰਦੇ ਲੱਖਾਂ ਸਿਆਣਪਾਂ ਤੇਰੇ ਕੋਲ ਹੋਣ, ਜਦੋਂ ਦੁਨੀਆਂ 'ਚੋਂ ਜਾਣਾ ਉਦੋਂ ਸਿਆਣਪ ਤੇ ਇੱਕ ਵੀ ਨਹੀਂ ਨਾਲ ਜਾਣੀ ਚਾਹੀਦੀ। ਕੀ ਫਾਇਦਾ ਫਿਰ ਬਹੁਤੇ ਗ੍ਰੰਥ ਪੜ੍ਹਨ ਦਾ? ਗ੍ਰੰਥ ਪੜ੍ਹੋ ਪਰ ਪੜ੍ਹੋ ਆਪਣਾ ਆਪ ਵੀ ਪੜ੍ਹੋ। ਵੇਦ ਕਿਤੇ ਬਥੇਰੇ ਪੜ੍ਹ ਲੈ, ਕਦੇ ਆਪਣੇ ਆਪ ਨੂੰ ਪੜ੍ਹਿਆ ਹੀ ਨਹੀਂ। ਮੰਦਰ ਮਸੀਤੀ ਭੱਜ ਭੱਜ ਵੜਦਾ, ਕਦੇ ਆਪਣੇ ਅੰਦਰ ਤੂੰ ਵੜਿਆ ਹੀ ਨਹੀਂ। ਬੁੱਲੇ ਸ਼ਾਹ ਨਿੱਤ ਉੱਡਦੀਆਂ ਫੜਦਾ, ਜਿਹੜਾ ਘਰ ਬੈਠਾ ਉਹਨੂੰ ਫੜਿਆ ਹੀ ਨਹੀਂ। ਫਿਰ ਸਾਧ ਸੰਗਤ, ਇਹ ਚਾਰ ਮਤਾਂ ਦਾ ਜਦੋਂ ਗੁਰੂ ਨਾਨਕ ਸਾਹਿਬ ਨੇ ਖੰਡਨ ਕਰ ਦਿੱਤਾ ਤੇ ਸਿੱਧ ਸਵਾਲ ਕਰਦੇ ਨੇ, ਕਹਿੰਦੇ ਮਹਾਰਾਜ ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਤੁੱਟਾ ਪਾਲ। ਤੁਸੀਂ ਤੇ ਕਹਿੰਦੇ ਹੋ ਨਹਾਉਣ ਨਾਲ ਵੀ ਰੱਬ ਨਹੀਂ ਮਿਲਦਾ, ਤੁਸੀਂ ਕਹਿੰਦੇ ਹੋ ਚੁੱਪ ਰਹਿਣ ਨਾਲ ਵੀ ਰੱਬ ਨਹੀਂ ਮਿਲਦਾ, ਤੁਸੀਂ ਕਹਿੰਦੇ ਹੋ ਭੁੱਖੇ ਰਹਿਣ ਨਾਲ ਵੀ ਰੱਬ ਨਹੀਂ ਮਿਲਦਾ, ਤੁਸੀਂ ਕਹਿੰਦੇ ਹੋ ਗਿਆਨ ਪ੍ਰਾਪਤ ਕਰਨ ਨਾਲ ਵੀ ਰੱਬ ਨਹੀਂ ਮਿਲਦਾ, ਫਿਰ ਤੁਸੀਂ ਦੱਸੋ ਖਾਂ ਕੂੜ ਦੀ ਪਾਲ ਕੰਧ ਕਿਵੇਂ ਟੁੱਟੇ? ਅਗਲੀ ਪੰਗਤੀ ਚ ਮਹਾਰਾਜ ਜਵਾਬ ਦਿੰਦੇ ਨੇ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ। ਇਹ ਗੁਰਮੁਖੋ, ਇਹ ਸਿੱਧੋ, ਇਹ ਗੁਰੂ ਪਿਆਰਿਓ, ਸੰਗਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਆਪਣੇ ਮੁਰਸ਼ਦ ਦੇ ਹੁਕਮ ਵਿੱਚ ਚੱਲੋ, ਬਸ ਫਿਰ ਕਿਰਪਾ ਹੋਏਗੀ। ਸਤਨਾਮ। ਮੁਰਸ਼ਦ ਹੋਵੇ ਕਾਮਲ, ਸੇਵਕ ਹੋਵੇ ਆਮਲ, ਸੇਵਕ ਹੋਵੇ ਅਮਲ ਕਰਨ ਵਾਲਾ ਮੰਨਣ ਵਾਲਾ, ਸੇਵਕ ਹੋਵੇ ਆਮਲ, ਮੁਰਸ਼ਦ ਹੋਵੇ ਕਾਮਲ, ਤੇ ਰੱਬ ਵਿੱਚ ਸ਼ਾਮਲ ਆ ਤੂੰ ਸਪਨਾ। ਰੱਬ ਕੋਈ ਦੂਰ ਆ? ਬਾਜਾਂ ਵਾਲੇ ਨੂੰ ਮਨਾ ਲਓ, ਰੱਬ ਤੇ ਮੰਨਿਆ ਮਨਾਇਆ ਹੀ ਆ। ਰੱਬ ਤੇ ਮਨਾਇਆ ਮਨ ਜਾਂਦਾ ਸਾਫ ਰਿਹੋ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਕੋਈ ਉੱਠੋ ਭਾਈ ਪੰਜ ਸਿੰਘ ਸਾਡੀ ਸਜਾ ਲਾਓ, ਉੱਠਦੇ ਨਹੀਂ। ਹੁਣ ਸੰਗਤ ਵਿਜਿੱਤੀ ਲੈ ਗਈ ਕਿ ਅਸੀਂ ਬਾਬਾ ਜੀ ਦੀ ਸਜਾ ਲਈ, ਤੇ ਜੇ ਨਾ ਉੱਠੀਏ ਤੇ ਉਹਨਾਂ ਦਾ ਹੁਕਮ। ਸੰਗਤ ਜੀ ਪੰਜ ਸਿੰਘ ਉੱਠ ਪਏ ਤੇ ਕਹਿੰਦੇ ਬਾਬਾ ਜੀ, ਇੱਕ ਕੁਰੈਤ ਹੁੰਦੀ ਹੈ, ਇੱਕ ਭੁੱਲ ਹੁੰਦੀ ਹੈ ਬਾਬਾ ਜੀ, ਇਹ ਤੇ ਭੁੱਲ ਹੈ ਤੇ ਵੀ ਅਸੀਂ ਕਹਿੰਦੇ ਪਿਆ ਲਾਓ ਸਾਡੀ ਸਜ਼ਾ। ਉਹ ਕਹਿੰਦੇ ਜੀ ਅਸੀਂ ਲਾ ਨਹੀਂ ਸਕਦੇ, ਤੁਹਾਡੇ ਹੁਕਮ ਮੁਤਾਬਕ ਬੇਨਤੀ ਕਰਦੇ ਹਾਂ, ਤੁਸੀਂ ਪੰਜ ਵਾਰੀ ਵਾਹਿਗੁਰੂ ਕਹਿ ਲਓ। ਹਾਂਜੀ, ਤੁਸੀਂ ਪੰਜ ਵਾਰੀ ਬਾਬਾ ਜੀ ਵਾਹਿਗੁਰੂ, ਬਾਬਾ ਜੀ ਨੇ ਸ਼ਾਬਾਸ਼ ਐਂ ਸਿਰ ਝੁਕਾਇਆ ਹੁਕਮ ਅੱਗੇ, ਤੇ ਬਾਬਾ ਜੀ ਨੇ ਪੰਜ ਵਾਰੀ, ਅੰਦਰ ਤਾਂ ਚੱਲਦਾ ਹੀ ਪਿਆ, ਉਹ ਹੁਕਮ ਮੰਨ ਕੇ ਪੰਜ ਵਾਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਜਿਨ੍ਹਾਂ ਨੇ ਸਾਫੀ ਲਿਖੀ ਹੈ ਕਹਿੰਦੇ ਉਸ ਵੇਲੇ ਜਿਵੇਂ ਬ੍ਰਹਿਮੰਡ ਗੂੰਜ ਪੈਂਦਾ, ਐਸਾ ਨਜ਼ਾਰਾ ਬਣ। ਬਾਬਾ ਜੀ ਬੈਠੇ ਕਹਿੰਦੇ ਸਾਡਾ ਮਨ ਹੌਲਾ ਹੋ ਗਿਆ। ਦੇਖੋ ਸਭ ਨੂੰ ਪ੍ਰਸ਼ਾਦ ਦਿੱਤਾ ਭੁਗਤਾਇਆ, ਤੇ ਹੁਣ ਜਦੋਂ ਕਮਰੇ 'ਚ ਜਾਣ ਲੱਗੇ ਤੇ ਰਾਗੀ ਹੀਰਾ ਸਿੰਘ ਜੀ ਫਿਰ ਨਾਲ ਤੇ ਕਹਿਣ ਲੱਗੇ ਬਾਬਾ ਜੀ ਕੋਈ ਸਮੱਤ ਦਿਓ, ਬਾਬਾ ਜੀ ਕੋਈ ਸਮੱਤ ਦਿਓ। ਬਾਬਾ ਜੀ ਕਹਿੰਦੇ ਅਜੇ ਸਮਝਿਆ ਨਹੀਂ, ਸਮਝਿਆ ਨਹੀਂ। ਮੈਂ ਤੇ ਉੱਥੇ ਵੀ ਕਿਹਾ ਸੀ ਗੁਰੂ ਸਰ ਵੀ ਮੈਨੂੰ ਕੋਈ ਸਮੱਤ ਦਿਓ, ਤੇ ਹੁਣ ਵੀ ਕਹਿ ਰਿਹਾ ਸਮੱਤ ਦਿਓ, ਉਹ ਤੂੰ ਸਮਝਿਆ ਨਹੀਂ ਅਜੇ। ਬਾਬਾ ਜੀ ਕਹਿੰਦੇ ਭੋਲਿਆ ਸਾਡਾ ਪਹੁੰਚਾ ਥੋੜੀ ਲੱਤਾ, ਇਹ ਤੈਨੂੰ ਹੀ ਤੇ ਸਮੱਤ ਦੇ ਰਹੇ ਸਾਂ। ਗੱਜ ਗਿਆ ਸਤਨਾਮ ਵਾਹਿਗੁਰੂ, ਤੈਨੂੰ ਹੀ ਤੇ ਸਮੱਤ ਦੇ ਰਹੇ ਸਾਂ ਕਿ ਬੰਦਾ ਕੀਰਤਨ ਕਰਕੇ, ਜੋੜੀ ਕਰਕੇ, ਵਿਚਾਰ ਕਰਕੇ, ਮਾਇਆ ਕਰਕੇ ਜਿੰਨੇ ਮਰਜ਼ੀ ਵੱਡੇ ਅਹੁਦੇ ਤੇ ਪਹੁੰਚ ਜਾਵੇ, ਪਰ ਕਦੀ ਵੀ ਸੰਗਤ ਨੂੰ ਆਪਣੇ ਤੋਂ ਨੀਵਾਂ ਨਾ ਸਮਝੇ। ਇਹ ਬੜਾ ਵੱਡਾ ਗੁਣ ਜੇ ਜਿਹੜਾ ਉਹਨਾਂ ਨੇ ਰਾਜੀ ਹੀਰਾ ਸਿੰਘ ਨੂੰ ਕੀ ਦੇਣਾ ਸਾਨੂੰ ਦੇ ਤਾ, ਕਿਉਂਕਿ ਕਲਾਕਾਰ ਨੂੰ, ਸ਼ਾਹੂਕਾਰ ਨੂੰ, ਗੁਣਵਾਨ ਨੂੰ ਹਉਮੈ ਆਉਣ ਦਾ ਜਲਦੀ ਡਰ ਹੁੰਦਾ। ਬਾਬਾ ਜੀ ਕਹਿੰਦੇ ਸਾਡਾ ਪਹੁੰਚਿਆ ਨਹੀਂ ਲੱਥਾ ਹੋਏ ਰਾਗੀ ਹੀਰਾ ਸਿੰਘ, ਤੈਨੂੰ ਹੀ ਸਮੱਤ ਦੇ ਰਹੇ ਸਾਂ ਕਿ ਬੰਦਾ ਜਿੰਨੇ ਮਰਜ਼ੀ ਵੱਡੇ ਅਹੁਦੇ ਤੇ ਪਹੁੰਚ ਜੇ, ਪਰ ਕਿਤੇ ਇਹ ਨਾ ਜ਼ਿੰਦਗੀ 'ਚ ਸਮਝੇ ਵੀ ਮੈਂ ਸੰਗਤ ਤੋਂ ਹੀ ਉੱਚਾ ਹੋ ਗਿਆ, ਸੰਗਤ ਨਾਲੋਂ ਆਪਣੇ ਆਪ ਨੂੰ ਹਰ ਵੇਲੇ ਨੀਵਾਂ ਸਮਝੇ। ਇਹ ਜਦੋਂ ਇੰਨੀ ਗੱਲ ਕਹੀ ਨਾ ਸੰਗਤ ਜੀ, ਰਾਗੀ ਹੀਰਾ ਸਿੰਘ ਫੁੱਟ ਫੁੱਟ ਰੋ ਪਏ, ਰੋ ਪਏ ਕਿ ਮੈਂ ਇਹੋ ਜਿਹਾ ਮਹਾਂਪੁਰਸ਼ ਨਹੀਂ ਵੇਖਿਆ ਜਿੰਨੇ ਰਸਨਾ ਨਾਲ ਸਮਤ ਨਹੀਂ ਦਿੱਤੀ, ਕੁਝ ਕਰਕੇ ਸਮਤ ਦਿੱਤੀ। ਕਿਹਾ ਨਹੀਂ ਕਿ ਸੰਗਤ ਨਾਲੋਂ ਆਪਣੇ ਆਪ ਨੂੰ ਨੀਵਾਂ ਸਮਝੇ, ਪ੍ਰਤੱਖ ਵਿਖਾਇਆ ਵੀ ਕਿਵੇਂ ਅਸੀਂ ਸੰਗਤ ਕੋਲੋਂ ਸਜਾ ਲਵਾਈ ਤੈਨੂੰ ਇਸ ਮਤ ਦੇਣ ਲਈ। ਆਖੋ ਸਤਨਾਮ, ਕਿੱਥੋਂ ਦਾਜਾ ਲਾਓ ਸਾਨੂੰ ਇਸ ਸਾਥੀ ਤੋਂ ਕਿੰਨੀ ਸਿੱਖਿਆ ਮਿਲਦੀ ਏ ਕਿ ਹਰ ਵੇਲੇ ਸੰਗਤ ਦੀ ਖੁਸ਼ੀ ਲਈਏ, ਸੰਗਤ ਦੀ ਖੁਸ਼ੀ ਗੁਰੂ ਦੀ ਨਜ਼ਰ ਦਿੰਦੀ। ਪੰਜ ਦਸ ਮਿੰਟ ਇਸੇ ਤਰ੍ਹਾਂ ਤਿਆਰ ਬਖਸ਼ਣਾ, ਇੱਕ ਪੰਗਤੀ ਆਈ ਏ ਸਾਹਮਣੇ ਥੋੜ੍ਹੇ।

ਸਤਿ ਜੀ ਆਖੋ ਸਤਨਾਮ ਵਾਹਿਗੁਰੂ ਜੀ। ਗੁਰੂ ਦੀ ਜੇਬ ਚੋਂ ਜੇ ਨਜ਼ਰ ਲੈਣੀ ਜੇ ਤੇ ਸੰਗਤ ਦੀ ਖੁਸ਼ੀ ਲਿਆ ਜੇ, ਸੰਗਤ ਪ੍ਰਸੰਨ ਤੇ ਗੁਰੂ। ਕੋਈ ਕਿਸੇ ਵੇਲੇ ਬਹਿਣ ਨੂੰ ਜਗ੍ਹਾ ਕਰੇ, ਹੱਥ ਜੋੜ ਕੇ ਵਿਆਹ ਕਰੋ। ਪਤਾ ਨੀ ਕਿਹੜੇ ਵੇਲੇ ਗੁਰੂ ਨੇ ਕਿਹੜੇ ਰੂਪ ਚ ਪ੍ਰਸੰਨ ਹੋ ਜਾਏ। ਕਦੀ ਖੀਦਾ ਜਾਓ, ਕੋਈ ਵੀਰ ਹਰ ਲੜਕੀ ਤੁਹਾਨੂੰ ਬਾਬਾ ਦੀਪ ਸਿੰਘ ਦੀ ਧੀ ਨਜ਼ਰ ਆ ਰਹੀ। ਉੱਥੇ ਕਿਤੇ ਦੂਜੀ ਭਾਵਨਾ ਕੋਈ ਵਾਸ਼ਨਾ ਨਾ ਬਣ ਜੇ, ਕਈ ਗੁਣਾ ਲੇਖਾ ਬਣ ਜੇ। ਸੰਗਤ ਦਾ ਬੜਾ ਉੱਚਾ ਦਰਜਾ ਹੈ, ਉਹਦੇ ਵਿੱਚ ਪ੍ਰਭੂ ਆਪ ਵਸਦਾ। ਗੁਰੂ ਦੀ ਨਜ਼ਰ, ਸੰਗਤ ਦੀ ਖੁਸ਼ੀ। ਸਾਨੂੰ ਤੇ ਕਿਸੇ ਟਕਸਾਲ ਦਾ ਵਚਨ ਹੋਵੇ ਸਮਾਪਤ ਮਿਲਦੀ। ਜਦੋਂ ਦਾ ਮੈਂ ਵਚਨ ਸੁਣਾ ਰਿਹਾ, ਹਿੰਦੁਸਤਾਨ ਪਾਕਿਸਤਾਨ ਇਕੱਠੇ ਹੁੰਦੇ ਸੀ ਤੇ ਪਾਕਿਸਤਾਨ ਵਿੱਚ ਪਿਸ਼ੌਰ ਸ਼ਹਿਰ ਉੱਥੋਂ ਦਾ ਇੱਕ ਗੁਰਦੁਆਰਾ ਹੈ, ਭਾਈ ਜੋਗਾ ਜੀ ਦੇ ਨਾਂ ਤੇ। ਉਹਨਾਂ ਨੇ ਬੁੱਕ ਕੀਤਾ ਹੋਇਆ ਸੀ ਸੰਤ ਸੁਜਾਨ ਸਿੰਘ ਜੀ ਕੀਰਤਨ ਲਈ। ਬਾਬਾ ਜੀ ਵੱਲੋਂ ਇਸ਼ਾਰਾ ਹੋ ਗਿਆ, ਤੂੰ ਕੀ ਜਪਕਦਾ ਫਿਰਦਾ। ਉਹਨਾਂ ਨੇ ਚਿੱਠੀ ਪਾਤੀ ਵੀ ਅਸੀਂ ਨਹੀਂ ਆ ਸਕਦੇ, ਸਾਨੂੰ ਮਹਾਂਪੁਰਸ਼ਾਂ ਨੇ ਨਾ ਕਰਤੀ। ਅੱਗੋਂ ਮੈਨੇਜਰ ਜਿਹੜਾ ਗੁਰਦੁਆਰੇ ਦਾ, ਉਹਨੇ ਚਿੱਠੀ ਪਾਈ, ਕਹਿੰਦਾ ਮੈਂ ਐਡਵਾਂਸ ਵੀ ਦਿੱਤਾ, ਬੁਕਿੰਗ ਵੀ ਕਰਾਈ ਹੈ, ਸਭ ਕੁਝ ਕੀਤਾ ਹੋਇਆ, ਸੰਗਤ ਵੀ ਅਨਾਊਂਸ ਕੀਤਾ ਹੋਇਆ, ਤੇ ਮੈਂ ਸਾਰੀ ਫਾਈਲ ਲੈ ਕੇ ਆ ਰਿਹਾ ਤੁਹਾਡੀ ਬੁਕਿੰਗ ਦੀ, ਚਿੱਠੀਆਂ ਦੀ। ਮੈਂ ਪੁੱਛਦਾ ਤੁਹਾਡੇ ਬਾਬਾ ਜੀ ਧਿਆਨ। ਉਹ ਮੈਨੇਜਰ ਆ ਗਿਆ। ਜਦੋਂ ਸਾਹਮਣੇ ਹੋਵੇ ਤੇ ਗਾਲੀ ਦਾ ਨਿਕਲੇ, ਬਾਬਾ ਜੀ ਦੇ ਸਾਹਮਣੇ ਕੌਣ ਬੋਲੇ ਐਸਾ ਪਰਿਵਾਰ।

ਸੰਤ ਸਜਾਨ ਸਿੰਘ ਜੀ ਅੰਗੂਠਾ ਮਾਰਦੇ ਵੀ ਹੁਣ ਬੋਲੋ, ਹੁਣ ਟਾਈਮ ਹੈ, ਸਮਾਂ ਮਿਲ ਗਿਆ, ਬਣਦਾ ਹੀ ਨਹੀਂ ਕਈ ਵਾਰੀ ਗੱਲ ਕਹੋ ਦਿਲ ਦੀ ਆਵਾਜ਼ ਨਹੀਂ ਨਿਕਲੇ। ਚੰਗਾ ਭਾਈ ਕੀਰਤਨ ਆਰੰਭ ਕਰੋ। ਭੋਗ ਪੈ ਗਿਆ, ਅਗਲਾ ਦਿਨ ਚੜ੍ਹ ਗਿਆ ਤੇ ਉਹ ਫੇਰ ਮਹਿੰਦੇ ਔਖੇ ਆਇਆ ਤੇ ਬੜਾ ਸ਼ੇਰ ਬਣ ਕੇ ਸਮਾਂ ਫਿਰ ਬਣਿਆ। ਅਗਲੇ ਦਿਨ ਬਾਬਾ ਜੀ ਕਹਿੰਦੇ ਕੀ ਕਹਿਣਾ ਚਾਹੁੰਦਾ। ਉਹਨੇ ਫਿਰ ਬੇਨਤੀ ਕੀਤੀ ਕਿ ਬਾਬਾ ਜੀ ਇਹਨਾਂ ਦੀ ਬੁਕਿੰਗ ਕੀਤੀ ਹੈ ਤੇ ਹੁਣ ਇਹਨੇ ਨਾ ਕਰਤੀ ਤੇ ਮੈਂ ਤਾਂ ਆਇਆ ਵਾਂ, ਤੁਸੀਂ ਇਹਨਾਂ ਨੂੰ ਭੇਜੋ। ਬਾਬਾ ਨੰਦ ਸਿੰਘ ਜੀ ਕਹਿਣ ਲੱਗੇ ਵੇਖੋ, ਕਹਿੰਦੇ ਤੈਨੂੰ ਆਉਣ ਦੀ ਕੀ ਲੋੜ ਸੀ, ਤੈਨੂੰ ਧੰਨ ਗੁਰੂ ਗ੍ਰੰਥ ਸਾਹਿਬ ਤੇ ਪ੍ਰਤੀਤ ਨਹੀਂ ਸੀ, ਵਿਸ਼ਵਾਸ ਨਹੀਂ ਸੀ। ਉਹ ਸੰਗਤ ਰੂਪ ਹੋ ਕੇ ਪੰਜ ਸਿੰਘ ਅਰਦਾਸ ਕਰਦੇ ਗੁਰੂ ਗ੍ਰੰਥ ਸਾਹਿਬ ਜੀ ਅੱਗੇ, ਇਹ ਕੀ ਮੈਨੂੰ ਵੀ ਕੰਨੋਂ ਪਕੜ ਕੇ ਭਾਵੇਂ ਲੈ ਜਾਏ। ਐਡੀ ਮਹਾਨਤਾ ਦਿੰਦੇ ਸਨ ਪੰਜਾਂ ਦੀ ਅਰਦਾਸ, ਸੰਗਤ ਦੀ ਅਰਦਾਸ।

ਜਿੰਨੇ ਮਾਈ ਭਾਈ ਸੰਗਤ ਦੀ ਪ੍ਰਸੰਨਤਾ, ਸੰਗਤ ਪ੍ਰਸੰਨ ਤੇ ਗੁਰੂ ਪ੍ਰਸੰਨ, ਅੱਖ ਸਤਨਾਮ ਸ੍ਰੀ ਵਾਹਿਗੁਰੂ ਗੁਰੂ ਜੀ। ਨਾਨਕ ਸਰ ਦੇ ਕੋਲ ਇੱਕ ਪਿੰਡ ਸੀ ਜੀ, ਉੱਥੇ 101 ਪਾਠ ਖੰਡ ਪਾਠ ਰੱਖੇ ਸੀ। ਉਹਨਾਂ ਨੇ ਆਖਿਆ ਬਾਬਾ ਜੀ ਦਰਸ਼ਨ ਦਿਓ। ਬਾਬਾ ਨਾਨਕ ਸਿੰਘ ਜੀ ਉਦੋਂ ਇੱਥੋਂ ਅਖੰਡ ਪਾਠ ਬਹੁਤ ਘੱਟ ਹੁੰਦੇ ਸੀ, ਹੁਣ ਤਾਂ ਕਾਫ਼ੀ ਤੁੱਕ ਰਹੀਆਂ ਜੀ, ਉਦੋਂ ਬਹੁਤ ਘੱਟ ਹੁੰਦੇ ਜੀ। ਦਰਸ਼ਨ ਦਿਓ ਬਾਬਾ ਜੀ ਕਹਿੰਦੇ ਨਾ ਭਾਈ, ਅਸੀਂ ਇੰਨੇ ਇਕੱਠ ਕੇ ਨਹੀਂ ਜਾਂਦੇ, ਕੋਈ ਮਾਣ ਕਰੇਗਾ ਸਤਿਕਾਰ ਕਰੇਗਾ, ਇਕੱਠ ਕੇ ਨਹੀਂ ਜਾਂਦੇ। ਉਹ ਹਫ਼ਤਾ 10 ਦਿਨ ਪਹਿਲੇ ਆਏ ਸੀ ਬੇਨਤੀ ਕਰਨ, ਮਹਾਂਪੁਰਸ਼ ਕਹਿੰਦੇ ਅਸੀਂ ਨਹੀਂ ਜਾਂਦੇ ਭਾਈ ਇਕੱਠ। ਇੱਕ ਦਿਨ ਰਹਿੰਦਾ ਸੀ ਭੋਗਾਂ ਨੂੰ, ਉਸ ਤੋਂ ਪਹਿਲੇ ਦਿਨ ਸਾਰੇ ਇੱਕ ਦੂਜੇ ਨੂੰ ਪੁੱਛਦੇ ਕਿਹੜੇ ਕਿਹੜੇ ਮਹਾਂਪੁਰਸ਼ ਆ ਰਹੇ ਜੀ, ਫਲਾਣੇ ਫਲਾਣੇ ਜੀ, ਪੁੱਛਦੇ ਬਾਬਾ ਨਾਨਕ ਸਿੰਘ ਜੀ ਵੀ ਆ ਰਹੇ ਨਹੀਂ, ਹੋਰ ਕਿਉਂ ਕਿਉਂ ਨਹੀਂ ਆ ਰਹੇ, ਤੁਸੀਂ ਬੇਨਤੀ ਕਿਉਂ ਨਹੀਂ ਕੀਤੀ ਜਾ ਕੇ ਸਾਨੂੰ।

0: ਅਗਲੇ ਦਿਨ ਭੋਗ ਨੇ ਤੇ ਇੱਕ ਦਿਨ ਪਹਿਲੇ ਆਪਸ ਚ ਗੱਲਾਂ ਹੁੰਦੀਆਂ, ਉਹ ਕਿਉਂ ਨਹੀਂ ਆ ਰਹੇ ਤੇ ਵਿੱਚੋਂ ਜੁਗਤੀ ਵਾਲਾ ਸਿੰਘ ਕਹਿਣ ਲੱਗਾ, ਆਓ ਅਸੀਂ ਜਪਜੀ ਸਾਹਿਬ ਦਾ ਪਾਠ ਕਰਕੇ ਜਿੱਥੇ 101 ਪਾਠ ਚੱਲ ਰਿਹਾ ਸੰਗਤ ਰੂਪ ਹੋ ਕੇ ਅਰਦਾਸ ਕਰ ਦਈਏ, ਆਪੇ ਆਉਣਗੇ। ਉਹਨਾਂ ਪਾਠ ਕਰਕੇ ਜਪਜੀ ਸਾਹਿਬ ਜੀ ਦਾ ਅਰਦਾਸ ਕਰਤੀ ਕਿ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ, ਸੰਗਤ ਦੀ ਅਰਦਾਸ ਸੀ, ਸਾਡੀ ਰੀਝ ਹੈ ਵੀ ਬਾਬਾ ਆਨੰਦ ਸਿੰਘ ਭੋਗਾਂ ਵੇਲੇ ਜ਼ਰੂਰ ਆ। ਇੱਧਰ ਅਰਦਾਸ ਕੀਤੀ ਤੇ ਉੱਧਰ ਜਿਵੇਂ ਅਗਲੇ ਦਿਨ ਬਾਬਾ ਜੀ ਨੇ ਜੋ ਵੀ ਸਾਧਨ ਸੀ ਮੰਗਵਾ ਕੇ ਤੇ ਭੋਗਾਂ ਵੇਲੇ ਪਹੁੰਚ ਗਏ। ਸਾਰੇ ਬੜੇ ਹੈਰਾਨ, ਬਾਬਾ ਜੀ ਕਿਵੇਂ ਆ ਗਏ? ਕਹਿੰਦੇ ਜਦੋਂ ਭੋਗ ਪੈ ਗਏ ਤੇ ਸਟੇਜ ਸੈਕਟਰੀ ਵਾਰੀ ਵਾਰੀ ਨਾਂ ਲੈਣ ਲੱਗਾ, ਜਿਹੜੇ ਜਿਹੜੇ ਮਹਾਂਪੁਰਸ਼ ਆਏ ਉਹਨਾਂ ਦਾ ਧੰਨਵਾਦ ਕਰਨ ਲੱਗਾ, ਸ਼ੁਕਰਾਨਾ ਕਰਨ ਲੱਗਾ। ਜਦੋਂ ਆਈ ਵਾਰੀ ਬਾਬਾ ਆਨੰਦ ਸਿੰਘ ਜੀ ਦੀ, ਕਹਿੰਦਾ ਜੀ ਅਸੀਂ ਸੁਣਿਆ ਵੀ ਸੰਗਤ ਦੀ ਅਰਦਾਸ ਪਹੁੰਚਦੀ ਏ, ਅਸੀਂ ਸੁਣਿਆ। ਉਹਨੇ ਦੋ ਤਿੰਨ ਵਾਰੀ ਕਿਹਾ ਅਸੀਂ ਸੁਣਿਆ, ਤੇ ਬਾਬਾ ਜੀ ਕਹਿੰਦੇ ਅਜੇ ਸੁਣਿਆ ਹੀ ਨਹੀਂ। ਅਸੀਂ ਸੁਣਿਆ ਕਹਿ, ਅਸੀਂ ਵੇਖਿਆ ਇਹ ਕਹਿ, ਅਸੀਂ ਵੇਖਿਆ ਸਾਡਾ ਇਕੱਠ ਚ ਨਹੀਂ, ਤੁਸੀਂ ਸੰਗਤ ਨੇ ਅਰਦਾਸ ਕੀਤੀ, ਸਾਨੂੰ ਗੁਰੂ ਨਾਨਕ ਆਪ ਕੰਨੋਂ ਪਕੜ ਕੇ ਲੈ ਆਇਆ, ਹੁਣ ਸੰਗਤ ਅਰਦਾਸ ਕਰ ਰਹੀ। ਸੰਗਤ ਜੀ ਗੱਜ ਕੇ ਆਖੋ ਸਤਨਾਮ
1: ਸ੍ਰੀ ਵਾਹਿਗੁਰੂ।
0: ਇਹ ਕਿਸੇ ਟਕਸਾਲ ਦਾ ਦਰਾਸ ਬਚਨ ਸੁਣਾਵੇ, ਇਸ਼ਾਰਾ ਲੈਣਾ ਦਰਬਾਰ ਸਾਹਿਬ ਜਾਓ, ਇੱਥੇ ਵੀਰ ਬਾਰੇ

ਤਰ੍ਹਾਂ ਰਾਹੀਂ ਕਿਸੇ ਦੀ ਬੇਅਦਬੀ ਨਾ ਹੋ ਜਾਵੇ। ਖੁਸ਼ੀ ਲੈਣੀ ਗੁਰੂ ਦੀ ਖੁਸ਼ੀ ਆਪਣੇ ਮਿਲ ਜਾਵੇ। ਪੰਜ ਮਿੰਟ ਇਸੇ ਤਰ੍ਹਾਂ ਜੇ ਕਿਰਪਾ ਕਰਨਾ।

ਗੁਰੂ ਪਿਆਰਿਓ, ਐਡੇ ਮਹਾਂਪੁਰਸ਼ਾਂ ਨੂੰ ਵੀ ਜਿੱਥੇ ਫਿਰ ਉਹ ਪਿਆਰ ਮੰਨਣਾ ਪੈਂਦਾ, ਆਖੋ ਸਤਨਾਮ। ਸੰਗਤ ਪ੍ਰਸੰਨ ਤੇ ਗੁਰੂ ਪ੍ਰਸੰਨ, ਜਿੱਥੇ ਸੰਗਤ ਦੀ ਖੁਸ਼ੀ ਉੱਥੇ ਨਜ਼ਰ। ਨਾਗਪੁਰ ਕੋਲ ਇੱਕ ਸ਼ਹਿਰ ਸੁਣਿਆ ਹੋਏਗਾ ਤੁਸੀਂ, ਰਾਜਾ ਨੰਦ ਗਾਓ। ਤੁਹਾਡੀ ਸੰਗਤ ਦਾ ਬੱਚਾ ਵੀ ਹੁਣ ਉੱਥੇ, ਅਮਨਦੀਪ ਸਿੰਘ ਦੀਵਾਨ ਵੀ ਲੱਗੇ ਨੇ, 250 ਬਾਬਾ ਜੀ ਦੀ ਦੇਰ ਨਾਲ ਤਕਰੀਬਨ ਗੁਰੂ ਵਾਲੇ ਵੀ ਬਣੇ ਨੇ। ਨਾਲ ਨਾਗਪੁਰ ਨਾਲ ਇੱਕ ਜਗ੍ਹਾ ਹੋਰ ਬਾਬਾ ਜੀ ਨੇ ਸੇਵਾ ਲਈ। ਇਹ ਰਾਜਾਨੰਦ ਗਾਓਂ ਨਾਗਪੁਰ ਕੋਲ ਸ਼ਹਿਰ ਹੈ ਜੀ। ਉੱਥੋਂ ਇੱਕ ਬੀਬੀ ਹੈ ਬੜੀ ਰੰਗੀ ਹੈ, ਉੱਥੋਂ ਜਥਾ ਲੈ ਕੇ ਆਈ ਹੈ ਯਾਤਰਾ ਹੇਮਕੁੰਡ ਸਾਹਿਬ ਤੱਕ। ਜਦੋਂ ਰਸਤੇ ਖੁੱਲਦੇ ਦਰਸ਼ਨਾਂ, ਸੰਗਤ ਦੀ ਕਿੰਨੀ ਮਹਾਨਤਾ। ਇੱਕ ਗੱਲ ਇਹਦੇ ਨਾਲ ਮੇਲ ਤਾਂ ਨਹੀਂ ਖਾਂਦੀ, ਪਰ ਸ਼ਾਇਦ ਤੁਹਾਡੇ ਚੋਂ ਕਿਸੇ ਨੂੰ ਕੁਝ ਦੇ ਦੇ। ਮੈਨੂੰ ਕੁਝ ਮਿਲਿਆ, ਗੁਰਮੁਖਾਂ ਦੀਆਂ ਇਸ਼ਾਰੇ ਲਿਆ ਕਰੋ, ਇਹਦੇ ਨਾਲ ਬੈਟਰੀ ਚਾਰਜ ਹੁੰਦੀ। ਇਹ ਰਾਜਾਨੰਦ ਗਾਓਂ ਦੀ ਬੀਬੀ ਹੈ ਜੀ, ਹੁਣ 45-50 ਸਾਲ ਦੀ ਹੋ ਗਈ। ਉੱਥੇ ਬੀਬੀਆਂ ਦੀ ਹੈ ਤੇ ਸੋਸਾਇਟੀ ਚਲਾਉਂਦੀ ਹੈ। ਹੇਮਕੁੰਡ ਸਾਹਿਬ ਯਾਤਰਾ ਲਈ ਬੱਸ ਲੈ ਕੇ ਆਈ ਉੱਥੇ। ਉਸ ਬੀਬੀ ਦਾ ਇੱਕ ਪਿਆਰ ਦੇਖੋ ਕਿ ਰਾਜਾਨੰਦ ਗਾਓਂ ਆਪਣੇ ਸ਼ਹਿਰ ਤੋਂ ਜਿੱਧਰ ਵੀ ਯਾਤਰਾ ਜਾਵੇ ਨਾ, ਜਿੱਧਰ ਵੀ ਯਾਤਰਾ, ਹਜ਼ੂਰ ਸਾਹਿਬ ਜਾਵੇ, ਹੇਮਕੁੰਡ ਸਾਹਿਬ, ਆਨੰਦਪੁਰ ਸਾਹਿਬ, ਅੰਮ੍ਰਿਤਸਰ, ਜਿਹੜੀ ਵੀ ਬੱਸ ਬੁੱਕ ਕਰੇ ਹੋ, ਉਸ ਬੱਸ ਦੀ ਇੱਕ ਸੀਟ ਖਾਲੀ ਰੱਖਦੀ ਹੈ ਵਿਛਾਈ ਕਰਕੇ ਕਿ ਮੇਰੇ ਗੁਰੂ ਗੋਬਿੰਦ ਸਿੰਘ ਜੀ ਬਹਿ ਕੇ ਨਾਲ ਜਾ ਰਹੇ।

ਤਰ੍ਹਾਂ ਹੇਮਕੁੰਡ ਸਾਹਿਬ ਜੀ ਲਿਖੀ ਕੇਸ ਜਦੋਂ ਟੱਪੇ ਬੱਸਾਂ ਦੇ ਵਿੱਚ, ਅਗਾਂਹ ਪਤਾ ਲੱਗਾ ਵੀ ਰਸਤਾ ਬੰਦ ਹੈ। ਇਹਨਾਂ ਸਾਰਿਆਂ ਨੇ ਅਰਦਾਸ ਕੀਤੀ ਕਿ ਬਾਬਾ ਜੀ ਕਿਰਪਾ ਕਰੋ, ਦਰਸ਼ਨ ਕਰਨੇ। ਉਹ ਸੰਗਤ ਰੂਪ 'ਚ ਅਰਦਾਸ ਹੋਈ, ਸੰਗਤ ਜੀ 10 ਮਿੰਟ ਬਾਅਦ ਰਸਤਾ ਜਿਹੜਾ ਉਹ ਪਤਾ ਲੱਗ ਗਿਆ, ਭੁੱਲ ਗਿਆ ਗੱਡੀਆਂ ਚੱਲ ਗਈਆਂ। ਅੱਗੇ ਜਾ ਕੇ 3-4 ਘੰਟੇ ਦੇ ਸਫ਼ਰ ਤੋਂ ਤਕਰੀਬਨ ਬਾਅਦ ਫਿਰ ਗੱਡੀਆਂ ਰੁਕੀਆਂ ਹੋਈਆਂ ਅਤੇ ਪਤਾ ਲੱਗਾ ਕਿ ਕੋਈ ਪਹਾੜੀ ਡਿੱਗੀ ਅਤੇ ਰਸਤਾ ਬੰਦ ਹੈ ਅਤੇ ਸ਼ਾਇਦ ਉਹ ਵਾਪਸ ਭੇਜ ਦੇਣ ਲਈ ਦਰਸ਼ਨ ਨਜ਼ਾਰੇ ਹੇਮਕੁੰਡ ਸਾਹਿਬ ਜਿਹੜਾ ਪਿੱਛੇ ਜਿਹੜੀ ਗੱਲ ਉਹ ਸਾਰੇ ਹੀ ਬੜੀਆਂ ਅਰਦਾਸਾਂ ਕਰਨ ਵੀ ਮਹਾਰਾਜ ਕਿਰਪਾ ਕਰੋ ਸੰਗਤ ਰੂਪ ਵਿੱਚ ਕੋਈ ਮੈਂ ਆ ਗਈ, ਕੋਈ ਕਾਰਨ ਬਣ ਗਿਆ, ਘੰਟਾ ਹੋ ਗਿਆ, 2 ਘੰਟੇ ਹੋ ਗਏ, ਇਹੋ ਜਿਹੀਆਂ ਰਿਪੋਰਟਾਂ ਆਉਣੀਆਂ ਸ਼ੁਰੂ ਹੋ ਗਈਆਂ ਬਈ ਅਗਾਂਹ ਵੀ ਮੌਸਮ ਠੀਕ ਨਹੀਂ, ਰਸਤੇ ਠੀਕ ਨਹੀਂ, ਸ਼ਾਇਦ ਉਹ ਹੇਮਕੁੰਡ ਦੇ ਅਗਾਂਹ ਜਾਣ ਹੀ ਨਾ ਦੇਣ ਅਤੇ ਵਾਪਸੀ। ਕਹਿੰਦੇ ਬੱਸ ਵਿੱਚੋਂ ਅੱਧੀਆਂ ਸੰਗਤਾਂ ਨਾਲ ਬੀਬੀ ਦੇ ਖਹਿੜੇ ਪੈ ਗਈਆਂ ਕਿ ਅਸੀਂ ਵਾਪਸ ਚੱਲੇ ਹਾਂ, ਬਹੁਤ ਰਿਸਕ ਜਾ।

वाह वाह वाह।

ਸਾਰੀ ਸੰਗਤ ਗੁਰੂ ਗੋਬਿੰਦ ਸਿੰਘ ਜੀ ਦੇ ਪਿਆਰ ਅਦਬ ਦੇ ਵਿੱਚ ਗੱਜ ਕੇ ਆਖੋ ਸਤਨਾਮ। ਤੇਰੇ ਵਰਗਾ ਗੁਰੂ ਨਹੀਂ ਕੋਈ, ਗਰੀਬਾਂ ਨੂੰ ਨਿਵਾਜਣ ਵਾਲੇ। ਪਰੇਖ

ਤੇਰੀ 12 ਸਾਲ ਦੀ ਗਰੀਬੀ 12 ਦਿਨਾਂ ਦੀ ਰਹਿ ਸਕਦੀ ਏ, 12 ਘੰਟਿਆਂ ਦੀ ਰਹਿ ਸਕਦੀ ਏ, ਨਦਰ ਏਡੀ ਵੱਡੀ ਗੱਲ। ਅਨੇਕਾਂ ਘਰਾਂ ਦੇ ਸਰੀਰ ਦੇ ਕਸ਼ਟ ਤੇਰੇ ਕਰਮਾਂ ਦੇ ਲਿਖੇ ਹੋਏ, ਗੁਰੂ ਦੀ ਨਜ਼ਰ ਦੇ ਨਾਲ ਨਜ਼ਰ ਧੋ ਸਕੇ, ਨਜ਼ਰ ਦੀ ਰੋਟੀ ਚਾਹ।

ਕਿਸੇ ਦੇ ਸਮਝ ਵਿੱਚ ਨਾ ਆਵੇ। ਨਜ਼ਰ ਐਡੀ ਵੱਡੀ ਦਾਤ, ਬਾਬਾ ਈਸ਼ਕ ਸਿੰਘ ਜੀ ਕਲੇਰਾਂ ਦੇ ਮਹਾਂਪੁਰਸ਼ਾਂ ਕੋਲ ਸੰਗਤ ਜੀ ਇੱਕ ਪੰਡਿਤ ਆਇਆ ਸੀ। ਉਹਨੇ ਆ ਕੇ ਆਖਿਆ ਸੀ, ਮਹਾਂਪੁਰਸ਼ੋ, ਦਰਸ਼ਨ ਤੇ ਪ੍ਰਸੰਨ, ਬਾਬਾ ਜੀ ਕਹਿੰਦੇ ਖੁੱਲ ਕੇ ਦੱਸ ਕੀ ਕਰੀ। ਸਰਸਨ ਪ੍ਰਸੰਨ ਜਾਂ ਸਰਸਨ ਹਰਸਨ, ਕਹਿੰਦੇ ਇੱਕ ਚੀਜ਼ ਤੇ ਪੂਰੀ ਹੋ ਗਈ ਦਰਸ਼ਨ, ਇੱਕ ਪ੍ਰਸ਼ਨ ਹੈ ਜੇ ਕਹੋ ਤੇ ਉਹ ਵੀ ਕਿਰਪਾ ਕਰੋ। ਸਤਿ ਭਾਈ, ਆਪਣਾ ਪ੍ਰਸ਼ਨ ਦੱਸਣ ਤੋਂ ਪਹਿਲੇ ਉਸ ਪੰਡਿਤ ਨੇ ਆਖਿਆ ਜੀ, 18 ਸਾਲ ਹੋ ਗਏ ਮੈਨੂੰ ਇਸ ਪ੍ਰਸ਼ਨ ਦਾ ਕਿਸੇ ਨੇ ਜਵਾਬ ਨਹੀਂ ਦਿੱਤਾ। ਤਸੱਲੀ ਆ ਭਾਈ, ਪ੍ਰਸ਼ਨ ਕੀ ਹੈ, ਸਵਾਲ ਕੀ ਹੈ? ਉਹ ਪੰਡਿਤ ਬਾਬਾ ਈਸ਼ਵਰ ਸਿੰਘ ਕਲੇਰਾਂ ਵਾਲੇ ਮਹਾਂਪੁਰਸ਼ਾਂ ਨੂੰ ਕਹਿੰਦਾ ਕਿ ਮੇਰਾ ਪ੍ਰਸ਼ਨ ਹੈ, ਕਰਮ ਵੱਡੇ ਕਿ ਭਗਤੀ ਵੱਡੀ? ਇਹ ਬੜਾ ਪਿਆਰ ਭਰਿਆ ਪ੍ਰਸ਼ਨ। ਮਹਾਂਪੁਰਸ਼ੋ, ਮੈਨੂੰ ਕੋਈ ਤਸੱਲੀ ਵਾਲਾ ਜਵਾਬ ਨਹੀਂ ਦੇ ਸਕਿਆ, ਕਰਮ ਵੱਡੇ ਕਿ ਭਗਤੀ ਵੱਡੀ? ਹੁਣ ਸੰਗਤ ਜੀ, ਜੇ ਤੁਹਾਨੂੰ ਕੋਈ ਇਹ ਪ੍ਰਸ਼ਨ ਕਰੇ, ਤੁਸੀਂ ਕਹੋ ਜੇ ਭਗਤੀ ਵੱਡੀ ਹੈ, ਤੇ ਆਮ ਪੜ੍ਹਦੇ ਸੁਣਦੇ ਉਹਨਾਂ ਦੀ ਕਰਮਾਂ 'ਚ ਭਗਤੀ ਲਿਖੀ ਨਹੀਂ, ਕਿਵੇਂ ਕਰੇ? ਇਹਦਾ ਮਤਲਬ ਕਰਮ ਵੱਡੇ ਹੋ, ਕਰਮਾਂ 'ਚ ਲਿਖੀ ਨਹੀਂ, ਕਿਵੇਂ ਕਰੇ? ਕਰਮੀ ਆਪੋ ਆਪਣੇ ਇਹ ਨੇੜੇ। ਜੇ ਉਹ ਜਵਾਬ ਇਹ ਦੇਵਣ, ਮਹਾਂਪੁਰਸ਼ ਲਈ ਕਰਮ ਵੱਡੇ ਆ, ਇਹ ਕਹਿਣ ਕਰਮ ਵੱਡੇ ਆ, ਭਗਤੀ ਬਿਨਾਂ ਕਰਮ ਬਣਦੇ, ਫਿਰ ਭਗਤੀ ਵੱਡੀ ਹੋ ਜਾਂਦੀ। ਜੇ ਕਹੀਏ ਭਗਤੀ ਵੱਡੀ ਤੇ ਕਰਮਾਂ 'ਚ ਭਗਤੀ ਲਿਖੀ ਨਹੀਂ, ਕਰਨੀ ਬਹੁਤ ਚੰਗਾ ਸਵਾਲ। ਕਹਿੰਦੇ ਜਦੋਂ ਸਵਾਲ ਕੀਤਾ ਤੇ ਮਹਾਂਪੁਰਸ਼ ਵੀ ਚੰਦ ਸਕਿੰਟਾਂ ਲਈ ਅੰਤਰ ਧਿਆਨ ਹੋ ਗਏ। ਕੀ ਜਵਾਬ? ਜੇ ਕਹਿੰਦੇ ਆ ਭਗਤੀ ਵੱਡੀ ਤੇ ਕਰਮਾਂ 'ਚ ਲਿਖੀ ਨਹੀਂ ਹੋਈ, ਕਿਵੇਂ ਕੋਈ ਕਰੇਗਾ? ਕਰਮ ਵੱਡੇ ਹੋ ਜਾਂਦੇ। ਜੇ ਕਹਿੰਦੇ ਆ ਕਰਮ ਵੱਡੇ ਤੇ ਭਗਤੀ ਬਿਨਾਂ ਕਰਮ ਨਹੀਂ ਬਣਦੇ। ਅੰਤਰ ਧਿਆਨ ਹੋ ਗਏ ਮਹਾਂਪੁਰਸ਼ ਸੰਗਤ ਜੀ, ਤੇ ਇੱਕ ਮਿੰਟ ਬਾਅਦ ਬਾਬਾ ਈਸ਼ਵਰ ਸਿੰਘ ਜੀ ਕਹਿੰਦੇ, ਪੰਡਿਤ ਜੀ ਕੀ ਕਹਿੰਦੇ ਹੋ ਜੀ, ਕਰਮ ਵੱਡੇ ਕਿ ਭਗਤੀ? ਬਾਬਾ ਜੀ ਕਹਿੰਦੇ, ਨਾ ਕਰਮ ਵੱਡੇ ਨਾ ਭਗਤੀ ਵੱਡੀ, ਜਿੰਨੇ ਦੋਵੇਂ ਚੀਜ਼ਾਂ ਬਣਾਈਆਂ ਨੇ ਉਹਦੀ ਨਜ਼ਰ ਵੱਡੀ। ਸੱਜ ਗਿਆ ਸਤਨਾਮ ਵਾਹਿਗੁਰੂ। ਨਾ ਕਰਮ ਵੱਡੇ ਨਾ ਭਗਤੀ, ਜਿੰਨੇ ਬਣਾਈ ਹੈ ਉਹਦੀ ਨਦਰ ਵੱਡੀ। ਧਿਆਨ ਦੇਣਾ, ਮਹਾਂਪੁਰਸ਼ਾਂ ਨੇ ਕਿਹਾ ਜੇ ਉਹਦੀ ਨਦਰ ਨਹੀਂ ਤੇ ਕਰਮ ਵੀ ਪਿੰਗਲੇ ਹੋ ਜਾਣ, ਜੇ ਗੁਰੂ ਦੀ ਨਦਰ ਨਹੀਂ ਤੇ ਭਗਤੀ ਵੀ ਪਿੰਗਲੀ ਹੋ ਜਾਏ। ਤੁਹਾਡੇ ਚੋਂ ਕੋਈ ਕਹੇਗਾ ਕੱਟੜ ਮੰਗਾ ਵੀ ਭਗਤੀ ਕੀਤੀ ਜੋ ਪਿੰਗਲੀ? ਹਾਂ, ਕੀਤੀ ਹੋਈ ਭਗਤੀ ਦੀ ਪਿੰਗਲੀ ਬਣ ਜਾਂਦੀ ਹੈ ਪਿੰਗਲੀ, ਜੇ ਉਸ ਭਗਤੀ ਦੇ ਉੱਤੇ ਤੁਹਾਡੇ ਗੁਰੂ ਦੀ ਨਜ਼ਰ ਨਾ ਪਵੇ। ਜਿੰਨਾ ਸਖਤ ਤਪ ਹਰਨਾਮ ਨੇ ਕੀਤਾ ਸ਼ਾਇਦ ਕੋਈ ਕਰੇ। ਅੱਗ ਦੀ ਧੂਣੀ, ਬਾਲ, ਸੇਕ, ਸਹਿਣੇ, ਜੋ ਕੁਝ ਉਹਨੇ ਜਾਪ ਕੀਤੇ, ਲੇਕਿਨ ਇੱਕ ਨਜ਼ਰ ਨਹੀਂ ਸੀ ਤੇ ਹਰਨਾਕਸ਼ ਵੀ ਕੀਤਾ ਹੋਇਆ ਤਪ ਵੀ ਪਿੰਗਲਾ ਹੋ ਗਿਆ। ਧੰਨ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਪੰਕਤੀ ਦਰਜ ਹੋ ਗਈ, ਹਰਨਾਕਸ਼ ਦੁਸ਼ਟ ਹਰ ਮਾਰਿਆ।
रावण ने भगती की थी, तप किया, लेकिन नदर नहीं थी, नदर गुरु के प्यारे हो तो गुरु ग्रंथ साहब पंक्ति दर्ज हो गई, लंका गढ़ सोने का पया मूर्ख रावण। तो बड़ी बड़ी बात इन लै गई, साड़ी भगती भी जे गुरु की नजर ना होवे, कई बारी होमे वाले पख तो पिंगली हो जाएगी, कई बारी ईरखा वाले पख तो पिंगली हो जाएगी, कई बारी दवैत वाले पख तो पिंगली हो जाएगी। ये भगती के उत्ते भी गुरु की नजर नहीं, कर्म भी पिंगले जो भी नजर नहीं। ये सारे से पहले इस चीज को बिठाओ कि वड्डी दात गुरु की नजर है, तो जेड़ा प्रकरण चल रहा है मिलदी कहीं है। अज चौथी युवती है बाबा जी सेवा लैन आ रही, सिर पर हाथ रखना और मैं गुरु के भरोसे ना कहता जी, जड़िया तीन युगतियां सुनिया तो नजर मिल के नहीं सकती एड्डी वड्डी दात, कि प्रतख एक एक युगती अजमा के देख सकते मिलती है प्रतख। गलों का कीर्तन नहीं है, गुरु के भरोसे ना कह रहे। अज चौथी युगती की वारी है, आओ एक बारी पंक्ति पढ़ो फिर महाराज सेवा लै।

ਸਲੋਕ ਦਰਜ ਗੁਰੂ ਗ੍ਰੰਥ ਸਾਹਿਬ ਚ ਧਰਮ ਰਾਜ ਕਹਿੰਦਾ ਕਿਤੇ ਗਲਤੀ ਨਾਲ ਵੀ ਨਾ ਚਲੇ ਜਾਣਾ ਕਿਤੇ ਭਾਈ ਜਿਹਦੇ ਤੇ ਨਜ਼ਰ ਹੋਵੇ ਗੁਰੂ।

ਜਿਹੜਾ ਬੰਦਾ ਕਿਸੇ ਸਾਧੂ ਦੀ ਸੰਗਤ ਕਰਨ ਵਾਲਾ ਹੋਵੇ ਜਾਂ ਸਾਧੂ ਗੋਬਿੰਦ ਭਜਨ, ਜਿਹੜਾ ਆਪਣੇ ਗੋਬਿੰਦ ਭਜਨ ਆਪਣੇ ਮਾਲਕ ਗੋਬਿੰਦ ਪ੍ਰਭੂ ਆਪਣੇ ਗੁਰੂ ਦੇ ਚਰਨਾਂ 'ਚ ਜੁੜਨ ਵਾਲਾ ਹੋਵੇ। ਕੀਰਤਨ ਨਾਨਕ ਨੀਤ, ਜਿਹੜਾ ਨਿਤ ਕੀਰਤਨ 'ਚ ਜੁੜਨ ਵਾਲਾ ਹੋਵੇ ਉਹ ਜਮੋ ਕਿਸੇ ਉਹਦੇ ਕੋਲ ਨਾ ਚਲੇ ਜਾਣਾ।

ਬੇਸ਼ੱਕ ਟੀਵੀ ਵਿੱਚ ਕੋਈ ਇਹ ਸੀਰੀਅਲ ਵੇਖਦਾ ਹੋਵੇ ਕਿ ਦੇਵਤੇ ਕਹਿੰਦੇ ਸਾਨੂੰ ਸਵਰਗ ਮਿਲ ਜੇ, ਰਾਖਸ਼ ਕਹਿੰਦੇ ਸਾਨੂੰ ਮਿਲ ਜੇ, ਜਿਹਦੇ ਤੇ ਗੁਰੂ ਦੀ ਨਜ਼ਰ ਹੋ ਜੇ ਉਹ ਗੁਰੂ ਦਾ ਸਿੱਖ ਸਵਰਗਾਂ ਨੂੰ ਜੁੱਤੀ ਦੀ ਨੋਕ ਤੇ ਗਿਣਦਾ। ਉਹ ਕਹਿੰਦੇ ਤੇ ਮੈਂ ਜੁੱਤੀ ਚ ਪਾਈ ਫਿਰਦਾ, ਐਡੇ ਵੱਡੇ ਨਾਲ ਯਾਰੀ ਪੈ ਗਈ।

ਜਿਸਮ ਤੇਰੀ ਨਜ਼ਰ ਨਾ ਲੇ ਗੱਜ ਕੇ ਆਖੋ ਸਤਨਾਮ। ਇਹ ਬੜਾ ਜ਼ਰੂਰੀ ਜਿਹਾ ਵਿਸ਼ਾ ਹੈ ਕਿ ਜਿਹੜੀ ਨਜ਼ਰ ਚ ਇੰਨੀ ਤਾਕਤ ਹੈ, ਇੰਨੀ ਕਿਰਪਾ ਹੈ, ਵੱਡੀਆਂ ਵੱਡੀਆਂ ਲੀਡਰੀਆਂ ਚਰਨਾਂ 'ਤੇ ਡਿੱਗ ਜਾਂਦੀਆਂ, ਵੱਡੇ ਵੱਡੇ ਨਿੰਦਿਆਂ ਕਰਨਾਂ ਦਿਆਂ ਦੀ ਬੁੱਧੀ ਪਲਟ ਜਾਂਦੀ ਹੈ, ਗੁਰਸਿੱਖ ਦੇ ਪੈਰਾਂ 'ਚ ਆ ਜਾਂਦੀ ਕਿੱਥੇ ਨਜ਼ਰ ਆ। ਬੜਾ ਜ਼ਰੂਰੀ ਵਿਸ਼ਾ ਉਹ ਮਿਲਦੀ ਚੰਗੀ। ਤਿੰਨ ਜੁਗਤੀਆਂ ਆਪ ਜੀ ਨੇ ਸਰਵਨ ਕੀਤੀਆਂ, ਕੇਵਲ ਬੋਲ ਕੇ ਲੰਘਦੇ ਹਾਂ, ਕੋਈ ਨਵੇਂ ਆਏ ਹੁੰਦੇ ਸਰੀਰ। ਜੇ ਤੁਸੀਂ ਵੀ ਚਾਹੁੰਦੇ ਹੋ ਗੁਰੂ ਗੋਬਿੰਦ ਸਿੰਘ ਜੀ ਦੀ ਤੁਹਾਡੇ 'ਤੇ ਨਜ਼ਰ ਹੋ ਜਾਏ, ਤੁਸੀਂ ਉਹਨਾਂ ਦੇ ਸਪੁੱਤਰ ਸਪੁੱਤਰੀਆਂ ਬਣ ਜਾਓ, ਬੱਚੇ ਬੱਚੀਆਂ ਬਣ ਜਾਓ, ਤੁਹਾਡੇ 'ਤੇ ਵੀ ਨਜ਼ਰ ਹੋ ਜਾਏ, ਅਤੇ ਪਹਿਲੀ ਜੁਗਤੀ ਜੇ ਨਜ਼ਰ ਉਹਦੇ 'ਤੇ ਹੁੰਦੀ ਹੈ ਜਿਹੜਾ ਅੰਮ੍ਰਿਤ ਵੇਲਾ ਸੰਭਾਲ ਲਏ, ਅਤੇ ਇੱਕ ਇੱਕ ਲਫ਼ਾ ਜੀ ਨਾ ਧਿਆਨ 'ਚ ਰੱਖਣਾ। ਇਹ ਨਹੀਂ ਮੈਂ ਕਿਹਾ ਜੇ ਅੰਮ੍ਰਿਤ ਵੇਲੇ ਜਾਗੋ, ਜਾਗ ਰਹੇ ਦੇ ਪਸ਼ੂ ਵੀ, ਜਾਗਦੇ ਤੇ ਵਪਾਰੀ ਵੀ, ਜਾਗਦੇ ਤੇ ਕਈ ਕਲੱਬਾਂ ਦੇ ਵੀ, ਅੰਮ੍ਰਿਤ ਵੇਲਾ ਸੰਭਾਲੇ ਸੰਭਾਲੇ, ਜਾਗ ਕੇ ਸੰਭਾਲੇ। ਉਹ ਗੁਰੂ ਦੀ ਨਜ਼ਰ ਦਾ ਫਿਰ ਪਾਤਰ ਮਿਲਦਾ ਸਮਾਂ ਪਾ। ਦੂਸਰੀ ਜੁਗਤੀ ਜੇ ਚਾਹੁੰਦੇ ਹੋ ਮੇਰੇ 'ਤੇ ਗੁਰੂ ਗੋਬਿੰਦ ਸਿੰਘ ਜੀ ਦੀ ਨਜ਼ਰ ਹੋ ਜੇ ਤੇ ਸੁੱਖੀਆਂ ਗੱਲਾਂ ਨਹੀਂ, ਨਿੱਕੇ ਤੋਂ ਵੱਡਾ ਕੰਮ ਹੋਵੇ ਉਹਦੇ ਵਿੱਚ ਗੁਰਬਾਣੀ ਦਾ ਆਸਰਾ ਰਿਹਾ, ਬਾਣੀ ਨਾਲ ਜੁੜਿਆ ਤਾਂ ਨਜ਼ਰ ਹੋ ਜਾਵੇ। ਅਸੀਂ ਸੇਲ ਟੈਕਸ ਵਾਲੇ ਨੂੰ ਮਿਲਣ ਜਾਣਾ, ਅਫਸਰ ਨੂੰ, ਇਨਕਮ ਟੈਕਸ ਵਾਲੇ ਨੂੰ ਮਿਲਣ ਜਾਣਾ, ਜਪਜੀ ਸਾਹਿਬ ਦਾ ਗੁਟਕਾ ਲੈ, ਇੱਕ ਪਾਠ ਕਰ, ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰ, ਅਰਦਾਸ ਕਰਕੇ ਨਿਕਲ, ਬਾਣੀ ਨਾਲ ਜੁੜੋਗੇ, ਹਰ ਕੰਮ ਵਿੱਚ ਆਸਰਾ ਲਓਗੇ, ਫਿਰ ਨਜ਼ਰ ਦਾ ਖਾਤਾ ਤੁਹਾਡੇ ਲਈ ਖੁੱਲ੍ਹੇ। ਤੁਹਾਡਾ ਕੰਮ ਸਹੀ ਹੋਵੇ, ਜਾਇਜ਼ ਹੋਵੇ, ਇੰਝ ਗੁਰਬਾਣੀ ਦਾ ਆਸਰਾ ਲੈ ਕੇ ਜਾਓਗੇ, ਜਿਸ ਅਫਸਰ ਨੂੰ ਵੀ ਮਿਲਣ ਜਾਣਾ, ਜਿਸ ਕੰਮ ਵੀ ਜਾਣਾ, ਤੁਸੀਂ ਬਾਅਦ 'ਚ ਪਹੁੰਚੋਗੇ, ਤੁਸੀਂ ਬਾਅਦ 'ਚ ਪਹੁੰਚੋਗੇ। ਤੁਹਾਡੇ ਗੁਰੂ ਗੋਬਿੰਦ ਸਿੰਘ ਮਹਾਰਾਜ ਉੱਥੇ ਪਹਿਲੇ ਉਹਦੇ ਹਿਰਦੇ 'ਚ ਬੈਠੇ ਹੋਣ, ਕਿਸੇ ਨੇ ਪੁੱਛਿਆ ਅਕਾਲੀ ਫੂਲਾ ਸਿੰਘ ਜੀ ਤੁਸੀਂ ਜਿੱਧਰ ਜਾਂਦੇ ਹੋ ਦੂਜੇ ਬੰਦੇ ਹੈ ਕੰਮ ਜਾਂਦੇ, ਬੜਾ ਜ਼ੋਰ ਕਰ। ਉਹ ਕਹਿੰਦੇ ਮੈਂ ਇੱਕ ਰੂਟੀਨ ਬਣਾਈ ਹੈ, ਜਿੱਧਰ ਵੀ ਨਿਕਲਦਾ ਵਾਂ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਕੇ, ਜਪਜੀ ਸਾਹਿਬ ਦਾ ਪਾਠ ਸੰਗਤ ਰੂਪ ਕਰਕੇ, ਅਰਦਾਸ ਕਰਕੇ ਨਿਕਲਦਾ, ਫਿਰ ਉਹ ਨਾਲ ਜਾਂਦਾ। ਸਾਡਾ ਬਲ ਕੀ? ਸਾਡਾ ਬਲ ਉਦੋਂ ਹਜ਼ਾਰਾਂ ਗੁਣਾ ਹੋ ਜਾਂਦਾ ਜਦੋਂ ਕਿਤੇ ਨਾਲ ਗੁਰੂ ਦਾ ਬਲ ਰਲ ਗਿਆ, ਗੁਰੂ ਦਾ ਬਲ ਨਾਲ ਰਲ ਗਿਆ। ਜਦੋਂ ਗੁਰੂ ਦਾ ਬਲ ਨਾਲ ਰਲ ਜੇ ਤੁਹਾਡੀ ਰਸਨਾ 'ਚ ਵੀ ਬਲ ਆ ਗਿਆ, ਅਫਸਰ ਨਾਲ ਗੱਲ ਕਰੋਗੇ ਅੰਦਰ ਗੁਰੂ ਗੱਲ ਕਰੇ, ਰਸਨਾ 'ਚ ਬਲ ਆ ਗਿਆ। ਤੁਹਾਡੀ ਕਹਿਣੀ 'ਚ ਬਲ ਆ ਜਾਂਦਾ ਗੁਰੂ, ਅਤੇ ਜਦੋਂ ਵੀ ਆਪ ਜੀ ਜੇ ਚਾਹੁੰਦੇ ਹੋ ਨਜ਼ਰ, ਅਤੇ ਨਿੱਕੇ ਤੋਂ ਵੱਡੇ ਕੰਮ ਨੂੰ ਗੁਰਬਾਣੀ ਦਾ ਆਸਰਾ ਲੈ। ਤੀਸਰੀ ਜੁਗਤੀ ਕਿ ਮੇਰੇ 'ਤੇ ਗੁਰੂ ਦੀ ਨਜ਼ਰ ਹੋ ਜੇ, ਇਹਦੀ ਤੀਜੀ ਜੁਗਤੀ ਜੇ ਜਿਹਦੇ 'ਤੇ ਸੰਗਤ ਪ੍ਰਸੰਨ, ਉਹਦੇ 'ਤੇ ਗੁਰੂ ਪ੍ਰਸੰਨ। ਸਟੇਜ ਤੋਂ ਕਹਿੰਦਾ ਵਾਰ ਵਾਰ ਜਾਓ ਅਜਮਾ ਕੇ ਦੇਖ ਲਓ, ਗੁਰੂ 'ਤੇ ਭਰੋਸਾ ਬਣੇ।
ਸੰਗਤ ਦੀ ਖੁਸ਼ੀ ਲਿਆ ਦੇ। ਇੱਕ ਫੈਮਿਲੀ ਦੀ ਬਾਲਟੀ ਵੱਡੀ ਸਬਜ਼ੀ ਬਣਾਈ ਹੋਈ, ਬੀਬੀ ਨੇ ਟੋਕਰਾ ਨਾ ਸਿਰ ਤੇ ਚੁੱਕਿਆ ਪ੍ਰਸ਼ਾਦਿਆਂ ਦਾ, ਚੀਨਾ ਇੱਕ ਹੋਰ ਉਹਨਾਂ ਦਾ ਬੱਚਾ ਉਹਨੇ ਟੋਕਰਾ ਚੁੱਕਿਆ। ਬੜੇ ਵਾਗੋ ਬੜੇ ਟੋਕਰੇ ਚੁੱਕੇ ਬਾਲਟੀ, ਕਹਿੰਦੇ ਲੰਗਰ ਜਿਹੜਾ ਮਗਰ ਚੱਲਦਾ ਤਾਂ ਵਧੀਕ ਸਿੰਘ ਦੇ ਦਰ ਤੇ ਸਾਡੀ ਵੀ ਕਹਿੰਦੇ ਬੜੀ ਰੀਝ ਸੰਗਤਾਂ ਵਾਸਤੇ, ਸੰਗਤ ਦੀ ਖੁਸ਼ੀ ਸੰਗਤਾਂ ਵਾਸਤੇ ਲੰਗਰ ਪਕਾ ਕੇ ਲਿਆਈਏ, ਆਪ ਅੱਖੀ ਉੱਥੇ ਜਾ ਕੇ ਵੰਡੀਏ, ਰਲੀਫ ਲੱਗੀ ਇਹਨਾਂ ਯਾਤਰੂਆਂ ਦਾ। ਮੈਂ ਜਾਣ ਕੇ ਅੱਗੋਂ ਟੋਇਆ, ਮੈਂ ਕਿਹਾ ਲਵਾਈਆਂ ਤੋਂ ਬਣਾਇਆ, ਦੇਖਾਂ ਸਹੀ ਦੇਖਿਆ, ਮੈਂ ਕਿਹਾ ਲਵਾਈਆਂ ਤੋਂ ਬਣਾਇਆ। ਕਹਿੰਦੇ ਨਹੀਂ, ਗੁਰੂ ਦੀ ਕਿਰਪਾ ਨਾਲ ਉਸ ਟਾਈਮ ਕੋਈ ਇੱਕ ਡੇਢ ਦਾ ਟਾਈਮ ਸੀ, ਮੈਨੂੰ ਕਹਿੰਦੇ ਗੁਰੂ ਦੀ ਕਿਰਪਾ ਨਾਲ ਸਾਰਾ ਟੱਬਰ ਸਵੇਰੇ 5 ਵਜੇ ਦੇ ਲੱਗੇ ਵਾਹਿਗੁਰੂ ਵਾਹਿਗੁਰੂ ਜਪਦੇ ਆ, ਗਾਲਾਂ ਚੁਣੀਆਂ ਨੇ, ਆਟਾ ਚੁਣਿਆ। ਤੇ ਉਸ ਵੇਲੇ ਮੈਂ ਸਾਈਡ ਤੇ ਖਲੋ ਕੇ ਸੋਚੀ ਪੈ ਗਿਆ, ਮੈਂ ਕਿਹਾ ਇਸ ਪਰਿਵਾਰ ਨੂੰ ਬਾਬਾ ਦੀਪ ਸਿੰਘ ਜੀ ਖਾਲੀ ਭੇਜਣਗੇ? ਇਹਨਾਂ ਦੀ ਕੰਧ ਰਹੀ ਜੇ ਵੀ ਘਰੋਂ ਸਭ ਕੁਝ ਬਣਾ ਕੇ ਜਾ ਕੇ ਆਪ ਜੀ ਨੇ ਵਰਤਾਈਏ, ਜਾਂ ਕੋਈ ਹੋਰ ਵਰਤਾਵੇ ਕੁਝ ਆਪ ਵਰਤਾਈਏ, ਤੇ ਸੰਗਤ ਦੀ ਖੁਸ਼ੀ ਹੈ। ਨਹੀਂ ਤੇ ਕਿਹੜਾ ਉਹਨਾਂ ਦਾ ਕੋਈ ਕੰਮ ਰੁਕ ਜਾਏ? ਕੰਧਰ ਖਾਨਾ ਇਹ ਜਿਹੜੀਆਂ ਤਿੰਨੇ ਜੁਗਤੀਆਂ, ਇਹਨੇ ਗੁਰੂ ਦੇ ਭਰੋਸੇ ਨਾਲ ਕਹਿੰਦਾ ਅਜਮਾ ਕੇ ਵੇਖ ਸਕਦੇ ਹੋ, ਤੁਹਾਡੀਆਂ ਵਾਸਤੇ ਗੁਰੂ ਦੀ ਨਜ਼ਰ ਦਾ ਖਾਤਾ ਖੁੱਲ ਜੇ। ਤੀਜੀ ਜੁਗਤੀ ਸੰਗਤ ਦੀ ਖੁਸ਼ੀ ਲੈ, ਗੁਰੂ ਦੇ ਹੱਥ ਬੰਨੇ ਜਾਣੇ, ਪ੍ਰੇਮ ਦੀਆਂ ਜੰਜੀਰਾਂ ਜਿਹਦੇ ਸੰਗਤ ਦੀ ਖੁਸ਼ੀ ਗੁਰੂ। ਅੱਜ ਚੌਥੀ ਜੁਗਤੀ ਦੀ ਵਾਰੀ, ਸਿਰ ਤੇ ਹੱਥ ਰੱਖ ਕੇ ਇਸੇ ਤਰ੍ਹਾਂ ਟਿਕਾਓ ਬਖਸ਼ਣਾ ਕਾਲੀ ਨਾ ਕਰਨੀ। ਜਿਸ ਨੂੰ

0: ਦੱਸਿਆ ਕੋ ਸਤਨਾ ਚੌਥੀ ਜੁਗਤੀ ਜੇ ਚਾਹੁੰਦੇ ਹੋ ਮੇਰੇ ਤੇ ਗੁਰੂ ਨਜ਼ਰ ਕਰੇ। ਚੌਥੀ ਜੁਗਤੀ ਜੇ ਨਜ਼ਰ ਉਹਦੇ ਤੇ ਹੁੰਦੀ ਹੈ ਜਿਹੜਾ ਆਪਣੇ ਆਪ ਨੂੰ ਕਿਸੇ ਚੰਗੇ ਕੰਮ ਦੇ ਬੰਧਨ ਚ ਪਾ ਲੈ, ਜ਼ਰੂਰ ਪਾਓ, ਖੁੱਲੇ ਨਾ ਛੱਡਿਓ, ਆਪਣੇ ਆਪ ਨੂੰ ਖੁੱਲਾ ਨਾ ਛੱਡਿਓ। ਇਹ ਪ੍ਰਤੱਖ ਅਜਮਾਈਆਂ ਹੋਈਆਂ ਗੱਲਾਂ, ਜੇ ਚਾਹੁੰਦੇ ਹੋ ਗੁਰੂ ਗੋਬਿੰਦ ਸਿੰਘ ਜੀ ਦੀ ਮੇਰੇ ਤੇ ਨਜ਼ਰ ਹੋ ਜੇ, ਆਪਣੇ ਆਪ ਨੂੰ ਚੰਗੇ ਕੰਮ ਦੇ ਬੰਧਨ ਚ ਪਾ ਲਓ। ਬੰਧਨ ਬੰਧਨ ਪਾਉਣਾ, ਬੈਨ ਲਾਉਣਾ, ਪ੍ਰਤੱਖ ਨਜ਼ਰ ਹੋ ਜੇ। ਦੂਰ ਕੀ ਜਾਣ, ਸੰਤਤਰ ਸਿੰਘ ਜੀ ਦਾ ਤੁਸੀਂ ਕਿਤਾਬਾਂ ਪੜ੍ਹੋ, ਆਪਣੇ ਆਪ ਨੂੰ ਬੰਧਨ ਚ ਪਾਇਆ ਨਾ। ਗੁਰੂ ਗੋਬਿੰਦ ਸਿੰਘ ਜੀ ਤੁਹਾਡੇ ਦਰਸ਼ਨ ਚਾਹੀਦੇ, 1,25,000 ਪਾੜ ਜਪਜੀਤ ਸਾਹਿਬ ਜੀ ਦੀ ਗਰੀਬ ਕੋਲੋਂ ਸੇਵਾ ਲਓ, ਇਹਨੂੰ ਬੰਧਨ ਗਿਆ ਜ਼ਰੂਰ ਪਾ। ਦੂਰ ਕੀ ਜਾਣ, ਤੁਹਾਡੇ ਮਾਲਕ ਦੀਜੇ ਪਾਤਸ਼ਾਹ 12 ਸਾਲ ਗਾਗਰ ਦੀ ਸੇਵਾ ਕੀਤੀ, ਐਸਾ ਬੰਧਨ ਪਾਇਆ ਆਪਣੇ ਆਪ ਨੂੰ ਚੰਗੇ ਕੰਮ ਦਾ ਕਿ ਕਈ ਵਾਰੀ ਸਰੀਰ ਭਾਵੇਂ ਰਾਜੀ ਨਹੀਂ ਰਾਜੀ, ਨਾਗਾ ਨਹੀਂ ਪਾਉਣਾ। ਕੀ ਬਣ ਗਏ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ ਗੁਰੂ। ਦੂਰ ਕੀ ਜਾਣਾ, ਭਗਤ ਫਰੀਦ ਆਪਣੇ ਆਪ ਨੂੰ ਕੰਧਾਂ ਚ ਪਾਇਆ, ਮੁਰਸ਼ਦ ਨੂੰ ਇਨਾਨ ਕਰਾਉਣਾ, ਨਾਗਾ ਨਹੀਂ। ਅਸੀਂ ਇੱਕ ਮੁੰਡੇ ਨੂੰ ਪਿਕਚਰ ਦੇ ਕੰਮ ਭੇਜਿਆ, ਉੱਥੇ ਥੋੜੀ ਦੌੜ ਜ਼ਿਆਦਾ, 6 ਦਿਨਾਂ ਬਾਅਦ ਉਹਦੇ ਨਾਲ ਗੱਲ ਹੋਈ ਫੋਨ ਤੇ, ਤੇ ਹਾਂ ਵੀ ਲੱਗਾ ਕੰਮ ਡਟਿਆ। ਹਾਂਜੀ, ਮੈਂ ਕਿਹਾ ਜਰਾ ਪੁੱਛ ਲਵਾਂ, ਮੈਂ ਕਿਹਾ ਨਿਤਨੇਮ ਹੀ ਨਾਲ ਚੱਲਦਾ ਪਿਆ ਨਾ ਦੌੜ ਦੇ। ਮੈਨੂੰ ਕਹਿੰਦਾ 7 ਦਿਨ ਹੋ ਗਏ ਮੈਂ ਨਿਤਨੇਮ ਨਹੀਂ ਕੀਤਾ, ਬੰਦਰ ਮੇਰਾ ਗੱਡੀ ਨਹੀਂ। ਜੇ ਚਾਹੁੰਦੇ ਹੋ ਗੁਰੂ ਦੀ ਨਜ਼ਰ, ਆਪਣੇ ਆਪ ਨੂੰ ਚੰਗੇ ਕੰਮ ਦੇ ਬੰਧਨ ਕੀਤਾ, ਅਸੀਂ ਦੂਰ ਕੀ ਜਾਣਾ। ਗੁਰੂ ਗੋਬਿੰਦ ਸਿੰਘ ਜੀ ਦੇ ਪਿਆਰੇ ਪਿਆਰੇ ਬਾਬਾ ਦੀਪ ਸਿੰਘ ਜੀ, ਅੱਜ ਕੇ ਆਖੋ ਸਤਨਾਮ। ਬਾਬਾ ਦੀਪ ਸਿੰਘ ਜੀ, ਇਹ ਗੱਲਾਂ ਤੇ ਨਹੀਂ ਨਾ, ਗੱਲਾਂ ਦੇ ਰਸਾਲੇ ਬੜੇ ਨਿਕਲ ਆਏ, ਗੱਲਾਂ ਦੀਆਂ ਟੇਪਾਂ ਬੜੀਆਂ ਨਿਕਲ, ਇਹ ਗੱਲਾਂ ਤੇ ਨਹੀਂ। ਅੱਜ ਭੋਰਾ ਜੀ ਦੇ ਦਰਸ਼ਨ ਕਰ ਸਕਦੇ, ਬਾਬਾ ਜੀ ਦਾ ਭੋਰਾ ਹੈ। ਕਿਉਂ ਭੋਰਾ ਬਣਾਇਆ, 101 ਪਾਠ ਜਪ ਜੀ ਸਾਹਿਬ ਰੋਜ਼ ਦਾ ਬੰਧਨ ਪਾ ਰਹੇ, ਗੱਜ ਕੇ ਕਹਿ ਰਹੇ ਸਤਨਾ।
1: ਬੰਧਨ ਪਾਇਆ ਤੇ ਕੁਦਰਤੀ ਹੁੰਦਾ, ਚੰਗਾ ਕੰਮ। ਇਹ ਚੌਥੀ ਜੁਗਤੀ ਜੇ ਚਾਹੁੰਦੇ ਹੋ ਮੇਰੇ ਤੇ ਨਜ਼ਰ ਹੋ ਜੇ, ਚੰਗੇ ਕੰਮ ਦਾ ਬੰਧਨ। ਤੁਸੀਂ ਇੱਕ ਨਾਂ ਸੁਣਿਆ ਹੋਏਗਾ ਸੰਤ ਜਮੀਰ ਸਿੰਘ, ਉਹਨਾਂ ਨੇ ਅਜੀਬ ਜਿਹਾ ਬੰਧਨ ਪਾ ਲਿਆ। ਗੁਰੂ ਰਾਮਦਾਸ ਤੇਰੇ ਦਰ ਦੀਆਂ ਵੱਡੀਆਂ ਪ੍ਰਕਰਮਾਂ 121 ਰੋਜ਼ ਕਰਿਆ ਕਰਾਂਗੇ, ਸਿਮਰਨ ਕਰਨਾ। ਇੱਕ ਸੌ ਇੱਕੀ ਪ੍ਰਕਰਮਾ ਸਿਮਰਨ ਕਰਦੇ ਆ, ਮੇਰੇ ਖਿਆਲ ਨਾਲ 8-9 ਘੰਟੇ ਲੱਗਦੇ ਹੈ ਜੀ। 8-9 ਘੰਟੇ ਬਾਅਦ ਫਿਰ ਲੱਤਾਂ ਵੀ ਥੱਕ ਜਾਂਦੀਆਂ, ਪਰ ਉਹ ਥਕਾਵਟ ਵਿੱਚ ਵੀ ਸਿਮਰਨ ਚੱਲਦਾ ਕਦੀ ਕਰ ਕਵੇ। ਉਹ ਮੈਂ ਉਹਨਾਂ ਦੀ ਜਿਹੜੀ ਕਿਤਾਬ ਪੜ੍ਹੀ ਹੈ, ਤਕਰੀਬਨ 11 ਸਾਲ ਲਗਾਤਾਰ ਉਹਨਾਂ ਨੇ 121 ਪ੍ਰਕਰਮਾ ਦਾ ਨੇਮ ਨਿਭਾਇਆ। ਸੰਤ ਜਮੀਰ ਸਿੰਘ ਸਤਨਾਮ। ਖਾਲਸਾ ਜੀ ਅਸੀਂ ਹੋਰ ਸੜਕ ਕਿੱਥੋਂ ਲੈਣੀ ਕਈ ਕਹਿੰਦੇ ਗਿਣਤੀ ਕਰਕੇ ਪਾਠ ਨਾ ਕਰੋ ਜੀ ਆਹ ਨਾ ਕਰੋ ਤੁਹਾਨੂੰ ਕੋਈ ਇਹ ਕਵੇ ਤੇ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਮੋਹਰ ਉਹਨੂੰ ਸੁਣਾ ਦਿਆ ਕਰ ਪੰਜ ਸੱਤ ਮਿੰਟ ਇਸੇ ਤਰ੍ਹਾਂ ਟਿਕਾਓ ਬਖਸ਼ਣ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਬੰਧਨ ਪਾ ਚੰਗੇ ਕੰਮ ਦਾ ਬੰਧਨ ਕੋਈ ਗੁਨਾਹ ਨਹੀਂ।

0: ਦੇਖੋ ਭੈਣਾਂ ਬੰਦੇ ਤੇ
1: ਬੰਦੇ ਤੇ ਬੰਦੇ ਤੇ ਬੰਦੇ

0: ਤਿੰਨ ਵਾਰੀ ਸਾਲ ਪਾੜ ਵੀ ਵੰਡੀ ਦੇ ਉਦੋਂ ਵੀ ਆ ਸਹੀ। ਇੱਕ ਦਿਨ ਮੈਂ ਗੁਰੂ ਗ੍ਰੰਥ ਸਾਹਿਬ ਘਿਰ ਦਾ ਕੀ ਮੈਂ ਬਾਬਾ ਜੀ ਕੋਈ ਜਵਾਬ ਤੇ ਦੱਸੋ ਵੀ ਅਗਲੇ ਨੂੰ ਦੇਣਾ ਸੀ। ਇਹ ਪੰਕਤੀ ਸਾਹਮਣੇ ਆ ਗਈ, ਮੁਸਲਮਾਨਾਂ ਸਿਫਤ ਸਰਈਅਤ ਪੜ ਪੜ ਕਰੇ ਵਿਚਾਰ। ਕਹਿੰਦੇ ਸੁਣ ਕੇ ਜਾਈਆ, ਬੋਲਣ ਵਾਲਾ ਵਿਚਾਰ ਕਰਕੇ ਜਾਈ ਜਾਵੇ, ਨਹੀਂ ਕਹਿੰਦੇ ਬੰਦੇ ਸੇਜੇ ਪਵੇ ਵਿੱਚ ਬੰਦੀ। ਜਦੋਂ ਦਾਸ ਨੇ ਅਰਦਾਸ ਕੀਤੀ ਹੈ ਪੰਕਤੀ ਆ ਗਈ, ਕਿਉਂ ਗੁਰੂ ਗ੍ਰੰਥ ਸਾਹਿਬ ਦੀ ਮੋਹਰ ਲੱਗ ਜੇ ਫੇਰ ਕੋਈ ਅੱਗੋਂ ਸਵਾਲ ਨਹੀਂ ਰਹੇ। ਮਹਾਰਾਜ ਨੇ ਪ੍ਰਤੱਖ ਕਿਹਾ ਬੰਦੇ ਸੇਜੇ ਪਵੇ ਵਿੱਚ ਬੰਦੀ। ਆਪਣੇ ਆਪ ਨੂੰ ਜਿਹੜਾ ਕਿਸੇ ਚੰਗੇ ਕੰਮ ਦੇ ਬੰਧਨ ਚ ਪਾ ਲੇ, ਮੈਂ ਇੰਨੇ ਦਿਨ ਇੰਨੇ ਵਜੇ ਉੱਠਣਾ, ਕੋਈ ਗੱਲ ਨਹੀਂ ਲਗਾਤਾਰ ਬਣਿਆ। ਮੈਂ 13 ਦਿਨ ਕੌਲ ਸਰ ਸਵੇਰੇ ਇਸ਼ਨਾਨ ਦੀ ਸੇਵਾ ਤੇ ਪਹੁੰਚਣਾ, 13 ਦਿਨ ਦਾ ਬੰਧਨ ਲਾਇਆ, ਹੋਏਗੀ ਨਦਰ 13-20 ਜਾਣ ਚ ਭਰਾ ਨਾ ਕਰ ਤੇ ਲਾ ਲੈ। ਜੇ ਚਾਹੁੰਦੇ ਹੋ ਨਦਰ, ਚੌਥੀ ਜਗੁੱਤੀ ਆਪਣੇ ਆਪ ਨੂੰ ਚੰਗੇ ਕੰਮ ਦੇ ਬੰਧਨ। ਫਿਰੋਜ਼ਪੁਰ ਦਾ ਪਰਿਵਾਰ ਹੈ ਜੀ, ਉਹਨਾਂ ਤੇ ਕਿਸੇ ਨੇ ਝੂਠਾ ਕੇਸ ਕਰ, ਬੜਾ ਬੈਠਕਾਂ ਕੀਤੀਆਂ ਉਹਨਾਂ ਦੇ ਨਾਲ, ਉਹਨਾਂ ਨੇ ਉਹ ਗੱਲ ਸਿਰੇ ਨਾ ਲੱਗੇ। ਉਹਨਾਂ ਨੇ ਇੱਕ ਬੰਧਨ ਵਿੱਚ ਪਾ ਲਿਆ ਉਸ ਗੁਰਮੁਖ ਪਿਆਰੇ ਦੀ ਘਰਵਾਲੀ ਨੇ ਬੰਧਨ ਪਾ ਲਿਆ ਕਿ ਬਾਬਾ ਦੀਪ ਸਿੰਘ ਜੀ ਫਿਰੋਜ਼ਪੁਰ ਤੋਂ ਆ ਕੇ 40 ਚੁਪਹਿਰੇ ਲਗਾਤਾਰ ਤੁਹਾਡੇ ਦਰ ਤੇ ਹਾਜ਼ਰੀ ਭਰਾਂਗੀ, ਇਹ ਕਚਹਿਰੀਆਂ ਚੋਂ ਕੱਢ ਲਓ। ਸੰਗਤ ਜੀ 10-12 ਚੁਪਹਿਰੇ ਹੋ ਚੁੱਕੇ ਸੀ ਤੇ ਜਿਹਦੇ ਕੇਸ ਜਿਹਨੇ ਪਾਇਆ ਸੀ ਨਾ, ਉਹਨੂੰ ਕਿਸੇ ਨੇ ਆ ਕੇ ਕਿਹਾ ਵੀ ਉਹਦੀ ਘਰ ਵਾਲੀ ਚੁਪਹਿਰੇ ਕੱਢਦੀ ਪਈ ਬਾਬਾ ਦੀਪ ਸਿੰਘ ਦੇ ਦਰ ਤੇ, ਤੂੰ ਉਹਨਾਂ ਤੇ ਗਲਤ ਕੇਸ ਪਾਇਆ ਤੇ ਬਹਿ ਕੇ ਮੁਕਾ ਲੈ। ਉਹ ਐਡਾ ਮਨਮੁਖ ਸੀ ਜਾਂ ਜਿਵੇਂ ਵੀ ਉਹਦੀ ਬੁੱਧੀ ਸੀ, ਕਹਿੰਦਾ ਬਾਬਾ ਦੀਪ ਸਿੰਘ ਮੇਰੀ ਲੱਤ ਤੋੜ ਦੇਗਾ। ਇਹ ਉਹਦੇ ਲਫ਼ਜ਼ ਲੱਗੇ, ਇਹ ਬਾਬਾ ਜੀ ਦੀ ਹਜ਼ੂਰੀ ਚ ਮੈਂ ਬੋਲ ਰਿਹਾ ਜੇ ਗੁਰੂ ਗ੍ਰੰਥ ਸਾਹਿਬ ਜੀ ਦੀ, ਜਿੰਨੇ ਵਜੇ ਗੱਲ ਕੀਤੀ ਏ 15-20 ਮਿੰਟ ਬਾਅਦ ਬਾਬਾ ਨੌ ਸਿੰਘ ਦੀ ਸਮਾਧ ਚਾਟੀਵਿੰਡ ਗੇਟ ਦੀ ਰੋਡ ਦੇ ਉੱਤੇ ਹੀ ਉਸ ਬੰਦੇ ਦੀ ਐਕਸੀਡੈਂਟ ਵਿੱਚ ਲੱਤ ਲੁੱਟਦੀ ਸੀ 15-20 ਮਿੰਟ ਬਾਅਦ ਹੀ। ਬਾਬਾ ਜੀ ਬੜੇ ਯਾਰ ਹੈ ਉਹਨਾਂ ਦੀ ਲੀਲਾ, ਉਹ ਤੇ ਨਹੀਂ ਫਿਰ ਉਹਨਾਂ ਦੇ ਅੱਗੋਂ ਜਿਹੜੇ ਸਿੰਘ ਉਹਨਾਂ ਕੋਲ ਨਹੀਂ ਨਾ ਜਰਿਆ ਹੱਥ ਸੱਤ, ਉਹ ਜਦੋਂ ਟੁੱਟੀ ਨਾ ਉਹਨੂੰ ਉਹ ਚਾਹੀ ਉਹਨੂੰ ਇੱਕੀ ਵਰਤ। ਸੰਗਤ ਜੀ 20-22 ਚਪਹਿਰਾ ਸੀ ਤੇ ਸਮਝੌਤਾ ਵੀ ਹੋ ਗਿਆ, ਕੇਸ ਖਤਮ ਵੀ ਹੋ ਗਿਆ, ਬੰਧਨ ਕਿ ਤੁਹਾਡੇ ਜੋ ਕੋਈ ਫਿਰੋਜ਼ਪੁਰ ਜਾਵੇ ਉਹ ਪਰਿਵਾਰ ਨੂੰ ਇੰਨੀ ਸ਼ਰਧਾ ਬੱਜ ਗਈ, ਇੰਨੀ ਸ਼ਰਧਾ ਬਾਬਾ ਦੀਪ ਸਿੰਘ ਜੀ ਦੇ ਉੱਤੇ ਐਡਾ ਪਿਆਰ ਹੋ ਗਿਆ। ਉਹ ਕਹਿੰਦੇ ਅਸੀਂ ਅਜੇ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਨਹੀਂ ਕਰ ਸਕਦੇ ਤੇ ਘਰ ਗੁਰੂ ਗ੍ਰੰਥ ਸਾਹਿਬ ਦਾ ਅਜੇ ਪ੍ਰਕਾਸ਼ ਨਹੀਂ ਰੱਖਿਆ, ਪਰ ਕਮਰਾ ਬਣਾਇਆ, ਉਸ ਕਮਰੇ ਵਿੱਚ ਬਕਾਇਦਾ ਸਾਧ ਸੰਗਤ ਜੀ ਬਾਬਾ ਦੀਪ ਸਿੰਘ ਜੀ ਦਾ ਨਾ ਆਸਣ ਲਾਇਆ, ਉੱਥੇ ਸਾਰਾ ਪਰਿਵਾਰ ਨੇਮ ਕਰਦਾ, ਬਕਾਇਦਾ ਏਸੀ ਲਾਇਆ, ਸਰਦੀਆਂ ਜੀਟਰ ਲਾਇਆ, ਆਪਣੀ ਭਾਵਨਾ ਬਣਾਉਂਦੇ ਵੀ ਬਾਬਾ ਜੀ ਦਾ ਸਾਡੇ ਘਰ ਪਿਆ। ਉਹ ਅਰਦਾਸ ਸਟੇਜ ਤੋਂ ਕਹਿੰਦਾ ਜੇ ਵੀ ਤੁਸੀਂ ਉਹਨਾਂ ਦੇ ਕਮਰੇ ਚ ਵੜ ਜਾਓ ਨਾ, ਉਸ ਕਮਰੇ ਵਿੱਚ ਭਾਈ ਜਸਵਿੰਦਰ ਸਿੰਘ ਗਏ, ਸਾਰਾ ਜੱਟਾ ਵੀ ਗਿਆ, ਉਸ ਕਮਰੇ ਚ ਵੜ ਜਾਓ ਤੇ ਵੜ ਕੇ ਹੀ ਪ੍ਰਤੱਖ ਪੈਰਾ ਹੈ ਵੀ ਤੁਹਾਡਾ ਸਿਮਰਨ ਚੱਲ ਪਏਗਾ, ਆਪਣੇ ਆਪ ਸਿਮਰਨ ਚੱਲ ਪਏਗਾ। ਔਰ ਦੇਖੋ 40 ਚੁਪਹਿਰਿਆਂ ਤੋਂ ਬਾਅਦ ਇੱਕ ਅਨੁਭਵ ਹੋ ਗਿਆ, ਨਜ਼ਰ ਹੁੰਦੀ ਹੈ ਬੰਦਨ, ਉਹਨਾਂ ਨੇ ਸਦਾ ਲਈ ਬੈਨ ਲਾ ਲਿਆ ਕਿ ਹਰ ਐਤਵਾਰ ਦੋਵੇਂ ਮੀਆਂ ਬੀਬੀ ਫਿਰੋਜ਼ਪੁਰ ਤੋਂ ਬਾਬਾ ਦੀਪ ਸਿੰਘ ਦੇ ਦਰ ਤੇ ਚੁਪਹਿਰਾ ਕੱਟਣਾ ਚਾਹੀਦਾ ਹਰ ਐਤਵਾਰ। ਪਿੱਛੇ ਤੁਸੀਂ ਵਚਨ ਵੀ ਸੁਣਿਆ ਸੀ ਵੀ ਕਹਿੰਦੇ ਇੱਕ ਸ਼ਨੀਵਾਰ ਸਾਡੀ ਮਾਤਾ ਬੜੀ ਬਿਮਾਰ, ਮਾਤਾ ਉਹਨਾਂ ਦੀ ਬਹੁਤ ਬਿਮਾਰ, ਹੁਣ ਦੋਵੇਂ ਜੀ ਕਹਿਣ ਵੀ ਅਸੀਂ ਚੁਪਹਿਰਾ ਕੱਟਣ ਜਾਣਾ ਹੈ। ਜੇ ਕਾਫੀ 90 ਸਾਲ ਦੀ ਉਮਰ ਸੀ, ਬਿਲਕੁਲ ਬਈ ਡਾਕਟਰਾਂ ਵੱਲੋਂ ਵੀ ਜਵਾਬ, ਕਹਿੰਦੇ ਜੇ ਮਾਤਾ ਚੜ੍ਹਾਈ ਕਰ ਗਈ ਤੇ ਕੀ ਕਹਿਣਗੇ, ਲੋਕੀ ਰਿਸ਼ਤੇਦਾਰਾਂ ਥੋੜੀ ਛੱਡਣਾ, ਤੁਹਾਨੂੰ ਪਤਾ ਉਹ ਤਾਂ ਗੱਲਾਂ ਬਣਾਉਂਦੇ ਹੀ ਹੈ। ਰਿਸ਼ਤੇਦਾਰਾਂ ਕਹਿਣਾ ਵੀ ਮਾਤਾ ਠੀਕ ਨਹੀਂ ਸੀ ਤੇ ਇਹ ਉੱਥੇ ਅੰਮ੍ਰਿਤਸਰ ਚ ਪਹਿਰੇ ਦੇ ਬੜੇ, ਇਹਨਾਂ ਦੇ ਉੱਤੇ ਜਾਣ ਕਰਕੇ ਦੇਖੋ ਦੋਵੇਂ ਮੀਆਂ ਬੀਬੀ ਸਲਾਹ ਕਰਦੇ ਆ ਵੀ ਘਰ ਵਾਲਾ ਕਹਿੰਦਾ ਵੀ ਮੈਂ ਚਪਹਿਰਾ ਘੱਟ ਆਉਂਦਾ ਵਾ ਚਾਟੀ ਮੇਨ ਗੇਟ ਅੰਮ੍ਰਿਤਸਰ ਬਾਬਾ ਜੀ ਦੇ ਦਰ ਤੇ, ਤੂੰ ਨਾ ਜਾ ਤੂੰ ਘਰ ਸੁਰਤੀ ਨਾਲ ਚਪਹਿਰਾ ਕੱਟ ਲੈ, ਸਾਢੇ ਛੇ ਘੰਟੇ ਸਿਮਰਨ ਕਰੀ ਜਾਣਾ ਜਾਂ ਜਿਹੜਾ ਕਮਰਾ ਬਣਾਇਆ ਉਹਦੇ ਚ ਬਾਣੀ ਪੜਨੀ ਹੈ, ਵਿਚ ਆ ਕੇ ਮਾਤਾ ਜੀ ਦਾ ਖਿਆਲ ਕੋਈ ਚੀਜ਼ ਚਾਹੀਦੀ ਦੇ ਦੇਣੀ ਹੈ, ਫਿਰ ਕਮਰੇ ਚੱਲ ਜਾਣਾ ਵੀ ਉਹ ਸਾਢੇ ਛੇ ਘੰਟੇ ਨਾ ਸੁਰਤੀ ਬਣਾ ਲਿਆ ਵੀ ਮੈਂ ਉੱਥੇ। ਐਤਵਾਰ ਕਦੀ ਤੁਸੀਂ ਵੇਖ ਸਕਦੇ ਹੋ ਉਹ ਸਾਢੇ ਛੇ ਘੰਟੇ ਜਿਹੜਾ ਗੁਰਮੁਖ ਪਿਆਰਾ ਫਿਰੋਜ਼ਪੁਰ ਤੋਂ ਆਉਂਦਾ ਨਾ, ਸਾਢੇ ਛੇ ਘੰਟੇ ਲਗਾਤਾਰ ਜੋੜਿਆਂ ਦੀ ਸੇਵਾ ਹੀ ਕਰਦਾ, ਜੋੜੇ ਘਰ ਦੀ ਨਾ ਸਿਮਰਨ ਕਰੀ ਜਾਣਾ ਤੇ ਮਤਲਬ ਵੀ ਜੋੜਿਆਂ ਦੀ ਸੇਵਾ, ਤੇ ਉਹ ਬੀਬੀ ਜਿਹੜੀ ਉਹ ਬਰਤਨਾਂ ਦੀ ਸੇਵਾ ਨਾਲ ਸਿਮਰਨ ਕਰੀ ਆ ਰਿਹਾ। ਉਹਨੇ ਸੁਰਤੀ ਨਾ ਕੱਟਿਆ, ਦੇਖੋ ਮਾਤਾ ਬਿਮਾਰ ਤੇ ਦੋਵੇਂ ਸਲਾਹ ਕਰਦੇ ਵੀ ਮਾਤਾ ਬੜੀ ਢਿੱਲੀ ਹੈ ਚਪਹਿਰੇ ਦਾ ਬੰਧਨ ਨਾ ਟੁੱਟ ਜੇ ਕੀ ਕਰੀਏ। ਉਹ ਗੁਰਮੁਖ ਪਿਆਰੇ ਨੇ ਅਰਦਾਸ ਕੀਤੀ, ਕਹਿੰਦਾ ਸ਼ੀਰ ਸਿੰਘ ਬਾਬਾ ਜੀ ਬਾਬਾ ਦੀਪ ਸਿੰਘ ਜੀ ਮਾਂ ਦੀ ਤਬੀਅਤ ਬੜੀ ਖਰਾਬ ਏ, ਮੈਂ ਚਪਹਿਰਾ ਕੱਟਣ ਚੱਲਿਆ ਵਾਂ ਰੁਟੀਨ ਮੁਤਾਬਕ, ਘਰ ਵੱਲ ਹੀ ਘਰ ਕੱਟੇਗੀ ਤੇ ਜੇ ਤੁਸੀਂ ਮਾਂ ਨੂੰ ਲਿਜਾਣਾ ਹੀ ਹੈ, ਦੇਖੋ ਗੱਲਾਂ ਹੋਈਆਂ ਨਾ, ਜੇ ਤੁਸੀਂ ਲੰਬੀ ਉਮਰ ਬਖਸ਼ੋ ਤੁਹਾਡੀ ਕਿਰਪਾ, ਪਰ ਬਿਲਕੁਲ ਤਬੀਅਤ ਬਹੁਤ ਡਾਕਟਰਾਂ ਵੱਲੋਂ ਜਵਾਬ ਵੀ ਜੇ ਖੜਨਾ ਹੀ ਹੈ ਤੇ ਬਾਬਾ ਜੀ ਜਦੋਂ ਮੈਂ ਚਪਹਿਰੇ ਤੇ ਗਿਆ ਹਾਂ ਉਦੋਂ ਨਾ ਖੜਿਓ ਸੌ ਵਾਰ ਲੈ ਜਾ, ਜੇ ਖੜਨਾ ਨਹੀਂ ਹੋਇਆ ਤੇ ਸੌ ਵਾਰ, ਤੇ ਸੰਗਤ ਜੀ ਚਪਹਿਰੇ ਤੋਂ ਆਇਆ ਰਾਤ ਕੱਟੀ ਦੀ ਸੌ ਵਾਰ ਸਵੇਰੇ ਨੌ ਵਜੇ ਮਾਤਾ ਚੜਾਈ ਕਰਦੀ ਕੈਦਰੀ ਯਾਰੀ ਲੈ ਯਾਰ ਦੇ ਇਹ ਉਹਨਾਂ ਬਚਨ ਸੁਣਾਇਆ ਦੋਵਾਂ ਮੀਆਂ ਬੀਬੀ ਨੇ। ਸੰਗਤ ਜੀ ਕਹਿੰਦੇ ਸਾਰਾ ਕੁਝ ਹੋ ਗਿਆ ਤੇ ਦਸ ਦਿਨ ਬਾਅਦ ਅਸੀਂ ਅੰਮ੍ਰਿਤਸਰ ਆਏ ਦਰਬਾਰ ਸਾਹਿਬ ਦਰਸ਼ਨ ਕਰਨ। ਬੀਬੀ ਕਹਿੰਦੀ ਮੇਰੇ ਮਨ ਚ ਕੋ ਗੱਲ ਘੁਲੀ ਜਾਵੇ ਵੀ ਦੋ ਸਾਲ ਤੋਂ ਹਰ ਐਤਵਾਰ ਚਪਹਿਰਾ ਕੱਟਦੇ ਆ, ਉਹ ਰੁਟੀਨ ਟੁੱਟ ਗਈ, ਘਰ ਕੱਟਿਆ, ਪਤਾ ਨੀ ਪ੍ਰਵਾਨ ਹੋਇਆ ਕਿ ਨਹੀਂ, ਪਤਾ ਨੀ ਪ੍ਰਵਾਨ ਹੋਇਆ ਕਿ ਨਹੀਂ। ਦਰਬਾਰ ਸਾਹਿਬ ਦੀ ਕਹਿੰਦੀ ਮੈਂ ਪਰਿਕਰਮਾ ਕਰ ਰਹੀ ਆ, ਅੰਦਰ ਜਾ ਰਹੀ ਆ, ਅੰਦਰ ਇਹ ਫੁਰਨਾ ਬਣੀ ਜਾਂਦਾ ਵੀ ਉਹ ਜਿਹੜਾ ਘਰ ਚ ਪਹਿਰਾ ਕੱਟਿਆ ਮੈਂ ਘਰ ਵਾਲੇ ਨੇ ਇੱਥੇ ਕੱਟਿਆ, ਉਹ ਪਤਾ ਨੀ ਪ੍ਰਵਾਨ ਹੋਇਆ ਕਿ ਨਹੀਂ। ਪਿਆਰ ਐਡਾ ਗੁਰੂ ਨਾਲ, ਅਰਦਾਸ ਕਰਤੀ ਗੁਰੂ ਰਾਮਦਾਸ ਦੇ ਦਰ ਤੇ ਕਿ ਜੇ ਮੈਨੂੰ ਅੰਦਰ ਪਤਾਸਿਆਂ ਦਾ ਪ੍ਰਸ਼ਾਦ ਮਿਲੇ ਤੇ ਬਾਬਾ ਦੀਪ ਸਿੰਘ ਜੀ ਮੈਂ ਫੇਰ ਸਮਝਾਂਗੀ ਪ੍ਰਵਾਨ ਹੋ ਗਿਆ, ਜੇ ਨਾ ਮਿਲਿਆ ਤੇ ਫੇਰ ਮੈਂ ਸਮਝਾਂਗੀ ਪ੍ਰਵਾਨ ਨਹੀਂ ਕੀਤਾ। ਉਸ ਬੀਬੀ ਨੇ ਸੰਗਤ ਜੀ ਅੰਦਰ ਹੱਥ ਵਿਚ ਰੁਟੀਨ ਚ ਦੇ ਕੇ ਉਹ ਕਰਾਈ, ਅੰਦਰ ਮੱਥਾ ਟੇਕਿਆ, ਵੱਡੀ ਅਰਦਾਸ ਕੀਤੀ ਬਾਬਾ ਜੀ ਦੇ ਚਰਨਾਂ ਚ। ਕਹਿੰਦੀ ਜਦੋਂ ਮੱਥਾ ਟੇਕ ਕੇ ਮੈਂ ਸਿਰ ਚੁੱਕਿਆ ਨਾ ਤੇ ਮੈਨੂੰ ਗ੍ਰੰਥੀ ਸਿੰਘ ਜੀ ਉਹ ਜਿਹੜਾ ਸਰੂਪ ਹੈ ਨਾ ਉਹ ਚ ਪਤਾਸਿਆਂ ਵਾਲਾ ਉਹ ਮੈਨੂੰ ਝੋਲੀ ਚ ਪਾ ਰਿਹਾ ਵੀ ਇਹ ਲੋ ਬੀਬੀ। ਕਹਿੰਦੀ ਜਦੋਂ ਪਤਾਸਿਆਂ ਦਾ ਪ੍ਰਸ਼ਾਦ ਮੈਨੂੰ ਮਿਲਿਆ ਤੇ ਕਹਿੰਦੀ ਮੇਰੇ ਕੋਲ ਵੀ ਨਵਿਆ ਗਿਆ ਤੇ ਮੈਂ ਕਿਹਾ ਵੀ ਗ੍ਰੰਥੀ ਸਿੰਘ ਜੀ ਨੂੰ ਆਖਿਆ ਵੀ ਮੈਂ ਤੇ ਮਾਇਆ ਦਿੱਤੀ ਕੋਈ ਨੀ, ਉਹ ਜਿਵੇਂ ਵੀ ਰੁਟੀਨ ਬਣਾਈ ਹੈ ਵੀ ਚਲੋ ਕੋਈ 100 ਰੁਪਿਆ ਭੇਟਾ ਕਰੇ ਤਾਂ ਦਿੰਦੇ ਨੇ, ਜੋ ਵੀ ਰੁਟੀਨ ਹੈ ਮੈਂ ਤੇ ਦਿੱਤੀ ਨੀ ਮਾਇਆ ਤੇ ਮੈਨੂੰ ਕਿਉਂ ਦੇਈ ਜਾ ਰਹੇ ਹੋ ਇਹ ਸਰੋਪਾ ਦੇ ਪਤਾਸੇ। ਬੀਬੀ ਪੁੱਛਦੀ ਹੈ ਗ੍ਰੰਥੀ ਸਿੰਘ ਜੀ ਨੂੰ ਦਰਬਾਰ ਸਾਡੇ ਅੰਦਰ, ਗ੍ਰੰਥੀ ਸਿੰਘ ਕਹਿੰਦੇ ਬੀਬੀ ਸਾਨੂੰ ਨੀ ਪਤਾ ਤੂੰ ਜਦੋਂ ਮੱਥਾ ਟੇਕਦੀ ਪਈ ਸੀ ਤੇਰੇ ਸਿਰ ਦੇ ਅੱਗੇ 2 ਨੋਟ 100-100 ਦੇ ਪਏ ਸੀ, ਅਸੀਂ ਤੇ ਸਮਝਿਆ ਤੂੰ ਹੀ ਚੜਾਏ ਤਾਂ ਤੈਨੂੰ ਦਿੱਤਾ ਹੈ। ਕਹਿੰਦੀ ਮੈਂ ਭੁੱਬਾਂ ਮਾਰ ਕੇ ਰੋ ਪਈ ਕਿ ਕੌਣ ਕਹਿੰਦਾ ਬਾਬਾ ਦੀਪ ਸਿੰਘ ਹਾਜ਼ਰ ਨਹੀਂ, ਹਾਜ਼ਰ ਅੱਖ ਸਤਨਾਮ ਕਿ ਜੇ ਤੂੰ ਇਹ ਫੁਰਨਾ ਬਣਾਇਆ ਤੇ ਤੇਰੇ ਇਸ ਫੁਰਨੇ ਤੇ ਵੀ ਮੋਹਰ ਲਾਵਾਂਗੇ ਤੇਰਾ ਪ੍ਰਵਾਨ ਹੋ ਗਏ ਅੱਖ ਸਤਨਾਮ। ਇੱਕ ਪੰਕਤੀ ਪੜਿਓ ਜਰਾ ਪਿਆਰੇ, ਗੱਲ ਚੋਂ ਗੱਲ ਆ ਜਾਂਦੀ ਹੈ ਨੀ ਪਿਆਰੇ, ਜਿਨ੍ਹਾਂ ਦੀ ਉਹ ਬੁੱਕਲ ਚ ਪਿਆਰ ਚ ਇਹ ਪੰਕਤੀਆਂ ਐਵੇਂ ਤੇ ਨੀ ਨਾ ਲਿਖੀਆਂ ਗਈ ਗੁਰੂ ਮੇਰੇ ਸੰਗ ਸਤਿਗੁਰ ਪਿਆਰਾ ਮੇਰੇ ਹੈ ਵਸਾ ਜਿੱਥੇ ਬਣਦੀ ਉੱਥੇ ਬੀਜਦੀ। ਇੱਕ ਪੰਕਤੀ ਪੜਿਓ ਜਰਾ ਪਿਆਰ ਨਾਲ,
1: ਕਿਨ ਪ੍ਰੇਰਣਾ ਦਿਓ ਮੇਰਾ ਕਿਉਂ ਭੈਣਾ,
0: ਨਹੀਂ।

ਜੱਜ ਗਿਆ ਪਿਆਸਾ ਤਰਾਂ ਇਹ ਚੌਥੀ ਜੁਗਤੀ ਜੇ ਜੇ ਚਾਹੁੰਦੇ ਹੋ ਮੇਰੇ ਤੇ ਨਜ਼ਰ ਹੋ ਜੇ ਤਾਂ ਸਟੇਜ ਤੋਂ ਕਹਿੰਦਾ ਜੇ ਇਹਨਾਂ ਨੂੰ ਜੀਵਨ ਚ ਲਿਆਇਓ ਆਪਣੇ ਆਪ ਨੂੰ

I'm going to go to the hospital.

अमृत अमृत होए

0: ਤੇ ਅਮੁੱਲ ਗੁਰਬਾਣੀ ਕੀਰਤਨ ਅਤੇ ਅਧਿਆਤਮਿਕ ਵਿਚਾਰਾਂ ਆਪ ਜੀ ਭਾਈ ਸਾਹਿਬ ਭਾਈ ਗੁਰ ਇਕਬਾਲ ਸਿੰਘ ਜੀ ਮਾਤਾ ਕੌਣ
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874 ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874 ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

let it get up close up and down. City Rock. And yes, talk about the fact that I'm going to do that. ਤੁਹਾਡੇ ਚੋਂ ਅਭਿਆਸੀ ਲੋਕ ਜਾਣਦੇ ਨੇ ਕਿ ਜਦੋਂ ਉਹਨਾਂ ਨੂੰ ਸੰਗਤ ਮਿਲਦੀ ਹੈ ਤੇ ਅੰਦਰੋਂ ਕਿੰਨੇ ਸ਼ੁਕਰਾਨੇ ਨਿਕਲਦੇ ਨੇ ਕਿ ਮਹਾਰਾਜ ਅੱਗ ਚੋਂ ਕੱਢ ਕੇ ਚਰਨਾਂ 'ਚ ਲੈ ਆਏ। ਗੁਰੂ ਨਾਨਕ ਦੇ ਘਰ ਵਿੱਚ

ਖਾਸ ਤੇ ਬੜੇ ਸ਼ੁਕਰਾਨੇ ਕਰਦਾ ਔਰ ਤੁਹਾਡੇ ਚੋਂ ਉਹ ਭਾਗਾਂ ਵਾਲੇ ਨੇ ਜਿਹੜੇ ਬੀਬੀਆਂ ਦੀ ਸੋਸਾਇਟੀ, ਕਿਸੇ ਹੋਰ ਸੋਸਾਇਟੀ, ਕਿਸੇ ਸਭਾ ਸੋਸਾਇਟੀ, ਕਿਸੇ ਜਿਉਂ ਕਿਸੇ ਢੰਗ ਨਾਲ ਕੋਈ ਦਰਬਾਰ ਸਾਹਿਬ ਕੋਈ ਚੀਜ਼ਾਂ ਸੰਗਤ ਨਾਲ ਜੁੜਿਆ ਹੋਇਆ ਨਾਨਕ ਦੇ ਸ਼ੁਕਰਾਨੇ ਜਿਹਨੇ ਇਹ ਸਤਸੰਗ ਦਾ ਤਖਤ ਦਾ ਮੇਲਾ ਰਚਾਇਆ ਇਸ ਸਤਸੰਗ ਦੇ ਵਿੱਚੋਂ ਜਦੋਂ ਕਿਧਰੇ ਵਿੱਚ ਵਾਰੀ ਆਉਂਦੀ ਨਾ ਜੀ ਜਾਪ ਸ਼ਬਦ ਦੇ ਵਾਹਿਗੁਰੂ ਸ਼ਬਦ ਦੇ ਜਾਪ ਦੀ ਕਈ ਤੇ ਸਹਿਜ ਸੁਭਾਈ ਬੈਠੇ ਹੁੰਦੇ ਵੀ ਚਲੋ ਵਾਹਿਗੁਰੂ ਚੱਲ ਰਿਹਾ ਬੋਲੀ ਜਾਈਏ ਲੇਕਿਨ ਜਦੋਂ ਜਾਪ ਦੀ ਵਾਰੀ ਆਉਂਦੀ ਹੈ ਤੇ ਸਾਰਿਆਂ ਨੂੰ ਬੇਨਤੀ ਹੈ ਐਸੀ ਜੁਗਤੀ ਨਾਲ ਜਾਪ ਕਰਿਆ ਕਰੋ ਐਸੀ ਜੁਗਤੀ ਨਾਲ ਜਿੰਨੇ ਆਪਾਂ ਇੱਥੇ ਬੈਠੇ ਹਾਂ ਸਾਰਿਆਂ ਦੇ ਰੋਮ ਰੋਮ ਚੋਂ ਜਾਪ ਨਿਕਲ ਰਿਹਾ ਹੈ ਕਿ ਸਾਰੇ ਹੀ ਵਾਹਿਗੁਰੂ ਗੁਰੂ ਤੋਂ ਵਾਹ ਗੁਰੂ ਤੋਂ ਵਾਹ ਗੁਰੂ ਤੇਰੇ ਤੋਂ ਵਾਹ ਵਾਹ ਜੀ ਗੁਰੂ ਦਸਾਂ ਪਾਤਸ਼ਾਹੀਆਂ ਤੋਂ ਜਿੱਥੇ ਵੀ ਤੁਹਾਡੀ ਸ਼ਰਧਾ ਉਹਨਾਂ ਦਾ ਧਿਆਨ ਧਰ ਕੇ ਜੋਤ ਇੱਕੋ ਹੀ ਹੈ ਇਤਨਾ ਜਾਪ ਕਰਿਆ ਕਰੋ ਤੁਹਾਨੂੰ ਇੰਨਾ ਦਾ ਰੱਜ ਮਿਲੇਗਾ ਰੱਜ ਤੁਹਾਡਾ ਇਹ ਦਿਲ ਕਰੇਗਾ ਵੀ ਰਾਗੀ ਸਿੰਘ ਜਾਪ ਬੰਦ ਨਾ ਥੋੜੀ ਕਥਾ ਲਈ ਹੋਰ ਅਗਾਂਹ ਲਈ ਕਰਨਾ ਪੈਂਦਾ ਇਹ ਬੰਦ ਵੀ ਹੋ ਜਾਏਗਾ ਤੇ ਅੰਦਰ ਚੱਲਦਾ ਰਹੇ ਚਾਰ ਵਜੇ ਜੀ।

Vaheguru.

Vahe Guru.

ਅਸੀਂ ਜੁਗਤੀ ਨਾਲ ਬੈਠੇ ਹੋ ਜਿੰਨੇ ਬੈਠੇ ਹਾਂ ਸਭ ਦਾ ਰੋਮ ਰੋਮ ਗਾ ਰਿਹਾ ਸਭ ਦੇ ਰੋਮ ਰੋਮ ਚੋਂ ਵਾਹਿਗੁਰੂ ਨਿਕਲ ਰਿਹਾ ਹੈ ਜੇ ਗੁਰੂ ਗ੍ਰੰਥ ਸਾਹਿਬ ਜੀ ਤੇ ਸਿਹਰਾ ਪਿਆ ਹੋਵੇ ਅੱਗੇ ਫੁੱਲ ਪਏ ਹੋਣ ਤੇ ਤਾਂ ਵੀ ਤੁਹਾਡੀ ਬੇਨਤੀ ਬਣੀ ਹੋਵੇ ਹਰ ਫੁੱਲ ਤੈਨੂੰ ਗਾ ਰਿਹਾ ਕੋਈ ਬਨਸਪਤੀ ਅੱਖਾਂ ਨਾਲ ਨਜ਼ਰ ਆ ਰਹੀ ਹੋਵੇ ਗਰੀਬ ਨਿਵਾਜ ਇਹ ਵੀ ਤੈਨੂੰ ਗਾ ਰਹੀ ਜਿਹੜਾ ਪ੍ਰਕਰਨ ਚੱਲ ਰਿਹਾ ਸਾਡੇ ਪੰਜਵੇਂ ਵੀਰਵਾਰ ਦਾ ਉਹ ਸ਼ੁਰੂ ਬਾਬਾ ਜੀ ਤਰਾਣ ਥੋੜਾ ਜਿਹਾ ਕੈਂਪ ਲੱਗ ਗਿਆ ਹੁਣ ਦੋ ਤਿੰਨ ਮਿੰਟ ਆਓ ਇਹੋ ਜਾਪ ਇਸ ਭਾਵਨਾ ਨਾਲ ਸਾਰੇ ਹੀ ਚੱਲੇਗਾ ਤੁਹਾਨੂੰ ਮਣਾ ਮੂੰਹ ਹੀ ਫਲ ਮਿਲੇਗਾ ਇੱਥੋਂ ਜੇ ਸੁੱਕਾ ਗਾਓਗੇ ਨਾ ਸਹਿਜ ਸੁਭਾਅ ਚਲੋ

ਚੌਂਕੜੇ ਮਾਰ ਲਓ ਦੋ ਤਿੰਨ ਮਿੰਟ ਲਈ। ਦਸਾਂ ਪਾਤਸ਼ਾਹੀਆਂ ਜੋ ਜਿੱਥੇ ਵੀ ਤੁਹਾਡੀ ਭਾਵਨਾ ਹੈ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਤਸ਼ਾਹ ਜੀ ਅਤੇ ਦਸਾਂ ਪਾਤਸ਼ਾਹੀਆਂ ਦੇ ਸਰੂਪ ਨੇ ਉਹ।

Why is it?

Why is it?